ਜੇਕਰ ਸੂਤਕ ਮੰਨੀ ਹੈ ਸਭ ਤੇ ਸੂਤਕ ਗੋਏ, ਗੋਗੇ ਤੇ ਲੱਕੜੀ ਅੰਦਰ ਕੀੜਾ ਗੋਏ, ਜੇ ਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ, ਪਹਿਲਾਂ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ।

0: ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰਤਰਿਆ ਪਰਤਨ ਰੂਪ ਕੰਨੀ ਸੂਤ ਕੰਨ ਪਹਿਲਾਂ ਇਤਬਾਰੀ ਖਾਏ ਨਾਨਕ ਹੰਸਾ ਆਦਮੀ ਬੱਦੇ ਜੰਪੁਰ ਜਾਏ ਮਹੱਲਾ ਪਹਿਲਾ
1: ਸਭੋ ਸੂਤਕ ਭਰਮ ਗਏ ਦੂਜੇ ਲੱਗੇ ਜਾਏ ਜੰਮਣ ਮਰਨਾ ਹੁਕਮ ਗਏ ਪਾਣੇ ਆਵੇ ਜਾਏ ਖਾਣਾ ਪੀਣਾ ਪਵਿੱਤਰ ਗਏ ਦੀ ਤੋੜ ਰਿਚਕ ਸੰਭਾ ਗਏ ਨਾਨਕ ਜਿਨੀ ਗੁਰਮੁਖ ਬੁਝਿਆ ਤਿਨਾ ਸੂਤਕ ਨਾ ਪੌੜੀ ਸਕ

ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਨ ਦਰਿਆਈਆਂ ਜਾਂ ਤਸਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਘਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ।

ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹ ਪੰਡ ਮੂਆ ਪੰਡ ਭਾਲੀਆਂ ਪੰਡ ਗੋਏ ਬੰਦਾਨ ਸੋ ਕਿਉਂ ਮੰਦਾ ਆਖੇ ਅਜ ਜਮੇ ਰਾਜਾਨ ਪੰਡੋ ਘੀ ਭਾਂਡੇ ਉਪਜਾਏ ਭੰਡੇ ਬਾਜ ਨਾ ਕੋਏ ਨਾਨਕ ਪੰਡੇ ਬਾਗਰਾ ਏਕੋ ਸੱਚਾ ਸੋਏ।

ਸਭ ਕੋ ਆਖੇ ਆਪਣਾ ਜਿਸ ਨਾਹੀਂ ਸੋਚਣ ਕੱਢੀਐ ਕੀਤਾ ਆਪੋ ਆਪਣਾ ਪਹਿਲੇ ਕਸੰਡੀਐ ਜਾ ਰਹਿਣਾ ਨਾਹੀਂ ਐ ਤੇ ਜੱਗ ਤਾਂ ਕਾ ਇਤਗਾਰ ਬਣਦੀ ਐ ਮੰਦਾ ਕਿਸੇ ਨਾ ਆਖੀਐ।

ਕਰਨਾ ਕਿ ਉਹ ਕਲਾ ਪੇ ਹੀ ਤੈ ਧਾਰੀਐ ਦੇਖੇ ਕੀਤਾ ਆਪਣਾ ਧਰਕ ਚੀ ਪੱਕੀ ਸਾਰੀਐ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀਐ ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀਐ ਆਪਣਾ ਹੱਥੀ ਆਪਣਾ ਆਪੇ ਹੀ ਘਾ ਸਵਾਰੀਐ ਆਪੇ ਹੀ।

0: ਸਿਣ ਸੁਪਾਈਏ ਸੋ ਸਾਹਿਬ ਦਾ ਸੰਭਾਲੀਏ, ਜਿੱਤ ਕੀਤਾ ਪਈ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚੇ ਦਿਲ ਮਿਹਨਤ ਨਿਹਾਲੀਐ, ਜਿਉਂ ਸਾਹਿਬ ਨਾਲ ਨਹਾਰੀਐ ਤੇ ਵੀ ਹਾ ਪਾਸਾ ਢਾਲੀਐ, ਪਿਛਲਾ ਹੈ ਉੱਪਰ ਘਾਲੀਐ, ਪਿਛਲਾ ਹੈ ਉੱਪਰ ਘਾਲੀਐ।
1: ਜਿਨ ਗੁਰਮੁਖ ਨਾ

ਚਾਕਰ ਲੱਗੇ ਚਾਕਰੀ ਜੇ ਚੱਲੇ ਕਸਮੇ ਪਾਏ ਹੁਰਮਤ ਤਸਨੋ ਅਗਲੀ ਉਬਜਹ ਵਿਦੂਣਾ ਖਾਏ ਕਸਮੇ ਕਰੇ ਬਰਾਬਰੀ ਫਿਰ ਗਿਆਰ ਤੰਦਰ ਪਾਏ ਵਜਹ ਗਵਾਏ ਅਗਲਾ ਮੋਹੇ ਮੋਹ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸ਼ਾਬਾਸ਼ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ।

ਅਗਲੀ ਜੰਜੀਰੀਆਂ ਇੱਕ ਤੁਰੀ ਚੜੇ ਵਿਸਿਆ ਆਪ ਰਾਏ ਕਰੇ ਆਪੋ ਕੈਸੋਂ ਕਰੀ ਪੁਕਾਰ ਨਾਨਕ ਕਰਨਾ ਜਿੰਦਗੀ ਆ ਫਿਰ ਤੇ ਸਹੀ ਕਰਨੀ ਸਾ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 6 ਵਜੇ ਨੇ ਹੁਣ ਤੁਸੀਂ ਸੁਣੋਗੇ ਹਿੰਦੀ 'ਚ ਸਮਾਚਾਰ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ। ਮੇਰੋ ਮਨ ਰਾਮ ਹੀ ਰਾਮ ਰਟੇ ਰੇ।

ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ। ਪੂਰੀ ਆਸਾ ਜੀ ਮਨਸਾ ਮੇਰੇ ਰਾਮ।

ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ। ਨਿੰਦਕ ਮੀਤ ਹਮਾਰਾ

0: ਹੁਣ ਤੁਸੀਂ ਸਰਵਣ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਖੇਤੀਬਾੜੀ ਪ੍ਰੋਗਰਾਮ।
1: ਖੇਤੀਬਾੜੀ

0: ਉਹਦੀ ਵਰਤੋਂ ਜਾਂ ਤਾਂ ਅਸੀਂ ਕਰਨੀ ਹੈ ਜਾਂ ਜੋ ਅਸੀਂ ਪਸ਼ੂ ਰੱਖੇ ਉਹਨਾਂ ਨੇ ਕਰਨੀ ਹੈ। ਅਤੇ ਜੇ ਉਹਨਾਂ ਦੇ ਵਿੱਚ ਜ਼ਹਿਰ ਦੀ ਮਾਤਰਾ ਹੈ, ਜੇ ਥੋੜ੍ਹਾ ਬਹੁਤਾ ਵੀ ਅੰਸ਼ ਹੈ, ਤਾਂ ਇਹ ਕਿਤੇ ਨਾ ਕਿਤੇ ਜਾ ਕੇ ਸਾਡੇ ਉੱਪਰ ਤਾਂ ਅਸਰ ਕਰੇਗਾ ਹੀ ਕਰੇਗਾ ਜੀ।
1: ਬਿਲਕੁਲ,
0: ਕਈ ਵਾਰ ਅਸਰ ਜਿਹੜੇ ਹੈਗੇ ਬਹੁਤ ਛੇਤੀ ਪਤਾ ਲੱਗ ਜਾਂਦੇ, ਕਈ ਵਾਰ ਹੁੰਦਾ ਬਹੁਤ ਲੰਮੇ ਸਮੇਂ ਬਾਅਦ ਜਾ ਕੇ ਪਤਾ ਲੱਗਦੇ ਆ ਵੀ ਆਹ ਕੰਮ ਉਦੋਂ ਕੀਤਾ ਸੀ ਅਤੇ ਉਹਦਾ ਅਸਰ ਹੁਣ ਨਜ਼ਰ ਆਇਆ।
1: ਬਿਲਕੁਲ,
0: ਇਸ ਕਰਕੇ ਜਿਹੜੀ ਸਾਡੀ ਜ਼ਮੀਨ ਆ ਨਾ, ਜ਼ਮੀਨ ਦੇਖੋ ਮਾਂ ਕਿਹਾ ਗਿਆ, ਅਤੇ ਇਹਦੀ ਦੇਖਭਾਲ ਤਾਂ ਵਧੀਆ ਤਰੀਕੇ ਨਾਲ ਹੋਣੀ ਚਾਹੀਦੀ ਹੈ ਕਿ ਅਸੀਂ ਜਿਸ ਤਰ੍ਹਾਂ ਸਾਨੂੰ ਮਾਹਰ ਕਹਿੰਦੇ ਆ ਕਿ ਫਸਲਾਂ ਦਾ ਹੇਰ ਫੇਰ ਕਰੀਏ, ਵਧੀਆ ਤਰੀਕੇ ਦੀ ਜੇ ਰੰਗਾ ਸਿੰਘ ਜੀ ਅਸੀਂ ਰੂੜੀ ਦੀ ਖਾਦ ਤਿਆਰ ਕੀਤੀ ਹੋਵੇ, ਦੇਸੀ ਖਾਦ ਜਿਹਨੂੰ ਕਹਿੰਦੇ ਹਾਂ, ਵਧੀਆ ਢੇਰ ਪਾਏ ਹੋਣ, ਅਤੇ ਬਹੁਤ ਸਾਰੇ ਸਾਨੂੰ ਜਿਹੜੇ ਰਸਾਇਣਿਕ ਤੱਤ ਆ ਨਾ ਉਹ ਪਾਉਣ ਦੀ ਲੋੜ ਹੀ ਨਹੀਂ ਰਹਿੰਦੀ ਉਹਦੇ ਨਾਲ।
1: ਹਾਂ ਬਿਲਕੁਲ, ਤੁਸੀਂ ਸਹੀ ਗੱਲ ਆਖੀਏ। ਦੇਖੋ ਬਹੁਤ ਸਾਰੀਆਂ ਫਸਲਾਂ ਨੇ, ਮੈਂ ਇਸ ਗੱਲ ਨਾਲ ਬਿਲਕੁਲ ਤੁਹਾਡੀ ਸਹਿਮਤ ਹਾਂ ਕਿ ਜਿਹਨਾਂ ਦੀ ਰਹਿੰਦ ਖੂੰਹਦ ਦੀ ਆਪਾਂ ਜੇ ਆਪਾਂ ਬਚਾ ਲਈਏ ਜਾਂ ਫਿਰ ਦੇਸੀ ਖਾਦ ਵਾਸਤੇ ਵੇਖੋ ਆਪਣੇ ਕੋਲ ਕਿੰਨਾ ਕੁਝ ਬਚਿਆ ਹੁੰਦਾ ਹੈ, ਉਹਦੀ ਸੰਭਾਲ ਕਰ ਲਈਏ ਆਪਾਂ, ਤਾਂ ਫਿਰ ਵਧੀਆ ਜਿਹੜੀ ਦੇਸੀ ਖਾਦ ਜਿਹੜੀ ਤਿਆਰ ਹੋ ਸਕਦੀ ਆ।
0: ਹਾਂ, ਇਹ ਦੇਖੋ ਤਾਂ ਢੰਗ ਹੁੰਦਾ ਤਿਆਰ ਕਰਨ ਦਾ।
1: ਹਾਂ,
0: ਇਹ ਕਈ ਵਾਰ ਤਾਂ ਦੇਖੋ ਹੁਣ ਰੰਗਾ ਸਿੰਘ ਜੀ ਕਿ ਪਿੰਡ 'ਤੇ ਜਾਓ ਅਤੇ ਬਾਹਰ ਨਾ ਰੂੜੀ ਦੇ ਢੇਰ ਲੱਗੇ ਹੁੰਦੇ, ਉੱਦਾਂ ਹੀ
1: ਲੱਗੇ ਹੁੰਦੇ ਜੀ,
0: ਉਹਦਾ ਕੋਈ ਫਾਇਦਾ ਨਹੀਂ ਜੀ, ਕਿਉਂਕਿ ਦੇਖੋ ਉਹਦੇ ਉੱਪਰ ਮੀਂਹ ਹਨੇਰੀ ਹਰ ਤਰ੍ਹਾਂ ਦੇ ਮੌਸਮ ਦਾ ਅਸਰ ਹੁੰਦਾ, ਕਈ ਵਾਰ ਬਹੁਤ ਸਾਰੇ ਤੱਤ ਜਿਹੜੇ ਨਸ਼ਟ ਹੋ ਜਾਂਦੇ ਆ। ਸੋ ਇਸ ਕਰਕੇ ਮਾਹਰ ਕਹਿੰਦੇ ਆ ਵੀ ਜੋ ਵਧੀਆ ਢੰਗ ਤਰੀਕਾ ਕਿ ਆਪਾਂ ਇੱਕ ਕੰਪੋਸਟ ਜਿੱਦਾਂ ਪਿੱਟ ਬਣਾ ਲਓ, ਉਹਦੇ 'ਚ ਬਣਾਓ ਅਤੇ ਵਧੀਆ ਤਰੀਕੇ ਦੀ ਜਿਹੜੀ ਉਹ ਫਿਰ ਖਾਦ ਬਣੇਗੀ, ਅਤੇ ਫਿਰ ਉਹਨੂੰ ਜਿੰਨੀ ਪੁਰਾਣੀ ਹੋਏਗੀ ਫਿਰ ਆਪਾਂ ਨੂੰ ਜ਼ਮੀਨ 'ਚ ਪਾਵਾਂਗੇ ਅਤੇ ਜ਼ਮੀਨ ਨੂੰ ਫਿਰ ਉਹ ਕਈ ਗੁਣਾ ਵੱਧ ਸਾਡੇ ਤੱਕ ਪਹੁੰਚੇਗੀ ਉਪਜੀ ਸ਼ਕਲ ਦੇ ਵਿੱਚ ਦੇ ਜੀ।
1: ਬਿਲਕੁਲ ਜੀ, ਇਹੀਓ ਮੈਂ ਗੱਲ ਕਹਿਣ ਲੱਗਾ ਸੀ ਕਿ ਕੋਈ ਸਮਾਂ ਹੁੰਦਾ ਸੀ ਆਪਾਂ ਜੇ ਚੇਤੇ ਕਰੀਏ ਅਤੇ ਉਦੋਂ ਦੇਸੀ ਖਾਦਾਂ ਹੀ ਆਪਾਂ ਵਰਤਦੇ ਹੁੰਦੇ ਸੀ, ਹੁਣ ਆਪਾਂ ਜ਼ਮੀਨ 'ਚੋਂ ਲੈਣ ਇੰਨਾ ਕੁਝ ਲੱਗ ਪਏ ਹਾਂ ਕਿ ਆਪਾਂ ਨੂੰ ਰਸਾਇਣਿਕ ਖਾਦਾਂ ਦੀ ਜ਼ਰੂਰਤ ਪੈਣ ਲੱਗ ਪਈ।
0: ਅੱਛਾ ਦੇਖੋ ਰੰਗਾ ਸਿੰਘ ਜੀ, ਜਦੋਂ ਖਾਦ ਦੀ ਗੱਲ ਕਰਦੇ ਹਾਂ ਨਾ
1: ਜੀ,
0: ਜਿੱਦਾਂ ਹੁਣ ਆਪਣੇ ਕੋਲ ਵਧੀਆ ਤਰੀਕੇ ਦੀ ਜੇ ਘਰ 'ਚ ਆਪਣੇ ਪਸ਼ੂ ਰੱਖੇ ਆ, ਉਹਦਾ ਆਪਾਂ ਗੋਹਾ ਵਗੈਰਾ ਰੱਖਦੇ ਹਾਂ ਪਾਸੇ ਜਿੱਦਾਂ ਨਾ ਸਫਾਈ ਕਰਦੇ ਹਾਂ
1: ਜੀ,
0: ਉਹਦੇ ਵਿੱਚ ਅਸੀਂ ਜਿਹੜੀ ਆਪਣੇ ਪਸ਼ੂਆਂ ਦੀ ਰਹਿੰਦ ਖੂੰਹਦ ਹੁੰਦੀ ਹੈ, ਕਈ ਵਾਰ ਥੱਲੇ ਸੁੱਕ ਪਾਈ ਹੁੰਦੀ ਹੈ, ਉਹ ਵੀ ਵਰਤੀ ਜਾ ਸਕਦੀ ਹੈ, ਵੀ ਅੱਗੇ ਚੱਲ ਕੇ ਬੜੀ ਵਧੀਆ ਖਾਦ ਬਣ ਜਾਂਦੀ ਆ।
1: ਬਣਦੀ ਜੀ, ਬਿਲਕੁਲ।
0: ਅੱਛਾ, ਜਿਹੜੇ ਹੁਣ ਮੋਮ ਜਾਮੇ ਦੇ ਜਾਂ ਲਿਫਾਫੇ ਵਗੈਰਾ ਨਾ ਪਾਏ ਹੋਣ ਜੀ, ਇਹ ਜ਼ਰੂਰ ਧਿਆਨ ਰੱਖੋ। ਕਈ ਵਾਰ ਕੀ ਆ ਕਿ ਆਪਾਂ ਘਰ ਦਾ ਜਿਹੜਾ ਕੂੜਾ ਮਕੌੜਾ ਹੁੰਦਾ ਨਾ, ਉਹ ਵੀ ਇਕੱਠਾ ਕੀਤਾ ਅਤੇ ਉਹ ਵੀ ਉਹਦੇ 'ਚ ਪਾ ਦਿੰਦੇ
1: ਹਾਂ,
0: ਉਹ ਵੀ ਨਹੀਂ ਕਰਨਾ ਚਾਹੀਦਾ।
1: ਇਹ ਨਹੀਂ ਕਰਨਾ ਚਾਹੀਦਾ। ਜੇ ਆਪਾਂ ਦੇਖੋ ਦੇਸੀ ਖਾਦ ਜਾਂ ਕਿਸ ਵੀ ਤਰੀਕੇ ਨਾਲ ਬਣਾਈਏ, ਉਹ ਪਿਓਰ ਜਿਹੜੀ ਦੇਸੀ ਖਾਦ ਹੀ ਹੋਣੀ ਚਾਹੀਦੀ।
0: ਹਾਂ,
1: ਸਾਫ਼ ਸੁਥਰੀ ਹੋਣੀ ਚਾਹੀਦੀ।
0: ਹਾਂ, ਜਿੱਦਾਂ ਹੁਣ ਆਪਣੇ ਕੋਲ ਮਾਹਰੇ ਸਿਫਾਰਸ਼ ਕਰਦੇ ਆ ਰੰਗਾ ਸਿੰਘ ਜੀ ਕਿ ਜੇ ਆਪਾਂ ਜਿਹੜੇ ਪਸ਼ੂ ਰੱਖੇ ਹੋਏ ਆ
1: ਜੀ,
0: ਉਹਦੇ ਨਾਲ ਹੀ ਕੋਈ 3 ਫੁੱਟ ਲੰਬਾਈ 'ਚ ਅਤੇ 3 ਫੁੱਟ ਚੌੜਾਈ 'ਚ
1: ਜੀ
0: ਇੱਕ ਇਹਨਾਂ ਖੱਡਾ ਬਣਾ ਲਓ, ਅਤੇ ਉਹਦੇ ਚਾਰੋਂ ਪਾਸੇ ਚੰਗੇ ਤਰੀਕੇ ਨਾਲ ਪਾਣੀ ਵਗੈਰਾ ਛਿੜਕੇ ਨਾ, ਤਾਂ ਕਿ ਥਾਂ ਜਿਹੜੀ ਹੈ ਨਾ ਮਜ਼ਬੂਤ ਪੱਕੀ ਹੋ ਜਾਏ। ਫਿਰ ਉਹਦੇ ਵਿੱਚ ਆਪਾਂ ਜਿਹੜੀ ਉਹ ਜਿਹੜੀ ਆਪਣਾ ਗੋਬਰ ਆ ਉਹ ਪਾ ਸਕਦੇ ਹੈਗੇ ਹਾਂ, ਪਸ਼ੂਆਂ ਦੀ ਜਿਹੜੀ ਰਹਿੰਦ ਖੂੰਹਦ ਹੁੰਦੀ ਜਿਹਦੇ ਨਾਲ ਪੱਠੇ ਵਗੈਰਾ ਜਾਂ ਉਹਨਾਂ ਥੱਲੇ ਆਪਾਂ ਕੂੜਾ ਕਚਰਾ ਵਗੈਰਾ ਪਾਉਂਦੇ ਹੈਗੇ ਹਾਂ ਪਸ਼ੂਆਂ ਦੇ ਹੇਠਾਂ ਸੁੱਕ ਵਾਸਤੇ, ਉਹ ਸਾਰੀ ਕੋਸ਼ਿਸ਼ ਕਰੋ ਕਿ ਪਸ਼ੂਆਂ ਦਾ ਜਿਹੜਾ ਮਲ ਮੂਤਰ ਆ ਨਾ ਉਹ ਵੀ ਉਹਦੇ ਵਿੱਚ ਆ ਜਾਏ, ਉਹ ਬਹੁਤ ਵਧੀਆ ਖਾਦ ਦਾ ਕੰਮ ਕਰੂਗਾ ਜੀ।
1: ਬਿਲਕੁਲ ਜੀ।
0: ਹਾਂਜੀ, ਅਤੇ ਉਹਨੂੰ ਆਪਾਂ ਰੰਗਾ ਸਿੰਘ ਜੀ ਢੱਕ ਕੇ ਰੱਖੋ, ਅਤੇ ਉਹਦੇ ਨਾਲ ਫਿਰ ਉਹ ਬੜੀ ਵਧੀਆ ਤਰੀਕੇ ਦੀ ਜਿਹੜੀ ਨਾ ਖਾਦ ਹੈ ਨਾ ਉਹ ਤਿਆਰ ਹੋ ਜਾਊਗੀ ਜੀ।
1: ਜੀ,
0: ਅਤੇ ਲੋੜ ਪੈਣ 'ਤੇ ਜਦੋਂ ਵੀ ਕੋਈ ਆਪਾਂ ਨੇ ਫਸਲ ਬੀਜਣੀ ਹੈ ਉਸ ਤੋਂ ਪਹਿਲਾਂ ਉਹਨੂੰ ਖੱਡੇ ਤੋਂ ਕੱਢੋ, ਜਿੱਦਾਂ ਆਮ ਤਰੀਕਾ ਹੈ ਕਿ ਫਸਲ ਤੋਂ ਪਹਿਲਾਂ ਜਿਹੜਾ ਆਪਣਾ ਖੇਤ ਖਾਲੀ ਖੇਤ 'ਚ ਆਪਾਂ ਵੱਖ ਵੱਖ ਥਾਂ 'ਤੇ ਨਾ, ਕਈ ਵਾਰ ਇਹ ਵੀ ਦੇਖਿਆ ਗਿਆ ਕਿ ਆਪਾਂ ਟਰਾਲੀ ਭਰ ਕੇ ਲੈ ਜਾਂਦੇ ਹਾਂ ਅਤੇ ਖੇਤ ਜਾ ਕੇ ਨਾ ਇੱਕ ਥਾਂ 'ਤੇ ਲਾਹ ਕੇ ਆ ਜਾਂਦੇ ਹਾਂ ਕਿ ਬਾਅਦ 'ਚ ਖਿਲਾਰਾਂਗੇ, ਪਰ ਖੇਤ 'ਚ ਵੀ ਪਈ ਉਹਦਾ ਵੀ ਕੋਈ ਫਾਇਦਾ ਨਹੀਂ ਜੀ।
1: ਨਾ ਜੀ, ਨਾ।
0: ਉਹਨੂੰ ਕੋਸ਼ਿਸ਼ ਕਰੋ ਵੀ ਜਿੰਨੀ ਛੇਤੀ ਹੋ ਸਕੇ ਉਹਨੂੰ ਜ਼ਮੀਨ 'ਚ ਰਲਾ ਦੇਈਏ ਜੀ, ਜਿੰਨੀ ਛੇਤੀ ਉਹ ਜ਼ਮੀਨ 'ਚ ਰਲ ਜਾਏਗੀ ਅਸਰ ਕਰੇਗੀ ਅਤੇ ਸਾਨੂੰ ਜਿਹੜਾ ਹੈਗਾ ਵਧੀਆ ਪੈਦਾਵਾਰ ਦੇ ਰੂਪ 'ਚ ਜਿਹੜੀ ਹੈਗੀ ਆ ਆਮਦਨ ਵੀ ਉਹਦੇ ਨਾਲ ਹਾਸਿਲ ਹੋਏਗੀ।
1: ਬਿਲਕੁਲ ਜੀ।
0: ਇਹਦੇ ਨਾਲ ਮਕਸਦ ਇੱਕ ਹੋਰ ਵੀ ਹੁੰਦਾ ਰੰਗਾ ਸਿੰਘ ਜੀ ਕਿ ਜਦੋਂ ਆਪਾਂ ਥੋੜ੍ਹੇ ਦਿਨ ਪਹਿਲਾਂ ਜੇ ਇਹਨੂੰ ਰਲਾ ਦੇਈਏ
1: ਜੀ
0: ਜ਼ਮੀਨ ਦੇ ਵਿੱਚ,

0: ਅਤੇ ਉਹ ਤੋਂ ਬਾਅਦ ਜੇ ਪਾਣੀ ਵਗੈਰਾ ਲਾ ਦਿਉ, ਅਤੇ ਜੇ ਸਾਡੀ ਆਪਣੇ ਰੂੜੀ ਖਾਦ ਦੇ ਵਿੱਚ ਕੋਈ ਨਦੀਨ ਵਗੈਰਾ ਅੰਸ਼ ਹੋਣਗੇ, ਬੀਜ ਹੋਣਗੇ, ਉਹ ਪਹਿਲਾਂ ਉੱਗ ਪੈਣਗੇ,
1: ਅਤੇ
0: ਅਸੀਂ ਪਹਿਲਾਂ ਉਹਨਾਂ ਦਾ ਕਾਬੂ ਕਰ
1: ਦਈਏ। ਬਿਲਕੁਲ ਬਿਲਕੁਲ,
0: ਹੈਂਜੀ, ਕਿੰਨਾ ਦੇਖੋ ਫਾਇਦਾ ਹੈ। ਤਾਂ ਕਹਿੰਦੇ ਹਾਂ ਕਿ ਜਿੱਦਾਂ ਹੁਣ ਜੇ ਪਨੀਰੀ ਵਗੈਰਾ ਬੀਜਦੇ ਹਾਂ ਤਾਂ ਪਹਿਲਾਂ ਦੇਸੀ ਖਾਦ ਪਾ ਲਓ 10-15 ਦਿਨ ਪਹਿਲਾਂ,
1: ਅਤੇ
0: ਪਾਣੀ ਲਾ ਦਈਏ।
1: ਬਿਲਕੁਲ,
0: ਉਹਦੇ ਨਾਲ ਜਿਹੜੇ ਨਦੀਨ ਵਗੈਰਾ ਜੇ ਹੈ ਉੱਗ ਪੈਣਗੇ, ਤਾਂ ਆਪਾਂ ਉਹਨੂੰ ਖਤਮ ਕਰਕੇ ਫਿਰ ਅੱਗੇ ਚੱਲ ਕੇ ਕੰਮ ਜਿਹੜਾ ਉਹ ਫਿਰ ਵਧੀਆ ਹੋਏਗਾ ਜੀ। ਫਸਲ ਨੂੰ ਬੜਾ ਹੀ ਫਾਇਦਾ ਹੁੰਦਾ।
1: ਬਿਲਕੁਲ ਜੀ,
0: ਜਿੱਦਾਂ ਹੁਣ ਆਪਣਾ ਇੱਕ ਤਾਂ ਹੁੰਦਾ ਕਿ ਬਾਜ਼ਾਰ ਜਾਓ ਅਤੇ ਵਿਟਾਮਿਨ ਖਾ ਲਓ ਜੀ, ਜਾਂ ਫਰਾਨੀ ਖਾ ਲਓ ਜੀ, ਕੈਲਸ਼ੀਅਮ ਦੀਆਂ ਗੋਲੀਆਂ ਖਾ ਲਓ, ਉਹਦਾ ਕੋਈ ਫਾਇਦਾ ਨਹੀਂ। ਇੱਕ ਜਿਹੜੀ ਅਸੀਂ ਵਧੀਆ ਖੁਰਾਕ ਖਾਂਦੇ ਹੈਗੇ, ਦੇਸੀ ਘਿਓ, ਲੱਸੀ,
1: ਬਿਲਕੁਲ,
0: ਹਾਂਜੀ, ਦਹੀਂ,
1: ਦੁੱਧ ਦਾ ਕੋਈ ਵੀ ਉਤਪਾਦ ਲੈ ਲਓ,
0: ਹਾਂ, ਜਿੱਦਾਂ
1: ਦੁੱਧ ਹੀ ਲੈ ਲਓ ਤੁਸੀਂ, ਇੱਕ ਸੰਪੂਰਨ
0: ਖੁਰਾਕ ਆ ਉਹ, ਜਿੱਦਾਂ ਸਾਡੇ ਸਰੀਰ ਵਾਸਤੇ ਅਸਰ ਕਰਦੀ ਹੈ, ਇਸ ਤਰੀਕੇ ਨਾਲ ਜਿਹੜੀ ਰੂੜੀ ਦੀ ਦੇਸੀ ਖਾਦ ਆ ਨਾ, ਉਹ ਜ਼ਮੀਨ ਦੇ ਲਈ ਅਸਰ ਕਰਦੀ ਹੈ ਜੀ, ਲੰਮੇ ਸਮੇਂ ਤੱਕ ਉਹਦੇ ਫਾਇਦੇ ਸਾਨੂੰ ਫਿਰ ਨਜ਼ਰ ਆਉਂਦੇ ਆ।
1: ਬਿਲਕੁਲ ਜੀ, ਵੇਖੋ ਚਾਹੇ ਕੋਈ ਵੀ ਫਸਲ ਹੋਏ, ਸਬਜ਼ੀਆਂ ਹੋਣ, ਇੱਥੋਂ ਤੱਕ ਕਿ ਆਪਾਂ ਜੇ ਬਾਗਬਾਨੀ ਵਿੱਚ ਵੀ ਦੇਸੀ ਖਾਦ ਦੀ ਜਿਹੜੀ ਆ ਵਰਤੋਂ ਕਰੀਏ, ਅਤੇ ਦੇਖੋ ਅਸਰ ਤਾਂ ਫਿਰ ਪੌਦਾ ਉੱਗਣ 'ਤੇ ਜਾਂ ਪੌਦਾ ਜਦੋਂ ਝਾੜ ਦਿੰਦਾ ਨਾ, ਉਦੋਂ ਹੀ ਪਤਾ ਲੱਗਦਾ,
0: ਉਦੋਂ ਪਤਾ ਲੱਗਦਾ। ਬਿਲਕੁਲ ਬਿਲਕੁਲ, ਜੇ ਵਧੀਆ ਤਰੀਕੇ 'ਤੇ ਤਿਆਰ ਕੀਤੀ ਹੋਊਗੀ, ਜਿਸ ਤਰ੍ਹਾਂ ਆਪਾਂ ਖਾਸ ਕਰਕੇ ਤਾਂ ਜਿਹੜੀਆਂ ਸਬਜ਼ੀਆਂ ਬੀਜਦੇ ਹੈਗੇ ਹਾਂ, ਉਹਦੇ ਤਾਂ ਦੇਖੋ ਰੰਗਾ ਸਿੰਘ ਜੀ, ਕੁਛ ਇਹ ਕਰੋ ਕਿ ਵੱਧ ਤੋਂ ਵੱਧ ਆਪਾਂ ਜਿਹੜੀ ਇਹ ਦੇਸੀ ਖਾਦ ਆ ਨਾ, ਜਿਹੜੀ ਵਧੀਆ ਤਿਆਰ ਕੀਤੀ ਹੈ, ਉਹ ਅਸੀਂ ਇਸਤੇਮਾਲ ਕਰ ਸਕਦੇ ਹੈਗੇ ਹਾਂ
1: ਜੀ।
0: ਇੱਥੋਂ ਤੱਕ ਕਿ ਦੇਖੋ ਘਰ ਦੇ ਵਿੱਚ ਜਿੱਦਾਂ ਹੁਣ ਆਪਾਂ ਰੰਗਾ ਸਿੰਘ ਜੀ ਸਬਜ਼ੀਆਂ ਕੱਟਦੇ ਹਾਂ, ਫਲ ਫਰੂਟ ਛਿਲਦੇ ਹਾਂ ਉੱਪਰੋਂ, ਉਹ ਵੀ ਵਰਤੇ ਜਾ ਸਕਦੇ ਆ ਜੀ ਖਾਦ ਬਣਾਉਣ ਦੇ ਵਿੱਚ।
1: ਬਿਲਕੁਲ,
0: ਬੜੀ ਵਧੀਆ ਖਾਦ ਬਣੇਗੀ,
1: ਬਣਦੀ ਆ।
0: ਕਈ ਵਾਰ ਆਪਾਂ ਉਹਨੂੰ ਕਚਰਾ ਸਮਝ ਕੇ ਸੁੱਟ ਦਿੰਦੇ ਹੈਗੇ, ਪਰ ਉਹ ਕਚਰਾ ਨਹੀਂ, ਉਹ ਜੇ ਆਪਾਂ ਨੂੰ ਸੰਭਾਲ ਕਰੀਏ ਤੇ ਇੱਕ ਬੜੀ ਵਧੀਆ ਖਾਦ ਜਿਹੜੇ ਅੱਗੇ ਚੱਲ ਕੇ ਬਣ ਜਾਏਗੀ ਜੀ।
1: ਬਿਲਕੁਲ, ਦੇਖੋ ਘਰੇਲੂ ਬਗੀਚੀ ਵਾਸਤੇ ਵੀ ਇੱਦਾਂ ਸਬਜ਼ੀਆਂ ਕੱਟੀਆਂ ਛਿਲੀਆਂ ਜਿਹੜੀਆਂ ਰਹਿੰਦ ਖੂੰਹਦ ਹੁੰਦੀਆਂ, ਉਹਨਾਂ ਨੂੰ ਵੀ ਆਪਾਂ ਗਮਲਿਆਂ 'ਚ ਵੀ ਲਾ ਸਕਦੇ ਹਾਂ, ਬਗੀਚੀ 'ਚ ਵੀ ਲਾ ਸਕਦੇ ਹਾਂ, ਜਿਹਦੇ ਨਾਲ ਉਹ ਖਾਦ ਦਾ ਰੂਪ ਧਾਰਨ ਕਰ ਸਕਦੀ ਹੈ।
0: ਬਿਲਕੁਲ ਬਿਲਕੁਲ ਜੀ, ਦੇਖੋ ਉਪਰਾਲੇ ਕਰਾਂਗੇ ਤੇ ਫਿਰ ਫਾਇਦੇ ਹੋਣਗੇ ਹੋਣਗੇ, ਕੀ ਇਰਾਦਾ ਫਿਰ
1: ਚੱਲਣ ਦਾ ਜੀ।
0: ਜੈ ਹਿੰਦ ਜੀ,
1: ਜੈ ਹਿੰਦ ਜੀ।
2: ਹੁਣ ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ, ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਹ ਹੁਣ ਸਰਵਣ ਕਰਦੇ ਹਾਂ ਮਾਨਸ ਕਾਨ ਪ੍ਰੋਗਰਾਮ ਤਹਿਤ ਸ਼੍ਰੀ ਰਾਮਚਰਿਤ ਮਾਨਸ ਦਾ ਲੜੀਵਾਰ ਪਾਠ।
3: ਤਿਰਾਸੀ 83

ਹੁਣ ਤੁਸੀਂ ਸਰਵਣ ਕਰ ਰਹੇ ਸੀ ਮਾਨਸ ਕਾਨ ਪ੍ਰੋਗਰਾਮ ਤਹਿਤ ਸ਼੍ਰੀ ਰਾਮਚਰਿਤ ਮਾਨਸ ਦਾ ਲੜੀਵਾਰ ਪਾਠ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 6:50 ਤੇ 14 ਸੈਕਿੰਡ ਹੋਏ ਨੇ। ਹੁਣ ਪਰਚੇ ਤਹਿਤ ਪੇਸ਼ ਹੈ ਅੱਜ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ।

0: कनाडादेशस्य त्रिदिवसीययात्रायां भविष्यति। वाणिज्यमन्त्रालयेन सूचितं यत् श्रीगोयलः व्यापारनिवेशभारतकनाडा व्यापकार्थिकसहभागिता वार्तालापं प्रवर्तयितुं ओटावा टोरण्टोनगरयोः द्विपक्षीयसमागमं करिष्यति। संसदीय कार्यसूचना प्रसारण राज्यमंत्री एल मुरुगुनः अवदत् यत् प्रशासनं 47-2000तम वर्षपर्यन्तं विकसितं भारतम् इति स्वप्नं साकारयितुं प्रतिबद्धमस्ति। चेन्नई स्थिते ICF इति संस्थाने आयोजितं आजीविका मेलनं संबोधयन् सः उक्तवान् यत् प्रधानमन्त्रिणः नेतृत्वे देशः आधारभूत संरचना विकासे वृत्त्यवसराणां वृद्धौ व्यापार सुगमतायां च तीव्रगत्या प्रगतिं करोति। प्रियः श्रोतारः, संस्कृतजगता सम्बद्धैः विभिन्नैः क्रियाकलापैः संवलितस्य संस्कृतसाप्ताहिकीति विशिष्ट कार्यक्रमस्य प्रसारणम् आकाशवाण्याः FM गोल्ड प्रवाहिकातः अद्य मध्याह्ने 12:30 भविष्यति। भवन्तः सर्वे यथाकालं श्रोतुं प्रभवन्ति। भारतीयर्तु विभागेन अद्य पूर्वीयोत्तरप्रदेशाय, पूर्वीयमध्यप्रदेशाय, विदर्भाय च अतितापपरा रक्तवार्णिकी सञ्चेतना प्रसारिता। भारतस्य उत्तरपश्चिमीय मध्य पूर्वीय दिग्विभागेषु कतिपयक्षेत्रेषु समाना एव स्थितिः आगामि 7 दिवसपर्यन्तं भविष्यति इत्यपि विभागेन सूचितम्। अन्ते क्रीडावार्तासु, इंडियन प्रीमियर लीग क्रिकेट स्पर्धा मालिकायां गतरात्रौ लखनऊ नगरे इकाना क्रिकेट क्रीडांगणे आयोजिते द्वंद्वे श्रेयस अय्यरेण अर्जितानां एकोत्तर शत धावनांकानां बलेन पंजाब किंग्स दलेन लखनऊ सुपर जायंट्स दलं 7 क्रीडकैः पराजितम्। क्रीडान्ते अय्यरः स्पर्धा पुरुषः घोषितः। अद्यतने द्वन्द्वद्वये प्रथमं मुम्बय्याम् अपराह्णे 3:30 मुम्बई इण्डियन्स् दलं राजस्थान रॉयल्स दलेन स्पर्धिष्यते। ततः सायं कोलकातायां कोलकाता नाइट राइडर्स दिल्ली कैपिटल्स दलयोः द्वन्द्वं भविष्यति। इति वार्ताः।
1: अस्य आकाशवाणी ते जलंधर केंद्र तो बोल रहे हैं। ਇਸ ਵੇਲੇ 7 ਨੇ ਹੁਣ ਪੇਸ਼ ਨੇ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਭਾਰਤ ਅਮਰੀਕਾ ਵਿਆਪਕ ਆਲਮੀ ਰਣਨੀਤਿਕ ਪਾਇਵਾਲੀ ਵਿਚ ਨਿਰੰਤਰ ਪ੍ਰਗਤੀ ਤੇ ਸੁਰੱਖਿਆ ਨਾਲ ਸਬੰਧਿਤ ਮੁੱਦਿਆਂ ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਵੱਖ ਵੱਖ ਸਰਕਾਰੀ ਵਿਭਾਗਾਂ ਦੇ 51,000 ਤੋਂ ਵੱਧ ਚੁਣੇ ਹੋਏ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪੇ। ਪੰਜਾਬ ਵਿਚ 19ਵਾਂ ਰੋਜ਼ਗਾਰ ਮੇਲਾ ਰੇਲ ਕੋਚ ਫੈਕਟਰੀ ਕਪੂਰਥਲਾ ਅਤੇ ਪਟਿਆਲਾ ਲੋਕੋਮੋਟਿਵ ਵਰਕਰਸ ਪਟਿਆਲਾ ਵਿਖੇ ਕਰਵਾਇਆ ਗਿਆ। ਆਲ ਇੰਡੀਆ ਲਿਮਿਟਿਡ ਨੇ ਰਾਜਸਥਾਨ ਦੇ ਦਾਂਡੇਵਾਲਾ ਫੀਲਡ ਵਿਚ ਇਕ ਨਵੇਂ ਗੈਸ ਬੈਰਿੰਗ ਪੇ ਜ਼ੋਨ ਦਾ ਸਫਲਤਾ ਨਾਲ ਪਤਾ ਲਗਾਇਆ ਹੈ। ਵਪਾਰ ਅਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਆਲਮੀ ਉਥਲ ਪੁਥਲ ਦੇ ਬਾਵਜੂਦ ਮਜ਼ਬੂਤ ਆਰਥਿਕ ਵਿਕਾਸ ਦੇਖ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਤ ਦੀ ਗਰਮੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ ਸਕੂਲਾਂ ਅਤੇ ਕਾਲਜਾਂ ਦਾ ਸਮਾਂ ਬਦਲਣ ਦਾ ਐਲਾਨ। ਨਵੇਂ ਸਮੇਂ ਮੁਤਾਬਿਕ ਕੰਮਕਾਜ ਦਾ ਸਮਾਂ ਸਵੇਰੇ 7:30 ਤੋਂ ਦੁਪਹਿਰ ਬਾਅਦ 1:30 ਤੱਕ ਹੋਵੇਗਾ। ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਵੱਲੋਂ 11ਵੇਂ ਕਨਵੋਕੇਸ਼ਨ ਸਮਾਰੋਹ ਕਰਵਾਇਆ ਗਿਆ। ਚੀਫ ਜਸਟਿਸ ਸੂਰਿਆਕਾਂਤ ਨੇ ਵਿਦਿਆਰਥੀਆਂ ਨੂੰ ਪ੍ਰਗਤੀਸ਼ੀਲ ਸਮਾਜ ਦੇ ਨਿਰਮਾਣ ਵਿਚ ਯੋਗਦਾਨ ਪਾਉਣ ਲਈ ਕੀਤਾ ਪ੍ਰੇਰਿਤ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਸਿਵਲ ਸਰਜਨਾਂ ਨੂੰ ਗਰਮੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਲਈ ਤਿਆਰ ਰਹਿਣ ਅਤੇ ਮੈਡੀਕਲ ਸਪਲਾਈ ਯਕੀਨੀ ਬਣਾਉਣ ਦੇ ਨਿਰਦੇਸ਼। ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਜਲੰਧਰ ਸਥਿਤ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗ੍ਰਿਫਤਾਰ ਇੰਡੀਅਨ ਕੋਆਪਰੇਟਿਵ ਹਾਊਸ ਬੇਅਰਿੰਗ ਸੁਸਾਇਟੀ ਦੇ ਸਕੱਤਰ ਅਜੇ ਸਹਿਗਲ ਨੂੰ ਮਨੀ ਲਾਂਡਰਿੰਗ ਮਾਮਲੇ ਵਿਚ 27 ਮਈ ਤੱਕ ED ਰਿਮਾਂਡ ਤੇ ਭੇਜਿਆ। ਸੋ ACG ਮੁੱਖ ਖਬਰਾਂ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਸੋਹਣੀ ਸਵੇਰ। ਜੀ ਜਨਾਬ, ਫੁੱਲਾਂ ਦੀ ਤਰ੍ਹਾਂ ਮੁਸਕੁਰਾਉਂਦੇ ਰਹੋ, ਭਵਰੇ ਦੀ ਤਰ੍ਹਾਂ ਗੁਣਗੁਣਾਉਂਦੇ ਰਹੋ। ਚੁੱਪ ਰਹਿਣ ਤੇ ਰਿਸ਼ਤੇ ਵੀ ਉਦਾਸ ਹੋ ਜਾਂਦੇ ਨੇ, ਇਸ ਲਈ ਕੁਝ ਉਹਨਾਂ ਦੀ ਸੁਣੋ ਤੇ ਕੁਝ ਆਪਣੀ ਸੁਣਾਉਂਦੇ ਰਹੋ। ਭੁੱਲ ਜਾਓ ਸ਼ਿਕਵੇ ਸ਼ਿਕਾਇਤਾਂ ਨੂੰ, ਬਸ ਛੋਟੀ ਛੋਟੀ ਖੁਸ਼ੀਆਂ ਦੇ ਮੋਤੀ ਲੁਟਾਉਂਦੇ ਰਹੋ। ਜ਼ਿੰਦਗੀ ਵਿੱਚ ਖੁਸ਼ੀ ਗਮੀ ਆਉਂਦੀ ਜਾਂਦੀ ਰਹਿੰਦੀ ਹੈ, ਇਸ ਬਾਰੇ ਕਿਉਂ ਸੋਚਣਾ? ਰੱਬ ਨੇ ਸੋਹਣੀ ਜ਼ਿੰਦਗੀ ਬਖਸ਼ੀ ਹੈ, ਇਹ ਸੋਚ ਕੇ ਉਸਦਾ ਸ਼ੁਕਰ ਮਨਾਉਂਦੇ ਰਹੋ। ਚੰਗੇ ਕਰਮ ਕਰਕੇ, ਭਾਵ ਦੂਜਿਆਂ ਦੀ ਸੇਵਾ ਕਰਕੇ, ਆਪਣੀ ਜ਼ਿੰਦਗੀ ਨੂੰ ਉਹਨਾਂ ਦੀਆਂ ਦਿੱਤੀਆਂ ਦੁਆਵਾਂ ਦੇ ਨਾਲ ਭਰ ਲਓ। ਫਿਰ ਵੇਖੋ, ਜ਼ਿੰਦਗੀ ਵਾਕਈ ਬਹੁਤ ਖੂਬਸੂਰਤ ਹੈ।

ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਜਾਣਕਾਰੀ ਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਸੋਹਣੀ ਸਵੇਰ। ਅੱਜ 24 ਮਈ ਦਾ ਦਿਨ ਕਾਮਨਵੈਲਥ ਦੇ ਇਤਿਹਾਸ ਵਿੱਚ ਇੱਕ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਇਸ ਦਿਨ ਨੂੰ ਕਈ ਦੇਸ਼ਾਂ ਵਿੱਚ ਕਾਮਨਵੈਲਥ ਦੀ ਏਕਤਾ, ਸਾਂਝ ਅਤੇ ਸੱਭਿਆਚਾਰਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਮਨਾਇਆ ਜਾਂਦਾ ਹੈ। ਕਾਮਨਵੈਲਥ ਉਹ ਸੰਸਥਾ ਹੈ ਜਿਸ ਵਿੱਚ ਦੁਨੀਆ ਦੇ ਕਈ ਦੇਸ਼ ਆਪਸੀ ਸਹਿਯੋਗ, ਦੋਸਤੀ ਤੇ ਵਿਕਾਸ ਲਈ ਇਕੱਠੇ ਕੰਮ ਕਰਦੇ ਨੇ। ਕਾਮਨਵੈਲਥ ਆਫ ਨੇਸ਼ਨਸ ਦਾ ਮੁੱਖ ਉਦੇਸ਼ ਲੋਕਤੰਤਰ, ਮਨੁੱਖੀ ਅਧਿਕਾਰ, ਸਿੱਖਿਆ, ਸ਼ਾਂਤੀ, ਨੌਜਵਾਨਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ। ਕਾਮਨਵੈਲਥ ਵਿੱਚ ਭਾਰਤ ਸਮੇਤ ਕਈ ਦੇਸ਼ ਇਸ ਵਿੱਚ ਸ਼ਾਮਿਲ ਨੇ। ਇਹ ਸੰਗਠਨ ਵੱਖ ਵੱਖ ਭਾਸ਼ਾਵਾਂ, ਧਰਮਾਂ ਅਤੇ ਸੱਭਿਆਚਾਰਾਂ ਵਾਲੇ ਦੇਸ਼ਾਂ ਨੂੰ ਇੱਕ ਮੰਚ 'ਤੇ ਲਿਆਉਂਦਾ ਹੈ। ਅੱਜ ਦੇ ਦਿਨ ਨੂੰ ਮਨਾਇਆ ਜਾਣ ਵਾਲਾ ਇਹ ਜਸ਼ਨ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਦੁਨੀਆ ਵਿੱਚ ਸ਼ਾਂਤੀ ਅਤੇ ਤਰੱਕੀ ਲਈ ਆਪਸੀ ਸਹਿਯੋਗ ਬਹੁਤ ਜ਼ਰੂਰੀ ਹੈ। ਇਸ ਮੌਕੇ 'ਤੇ ਵਿਸ਼ੇਸ਼ ਸਮਾਗਮ, ਭਾਸ਼ਣ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਂਦੇ ਨੇ। ਸਕੂਲ ਅਤੇ ਕਾਲਜਿਸ ਵਿੱਚ ਵੀ ਕਾਮਨਵੈਲਥ ਨਾਲ ਸੰਬੰਧਿਤ ਪ੍ਰੋਗਰਾਮ ਕਰਵਾਏ ਜਾਂਦੇ ਨੇ। ਵਿਦਿਆਰਥੀਆਂ ਨੂੰ ਕਾਮਨਵੈਲਥ ਦੇ ਇਤਿਹਾਸ ਅਤੇ ਇਸ ਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਇਹ ਦਿਨ ਨੌਜਵਾਨ ਪੀੜ੍ਹੀ ਨੂੰ ਸਮਾਨਤਾ, ਸਹਿਯੋਗ ਅਤੇ ਸਾਂਝੇ ਵਿਕਾਸ ਦੀ ਪ੍ਰੇਰਣਾ ਦਿੰਦਾ ਹੈ। ਇਸ ਮੌਕੇ 'ਤੇ ਖੇਡਾਂ ਨੂੰ ਵੀ ਖਾਸ ਮਹੱਤਤਾ ਦਿੱਤੀ ਜਾਂਦੀ ਹੈ। ਕਾਮਨਵੈਲਥ ਗੇਮਸ ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ। ਇਹ ਦਿਨ ਯੂਨੀਅਨ ਇਨ ਡਾਇਵਰਸਿਟੀ ਯਾਨੀ ਵਿਭਿੰਨਤਾ ਵਿੱਚ ਏਕਤਾ ਦਾ ਵੱਡਾ ਸੰਦੇਸ਼ ਦਿੰਦਾ ਹੈ ਅਤੇ ਦੱਸਦਾ ਹੈ ਕਿ ਮਿਲਜੁਲ ਕੇ ਕੰਮ ਕਰਨ ਦੇ ਨਾਲ ਹੀ ਦੁਨੀਆ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਸੋਹਣੀ ਸਵੇਰ। ਰਿਸ਼ਤੇ ਵੇਖ ਕੇ ਪਿਆਰ ਨਿਭਾਇਆ ਕਰ, ਹਰ ਕਿਸੇ ਨੂੰ ਨਾ ਅਜ਼ਮਾਇਆ ਕਰ, ਇਹ ਦੁਨੀਆ ਮਤਲਬੀ ਬੰਦਿਆਂ ਦੀ, ਐਵੇਂ ਨਾ ਕਿਸੇ ਦੇ ਪਿੱਛੇ ਲੱਗ ਜਾਇਆ ਕਰ, ਇੰਨਾ ਮਿੱਠਾ ਵੀ ਨਾ ਬਣ, ਦੁਨੀਆ ਨਿਗਲ ਜਾਵੇਗੀ, ਕਦੇ ਬੁਰਾ ਬਣ ਕੇ ਵੀ ਵਿਖਾਇਆ ਕਰ, ਹਰ ਇੱਕ ਦੇ ਦੁੱਖ ਵਿੱਚ ਹੋ ਕੇ ਦੁਖੀ ਆਪਣਾ ਦੁੱਖ ਨਾ ਹੋਰ ਵਧਾਇਆ ਕਰ, ਮੰਨਿਆ ਤੇਰੇ ਸੰਸਕਾਰ ਨੇ ਇਹੋ ਜਿਹੇ, ਪਰ ਇੱਕ ਵਾਰ ਤੇ ਸਭ ਨੂੰ ਅਜ਼ਮਾਇਆ ਕਰ, ਤੇਰੀ ਵਾਰੀ ਕਿਸੇ ਨੇ ਪੁੱਛਣਾ, ਸਮਝ ਆਉਣ ਤੇ ਕੰਮ ਲਿਆ ਸਮਝ ਆਇਆ ਕਰ। ਜੀ ਹਾਂ, ਇਹ ਸਾਡੇ ਸੰਸਕਾਰ ਹੀ ਨੇ ਜਿਹੜੇ ਸਾਨੂੰ ਇੱਕ ਦੂਜੇ ਦੇ ਨਾਲ ਮਿਲ ਕੇ ਰਹਿਣ ਦੀ ਸਿੱਖਿਆ ਦਿੰਦੇ ਨੇ, ਜਿਨ੍ਹਾਂ ਕਰਕੇ ਅੱਜ ਵੀ ਅਸੀਂ ਪਿਆਰ ਅਤੇ ਅਮਨ ਦੇ ਨਾਲ ਰਹਿਣ ਦਾ ਰਹਿਣ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ ਅਤੇ ਪਿਆਰ ਅਤੇ ਅਮਨ ਦੇ ਨਾਲ ਰਹਿਣ ਦਾ ਸੁਪਨਾ ਵੀ ਵੇਖਦੇ ਹਾਂ। ਲਗਾਤਾਰ ਮਿਲ ਰਹੀਆਂ ਅਸਫਲਤਾਵਾਂ ਤੋਂ ਕਦੇ ਵੀ ਨਿਰਾਸ਼ ਨਾ ਹੋਵੋ, ਕਿਉਂਕਿ ਇਹ ਬਿਲਕੁਲ ਸੱਚੀ ਗੱਲ ਹੈ ਕਿ ਕਦੀ ਕਦੀ ਗੁੱਛੇ ਦੀ ਆਖਰੀ ਚਾਬੀ ਵੀ ਤਾਲਾ ਖੋਲ੍ਹ ਦਿੰਦੀ ਹੈ। ਸੋ ਜਨਾਬ, ਇਸੇ ਦੇ ਨਾਲ ਹੀ ਅੱਜ ਅੰਤਰਰਾਸ਼ਟਰੀ ਮਾਰਖੋਰ ਦਿਵਸ ਮਨਾਇਆ ਜਾ ਰਿਹਾ ਹੈ। ਮਾਰਖੋਰ ਇੱਕ ਜੰਗਲੀ ਪਹਾੜੀ ਜੀਵ ਹੈ ਜੋ ਆਪਣੀਆਂ ਲੰਬੀਆਂ ਅਤੇ ਮੋੜਦਾਰ ਸਿੰਗਾਂ ਲਈ ਜਾਣਿਆ ਜਾਂਦਾ ਹੈ। ਇਹ ਪ੍ਰਜਾਤੀ ਕੇਂਦਰੀ ਅਤੇ ਦੱਖਣੀ ਏਸ਼ੀਆ ਦੇ ਪਹਾੜੀ ਖੇਤਰਾਂ ਵਿੱਚ ਪਾਈ ਜਾਂਦੀ ਹੈ, ਜਿਵੇਂ ਕਿ ਇੰਡੀਆ, ਪਾਕਿਸਤਾਨ, ਅਫਗਾਨਿਸਤਾਨ, ਤਾਜਿਕਸਤਾਨ, ਤੁਰਕਮੈਨਿਕਸਤਾਨ ਅਤੇ ਉਜ਼ਬੇਕਿਸਤਾਨ ਵਿੱਚ। ਮਾਰਖੋਰ ਨੂੰ ਪਹਾੜਾਂ ਦਾ ਰਾਜਾ ਵੀ ਕਿਹਾ ਜਾਂਦਾ ਹੈ। ਇਸ ਦੀ ਸੁੰਦਰਤਾ, ਤਾਕਤ ਅਤੇ ਫੁਰਤੀ ਲੋਕਾਂ ਨੂੰ ਆਕਰਸ਼ਿਤ ਕਰਦੀ ਹੈ। ਸੰਯੁਕਤ ਰਾਸ਼ਟਰ ਮਹਾਸਭਾ ਨੇ 24 ਮਈ ਨੂੰ ਅੰਤਰਰਾਸ਼ਟਰੀ ਮਾਰਖੋਰ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਇਹ ਦਿਵਸ ਪਹਿਲੀ ਵਾਰ 2024 ਵਿੱਚ ਮਨਾਇਆ ਗਿਆ। ਇਸ ਦਾ ਮੁੱਖ ਉਦੇਸ਼ ਮਾਰਖੋਰ ਦੀ ਸੰਭਾਲ, ਜੰਗਲੀ ਜੀਵਾਂ ਦੀ ਰੱਖਿਆ ਅਤੇ ਲੋਕਾਂ ਵਿੱਚ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਮਾਰਖੋਰ ਸ਼ਾਕਾਹਾਰੀ ਜਾਨਵਰ ਹੈ। ਇਹ ਪਹਾੜੀ ਇਲਾਕਿਆਂ ਵਿੱਚ ਵਾਤਾਵਰਣ ਸੰਤੁਲਨ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਅੱਜ ਇਸ ਜਾਨਵਰ ਨੂੰ ਕਈ ਖਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੰਗਲਾਂ ਦੀ ਕਟਾਈ, ਗੈਰਕਾਨੂੰਨੀ ਸ਼ਿਕਾਰ, ਵਾਤਾਵਰਣ ਤਬਦੀਲੀ ਅਤੇ ਮਨੁੱਖੀ ਦਖਲਅੰਦਾਜ਼ੀ ਇਸ ਦੀ ਗਿਣਤੀ ਘਟਾ ਰਹੀ ਹੈ। ਮਾਰਖੋਰ ਨੂੰ ਵਿਲੁਪਤ ਹੋ ਰਹੀ ਸ਼੍ਰੇਣੀ ਵਿੱਚ ਵੀ ਰੱਖਿਆ ਗਿਆ ਹੈ। ਇਸ ਦੀ ਰੱਖਿਆ ਲਈ ਕਈ ਦੇਸ਼ਾਂ ਵਿੱਚ ਵਿਸ਼ੇਸ਼ ਯੋਜਨਾਵਾਂ ਚਲਾਈਆਂ

ਜਾ ਰਹੀਆਂ ਨੇ। ਲੋਕਾਂ ਨੂੰ ਜੰਗਲੀ ਜੀਵਾਂ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਕਈ ਥਾਵਾਂ 'ਤੇ ਸ਼ਿਕਾਰ 'ਤੇ ਪਾਬੰਦੀ ਲਗਾਈ ਗਈ ਹੈ। ਅੰਤਰਰਾਸ਼ਟਰੀ ਮਾਰਖੋਰ ਦਿਵਸ ਸਾਨੂੰ ਕੁਦਰਤ ਨਾਲ ਪਿਆਰ ਅਤੇ ਜੰਗਲੀ ਜੀਵਾਂ ਦੀ ਰੱਖਿਆ ਦਾ ਸੰਦੇਸ਼ ਦਿੰਦਾ ਹੈ। ਮਾਰਖੋਰ ਪਹਾੜਾਂ ਦੀ ਸ਼ਾਨ ਅਤੇ ਕੁਦਰਤ ਦੀ ਅਨਮੋਲ ਦਾਤ ਹੈ। ਜੇਕਰ ਅੱਜ ਅਸੀਂ ਇਸ ਨੂੰ ਬਚਾਉਣ ਲਈ ਸੁਚੇਤ ਹੋਵਾਂਗੇ ਤਾਂ ਹੀ ਆਉਣ ਵਾਲੀਆਂ ਪੀੜ੍ਹੀਆਂ ਵੀ ਮਾਰਖੋਰ ਵਰਗੇ ਸੁੰਦਰ ਜੀਵਾਂ ਨੂੰ ਦੇਖ ਸਕਣਗੀਆਂ।

ਜੀ ਹੁਣ ਗੱਲ ਕਰਦੇ ਹਾਂ ਖੇਡ ਜਗਤ ਦੀ। ਪੰਜਾਬ ਦੀ ਪਲੇ ਆਫ ਦੀ ਉਮੀਦ ਬਰਕਰਾਰ, ਲਖਨਊ ਨੂੰ 7 ਵਿਕਟਾਂ ਨਾਲ ਹਰਾਇਆ। IPL ਦੇ 68ਵੇਂ ਮੈਚ 'ਚ ਪੰਜਾਬ ਨੇ ਲਖਨਊ ਨੂੰ 7 ਵਿਕਟਾਂ ਦੇ ਨਾਲ ਹਰਾਇਆ। ਲਖਨਊ ਦੇ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਏਕਾਨਾ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਮੈਚ 'ਚ ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਲਖਨਊ ਨੇ 6 ਵਿਕਟਾਂ ਦੇ ਨੁਕਸਾਨ 'ਤੇ ਕੁੱਲ 196 ਦੌੜਾਂ ਬਣਾਈਆਂ ਸੀ। ਸ਼ੇਅਸ ਅਈਅਰ ਨੇ ਲਗਾਇਆ ਇਸ ਸੀਜ਼ਨ ਦਾ ਪਹਿਲਾ ਸੈਂਕੜਾ।

ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਸੋਹਣੀ ਸਵੇਰ। ਹੁਣ ਗੱਲ ਕਰਦੇ ਹਾਂ ਗੁਰਿੰਦਰ ਵੀਰ ਸਿੰਘ ਦੀ। ਜੀ ਹਾਂ, ਗੁਰਿੰਦਰ ਵੀਰ ਸਿੰਘ ਨੇ 10.9 ਸੈਕਿੰਡ 'ਚ 100 ਮੀਟਰ ਦੌੜ ਕੇ ਰਚਿਆ ਇਤਿਹਾਸ। 2 ਦਿਨਾਂ 'ਚ ਤੀਜੀ ਵਾਰ ਰਾਂਚੀ 'ਚ ਫੈਡਰੇਸ਼ਨ ਕੱਪ ਵਿੱਚ ਪੁਰਸ਼ਾਂ ਦਾ 100 ਮੀਟਰ ਰਾਸ਼ਟਰੀ ਰਿਕਾਰਡ ਗੁਰਿੰਦਰ ਵੀਰ ਸਿੰਘ ਵੱਲੋਂ 2 ਵਾਰ ਤੋੜਿਆ ਗਿਆ ਹੈ।

ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਸੋਹਣੀ ਸਵੇਰ। ਕਹਿੰਦੇ ਨੇ ਕਿ ਪੰਛੀਆਂ ਦੀਆਂ ਮਿੱਠੀਆਂ ਆਵਾਜ਼ਾਂ ਮਨ ਨੂੰ ਬਹੁਤ ਸ਼ਾਂਤੀ ਦਿੰਦੀਆਂ ਨੇ ਅਤੇ ਇਹਨਾਂ ਪੰਛੀਆਂ ਨੂੰ ਖੁੱਲ੍ਹੇ ਆਸਮਾਨ ਵਿੱਚ ਉੱਡਦੇ ਵੇਖ ਕੇ ਬੜਾ ਹੀ ਚੰਗਾ ਮਹਿਸੂਸ ਹੁੰਦਾ ਹੈ। ਕੁਝ ਪਲ ਲਈ ਤਾਂ ਦਿਲ ਕਰਦਾ ਹੈ ਕਿ ਕਾਸ਼ ਅਸੀਂ ਵੀ ਪੰਛੀ ਹੋਈਏ, ਅਸੀਂ ਵੀ ਖੁੱਲ੍ਹੇ ਆਸਮਾਨ ਦੀ ਸੈਰ ਕਰੀਏ। ਪਰਿੰਦੇ ਕੁਦਰਤ ਦੀ ਰਚਨਾ ਨੇ ਜੋ ਕਿ ਇਨਸਾਨ ਨੂੰ ਤਣਾਅ ਤੋਂ ਮੁਕਤ ਵੀ ਕਰਦੇ ਨੇ ਅਤੇ ਉਹਨਾਂ ਦਾ ਮਿੱਠਾ ਬੋਲਣਾ ਇਨਸਾਨ ਨੂੰ ਪ੍ਰੇਰਿਤ ਕਰਦਾ ਹੈ ਮਿੱਠਾ ਬੋਲਣ ਵਾਸਤੇ। ਸੋ ਜਨਾਬ, ਮਿੱਠਾ ਬੋਲ ਬੜਾ ਅਨਮੋਲ, ਮਿੱਠਾ ਬੋਲੋ ਅਤੇ ਹਮੇਸ਼ਾ ਚੰਗੇ ਕੰਮ ਕਰੋ, ਜਿਵੇਂ ਕਿ ਪੰਛੀਆਂ ਨੂੰ ਚੋਗਾ ਪਾਓ, ਉਹਨਾਂ ਲਈ ਸਾਫ਼ ਪਾਣੀ ਦਾ ਇੰਤਜ਼ਾਮ ਜ਼ਰੂਰ ਕਰੋ, ਆਪਣੀ ਛੱਤ 'ਤੇ ਇੱਕ ਇਹੋ ਜਿਹਾ ਬਰਤਨ ਰੱਖੋ ਜਿਸ ਵਿੱਚ ਤੁਸੀਂ ਠੰਡਾ ਪਾਣੀ ਪਾਓ ਅਤੇ ਨਾਲ ਹੀ ਨਾਲ ਦਾਣੇ ਜ਼ਰੂਰ ਪਾਓ ਤਾਂ ਕਿ ਉਹਨਾਂ ਨੂੰ ਵੀ ਰਾਹਤ ਮਿਲ ਸਕੇ ਇਸ ਗਰਮੀ ਵਿੱਚ। ਫਿਰ ਦੇਖਣਾ ਪੰਛੀ ਤੁਹਾਨੂੰ ਆਪਣੇ ਹਾਵ ਭਾਵ, ਆਪਣੀ ਕੂਕ ਦੇ ਨਾਲ ਕਿਵੇਂ ਮੋਹ ਲੈਣਗੇ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੋਹਣੀ ਸਵੇਰ। ਅਸੀਂ ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਪਲਾਂ 'ਚ ਯਾਨੀ 8 ਵਜੇ ਤੁਸੀਂ ਸੁਣੋਗੇ ਸਮਾਚਾਰ ਪ੍ਰਭਾਤ, 8:15 ਵਜੇ ਮਾਰਨਿੰਗ ਨਿਊਜ਼ ਅਤੇ 8:30 ਵਜੇ ਪੰਜਾਬੀ 'ਚ ਖ਼ਬਰਾਂ। ਬਸ ਕੁਝ ਪਲਾਂ 'ਚ।

0: Marco Rubio and his meeting with Prime Minister Narendra Modi has been prominently covered by most of the newspapers. PM backs peace push with renewed push to repair ties in meeting with Rubio is a front page headline in Hindustan Times, while the Tribune writes, India flags energy crisis. State Secretary tows U.S. oil, extends Trump's invite to Modi to visit White House. Another headline in Hindustan Times says, headway in Iran-U.S. talks raises truce hopes. Quoting Defense Minister Rajnath Singh, a Sunday Pioneer headline says, India to be biggest weapon exporter in 25-30 years, adding the government wants private sector share in defense production to rise to 50%. The Hindu reports on new law Viksit Bharat Jiramji replacing the 20-year-old MG Narega, set to come into effect from 1st of July, with draft rules open for feedback till 3rd week of June, under the headline, Big Poor States to Get Higher Funds Under Government's New Rural Job Scheme. Hindustan Times editorial writes how Sikkim showcases a thoughtful vision of development while respecting tradition and an exemplary social harmony to its education sector, opening the doors to the future. More red, white and blues for green card applicants, states the Economic Times, as new policy for U.S. immigration may force permanent residency seekers to return home for paperwork. And finally, the Sunday Times reports that only 6 states now have fertility rate above replacement level. The paper refers to latest sample registration report of 2024. And with that, it's back to Ganucha.
1: Thank you, Saira. And now before we end the bulletin, the headlines once again. External Affairs Minister Dr. H. Jayashankar to hold bilateral talks with U.S. Secretary of State Marco Rubio in New Delhi today. Ayushman Bharat scheme to be rolled out in West Bengal from July. Swasthya Sathi beneficiaries to be included. Maharashtra SIT files charge sheet against 4 accused in Nashik DCS sexual assault and religious conversion case. U.S. President Donald Trump says Iran deal including reopening of Strait of Hormuz largely negotiated. IMD forecasts severe heat wave conditions in some parts of northern, central and eastern India, including Delhi today. And in athletics, Gurinderweer Singh wins men's 100-meter gold with new national record at Federation Cup in Ranchi. And with that, we end the morning news. Have a nice day.
2: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਪੰਜਾਬੀ ਚ ਖਬਰਾਂ।
3: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਨਵੀਂ ਦਿੱਲੀ ਵਿੱਚ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਦੁਵੱਲੀ ਗੱਲਬਾਤ ਕਰਨਗੇ। ਇੱਕ ਵਿਸ਼ੇਸ਼ ਜਾਂਚ ਟੀਮ ਨੇ TCS ਕੰਪਨੀ ਦੇ ਇੱਕ ਸੈਂਟਰ ਨਾਲ ਸੰਬੰਧਿਤ ਜਿਣਸੀ ਸ਼ੋਸ਼ਣ ਅਤੇ ਧਰਮ ਪਰਿਵਰਤਨ ਮਾਮਲੇ ਵਿੱਚ ਮਹਾਰਾਸ਼ਟਰ ਦੀ ਨਾਸਿਕ ਅਦਾਲਤ ਵਿੱਚ 4 ਮੁਲਜ਼ਮਾਂ ਖਿਲਾਫ ਦੋਸ਼ ਪੱਤਰ ਦਾਇਰ ਕੀਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਇਸਰਾਈਲ ਨਾਲ ਗੱਲਬਾਤ ਤੋਂ ਬਾਅਦ ਇਰਾਨ ਨਾਲ ਇੱਕ ਮਹੱਤਵਪੂਰਨ ਸਮਝੌਤੇ ਬਾਰੇ ਕਾਫ਼ੀ ਹੱਦ ਤੱਕ ਸਹਿਮਤੀ ਬਣ ਗਈ ਹੈ। ਫੈਡਰੇਸ਼ਨ ਕੱਪ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਗੁਰਵਿੰਦਰਵੀਰ ਸਿੰਘ ਨੇ ਮਰਦਾਂ ਦੇ 100 ਮੀਟਰ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਜਿੱਤਿਆ ਹੈ। IPL ਕ੍ਰਿਕਟ ਵਿੱਚ ਬੀਤੀ ਰਾਤ ਲਖਨਊ 'ਚ ਪੰਜਾਬ ਕਿੰਗਸ ਨੇ ਲਖਨਊ ਸੁਪਰ ਜਾਇੰਟਸ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਨਵੀਂ ਦਿੱਲੀ ਦੇ ਹੈਦਰਾਬਾਦ ਹਾਊਸ ਵਿਖੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਦੁਵੱਲੀ ਮੀਟਿੰਗ ਕਰਨਗੇ। ਮੀਟਿੰਗ ਦੌਰਾਨ ਉਹ ਖੇਤਰੀ ਅਤੇ ਵਿਸ਼ਵ ਸ਼ਾਂਤੀ ਅਤੇ ਸੁਰੱਖਿਆ ਨਾਲ ਸੰਬੰਧਿਤ ਮੁੱਦਿਆਂ ਸਮੇਤ ਕਈ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕਰਨਗੇ। ਸ਼੍ਰੀ ਰੂਬੀਓ ਕੱਲ੍ਹ ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ 4 ਦਿਨਾਂ ਭਾਰਤ ਦੌਰੇ 'ਤੇ ਪਹੁੰਚੇ। ਸ਼੍ਰੀ ਰੂਬੀਓ ਨੇ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਰੱਖਿਆ, ਰਣਨੀਤਿਕ ਤਕਨਾਲੋਜੀ, ਵਪਾਰ ਅਤੇ ਨਿਵੇਸ਼ ਅਤੇ ਊਰਜਾ ਸੁਰੱਖਿਆ ਸਮੇਤ ਵੱਖ ਵੱਖ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਵਿੱਚ ਹੋਈ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਸ਼ਵ ਭਲਾਈ ਲਈ ਰਲ ਕੇ ਕੰਮ ਕਰਨਾ ਜਾਰੀ ਰੱਖਣਗੇ। ਪ੍ਰਧਾਨ ਮੰਤਰੀ ਨੇ ਸ਼ਾਂਤੀ ਯਤਨਾਂ ਲਈ ਭਾਰਤ ਦੇ ਨਿਰੰਤਰ ਸਮਰਥਨ ਅਤੇ ਗੱਲਬਾਤ ਅਤੇ ਕੂਟਨੀਤੀ ਰਾਹੀਂ ਸੰਘਰਸ਼ਾਂ ਦੇ ਸ਼ਾਂਤੀਪੂਰਨ ਹੱਲ ਲਈ ਆਪਣੇ ਸੱਦੇ ਨੂੰ ਦੁਹਰਾਇਆ। ਅਮਰੀਕੀ ਵਿਦੇਸ਼ ਮੰਤਰੀ ਨੇ ਪੱਛਮੀ ਏਸ਼ੀਆ ਦੀ ਹਾਲਤ ਸਮੇਤ ਵੱਖ ਵੱਖ ਖੇਤਰੀ ਅਤੇ ਆਲਮੀ ਮੁੱਦਿਆਂ ਬਾਰੇ ਅਮਰੀਕੀ ਦ੍ਰਿਸ਼ਟੀਕੋਣ ਸਾਂਝਾ ਕੀਤਾ। ਉਨ੍ਹਾਂ ਭਾਰਤ ਨੂੰ ਅਮਰੀਕਾ ਲਈ ਇੱਕ ਬਹੁਤ ਮਹੱਤਵਪੂਰਨ ਭਾਈਵਾਲ ਦੱਸਿਆ ਹੈ। ਅਮਰੀਕਾ ਵਿੱਚ ਵਾਈਟ ਹਾਊਸ ਦੀ ਸੁਰੱਖਿਆ ਜਾਂਚ ਚੌਕੀ 'ਤੇ ਗੋਲੀਬਾਰੀ ਕਰਨ ਵਾਲੇ ਇੱਕ ਵਿਅਕਤੀ ਦੀ ਪੁਲਿਸ ਗੋਲੀਬਾਰੀ ਵਿੱਚ ਮੌਤ ਹੋ ਗਈ ਹੈ। ਸੀਕ੍ਰੈਟ ਸਰਵਿਸ ਨੇ ਕਿਹਾ ਕਿ ਸ਼ੱਕੀ ਨੂੰ ਅਧਿਕਾਰੀਆਂ ਦੀ ਜਵਾਬੀ ਗੋਲੀਬਾਰੀ ਵਿੱਚ ਜ਼ਖਮੀ ਹੋਣ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ।

ਸ਼ੱਕੀ ਦੀ ਪਛਾਣ 21 ਸਾਲਾ ਵਿਅਕਤੀ ਵਜੋਂ ਹੋਈ ਹੈ। ਇਸ ਘਟਨਾ ਵਿੱਚ ਇੱਕ ਨਾਗਰਿਕ ਵੀ ਜ਼ਖਮੀ ਹੋ ਗਿਆ। ਹਾਲਾਂਕਿ ਅਧਿਕਾਰੀਆਂ ਨੇ ਇਹ ਸਪਸ਼ਟ ਨਹੀਂ ਕੀਤਾ ਹੈ ਕਿ ਉਸ ਨੂੰ ਸ਼ੱਕੀ ਦੀਆਂ ਗੋਲੀਆਂ ਲੱਗੀਆਂ ਸਨ ਜਾਂ ਪੁਲਿਸ ਦੀਆਂ। ਘਟਨਾ ਸਮੇਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਾਈਟ ਹਾਊਸ ਵਿੱਚ ਹੀ ਸਨ। ਪਿਛਲੇ ਮਹੀਨੇ ਵਿੱਚ ਇਹ ਤੀਜੀ ਵਾਰ ਹੈ ਜਦੋਂ ਰਾਸ਼ਟਰਪਤੀ ਦੇ ਆਸ-ਪਾਸ ਗੋਲੀਬਾਰੀ ਹੋਈ ਹੈ। ਇੱਕ ਵਿਸ਼ੇਸ਼ ਜਾਂਚ ਟੀਮ ਨੇ TCS ਕੰਪਨੀ ਦੇ ਇੱਕ ਸੈਂਟਰ ਨਾਲ ਸੰਬੰਧਿਤ ਜਿਣਸੀ ਸ਼ੋਸ਼ਣ ਅਤੇ ਧਰਮ ਪਰਿਵਰਤਨ ਮਾਮਲੇ ਵਿੱਚ ਮਹਾਰਾਸ਼ਟਰ ਦੀ ਨਾਸਿਕ ਅਦਾਲਤ ਵਿੱਚ 1500 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਹੈ। ਜਾਂਚ ਟੀਮ ਦੇ ਮੁਖੀ ਸੰਦੀਪ ਮਿਤਕੇ ਨੇ ਕਿਹਾ ਕਿ ਚਾਰ ਮੁਲਜ਼ਮਾਂ ਮਤੀਨ ਪਟੇਲ, ਨਿਦਾ ਖਾਨ, ਦਾਨਿਸ਼ ਸ਼ੇਖ ਅਤੇ ਤੌਸੀਫ ਅਤਰ ਵਿਰੁੱਧ ਕੱਲ੍ਹ ਚਾਰਜਸ਼ੀਟ ਦਰਜ ਕੀਤੀ ਗਈ। ਉਹਨਾਂ ਕਿਹਾ ਕਿ ਅਗਲੇ ਕੁਝ ਦਿਨਾਂ ਵਿੱਚ ਇਸ ਮਾਮਲੇ ਵਿੱਚ 7 ਤੋਂ 8 ਹੋਰ ਮੁਲਜ਼ਮਾਂ ਵਿਰੁੱਧ ਦੋਸ਼ ਪੱਤਰ ਦਾਇਰ ਕੀਤੇ ਜਾਣ ਦੀ ਸੰਭਾਵਨਾ ਹੈ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪਹਿਲਾ ਮਾਮਲਾ 25 ਮਾਰਚ ਨੂੰ ਦੇਵਲਾਲੀ ਕੈਂਪ ਪੁਲਿਸ ਸਟੇਸ਼ਨ ਵਿੱਚ ਦਰਜ ਕੀਤਾ ਗਿਆ ਸੀ। ਨਿਦਾ ਖਾਨ ਵਿਰੁੱਧ 2 ਅਤੇ ਹੋਰ ਮੁਲਜ਼ਮਾਂ ਵਿਰੁੱਧ 6 ਤੋਂ 9 ਕੇਸ ਦਰਜ ਕੀਤੇ ਗਏ ਨੇ। ਪੰਜਾਬ ਵਿੱਚ ਕੱਲ੍ਹ ਕਪੂਰਥਲਾ ਜੇਲ੍ਹ ਵਿੱਚ ਇੱਕ ਬੈਰਕ ਦੇ ਕੈਦੀਆਂ ਵਿਚਕਾਰ ਦੇਰ ਰਾਤ ਟਕਰਾਅ ਤੋਂ ਬਾਅਦ ਕਥਿਤ ਤੌਰ 'ਤੇ ਜੇਲ੍ਹ ਦੇ ਕੁਝ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਹੈ। ਸੀਨੀਅਰ ਪੁਲਿਸ ਅਧਿਕਾਰੀ ਫੋਰਸ ਨਾਲ ਮੌਕੇ 'ਤੇ ਪਹੁੰਚੇ ਅਤੇ ਹਾਲਤ ਨੂੰ ਕਾਬੂ ਕੀਤਾ। ਜੇਲ੍ਹ ਦੇ ਅੰਦਰ ਅਤੇ ਆਲੇ ਦੁਆਲੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਗਏ ਨੇ। ਜਲੰਧਰ ਰੇਂਜ ਦੇ DIG ਨਵੀਨ ਸਿੰਗਲਾ ਨੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਰ ਰਾਤ ਸਥਿਤੀ ਨੂੰ ਕਾਬੂ ਕਰ ਲਿਆ ਗਿਆ। ਪੁਲਿਸ ਨੂੰ ਹਲਕਾ ਲਾਠੀ ਚਾਰਜ ਕਰਨਾ ਪਿਆ ਅਤੇ ਅਥਰੂ ਗੈਸ ਦੀ ਵੀ ਵਰਤੋਂ ਕਰਨੀ ਪਈ। ਕੁਝ ਕੈਦੀਆਂ ਨੇ ਛੱਤ 'ਤੇ ਆਪਣਾ ਸਮਾਨ ਸਾੜ ਦਿੱਤਾ, ਪਰ ਜੇਲ੍ਹ ਦੀ ਇਮਾਰਤ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਅਤੇ ਨਾ ਹੀ ਕੋਈ ਪੁਲਿਸ ਮੁਲਾਜ਼ਮ ਜ਼ਖਮੀ ਹੋਇਆ ਹੈ। ਉਹਨਾਂ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਅਤੇ ਹੋਰ ਜਾਂਚ ਜਾਰੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਇਜ਼ਰਾਈਲ ਨਾਲ ਗੱਲਬਾਤ ਤੋਂ ਬਾਅਦ ਇਰਾਨ ਨਾਲ ਇੱਕ ਮਹੱਤਵਪੂਰਨ ਸਮਝੌਤੇ ਬਾਰੇ ਕਾਫੀ ਹੱਦ ਤੱਕ ਸਹਿਮਤੀ ਬਣ ਗਈ ਹੈ। ਉਹਨਾਂ ਕਿਹਾ ਕਿ ਸਮਝੌਤੇ ਵਿੱਚ ਹੋਰਮੁਜ਼ ਜਲ ਡਮਰੂਨ ਨੂੰ ਖੋਲ੍ਹਣਾ ਵੀ ਸ਼ਾਮਲ ਹੈ। ਸ਼੍ਰੀ ਟਰੰਪ ਨੇ ਕਿਹਾ ਕਿ ਸਮਝੌਤੇ ਦੇ ਅੰਤਮ ਪਹਿਲੂਆਂ ਅਤੇ ਵੇਰਵਿਆਂ ਬਾਰੇ ਚਰਚਾ ਜਾਰੀ ਹੈ ਅਤੇ ਜਲਦੀ ਹੀ ਇਸ ਦਾ ਐਲਾਨ ਕਰ ਦਿੱਤਾ ਜਾਏਗਾ। ਹਾਲਾਂਕਿ ਉਹਨਾਂ ਨੇ ਸਮਝੌਤੇ ਲਈ ਕੋਈ ਖਾਸ ਸਮੇਂ ਸੀਮਾ ਨਹੀਂ ਦਿੱਤੀ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਸਮਝੌਤੇ ਬਾਰੇ ਇਜ਼ਰਾਈਲ ਦੇ ਨਾਲ ਨਾਲ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਕਤਰ, ਪਾਕਿਸਤਾਨ, ਤੁਰਕੀ, ਮਿਸਰ, ਜੋਰਡਨ ਅਤੇ ਬਹਿਰੀਨ ਨਾਲ ਵੀ ਚਰਚਾ ਹੋਈ ਹੈ। ਪਹਿਲਾਂ ਇਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਾਕਾਈ ਨੇ ਅਮਰੀਕੀਆਂ 'ਤੇ ਆਪਾ ਵਿਰੋਧੀ ਬਿਆਨ ਦੇਣ ਦਾ ਇਲਜ਼ਾਮ ਲਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ਦੇ ਸ਼ਾਕਸੀ ਸੂਬੇ ਵਿੱਚ ਖਣਨ ਹਾਦਸੇ ਵਿੱਚ ਹੋਏ ਜਾਨੀ ਅਤੇ ਮਾਲੀ ਨੁਕਸਾਨ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਚੀਨ ਦੇ ਲੋਕਾਂ ਪ੍ਰਤੀ ਭਾਰਤ ਦੀ ਸੰਵੇਦਨਾ ਪ੍ਰਗਟ ਕੀਤੀ। ਸ਼੍ਰੀ ਮੋਦੀ ਨੇ ਸਾਰੇ ਲਾਪਤਾ ਲੋਕਾਂ ਦੀ ਜਲਦੀ ਅਤੇ ਸੁਰੱਖਿਅਤ ਵਾਪਸੀ ਲਈ ਪ੍ਰਾਰਥਨਾ ਕੀਤੀ। ਉਹਨਾਂ ਨੇ ਇਸ ਦੁੱਖ ਦੀ ਘੜੀ ਵਿੱਚ ਦੁਖੀ ਪਰਿਵਾਰਾਂ ਨੂੰ ਬਲ ਬਖਸ਼ਣ ਦੀ ਵੀ ਕਾਮਨਾ ਕੀਤੀ। ਸਰਕਾਰ ਨੇ ਵਿਕਸਿਤ ਭਾਰਤ ਜੀ ਰਾਮ ਜੀ ਐਕਟ 2025 ਤਹਿਤ ਵਿਆਪਕ ਜਨਤਕ ਸਲਾਹ ਮਸ਼ਵਰੇ ਲਈ ਖਰੜਾ ਨਿਯਮ ਪ੍ਰਕਾਸ਼ਿਤ ਕੀਤੇ ਨੇ। ਪੇਂਡੂ ਵਿਕਾਸ ਮੰਤਰਾਲੇ ਨੇ ਕਿਹਾ ਕਿ ਕੋਈ ਵੀ ਵਿਅਕਤੀ, ਹਿੱਸੇਦਾਰ, ਸੰਗਠਨ ਜਾਂ ਸੰਸਥਾ 21 ਜੂਨ ਤੱਕ ਖਰੜੇ ਦੇ ਨਿਯਮਾਂ ਬਾਰੇ ਇਤਰਾਜ਼ ਜਾਂ ਸੁਝਾਅ ਪੇਸ਼ ਕਰ ਸਕਦੇ ਨੇ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਕਿਹਾ ਕਿ ਸਿਹਤ ਸੰਭਾਲ ਬੁਨਿਆਦੀ ਢਾਂਚੇ ਦੇ ਨਾਲ ਨਾਲ ਸਿਹਤ ਮਾਹਿਰਾਂ ਅਤੇ ਮੈਡੀਕਲ ਪੇਸ਼ੇਵਰਾਂ ਦੀ ਸਿਖਲਾਈ ਵੀ ਮਹੱਤਵਪੂਰਨ ਹੈ। ਉਹ ਕੱਲ੍ਹ ਨਵੀਂ ਦਿੱਲੀ ਵਿੱਚ ਨੈਸ਼ਨਲ ਬੋਰਡ ਆਫ ਮੈਡੀਕਲ ਸਾਇੰਸਿਸ ਦੀ 23ਵੇਂ ਕਨਵੋਕੇਸ਼ਨ ਨੂੰ ਸੰਬੋਧਨ ਕਰ ਰਹੇ ਸਨ। ਸ਼੍ਰੀ ਨੱਡਾ ਨੇ ਕਿਹਾ ਕਿ ਡਾਕਟਰ ਸਿਹਤ ਸੰਭਾਲ ਪ੍ਰਣਾਲੀ ਦਾ ਸੌਫਟਵੇਅਰ ਨੇ, ਜਦੋਂ ਕਿ ਬੁਨਿਆਦੀ ਢਾਂਚਾ ਅਤੇ ਹੋਰ ਸਹੂਲਤਾਂ ਦੇਸ਼ ਦਾ ਹਾਰਡਵੇਅਰ ਨੇ। ਸਿਹਤ ਮੰਤਰੀ ਨੇ ਕਿਹਾ ਕਿ ਨੌਜਵਾਨ ਡਾਕਟਰਾਂ ਦੀ ਮਹਾਰਤ, ਨਵੀਨਤਾ ਅਤੇ ਵਚਨਬੱਧਤਾ ਦੇਸ਼ ਦੀਆਂ ਸਿਹਤ ਸੰਭਾਲ ਚੁਣੌਤੀਆਂ ਨੂੰ ਹੱਲ ਕਰਨ ਅਤੇ ਦੇਸ਼ ਭਰ ਵਿੱਚ ਸਿਹਤ ਸੰਭਾਲ ਸਿਲਸਿਲੇ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ। ਉਹਨਾਂ ਕਿਹਾ ਕਿ ਸਿਹਤ ਸੰਭਾਲ ਖੇਤਰ ਅਤੇ ਸਿਹਤਮੰਦ ਭਾਰਤ ਦਾ ਦ੍ਰਿਸ਼ਟੀਕੋਣ ਇੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਵਿੱਚ ਮੁੱਖ ਭੂਮਿਕਾ ਨਿਭਾਏਗਾ। ਫੈਡਰੇਸ਼ਨ ਕੱਪ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਗੁਰਵਿੰਦਰ ਵੀਰ ਸਿੰਘ ਨੇ ਮਰਦਾਂ ਦੇ 100 ਮੀਟਰ ਦੌੜ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਜਿੱਤਿਆ ਹੈ। ਉਸ ਨੇ ਇਹ ਉਪਲਬਧੀ 10.09 ਸੈਕਿੰਡ ਦੇ ਨਵੇਂ ਰਾਸ਼ਟਰੀ ਰਿਕਾਰਡ ਨਾਲ ਹਾਸਲ ਕੀਤੀ। ਗੁਰਵਿੰਦਰ ਵੀਰ ਦਾ ਪਿਛਲਾ ਰਿਕਾਰਡ 10.17 ਸੈਕਿੰਡ ਦਾ ਸੀ। ਇਸ ਦੇ ਨਾਲ ਹੀ ਉਸਨੇ ਰਾਸ਼ਟਰਮੰਡਲ ਖੇਡਾਂ ਲਈ ਵੀ ਕੁਆਲੀਫਾਈ ਕਰ ਲਿਆ ਹੈ। ਅਨਿਮੇਸ਼ ਕਸੂਰ ਨੇ 10.20 ਸੈਕਿੰਡ ਦੇ ਸਮੇਂ ਨਾਲ ਚਾਂਦੀ ਦਾ ਅਤੇ ਪ੍ਰਣਵ ਪ੍ਰਮੋਦ ਨੇ 10.29 ਸੈਕਿੰਡ ਨਾਲ ਕਾਂਸੀ ਦਾ ਤਮਗਾ ਜਿੱਤਿਆ। ਮਰਦਾਂ ਦੇ 400 ਮੀਟਰ ਮੁਕਾਬਲੇ ਵਿੱਚ ਵਿਸ਼ਾਲ ਟੀਕੇ ਨੇ 44.98 ਸੈਕਿੰਡ ਦੇ ਨਵੇਂ ਰਾਸ਼ਟਰੀ ਰਿਕਾਰਡ ਨਾਲ ਸੋਨੇ ਦਾ ਤਮਗਾ ਹਾਸਲ ਕੀਤਾ ਹੈ। ਵਿਸ਼ਾਲ 45 ਸੈਕਿੰਡ ਤੋਂ ਘੱਟ ਸਮੇਂ ਵਿੱਚ ਦੌੜ ਪੂਰੀ ਕਰਨ ਵਾਲਾ ਪਹਿਲਾ ਭਾਰਤੀ ਅਥਲੀਟ ਬਣਿਆ ਹੈ।

ਰਾਜੇਸ਼ ਰਮੇਸ਼ ਨੇ ਚਾਂਦੀ ਦਾ ਅਤੇ ਜੈ ਕੁਮਾਰ ਨੇ ਕਾਂਸੀ ਦਾ ਤਮਗਾ ਜਿੱਤਿਆ। ਆਈਪੀਐਲ ਕ੍ਰਿਕਟ ਵਿੱਚ ਬੀਤੀ ਰਾਤ ਲਖਨਊ 'ਚ ਪੰਜਾਬ ਕਿੰਗਸ ਨੇ ਲਖਨਊ ਸੁਪਰ ਜਾਇੰਟਸ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਪੰਜਾਬ ਕਿੰਗਸ ਨੇ ਲਖਨਊ ਸੁਪਰ ਜਾਇੰਟਸ ਵੱਲੋਂ ਦਿੱਤੇ ਗਏ 197 ਦੌੜਾਂ ਦੇ ਟੀਚੇ ਨੂੰ 18 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ 'ਤੇ ਹੀ ਹਾਸਲ ਕਰ ਲਿਆ। ਕਪਤਾਨ ਸ਼੍ਰੇਸ਼ ਅਈਅਰ ਨੇ ਨਾਬਾਦ 101 ਦੌੜਾਂ ਬਣਾਈਆਂ, ਜਦੋਂ ਕਿ ਪ੍ਰਭਸਿਮਰਨ ਸਿੰਘ ਨੇ 69 ਦੌੜਾਂ ਬਣਾਈਆਂ। ਲਖਨਊ ਸੁਪਰ ਜਾਇੰਟਸ ਲਈ ਮੁਹੰਮਦ ਸ਼ਮੀ ਨੇ 2 ਵਿਕਟਾਂ ਲਈਆਂ। ਪਹਿਲਾਂ ਲਖਨਊ ਜਾਇੰਟਸ ਨੇ ਆਪਣੇ ਨਿਰਧਾਰਿਤ 20 ਓਵਰਾਂ ਵਿੱਚ 6 ਵਿਕਟਾਂ ਅਤੇ 196 ਦੌੜਾਂ ਬਣਾਈਆਂ। ਸ਼੍ਰੇਸ਼ ਅਈਅਰ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ। ਅੱਜ ਟੂਰਨਾਮੈਂਟ ਵਿੱਚ 2 ਮੈਚ ਖੇਡੇ ਜਾਣਗੇ। ਮੁੰਬਈ

0: ਕਿ ਪ੍ਰਭ ਸਿਮਰਨ ਸਿੰਘ ਨੇ 69 ਦੌੜਾਂ ਬਣਾਈਆਂ। ਲਖਨਊ ਸੁਪਰ ਜਾਇੰਟਸ ਲਈ ਮੁਹੰਮਦ ਸ਼ਮੀ ਨੇ 2 ਵਿਕਟਾਂ ਲਈਆਂ। ਪਹਿਲਾਂ ਲਖਨਊ ਜਾਇੰਟਸ ਨੇ ਆਪਣੇ ਨਿਰਧਾਰਿਤ 20 ਓਵਰਾਂ ਵਿੱਚ 6 ਵਿਕਟਾਂ ਅਤੇ 196 ਦੌੜਾਂ ਬਣਾਈਆਂ। ਸ਼੍ਰੇਸ਼ ਅਈਅਰ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ। ਅੱਜ ਟੂਰਨਾਮੈਂਟ ਵਿੱਚ 2 ਮੈਚ ਖੇਡੇ ਜਾਣਗੇ। ਮੁੰਬਈ ਇੰਡੀਅਨਸ ਦਾ ਮੁਕਾਬਲਾ ਵਾਨਖੇੜੇ ਸਟੇਡੀਅਮ ਵਿੱਚ ਰਾਜਸਥਾਨ ਰਾਇਲਸ ਨਾਲ ਦੁਪਹਿਰ ਬਾਅਦ 3:30 ਵਜੇ ਹੋਏਗਾ। ਦੂਜਾ ਮੈਚ ਕੋਲਕਾਤਾ ਨਾਈਟ ਰਾਈਡਰਸ ਅਤੇ ਦਿੱਲੀ ਕੈਪੀਟਲ ਸਕਾਰ ਹੋਏਗਾ। ਇਹ ਮੈਚ ਕੋਲਕਾਤਾ ਦੇ ਈਡਨ ਗਾਰਡਨਸ ਵਿਖੇ ਸ਼ਾਮੀ 7:30 ਵਜੇ ਸ਼ੁਰੂ ਹੋਏਗਾ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਕੱਲ੍ਹ ਤੋਂ ਭਾਰਤੀ ਕਾਰੋਬਾਰੀ ਆਗੂਆਂ ਦੇ ਇੱਕ ਵਫਦ ਨਾਲ ਕੈਨੇਡਾ ਦੇ 3 ਦਿਨਾਂ ਦੌਰੇ 'ਤੇ ਰਵਾਨਾ ਹੋਣਗੇ। ਵਣਜ ਮੰਤਰਾਲੇ ਨੇ ਕਿਹਾ ਕਿ ਸ਼੍ਰੀ ਗੋਇਲ ਵਪਾਰ, ਨਿਵੇਸ਼ ਅਤੇ ਭਾਰਤ ਕੈਨੇਡਾ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਸੈਪਾ 'ਤੇ ਚੱਲ ਰਹੀ ਗੱਲਬਾਤ ਨੂੰ ਅੱਗੇ ਵਧਾਉਣ ਲਈ ਓਟਵਾ ਅਤੇ ਟੋਰਾਂਟੋ ਵਿੱਚ ਦੁਵੱਲੀਆਂ ਮੀਟਿੰਗਾਂ ਕਰਨਗੇ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਦਿੱਲੀ, ਚੰਡੀਗੜ੍ਹ ਅਤੇ ਰਾਜਸਥਾਨ ਦੇ ਕੁਝ ਇਲਾਕਿਆਂ ਵਿੱਚ ਲੂ ਚੱਲਣ ਦੀ ਸੰਭਾਵਨਾ ਜਤਾਈ ਹੈ। ਬਿਹਾਰ, ਝਾਰਖੰਡ, ਛੱਤੀਸਗੜ੍ਹ, ਓਡੀਸ਼ਾ, ਤੇਲੰਗਾਨਾ, ਪੱਛਮੀ ਅਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਵੀ ਕੁਝ ਸਥਾਨਾਂ 'ਤੇ ਇਹੋ ਜਿਹਾ ਮੌਸਮ ਰਹੇਗਾ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਨਵੀਂ ਦਿੱਲੀ ਵਿੱਚ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਦੁਵੱਲੀ ਗੱਲਬਾਤ ਕਰਨਗੇ। ਇੱਕ ਵਿਸ਼ੇਸ਼ ਜਾਂਚ ਟੀਮ ਨੇ TCS ਕੰਪਨੀ ਦੇ ਇੱਕ ਸੈਂਟਰ ਨਾਲ ਸੰਬੰਧਿਤ ਜਿਨਸੀ ਸ਼ੋਸ਼ਣ ਅਤੇ ਧਰਮ ਪਰਿਵਰਤਨ ਮਾਮਲੇ ਵਿੱਚ ਮਹਾਰਾਸ਼ਟਰ ਦੀ ਨਾਸਿਕ ਅਦਾਲਤ ਵਿੱਚ 4 ਮੁਲਜ਼ਮਾਂ ਖਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਇਜ਼ਰਾਈਲ ਨਾਲ ਗੱਲਬਾਤ ਤੋਂ ਬਾਅਦ ਈਰਾਨ ਨਾਲ ਇੱਕ ਮਹੱਤਵਪੂਰਨ ਸਮਝੌਤੇ ਬਾਰੇ ਕਾਫ਼ੀ ਹੱਦ ਤੱਕ ਸਹਿਮਤੀ ਬਣ ਗਈ ਹੈ। ਫੈਡਰੇਸ਼ਨ ਕੱਪ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਗੁਰਵਿੰਦਰ ਵੀਰ ਸਿੰਘ ਨੇ 100 ਮੀਟਰ ਦੌੜ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਜਿੱਤਿਆ ਹੈ। ਅਤੇ IPL ਕ੍ਰਿਕਟ ਵਿੱਚ ਬੀਤੀ ਰਾਤ ਲਖਨਊ 'ਚ ਪੰਜਾਬ ਕਿੰਗਸ ਨੇ ਲਖਨਊ ਸੁਪਰ ਜਾਇੰਟਸ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 8:04 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਮਸੀਹੀ ਭਜਨ ਰੰਜਨਾ ਦੀ ਆਵਾਜ਼ 'ਚ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਹੋ ਜੀ ਮਸੀਹੀ ਭਜਨ ਰੰਜਨਾ ਦੀ ਆਵਾਜ਼ 'ਚ। ਪ੍ਰੋਗਰਾਮ 'ਚ ਹੁਣ ਵੇਲਾ ਹੋ ਗਿਆ ਜੀ ਛੋਟੇ ਜਿਹੇ ਅੰਤਰਾਲ ਦਾ, ਸੋ ਮੁੜ ਵਾਪਿਸ ਆਉਂਦੇ ਹਾਂ ਅੰਤਰਾਲ ਤੋਂ ਬਾਅਦ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
2: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ @prasarbharati.gov.in। ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
3: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਏ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
4: ਹੈਲੋ
5: ਰਾਜੇਸ਼ ਜੀ, ਮੈਂ ਪੁਲਿਸ ਥਾਣੇ ਤੋਂ ਬੋਲ ਰਿਹਾ।
4: ਫਿਰ ਤੋਂ
5: ਤੁਸੀਂ ਡਿਜੀਟਲ ਅਰੈਸਟ ਵਿੱਚੋਂ ਦੂਜੇ ਕਮਰੇ ਵਿੱਚ ਜਾਓ ਇਕੱਲੇ। ਤੁਹਾਡੇ ਪਾਰਸਲ ਵਿੱਚ ਡਰੱਗਸ ਮਿਲੇ ਹਨ, ਲੰਮੇ ਅੰਦਰ ਜਾਓਗੇ।
4: 10 ਲੱਖ ਦਿਓ, ਬਚ ਜਾਓਗੇ।
6: ਸਰ, ਇਹਨਾਂ ਕਿੱਥੋਂ ਲਿਆਵਾ?
4: ਇੱਕ ਲਿੰਕ ਭੇਜਿਆ, ਹੁਣੇ ਪ੍ਰੋਸੈਸਿੰਗ ਲਈ
5: 2 ਲੱਖ ਭੇਜੋ, ਬਾਕੀ ਬਾਅਦ ਵਿੱਚ।
4: ਸਰ, 2 ਲੱਖ
7: ਕੀ ਹੋਇਆ ਪਾਪਾ?
6: ਬੇਟਾ, ਇਹ ਕਹਿ ਰਹੇ ਹਨ ਮੇਰੇ ਪਾਰਸਲ 'ਚੋਂ ਡਰੱਗਸ ਮਿਲੇ ਹਨ। ਕੱਟ ਦਿੱਤਾ।
7: ਘਬਰਾਉਣ ਦੀ ਲੋੜ ਨਹੀਂ ਪਾਪਾ, ਡਿਜੀਟਲ ਅਰੈਸਟ ਜਿਹਾ ਕੁਝ ਨਹੀਂ ਹੁੰਦਾ, ਇਹ ਸਭ ਫਰੌਡ ਹੈ।

ਹੁਣ ਤੁਸੀਂ ਸੁਣ ਰਹੇ ਸੀ ਮਸੀਹੀ ਭਜਨ ਰੰਜਨਾ ਦੀ ਆਵਾਜ਼ 'ਚ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 9 ਵਜੇ ਨੇ, ਹੁਣ ਪੇਸ਼ ਨੇ ਮੁੱਖ ਖ਼ਬਰਾਂ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਨਵੀਂ ਦਿੱਲੀ 'ਚ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਦੁਵੱਲੀ ਗੱਲਬਾਤ ਕਰਨਗੇ। ਇੱਕ ਵਿਸ਼ੇਸ਼ ਜਾਂਚ ਟੀਮ ਨੇ TCS ਕੰਪਨੀ ਦੇ ਇੱਕ ਸੈਂਟਰ ਨਾਲ ਸੰਬੰਧਿਤ ਜਿਨਸੀ ਸ਼ੋਸ਼ਣ ਅਤੇ ਧਰਮ ਪਰਿਵਰਤਨ ਮਾਮਲੇ ਵਿੱਚ ਮਹਾਰਾਸ਼ਟਰ ਦੀ ਨਾਸਿਕ ਅਦਾਲਤ ਵਿੱਚ 4 ਮੁਲਜ਼ਮਾਂ ਖਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਇਜ਼ਰਾਈਲ ਨਾਲ ਗੱਲਬਾਤ ਤੋਂ ਬਾਅਦ ਈਰਾਨ ਨਾਲ ਇੱਕ ਮਹੱਤਵਪੂਰਨ ਸਮਝੌਤੇ ਬਾਰੇ ਕਾਫ਼ੀ ਹੱਦ ਤੱਕ ਸਹਿਮਤੀ ਬਣ ਗਈ ਹੈ। ਪੰਜਾਬ ਵਿੱਚ ਕੱਲ੍ਹ ਕਪੂਰਥਲਾ ਜੇਲ੍ਹ ਵਿੱਚ ਇੱਕ ਬੈਰਕ ਦੇ ਕੈਦੀਆਂ ਵਿਚਕਾਰ ਦੇਰ ਰਾਤ ਟਕਰਾਅ ਤੋਂ ਬਾਅਦ ਕਥਿਤ ਤੌਰ 'ਤੇ ਜੇਲ੍ਹ ਦੇ ਕੁਝ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ। ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਸਿਵਲ ਸਰਜਨਾਂ ਨੂੰ ਗਰਮੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਲਈ ਤਿਆਰ ਰਹਿਣ ਅਤੇ ਮੈਡੀਕਲ ਸਪਲਾਈ ਯਕੀਨੀ ਬਣਾਉਣ ਦੇ ਨਿਰਦੇਸ਼। ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਜਲੰਧਰ ਸਥਿਤ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗ੍ਰਿਫਤਾਰ ਇੰਡੀਅਨ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਦੇ ਸਕੱਤਰ ਅਜੇ ਸਹਿਗਲ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ 27 ਮਈ ਤੱਕ ED ਰਿਮਾਂਡ 'ਤੇ ਭੇਜਿਆ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਦਿੱਲੀ, ਚੰਡੀਗੜ੍ਹ ਅਤੇ ਰਾਜਸਥਾਨ ਦੇ ਕੁਝ ਇਲਾਕਿਆਂ ਵਿੱਚ ਲੂ ਚੱਲਣ ਦੀ ਸੰਭਾਵਨਾ ਜਤਾਈ ਹੈ। ਫੈਡਰੇਸ਼ਨ ਕੱਪ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਗੁਰਿੰਦਰਵੀਰ ਸਿੰਘ ਨੇ ਮਰਦਾਂ ਦੇ 100 ਮੀਟਰ ਦੌੜ ਵਿੱਚ ਸੋਨੇ ਦਾ ਤਮਗਾ ਜਿੱਤਿਆ। IPL ਕ੍ਰਿਕਟ ਵਿੱਚ ਬੀਤੀ ਰਾਤ ਲਖਨਊ 'ਚ ਪੰਜਾਬ ਕਿੰਗਜ਼ ਨੇ ਲਖਨਊ ਸੁਪਰ ਜਾਇੰਟਸ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਸੋ ਇਹ ਸੀ ਜੀ ਮੁੱਖ ਖ਼ਬਰਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ 'ਚ ਤਨਿਸ਼ਕ ਅਰੋੜਾ ਦਾ ਸ਼ਾਸਤਰੀ ਗਾਇਨ ਰਾਗ ਗੁਜਰੀ ਤੋੜੀ।

Mama, get it,

ਲੈਕੇ ਅਸੀਂ ਹਾਜ਼ਰ ਹਾਂ ਪ੍ਰੋਗਰਾਮ ਗਿਆਨ ਵਿਗਿਆਨ। ਸਾਰੇ ਸੁਣਨ ਵਾਲਿਆਂ ਨੂੰ ਨਮਸਕਾਰ। ਅੱਜ ਦੇ ਅੰਕ ਵਿੱਚ ਵਿਗਿਆਨਿਕ ਤੱਤ ਅਤੇ ਵਿਗਿਆਨਿਕ ਖਬਰਾਂ ਦੇ ਨਾਲ ਵਾਰਤਾ ਹੋਏਗੀ ਡਾਕਟਰ ਰਜਨੀਸ਼ ਸ਼ਰਮਾ ਹੋਰਾਂ ਦੀ ਜੈਵਿਕ ਵਿਭਿੰਨਤਾ। ਸ਼ੁਰੂਆਤ ਕਰਦੇ ਹਾਂ ਵਿਗਿਆਨਿਕ ਤੱਤ ਨਾਲ। ਕੀ ਤੁਸੀਂ ਇਸ ਗਰਮੀਆਂ ਵਿੱਚ ਖੀਰੇ ਗਲਤ ਤਰੀਕੇ ਨਾਲ ਖਾ ਰਹੇ ਹੋ? ਇਸ ਨਾਲ ਇਹ ਸਿਹਤ ਸਮੱਸਿਆਵਾਂ ਹੋ ਸਕਦੀਆਂ ਨੇ। ਇਹਨਾਂ ਨੂੰ ਖਾਣ ਦਾ ਸਹੀ ਤਰੀਕਾ ਜਾਣੋ। ਆਓ ਜਾਣਦੇ ਹਾਂ ਇਸ ਵਿਗਿਆਨਿਕ ਤੱਤ ਬਾਰੇ। ਖੀਰੇ ਵਿੱਚ ਲਗਭਗ 90-95% ਪਾਣੀ ਹੁੰਦਾ ਹੈ, ਜੋ ਸਰੀਰ ਨੂੰ ਹਾਈਡਰੇਟ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਖੀਰੇ ਦੇ ਤਾਪਮਾਨ ਵੱਲ ਧਿਆਨ ਦੇਣਾ ਵੀ ਜ਼ਰੂਰੀ ਹੈ। ਬਹੁਤ ਸਾਰੇ ਲੋਕ ਇਸ ਨੂੰ ਫਰਿੱਜ ਵਿੱਚੋਂ ਕੱਢਣ ਤੋਂ ਤੁਰੰਤ ਬਾਅਦ ਖਾਂਦੇ ਨੇ, ਜਦੋਂ ਇਹ ਹਜੇ ਬਹੁਤ ਹੀ ਠੰਡਾ ਹੁੰਦਾ ਹੈ। ਇੱਕ ਅਭਿਆਸ ਜੋ ਪੇਟ ਲਈ ਲਾਭਦਾਇਕ ਨਹੀਂ ਮੰਨਿਆ ਜਾਂਦਾ, ਬਹੁਤ ਜ਼ਿਆਦਾ ਠੰਡੀਆਂ ਚੀਜ਼ਾਂ ਦਾ ਸੇਵਨ ਪਾਚਨ ਪ੍ਰਣਾਲੀ 'ਤੇ ਨਕਾਰਾਤਮਕ ਪ੍ਰਭਾਵ ਪਾ ਸਕਦਾ ਹੈ। ਜਿਵੇਂ ਹੀ ਗਰਮੀਆਂ ਦਾ ਮੌਸਮ ਸ਼ੁਰੂ ਹੁੰਦਾ ਹੈ, ਲੋਕ ਆਪਣੀ ਖੁਰਾਕ ਵਿੱਚ ਅਜਿਹੇ ਭੋਜਨ ਸ਼ਾਮਿਲ ਕਰਨਾ ਸ਼ੁਰੂ ਕਰ ਦਿੰਦੇ ਨੇ ਜੋ ਨਾ ਸਿਰਫ ਠੰਡਕ ਪ੍ਰਭਾਵ ਪ੍ਰਦਾਨ ਕਰਦੇ ਨੇ ਬਲਕਿ ਸਰੀਰ ਨੂੰ ਹਾਈਡਰੇਟ ਵੀ ਰੱਖਦੇ ਨੇ। ਖੀਰਾ ਇੱਕ ਅਜਿਹਾ ਭੋਜਨ ਹੈ ਜੋ ਅਕਸਰ ਲਗਭਗ ਹਰ ਘਰ ਵਿੱਚ ਡਾਇਨਿੰਗ ਟੇਬਲ 'ਤੇ ਸਲਾਦ ਦੇ ਮੁੱਖ ਹਿੱਸੇ ਵਜੋਂ ਦਿਖਾਈ ਦਿੰਦਾ ਹੈ। ਹਾਲਾਂਕਿ ਬਹੁਤ ਸਾਰੇ ਲੋਕ ਆਪਣੇ ਪੂਰੇ ਲਾਭ ਪ੍ਰਾਪਤ ਕਰਨ ਲਈ ਖੀਰੇ ਦਾ ਸੇਵਨ ਕਰਨ ਦੇ ਸਹੀ ਤਰੀਕੇ ਤੋਂ ਅਣਜਾਣ ਨੇ। ਜੇ ਗਲਤ ਤਰੀਕੇ ਨਾਲ ਜਾਂ ਫਿਰ ਜ਼ਿਆਦਾ ਮਾਤਰਾ ਵਿੱਚ ਖਾਧਾ ਜਾਂਦਾ ਹੈ ਤਾਂ ਖੀਰੇ ਅਸਲ ਵਿੱਚ ਪੇਟ ਨਾਲ ਸੰਬੰਧਿਤ ਸਮੱਸਿਆਵਾਂ ਪੈਦਾ ਕਰ ਸਕਦੇ ਨੇ। ਮਾਹਿਰਾਂ ਦਾ ਸੁਝਾਅ ਹੈ ਕਿ ਜਦੋਂ ਸਹੀ ਢੰਗ ਨਾਲ ਖਾਧਾ ਜਾਂਦਾ ਹੈ ਤਾਂ ਖੀਰੇ ਨਾ ਸਿਰਫ ਸਰੀਰ ਨੂੰ ਠੰਡਕ ਪ੍ਰਦਾਨ ਕਰਦੇ ਨੇ ਸਗੋਂ ਅੰਦਰੋਂ ਸਿਹਤਮੰਦ ਚਮਕਦਾਰ ਚਮੜੀ ਨੂੰ ਵੀ ਉਤਸ਼ਾਹਿਤ ਕਰਦੇ ਨੇ। ਖੀਰੇ ਵਿੱਚ ਲਗਭਗ 90-95% ਪਾਣੀ ਹੁੰਦਾ ਹੈ, ਜੋ ਸਰੀਰ ਦੇ ਹਾਈਡਰੇਸ਼ਨ ਪੱਧਰ ਨੂੰ ਬਣਾਈ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

ਜਦੋਂ ਸਰੀਰ ਨੂੰ ਢੁਕਵੇਂ ਢੰਗ ਨਾਲ ਹਾਈਡਰੇਟ ਕੀਤਾ ਜਾਂਦਾ ਤਾਂ ਖੂਨ ਸੰਚਾਰ ਵਿੱਚ ਸੁਧਾਰ ਹੁੰਦਾ ਹੈ, ਜਿਸ ਨਾਲ ਪੌਸ਼ਟਿਕ ਤੱਤ ਚਮੜੀ ਤੱਕ ਵਧੇਰੇ ਕੁਸ਼ਲਤਾ ਨਾਲ ਪਹੁੰਚਦੇ ਨੇ। ਇਹ ਪ੍ਰਕਿਰਿਆ ਇੱਕ ਤਾਜ਼ੀ ਦੇ ਚਮਕਦਾਰ ਰੰਗਤ ਵਿੱਚ ਯੋਗਦਾਨ ਪਾਉਂਦੀ ਹੈ। ਇਸ ਤੋਂ ਇਲਾਵਾ ਖੀਰੇ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਨੇ, ਜੋ ਚਮੜੀ ਦੇ ਸੈੱਲਾਂ ਨੂੰ ਨੁਕਸਾਨ ਤੋਂ ਬਚਾਉਂਦੇ ਨੇ ਅਤੇ ਉਹਨਾਂ ਦੀ ਮੁਰੰਮਤ ਵਿੱਚ ਸਹਾਇਤਾ ਕਰਦੇ ਨੇ। ਖੀਰੇ ਦਾ ਸੇਵਨ ਸੰਜਮ ਵਿੱਚ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਖੀਰੇ ਦੀ ਜ਼ਿਆਦਾ ਮਾਤਰਾ ਖਾਣ ਨਾਲ ਪੇਟ ਫੁੱਲਣਾ, ਬਦਹਜ਼ਮੀ ਜਾਂ ਫਿਰ ਪੇਟ ਵਿੱਚ ਭਾਰੀਪਨ ਦੀ ਸਮੱਸਿਆ ਹੋ ਸਕਦੀ ਹੈ। ਇਹ ਇਸ ਲਈ ਹੁੰਦਾ ਹੈ ਕਿਉਂਕਿ ਖੀਰੇ ਵਿੱਚ ਮੌਜੂਦ ਕੁਝ ਮਿਸ਼ਰਣ ਪਾਚਨ ਪ੍ਰਕਿਰਿਆ ਨੂੰ ਹੌਲੀ ਕਰ ਸਕਦੇ ਨੇ, ਖਾਸ ਕਰਕੇ ਜਦੋਂ ਇਸ ਨੂੰ ਵੱਡੀ ਮਾਤਰਾ ਵਿੱਚ ਖਾਧਾ ਜਾਂਦਾ ਹੈ। ਇਸ ਲਈ ਇਹਨਾਂ ਦਾ ਸੇਵਨ ਸੰਤੁਲਿਤ ਮਾਤਰਾ ਵਿੱਚ ਕਰਨਾ ਚਾਹੀਦਾ ਹੈ। ਖੀਰੇ ਦੇ ਤਾਪਮਾਨ ਵੱਲ ਧਿਆਨ ਦੇਣਾ ਵੀ ਮਹੱਤਵਪੂਰਨ ਹੈ। ਬਹੁਤ ਸਾਰੇ ਲੋਕ ਇਸ ਨੂੰ ਫਰਿੱਜ ਵਿੱਚੋਂ ਕੱਢਣ ਤੋਂ ਤੁਰੰਤ ਬਾਅਦ ਖਾਂਦੇ ਨੇ, ਜਦੋਂ ਇਹ ਅਜੇ ਵੀ ਬਹੁਤ ਹੀ ਠੰਡਾ ਹੁੰਦਾ ਹੈ। ਇੱਕ ਅਭਿਆਸ ਜੋ ਆਮ ਤੌਰ 'ਤੇ ਪੇਟ ਦੀ ਸਿਹਤ ਲਈ ਨੁਕਸਾਨਦੇਹ ਮੰਨਿਆ ਜਾਂਦਾ ਹੈ। ਬਹੁਤ ਹੀ ਜ਼ਿਆਦਾ ਠੰਡੇ ਭੋਜਨ ਖਾਣ ਨਾਲ ਪਾਚਨ ਪ੍ਰਣਾਲੀ 'ਤੇ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ। ਇਸ ਨਾਲ ਗੈਸ ਜਾਂ ਪੇਟ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਨੇ। ਇਸ ਲਈ ਖੀਰੇ ਨੂੰ ਖਾਣ ਤੋਂ ਪਹਿਲਾਂ ਥੋੜਾ ਜਿਹਾ ਦਰਮਿਆਨਾ ਕਮਰੇ ਵਰਗਾ ਤਾਪਮਾਨ ਪ੍ਰਾਪਤ ਕਰਨਾ ਸਭ ਤੋਂ ਵਧੀਆ ਹੈ, ਜਿਸ ਨਾਲ ਸਰੀਰ ਇਸ ਨੂੰ ਆਸਾਨੀ ਨਾਲ ਪਚਾ ਸਕਦਾ ਹੈ। ਹੁਣ ਚੱਲਦੇ ਹਾਂ ਅਗਲੇ ਵਿਗਿਆਨਿਕ ਤੱਥ ਵੱਲ। ਚਾਹ ਦੇ ਨਾਲ ਬਿਸਕੁਟ ਖਾਣ ਨਾਲ ਕਿਹੜੀਆਂ ਬਿਮਾਰੀਆਂ ਹੋ ਸਕਦੀਆਂ ਨੇ? ਕੁਝ ਵਿਅਕਤੀਆਂ ਨੂੰ ਇਸ ਆਦਤ ਤੋਂ ਸਖਤੀ ਨਾਲ ਬਚਣਾ ਚਾਹੀਦਾ ਹੈ। ਜ਼ਿਆਦਾਤਰ ਲੋਕ ਆਪਣੀ ਚਾਹ ਦੇ ਨਾਲ ਬਿਸਕੁਟ ਖਾਣਾ ਪਸੰਦ ਕਰਦੇ ਨੇ। ਇਹ ਸਮੇਲ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕਿਸੇ ਨੂੰ ਪਸੰਦ ਆਉਂਦਾ ਹੈ। ਹਾਲਾਂਕਿ ਇਸ ਸੰਬੰਧੀ ਸਿਹਤ ਮਾਹਿਰਾਂ ਦੇ ਅਨੁਸਾਰ ਚਾਹ ਅਤੇ ਬਿਸਕੁਟ ਇਕੱਠੇ ਖਾਣ ਦੀ ਆਦਤ ਕਿਸੇ ਦੀ ਸਿਹਤ ਲਈ ਨੁਕਸਾਨਦੇਹ ਹੋ ਸਕਦੀ ਹੈ। ਇਹਨਾਂ ਚੀਜ਼ਾਂ ਵਿੱਚ ਮੌਜੂਦ ਰਿਫਾਈਂਡ ਆਟਾ, ਮੈਦਾ, ਖੰਡ ਅਤੇ ਟਰਾਂਸ ਫੈਟ ਭਾਰ ਵਧਣ, ਬਲੱਡ ਸ਼ੂਗਰ ਦੇ ਪੱਧਰ ਨੂੰ ਵਧਾਉਣ ਅਤੇ ਦਿਲ ਦੀ ਬਿਮਾਰੀ ਦੇ ਵਧਣ ਦੇ ਜੋਖਮ ਵਿੱਚ ਯੋਗਦਾਨ ਪਾ ਸਕਦੇ ਨੇ। ਚਾਹ ਅਤੇ ਬਿਸਕੁਟ ਦਾ ਸੁਮੇਲ ਭਾਰਤ ਭਰ ਵਿੱਚ ਬਹੁਤ ਹੀ ਮਸ਼ਹੂਰ ਹੈ। ਜ਼ਿਆਦਾਤਰ ਲੋਕ ਚਾਹ ਪੀਂਦੇ ਸਮੇਂ ਬਿਸਕੁਟ ਖਾਣਾ ਪਸੰਦ ਕਰਦੇ ਨੇ। ਬੱਚੇ ਵੀ ਆਪਣੀ ਚਾਹ ਵਿੱਚ ਬਿਸਕੁਟ ਡੁਬੋ ਕੇ ਬਹੁਤ ਹੀ ਉਤਸ਼ਾਹ ਨਾਲ ਖਾਣ ਦਾ ਆਨੰਦ ਮਾਣਦੇ ਨੇ, ਚਾਹੇ ਸਵੇਰ ਦੀ ਸ਼ੁਰੂਆਤ ਹੋਵੇ ਜਾਂ ਸ਼ਾਮ ਨੂੰ ਰਿਫਰੈਸ਼ਮੈਂਟ ਵਜੋਂ। ਇਹ ਸੁਮੇਲ ਲਗਭਗ ਹਰ ਘਰ ਵਿੱਚ ਇੱਕ ਆਮ ਦ੍ਰਿਸ਼ ਹੈ। ਅਤੇ ਕੀ ਤੁਸੀਂ ਕਦੇ ਸੋਚਿਆ ਕਿ ਹਰ ਰੋਜ਼ ਚਾਹ ਦੇ ਨਾਲ ਬਿਸਕੁਟ ਖਾਣ ਨਾਲ ਤੁਹਾਡੀ ਸਿਹਤ 'ਤੇ ਕੀ ਪ੍ਰਭਾਵ ਪੈ ਸਕਦਾ ਹੈ? ਸਿਹਤ ਮਾਹਿਰਾਂ ਦੇ ਅਨੁਸਾਰ ਇਹ ਆਦਤ ਸਿਹਤ ਨਾਲ ਸੰਬੰਧਿਤ ਕਈ ਤਰ੍ਹਾਂ ਦੀਆਂ ਪੇਚੀਦਗੀਆਂ ਪੈਦਾ ਕਰ ਸਕਦੀ ਹੈ। ਸਿਹਤ ਦੇ ਦ੍ਰਿਸ਼ਟੀਕੋਣ ਤੋਂ ਇਸ ਸੁਮੇਲ ਨੂੰ ਲਾਭਦਾਇਕ ਨਹੀਂ ਮੰਨਿਆ ਜਾਂਦਾ ਅਤੇ ਲੋਕਾਂ ਨੂੰ ਇਸ ਖਾਸ ਜੋੜੀ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਨੋਇਡਾ ਦੇ ਡਾਇਟ ਮੰਤਰ ਕਲੀਨਿਕ ਦੀ ਸੰਸਥਾਪਕ ਅਤੇ ਡਾਇਟੀਸ਼ੀਅਨ ਕਾਮਿਨੀ ਸਿਨਹਾ ਅਨੁਸਾਰ ਰੋਜ਼ਾਨਾ ਚਾਹ ਅਤੇ ਬਿਸਕੁਟ ਦਾ ਸੇਵਨ ਕਿਸੇ ਦੀ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਜ਼ਿਆਦਾਤਰ ਬਿਸਕੁਟ ਰਿਫਾਈਂਡ ਆਟੇ, ਮੈਦਾ, ਖੰਡ ਅਤੇ ਟਰਾਂਸ ਫੈਟ ਤੋਂ ਬਣਾਏ ਜਾਂਦੇ ਨੇ। ਨਤੀਜੇ ਵਜੋਂ ਉਹ ਕੈਲੋਰੀ ਵਿੱਚ ਬਹੁਤ ਹੀ ਜ਼ਿਆਦਾ ਹੁੰਦੇ ਨੇ। ਜਦੋਂ ਤੁਸੀਂ ਦਿਨ ਵਿੱਚ ਕਈ ਵਾਰ ਚਾਹ ਦੇ ਨਾਲ ਬਿਸਕੁਟ ਖਾਂਦੇ ਹੋ ਤਾਂ ਸਰੀਰ ਵਿੱਚ ਵਾਧੂ ਕੈਲੋਰੀ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ ਹੈ, ਜਿਸ ਨਾਲ ਭਾਰ ਵੱਧ ਸਕਦਾ ਹੈ। ਬਿਸਕੁਟਾਂ ਵਿੱਚ ਫਾਈਬਰ ਦੀ ਵੀ ਘਾਟ ਹੁੰਦੀ ਹੈ, ਭਾਵ ਇਹ ਜਲਦੀ ਸੰਤੁਸ਼ਟੀ ਦੀ ਭਾਵਨਾ ਪੈਦਾ ਨਹੀਂ ਕਰਦੇ, ਜਿਸ ਨਾਲ ਖਾਣ ਦੀ ਇੱਛਾ ਵਾਰ ਵਾਰ ਹੁੰਦੀ ਹੈ। ਚਾਹ ਵਿੱਚ ਵੀ ਖੰਡ ਅਤੇ ਕੈਫੀਨ ਹੁੰਦੀ ਹੈ ਅਤੇ ਇਹਨਾਂ ਪਦਾਰਥਾਂ ਦਾ ਜ਼ਿਆਦਾ ਸੇਵਨ ਆਮ ਤੌਰ 'ਤੇ ਨੁਕਸਾਨਦੇਹ ਮੰਨਿਆ ਜਾਂਦਾ ਹੈ। ਡਾਇਟੀਸ਼ੀਅਨ ਨੇ ਸਮਝਾਇਆ ਕਿ ਮਿੱਠੇ ਬਿਸਕੁਟਾਂ ਅਤੇ ਚਾਹ ਵਿੱਚ ਪਾਈ ਗਈ ਖੰਡ ਦਾ ਸੁਮੇਲ ਸਰੀਰ ਦੇ ਗਲੂਕੋਜ਼ ਦੇ ਪੱਧਰਾਂ ਵਿੱਚ ਤੇਜ਼ੀ ਨਾਲ ਵਧਾ ਸਕਦਾ ਹੈ। ਸਮੇਂ ਦੇ ਨਾਲ ਇਹ ਇਨਸੁਲਿਨ ਪ੍ਰਤੀਰੋਧ ਅਤੇ ਟਾਈਪ 2 ਸ਼ੂਗਰ ਦੇ ਵਿਕਾਸ ਦੇ ਜ਼ੋਖਮ ਨੂੰ ਵਧਾ ਸਕਦਾ ਹੈ। ਉਹਨਾਂ ਵਿਅਕਤੀਆਂ ਲਈ ਜੋ ਪਹਿਲਾਂ ਹੀ ਸ਼ੂਗਰ ਜਾਂ ਪ੍ਰੀ ਡਾਇਬਿਟਿਕ ਨੇ, ਇਹ ਆਦਤ ਖਾਸ ਤੌਰ 'ਤੇ ਖਤਰਨਾਕ ਹੋ ਸਕਦੀ ਹੈ। ਬਿਸਕੁਟਾਂ ਵਿੱਚ ਮੌਜੂਦ ਟਰਾਂਸ ਫੈਟ ਅਤੇ ਰਿਫਾਈਂਡ ਤੇਲ ਖੂਨ ਦੇ ਪ੍ਰਭਾਵ ਵਿੱਚ ਮਾੜੇ ਕੋਲੈਸਟਰੋਲ ਦੇ ਪੱਧਰ ਨੂੰ ਵਧਾਉਂਦੇ ਨੇ, ਜਿਸ ਨਾਲ ਦਿਲ ਦੀ ਬਿਮਾਰੀ ਦਾ ਜੋਖਮ ਵੱਧ ਜਾਂਦਾ ਹੈ। ਇਸ ਸੁਮੇਲ ਦਾ ਲੰਬੇ ਸਮੇਂ ਤੱਕ ਸੇਵਨ ਦਿਲ ਦੀਆਂ ਬਿਮਾਰੀਆਂ ਦੇ ਵਿਕਾਸ ਦੀ ਸੰਭਾਵਨਾ ਨੂੰ ਕਾਫ਼ੀ ਵਧਾ ਸਕਦਾ ਹੈ। ਜੇਕਰ ਤੁਸੀਂ ਪਹਿਲਾਂ ਹੀ ਉੱਚ ਕੋਲੈਸਟਰੋਲ ਜਾਂ ਦਿਲ ਦੀ ਬਿਮਾਰੀ ਤੋਂ ਪੀੜਿਤ ਹੋ ਤਾਂ ਇਹ ਜ਼ੋਰਦਾਰ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਇਸ ਸੁਮੇਲ ਤੋਂ ਪੂਰੀ ਤਰ੍ਹਾਂ ਬਚੋ। ਮਾਹਿਰਾਂ ਦੇ ਅਨੁਸਾਰ ਚਾਹ ਅਤੇ ਬਿਸਕੁਟਾਂ ਦਾ ਜ਼ਿਆਦਾ ਸੇਵਨ ਪਾਚਨ ਸੰਬੰਧੀ ਸਮੱਸਿਆਵਾਂ ਦਾ ਕਾਰਨ ਵੀ ਬਣ ਸਕਦਾ ਹੈ। ਰਿਫਾਈਂਡ ਆਟੇ ਤੋਂ ਬਣੇ ਬਿਸਕੁਟ ਪੇਟ ਵਿੱਚ ਭਾਰੀਪਨ, ਗੈਸ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦੇ ਨੇ। ਜੇਕਰ ਤੁਸੀਂ ਚਾਹ ਅਤੇ ਬਿਸਕੁਟਾਂ ਦਾ ਅਕਸਰ ਸੇਵਨ ਕਰਦੇ ਹੋ ਤਾਂ ਇਹ ਹੌਲੀ ਹੌਲੀ ਤੁਹਾਡੀ ਪਾਚਨ ਪ੍ਰਣਾਲੀ ਨੂੰ ਕਮਜ਼ੋਰ ਕਰ ਸਕਦਾ ਹੈ। ਇਸ ਤੋਂ ਇਲਾਵਾ ਖੰਡ ਅਤੇ ਪ੍ਰੋਸੈਸਡ ਭੋਜਨਾਂ ਦਾ ਜ਼ਿਆਦਾ ਸੇਵਨ ਚਮੜੀ ਅਤੇ ਦੰਦਾਂ 'ਤੇ ਨਕਾਰਾਤਮਕ ਪ੍ਰਭਾਵ ਪਾ ਸਕਦਾ ਹੈ, ਜਿਸ ਨਾਲ ਦੰਦਾਂ ਦੇ ਸੜਨ, ਖੋੜਾਂ ਅਤੇ ਚਮੜੀ ਦੀਆਂ ਸਮੱਸਿਆਵਾਂ ਜਿਵੇਂ ਕਿ ਮੁਹਾਸੇ ਹੋ ਸਕਦੇ ਨੇ। ਸੰਖੇਪ ਵਿੱਚ ਕਿਹਾ ਜਾ ਸਕਦਾ ਹੈ ਕਿ ਕਦੇ ਕਦਾਈ ਬਿਸਕੁਟਾਂ ਦੇ ਨਾਲ ਚਾਹ ਦਾ ਆਨੰਦ ਲੈਣਾ ਸਵੀਕਾਰਯੋਗ ਹੈ,

ਉਹਨਾਂ ਦਾ ਰੋਜ਼ਾਨਾ ਸੇਵਨ ਅਤੇ ਵੱਡੀ ਮਾਤਰਾ ਵਿੱਚ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਚੱਲਦੇ ਹਾਂ ਗਿਆਨ ਵਿਗਿਆਨ ਦੀ ਅਗਲੀ ਜਾਣਕਾਰੀ ਵੱਲ। ਇੰਟਰਨੈਸ਼ਨਲ ਡੇ ਟੂ ਐਂਡ ਓਬਸਟੈਟ੍ਰਿਕ ਫਿਸਚੂਲਾ ਹਰ ਸਾਲ 23 ਮਈ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮਕਸਦ ਦੁਨੀਆ ਭਰ ਵਿੱਚ ਮਹਿਲਾਵਾਂ ਨੂੰ ਪ੍ਰਭਾਵਿਤ ਕਰਨ ਵਾਲੀ ਗੰਭੀਰ ਸਿਹਤ ਸਮੱਸਿਆ ਓਬਸਟੈਟ੍ਰਿਕ ਫਿਸਚੂਲਾ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਇਸ ਦੀ ਪੂਰੀ ਤਰ੍ਹਾਂ ਸਮਾਪਤੀ ਲਈ ਯਤਨ ਕਰਨਾ ਹੈ। ਓਬਸਟੈਟ੍ਰਿਕ ਫਿਸਚੂਲਾ ਇੱਕ ਐਸੀ ਹਾਲਤ ਹੈ ਜੋ ਵਧੇਰੇ ਕਰਕੇ ਮੁਸ਼ਕਿਲ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੇ ਜਨਮ ਪ੍ਰਸਵ ਦੌਰਾਨ ਹੁੰਦੀ ਹੈ, ਜਦੋਂ ਬੱਚਾ ਜਨਮ ਲੈਂਦੇ ਸਮੇਂ ਮਾਂ ਦੇ ਸਰੀਰ ਦੇ ਅੰਦਰੂਨੀ ਅੰਗਾਂ 'ਤੇ ਬਹੁਤ ਹੀ ਦਬਾਅ ਪਾਉਂਦਾ ਹੈ। ਇਸ ਕਾਰਨ ਮਲਾਸ਼ਿਆ ਅਤੇ ਯੋਨੀ ਦੇ ਵਿਚਕਾਰ ਇੱਕ ਛੇਦ ਬਣ ਜਾਂਦਾ ਹੈ, ਜਿਸ ਨਾਲ ਮਹਿਲਾ ਨੂੰ ਲਗਾਤਾਰ ਪਿਸ਼ਾਬ ਜਾਂ ਮਲ ਦਾ ਰਿਸਾਅ ਹੁੰਦਾ ਰਹਿੰਦਾ ਹੈ। ਇਹ ਬਿਮਾਰੀ ਸਿਰਫ ਸਿਹਤ ਸਮੱਸਿਆ ਹੀ ਨਹੀਂ ਹੈ, ਸਗੋਂ ਇੱਕ ਸਮਾਜਿਕ ਅਤੇ ਮਨੋਵਿਗਿਆਨਿਕ ਚੁਣੌਤੀ ਵੀ ਹੈ। ਜਿਨ੍ਹਾਂ ਮਹਿਲਾਵਾਂ ਨੂੰ ਫਿਸਚੂਲਾ ਹੁੰਦਾ ਹੈ ਉਹਨਾਂ ਨੂੰ ਅਕਸਰ ਸਮਾਜ ਵੱਲੋਂ ਤਿਆਗ ਦਿੱਤਾ ਜਾਂਦਾ ਹੈ,

0: ਬਾਰੀਕ ਛੇਦ ਬਣ ਜਾਂਦਾ ਹੈ ਜਿਸ ਨਾਲ ਮਹਿਲਾ ਨੂੰ ਲਗਾਤਾਰ ਪਿਸ਼ਾਬ ਜਾਂ ਮਲ ਦਾ ਰਿਸਾਅ ਹੁੰਦਾ ਰਹਿੰਦਾ ਹੈ। ਇਹ ਬਿਮਾਰੀ ਸਿਰਫ ਸਿਹਤ ਸਮੱਸਿਆ ਹੀ ਨਹੀਂ ਹੈ, ਸਗੋਂ ਇੱਕ ਸਮਾਜਿਕ ਅਤੇ ਮਨੋਵਿਗਿਆਨਿਕ ਚੁਣੌਤੀ ਵੀ ਹੈ। ਜਿਨ੍ਹਾਂ ਮਹਿਲਾਵਾਂ ਨੂੰ ਫਿਸਚੂਲਾ ਹੁੰਦਾ ਹੈ ਉਹਨਾਂ ਨੂੰ ਅਕਸਰ ਸਮਾਜ ਵੱਲੋਂ ਤਿਆਗ ਦਿੱਤਾ ਜਾਂਦਾ ਹੈ ਅਤੇ ਉਹਨਾਂ ਦੀ ਇੱਜ਼ਤ ਨੂੰ ਠੇਸ ਪਹੁੰਚਦੀ ਹੈ। ਉਹ ਇਕਾਂਤ ਅਤੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੀਆਂ ਨੇ। ਕਈ ਵਾਰ ਉਹਨਾਂ ਦੇ ਪਰਿਵਾਰ ਵੀ ਉਹਨਾਂ ਨੂੰ ਸਹਿਯੋਗ ਨਹੀਂ ਦਿੰਦੇ ਜਿਸ ਕਾਰਨ ਉਹਨਾਂ ਦੀ ਜ਼ਿੰਦਗੀ ਬਹੁਤ ਹੀ ਦੁਖਦਾਈ ਬਣ ਜਾਂਦੀ ਹੈ। ਇਸ ਸਮੱਸਿਆ ਦਾ ਸਭ ਤੋਂ ਵੱਧ ਪ੍ਰਭਾਵ ਗਰੀਬ ਅਤੇ ਪਿਛੜੇ ਖੇਤਰਾਂ ਵਿੱਚ ਰਹਿਣ ਵਾਲੀਆਂ ਮਹਿਲਾਵਾਂ 'ਤੇ ਪੈਦਾ ਹੁੰਦਾ ਜਿੱਥੇ ਸਿਹਤ ਸਹੂਲਤਾਂ ਦੀ ਕਮੀ ਹੁੰਦੀ ਹੈ ਅਤੇ ਜਨਮ ਦੌਰਾਨ ਪ੍ਰਸ਼ਿਕਸ਼ਿਤ ਡਾਕਟਰ ਜਾਂ ਫਿਰ ਦਾਈ ਦੀ ਉਪਲਬਧਤਾ ਨਹੀਂ ਹੁੰਦੀ। ਯੂਨਾਈਟਿਡ ਨੇਸ਼ਨਸ ਪਾਪੂਲੇਸ਼ਨ ਫੰਡ ਅਤੇ ਵਿਸ਼ਵ ਸਿਹਤ ਸੰਗਠਨ ਵਰਗੀਆਂ ਅੰਤਰਰਾਸ਼ਟਰੀ ਸੰਸਥਾਵਾਂ ਇਸ ਸਮੱਸਿਆ ਨੂੰ ਖਤਮ ਕਰਨ ਲਈ ਲਗਾਤਾਰ ਯਤਨ ਕਰ ਰਹੀਆਂ ਨੇ। ਉਹਨਾਂ ਵੱਲੋਂ ਜਾਗਰੂਕਤਾ ਮੁਹਿੰਮਾਂ, ਮੁਫਤ ਇਲਾਜ ਅਤੇ ਸਰਜਰੀ ਸਹਾਇਤਾ ਅਤੇ ਮਹਿਲਾਵਾਂ ਦੀ ਪੁਨਰਵਾਸੀ ਲਈ ਕਈ ਪ੍ਰੋਗਰਾਮ ਚਲਾਏ ਜਾ ਰਹੇ ਨੇ। ਇਹ ਸੰਸਥਾਵਾਂ ਦੇਸ਼ਾਂ ਨੂੰ ਪ੍ਰੇਰਿਤ ਕਰਦੀਆਂ ਨੇ ਕਿ ਉਹ ਮਾਤਾ ਅਤੇ ਬੱਚੇ ਦੀ ਸਿਹਤ ਲਈ ਵਧੀਆ ਨੀਤੀਆਂ ਬਣਾਉਣ ਅਤੇ ਸਿਹਤ ਸਹੂਲਤਾਂ ਨੂੰ ਮਜ਼ਬੂਤ ਕਰਨ। ਓਬਸਟੈਟ੍ਰਿਕ ਫਿਸਟੂਲਾ ਤੋਂ ਬਚਾਅ ਸੰਭਵ ਹੈ ਜੇਕਰ ਮਹਿਲਾਵਾਂ ਨੂੰ ਸਮੇਂ 'ਤੇ ਹੀ ਸਹੀ ਚਿਕਿਤਸਾ ਸਹੂਲਤਾਂ ਪ੍ਰਾਪਤ ਹੋਣ। ਗਰਭ ਅਵਸਥਾ ਦੌਰਾਨ ਨਿਯਮਤ ਜਾਂਚ, ਸੁਰੱਖਿਆ ਅਤੇ ਪ੍ਰਸ਼ਿਕਸ਼ਿਤ ਸਹਾਇਤਾ ਨਾਲ ਜਨਮ 'ਤੇ ਐਮਰਜੈਂਸੀ ਓਬਸਟੈਟ੍ਰਿਕ ਸੇਵਾਵਾਂ ਦੀ ਉਪਲਬਧਤਾ ਇਸ ਬਿਮਾਰੀ ਨੂੰ ਰੋਕਣ ਵਿੱਚ ਬਹੁਤ ਹੀ ਮਦਦਗਾਰ ਹੁੰਦੀ ਹੈ। ਇਸ ਦੇ ਨਾਲ ਹੀ ਬਾਲ ਵਿਆਹ ਨੂੰ ਰੋਕਣਾ ਵੀ ਜ਼ਰੂਰੀ ਹੈ ਕਿਉਂਕਿ ਘੱਟ ਉਮਰ ਵਿੱਚ ਗਰਭ ਧਾਰਨ ਕਰਨ ਨਾਲ ਇਹ ਖਤਰਾ ਵੱਧ ਜਾਂਦਾ ਹੈ। ਇਸ ਸਮੱਸਿਆ ਦੇ ਹੱਲ ਲਈ ਸਿਰਫ ਸਿਹਤ ਖੇਤਰ ਹੀ ਨਹੀਂ ਸਗੋਂ ਸਮਾਜ ਦੇ ਹਰ ਹਿੱਸੇ ਨੂੰ ਆਪਣੀ ਭੂਮਿਕਾ ਨਿਭਾਉਣੀ ਪਵੇਗੀ। ਸਿੱਖਿਆ ਦਾ ਪ੍ਰਚਾਰ, ਮਹਿਲਾਵਾਂ ਨੂੰ ਆਪਣੇ ਅਧਿਕਾਰਾਂ ਬਾਰੇ ਜਾਣਕਾਰੀ ਦੇਣਾ ਅਤੇ ਲਿੰਗ ਸਮਾਨਤਾ ਨੂੰ ਵਧਾਵਾ ਦੇਣਾ ਇਸ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਨੇ। ਜਦੋਂ ਮਹਿਲਾਵਾਂ ਨੂੰ ਸਹੀ ਸਿੱਖਿਆ ਅਤੇ ਸਿਹਤ ਸਹੂਲਤਾਂ ਮਿਲਣਗੀਆਂ ਤਾਂ ਆਪਣੇ ਅਤੇ ਆਪਣੇ ਬੱਚਿਆਂ ਦੀ ਸਿਹਤ ਦਾ ਖਿਆਲ ਵਧੀਆ ਢੰਗ ਨਾਲ ਰੱਖ ਸਕਣਗੀਆਂ। ਇੰਟਰਨੈਸ਼ਨਲ ਡੇ ਟੂ ਐਂਡ ਓਬਸਟੈਟ੍ਰਿਕ ਫਿਸਚੂਲਾ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਹਰ ਮਹਿਲਾ ਨੂੰ ਸੁਰੱਖਿਅਤ ਮਾਤਰਤਵ ਦਾ ਅਧਿਕਾਰ ਹੈ। ਇਹ ਸਿਰਫ ਇੱਕ ਸਿਹਤ ਮੁੱਦਾ ਨਹੀਂ ਹੈ ਸਗੋਂ ਮਨੁੱਖੀ ਅਧਿਕਾਰਾਂ ਨਾਲ ਜੁੜਿਆ ਹੋਇਆ ਮਾਮਲਾ ਹੈ। ਜੇਕਰ ਅਸੀਂ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲਈਏ ਅਤੇ ਇਕੱਠੇ ਹੋ ਕੇ ਯਤਨ ਕਰੀਏ ਤਾਂ ਅਸੀਂ ਇੱਕ ਐਸੀ ਦੁਨੀਆ ਬਣਾ ਸਕਦੇ ਹਾਂ ਜਿੱਥੇ ਕੋਈ ਵੀ ਮਹਿਲਾ ਇਸ ਤਰ੍ਹਾਂ ਦੀ ਪੀੜਾ ਦਾ ਸ਼ਿਕਾਰ ਨਾ ਹੋਵੇ। ਅੰਤ ਵਿੱਚ ਇਹ ਦਿਨ ਸਾਨੂੰ ਪ੍ਰੇਰਿਤ ਕਰਦਾ ਹੈ ਕਿ ਅਸੀਂ ਮਹਿਲਾਵਾਂ ਦੀ ਸਿਹਤ ਅਤੇ ਸਨਮਾਨ ਦੀ ਰੱਖਿਆ ਲਈ ਅੱਗੇ ਆਈਏ। ਹਰ ਇੱਕ ਦੀ ਛੋਟੀ ਕੋਸ਼ਿਸ਼ ਵੀ ਵੱਡਾ ਬਦਲਾਅ ਲਿਆ ਸਕਦੀ ਹੈ। ਆਓ ਅਸੀਂ ਇਹ ਵਚਨ ਲਈਏ ਕਿ ਅਸੀਂ ਨਾ ਸਿਰਫ ਇਸ ਬਾਰੇ ਜਾਗਰੂਕਤਾ ਫੈਲਾਵਾਂਗੇ ਸਗੋਂ ਪ੍ਰਭਾਵਿਤ ਮਹਿਲਾਵਾਂ ਦੀ ਮਦਦ ਲਈ ਵੀ ਹੱਥ ਵਧਾਵਾਂਗੇ ਤਾਂ ਜੋ ਉਹਨਾਂ ਨੂੰ ਇੱਕ ਨਵੀਂ ਅਤੇ ਸਨਮਾਨਪੂਰਨ ਜ਼ਿੰਦਗੀ ਮਿਲ ਸਕੇ। ਇਹ ਸੀ ਜਾਣਕਾਰੀ ਇੰਟਰਨੈਸ਼ਨਲ ਡੇ ਟੂ ਐਂਡ ਓਬਸਟੈਟ੍ਰਿਕ ਫਿਸਚੂਲਾ। ਪ੍ਰਕਿਰਤੀ ਦੇ ਸੰਤੁਲਨ ਨੂੰ ਬਣਾਏ ਰੱਖਣ ਵਿੱਚ ਜੈਵ ਵਿਭਿੰਨਤਾ ਬਹੁਤ ਹੀ ਜ਼ਰੂਰੀ ਹੈ। ਜੈਵਿਕ ਵਿਭਿੰਨਤਾ ਸਾਨੂੰ ਭੋਜਨ, ਦਵਾਈਆਂ, ਆਕਸੀਜਨ ਅਤੇ ਜੀਵਨ ਲਈ ਹੋਰ ਆਵਸ਼ਕ ਸੰਸਾਧਨ ਪ੍ਰਦਾਨ ਕਰਦੀ ਹੈ। ਮਨੁੱਖੀ ਗਤੀਵਿਧੀਆਂ ਜਿਵੇਂ ਕਿ ਜੰਗਲਾਂ ਦੀ ਕਟਾਈ, ਪ੍ਰਦੂਸ਼ਣ ਅਤੇ ਜਲਵਾਯੂ ਪਰਿਵਰਤਨ ਇਸ ਨੂੰ ਨੁਕਸਾਨ ਪਹੁੰਚਾ ਰਹੀਆਂ ਨੇ। ਇਸ ਲਈ ਸਾਨੂੰ ਪ੍ਰਕਿਰਤੀ ਦੀ ਸੰਭਾਲ ਕਰਨੀ ਚਾਹੀਦੀ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਧਰੋਹਰ ਬਚੀ ਰਹੇ। ਪਰ ਇਹ ਧਰੋਹਰ ਤਾਂ ਹੀ ਬਚੀ ਰਹੇਗੀ ਜੇਕਰ ਅਸੀਂ ਵੀ ਖੁਦ ਇਸ ਉਪਰਾਲਾ ਕਰਾਂਗੇ ਅਤੇ ਜੈਵਿਕ ਭਿੰਨਤਾ ਬਾਰੇ ਜਾਣਕਾਰੀ ਲੈਂਦੇ ਹਾਂ। ਇਹ ਜਾਣਕਾਰੀ ਦੇ ਰਹੇ ਨੇ ਡਾਕਟਰ ਰਜਨੀ ਸ਼ਰਮਾ।
1: ਅੱਜ ਮੈਂ ਬਾਇਓਡਾਇਵਰਸਿਟੀ ਬਾਰੇ ਗੱਲ ਕਰਾਂਗੀ, ਇਸ ਤੋਂ ਹੋਣ ਵਾਲੇ ਕੁਝ ਫਾਇਦੇ, ਇਸ ਨੂੰ ਪੇਸ਼ ਆ ਰਹੀਆਂ ਕੁਝ ਚੁਣੌਤੀਆਂ ਅਤੇ ਜੀਵ ਵਿਭਿੰਨਤਾ ਨੂੰ ਬਚਾਉਣ ਲਈ ਕੀਤੇ ਜਾ ਰਹੇ ਉਪਰਾਲੇ। ਧਰਤੀ ਇੱਕ ਅਜਿਹਾ ਗ੍ਰਹਿ ਹੈ ਜਿਸ ਉੱਪਰ ਅਨੇਕਾਂ ਪ੍ਰਕਾਰ ਦੀ ਜੀਵ ਵਿਭਿੰਨਤਾ ਜਿਵੇਂ ਕਿ ਮਨੁੱਖ, ਰੁੱਖ, ਪੇੜ ਪੌਦੇ, ਕੀੜੇ ਮਕੌੜੇ ਅਤੇ ਅਨੇਕਾਂ ਪ੍ਰਕਾਰ ਦੇ ਸੂਖਮ ਪ੍ਰਾਣੀ ਜੋ ਕਿ ਹਵਾ, ਪਾਣੀ, ਮਿੱਟੀ ਵਿੱਚ ਅਨੇਕਾਂ ਰੂਪ ਵਿੱਚ ਮੌਜੂਦ ਹਨ, ਇਹ ਬਾਇਓਡਾਇਵਰਸਿਟੀ ਦਾ ਇੱਕ ਅਭਿੰਨ ਅੰਗ ਹਨ। ਧਰਤੀ ਦਾ ਵਾਤਾਵਰਣ ਜਿਵੇਂ ਕਿ ਤਾਪਮਾਨ, ਪਾਣੀ, ਮਿੱਟੀ, ਹਵਾ ਆਦਿ ਇਸ ਵਿਭਿੰਨਤਾ ਨੂੰ ਬਣਾਏ ਰੱਖਣ ਵਿੱਚ ਮਦਦਗਾਰ ਹੁੰਦੀ ਹੈ। ਇਹ ਵਿਭਿੰਨਤਾ ਭੂ ਮੱਧ ਰੇਖਾ ਯਾਨੀ ਕਿ ਇਕੁਏਟਰ ਤੋਂ ਸਭ ਤੋਂ ਵੱਧ ਪਾਈ ਜਾਂਦੀ ਹੈ ਅਤੇ ਜਿਉਂ ਜਿਉਂ ਅਸੀਂ ਇਸ ਰੇਖਾ ਤੋਂ ਪੋਲਸ ਵੱਲ ਜਾਂਦੇ ਹਾਂ ਤਾਂ ਇਹ ਵਿਭਿੰਨਤਾ ਘੱਟ ਜਾਂਦੀ ਹੈ। ਇਸੇ ਕਰਕੇ ਸਭ ਤੋਂ ਵੱਧ ਬਾਇਓਡਾਇਵਰਸਿਟੀ ਇਕੁਟੋਰੀਅਲ ਜੰਗਲਾਂ ਵਿੱਚ ਹੈ ਜਿਨ੍ਹਾਂ ਨੂੰ ਕਿ ਅਸੀਂ ਧਰਤੀ ਦੇ ਲੰਗਸ ਯਾਨੀ ਕਿ ਫੇਫੜੇ ਵੀ ਕਹਿੰਦੇ ਹਾਂ, ਕਿਉਂਕਿ ਇਹਨਾਂ ਜੰਗਲਾਂ ਤੋਂ ਹੀ ਧਰਤੀ ਦੀ ਆਕਸੀਜਨ ਦੀ ਜ਼ਰੂਰਤ ਬਹੁਤ

ਹੱਦ ਤੱਕ ਪੂਰੀ ਹੁੰਦੀ ਹੈ। ਸਾਲ 2010 ਨੂੰ ਬਾਇਓਡਾਇਵਰਸਿਟੀ ਈਅਰ ਵਜੋਂ ਯੂਨਾਈਟਿਡ ਨੇਸ਼ਨਸ ਨੇ ਘੋਸ਼ਿਤ ਕੀਤਾ ਅਤੇ 2011 ਤੋਂ 2020 ਨੂੰ ਬਾਇਓਡਾਇਵਰਸਿਟੀ ਡਿਕੇਡ ਵਜੋਂ ਮਨਾਇਆ ਗਿਆ। ਇਸ ਦੌਰਾਨ ਧਰਤੀ ਦੇ ਅਲੱਗ ਅਲੱਗ ਖੇਤਰ ਜਿਵੇਂ ਕਿ ਵਾਟਰ ਬੋਡੀਜ਼, ਫੋਰੈਸਟ, ਕ੍ਰੋਪਸ, ਜਾਨਵਰ ਚਾਹੇ ਉਹ ਜੰਗਲੀ ਚਾਹੇ ਪਾਲਤੂ, ਹਵਾ, ਮਿੱਟੀ ਆਦਿ ਵਿੱਚ ਮਿਲਣ ਵਾਲੇ ਸੂਖਮ ਪ੍ਰਾਣੀ ਆਦਿ ਦੀ ਸਾਂਭ ਸੰਭਾਲ ਅਤੇ ਉਪਰਾਲੇ ਕਰਨ 'ਤੇ ਜ਼ੋਰ ਦਿੱਤਾ ਗਿਆ। ਜੀਵ ਵਿਭਿੰਨਤਾ ਦੀ ਮਹੱਤਤਾ ਨੂੰ ਸਮਝਦੇ ਹੋਏ ਹਰ ਸਾਲ 22 ਮਈ ਨੂੰ ਇੰਟਰਨੈਸ਼ਨਲ ਬਾਇਓਡਾਇਵਰਸਿਟੀ ਡੇ ਮਨਾਇਆ ਜਾਂਦਾ ਹੈ ਅਤੇ ਇਸ ਸਾਲ ਦਾ ਥੀਮ ਹੈ ਫਰੋਮ ਐਗਰੀਮੈਂਟਸ ਟੂ ਐਕਸ਼ਨ ਬਿਲਡ ਬੈਕ ਬਾਇਓਡਾਇਵਰਸਿਟੀ। ਦੁਨੀਆ ਨੂੰ ਬਾਇਓਡਾਇਵਰਸਿਟੀ ਦੀ ਹੋਂਦ 'ਤੇ 17 ਮੈਗਾ ਡਾਇਵਰਸ ਕੰਟਰੀਜ਼ ਵਿੱਚ ਵੰਡਿਆ ਗਿਆ ਹੈ। ਇਸ ਵਿੱਚੋਂ ਭਾਰਤ ਇੱਕ ਮੈਗਾ ਡਾਇਵਰਸ ਕੰਟਰੀ ਹੈ। ਤਾਂ ਹੁਣ ਗੱਲ ਕਰੀਏ ਜੀਵ ਵਿਭਿੰਨਤਾ ਤੋਂ ਹੋਣ ਵਾਲੇ ਫਾਇਦਿਆਂ ਦੀ। ਮਨੁੱਖ ਨੂੰ ਜੀਵਿਤ ਰਹਿਣ ਲਈ ਰੋਟੀ, ਕੱਪੜਾ ਅਤੇ ਮਕਾਨ ਨੂੰ ਸਭ ਤੋਂ ਮੁੱਢਲੀਆਂ ਜ਼ਰੂਰਤਾਂ ਵੱਲੋਂ ਮੰਨਿਆ ਜਾਂਦਾ ਹੈ। ਤਾਂ ਸਾਡੀ ਪਹਿਲੀ ਜ਼ਰੂਰਤ ਰੋਟੀ ਦੀ ਪੂਰਤੀ, ਜੋ ਕਿ ਅਨਾਜ ਸਾਨੂੰ ਫਸਲਾਂ ਜਿਵੇਂ ਕਿ ਕਣਕ, ਚੌਲ, ਦਾਲ, ਫੁੱਲ, ਫਲ, ਸਬਜ਼ੀਆਂ, ਤੇਲ ਆਦਿ ਦੇ ਨਾਲ ਨਾਲ ਜਾਨਵਰਾਂ ਤੋਂ ਵੀ, ਜਿਸ ਤਰ੍ਹਾਂ ਕਿ ਮੀਟ, ਅੰਡਾ, ਦੁੱਧ, ਮੱਛੀ ਆਦਿ ਤੋਂ ਮਿਲਦਾ ਹੈ। ਜਾਨਵਰਾਂ ਦਾ ਚਾਰਾ ਵੀ ਸਾਨੂੰ ਪੇੜ ਪੌਦਿਆਂ ਤੋਂ ਹੀ ਮਿਲਦਾ ਹੈ। ਇਹਨਾਂ ਤੋਂ ਸਾਨੂੰ ਕਈ ਪ੍ਰਕਾਰ ਦੇ ਕੁਦਰਤੀ ਪੋਸ਼ਕ ਤੱਤ ਵੀ ਮਿਲਦੇ ਹਨ, ਜੋ ਕਿ ਸਾਡੀ ਅਤੇ ਜਾਨਵਰਾਂ ਲਈ ਸਿਹਤ ਲਈ ਬਹੁਤ ਫਾਇਦੇਮੰਦ ਹਨ। ਦੂਸਰੀ ਜ਼ਰੂਰਤ ਹੈ ਕੱਪੜਾ, ਜੋ ਕਿ ਸਾਨੂੰ ਕਪਾਹ, ਜੂਟ, ਸਿਲਕ ਆਦਿ ਤੋਂ ਮਿਲਦੀ ਹੈ। ਇਸ ਵਿੱਚ ਵੀ ਫਸਲਾਂ ਜਾਂ ਕੀੜੇ ਮਕੌੜਿਆਂ ਦਾ ਹੀ ਯੋਗਦਾਨ ਹੈ। ਮਕਾਨ ਬਣਾਉਣ ਲਈ ਲੱਕੜ ਦੀ ਜ਼ਰੂਰਤ ਰੁੱਖਾਂ ਤੋਂ ਹੀ ਪੂਰੀ ਹੁੰਦੀ ਹੈ। ਬਚਪਨ ਵਿੱਚ ਪੰਘੂੜੇ ਤੋਂ ਲੈ ਕੇ ਸ਼ਮਸ਼ਾਨ ਤੱਕ ਲੱਕੜ ਦਾ ਸਾਥ ਮਨੁੱਖ ਦੀ ਜ਼ਿੰਦਗੀ ਨਾਲ ਜੁੜਿਆ ਹੈ। ਇਹ ਤਾਂ ਸੀ ਜੀਵ ਵਿਭਿੰਨਤਾ ਤੋਂ ਹੋਣ ਵਾਲੇ ਕੁਝ ਸਿੱਧੇ ਫਾਇਦੇ। ਜੀਵ ਵਿਭਿੰਨਤਾ ਤੋਂ ਕੁਝ ਹੋਰ ਵੀ ਫਾਇਦੇ ਹਨ, ਜਿਵੇਂ ਕਿ ਵਿਭਿੰਨਤਾ ਕਰਕੇ ਧਰਤੀ ਉੱਪਰ ਊਰਜਾ ਦਾ ਸੰਚਾਰ ਹੁੰਦਾ ਹੈ। ਸਿਰਫ ਪੇੜ ਪੌਦੇ ਹੀ ਸੂਰਜ ਦੀ ਰੌਸ਼ਨੀ ਨੂੰ ਕੈਮੀਕਲ ਐਨਰਜੀ ਵਿੱਚ ਬਦਲਣ ਦੇ ਸਮਰੱਥ ਹੁੰਦੇ ਹਨ, ਜਿਸ ਤੋਂ ਸਾਨੂੰ ਖਾਣ ਲਈ ਕਈ ਪ੍ਰਕਾਰ ਦੀਆਂ ਵਸਤਾਂ ਪ੍ਰਾਪਤ ਹੁੰਦੀਆਂ ਹਨ ਅਤੇ ਨਾਲ ਨਾਲ ਧਰਤੀ ਉੱਪਰ ਊਰਜਾ ਦਾ ਵੀ ਸੰਚਾਰ ਫੂਡ ਚੇਨਸ ਅਤੇ ਫੂਡ ਵੈਬਸ ਕਰਕੇ ਹੁੰਦਾ ਹੈ। ਪੇੜ ਪੌਦੇ ਧਰਤੀ ਉੱਪਰ ਤਾਪਮਾਨ, ਕਾਰਬਨ ਡਾਈਆਕਸਾਈਡ, ਆਕਸੀਜਨ ਦਾ ਬੈਲੈਂਸ, ਪਾਣੀ ਅਤੇ ਮਿੱਟੀ ਦੀ ਸੰਭਾਲ, ਪੰਛੀਆਂ ਲਈ ਆਲ੍ਹਣੇ ਆਦਿ ਵਿੱਚ ਵੀ ਮਦਦਗਾਰ ਹੁੰਦੇ ਹਨ। ਸੂਖਮ ਪ੍ਰਾਣੀ ਦਹੀਂ ਵਗੈਰਾ ਬਣਾਉਣ ਵਿੱਚ ਤਾਂ ਆਪਣਾ ਯੋਗਦਾਨ ਦਿੰਦੇ ਹੀ ਹਨ, ਪਰ ਇਸ ਦੇ ਨਾਲ ਨਾਲ ਐਂਟੀਬਾਇਓਟਿਕਸ, ਵੈਕਸੀਨਸ ਜੋ ਕਿ ਬਿਮਾਰੀਆਂ ਵਿੱਚ ਵਰਤੇ ਜਾਂਦੇ ਹਨ, ਇਹਨਾਂ ਵਿੱਚ ਵੀ ਅਨੇਕਾਂ ਪ੍ਰਕਾਰ ਦੇ ਬੈਕਟੀਰੀਆ ਅਤੇ ਵਾਇਰਸ ਦਾ ਪ੍ਰਯੋਗ ਹੁੰਦਾ ਹੈ। ਦੁਨੀਆ ਵਿੱਚ 34 ਹੌਟਸਪੋਟਸ ਹਨ। ਇਹ ਹੌਟਸਪੋਟ ਉਸ ਏਰੀਏ ਨੂੰ ਕਿਹਾ ਜਾਂਦਾ ਹੈ ਜਿੱਥੋਂ ਦੀ ਬਾਇਓਡਾਇਵਰਸਿਟੀ 70% ਤੋਂ ਜ਼ਿਆਦਾ ਨਸ਼ਟ ਹੋ ਚੁੱਕੀ ਹੋਵੇ ਅਤੇ ਉੱਥੇ ਬਾਇਓਡਾਇਵਰਸਿਟੀ ਨੂੰ ਸਾਂਭ ਸੰਭਾਲ ਦੀ ਬਹੁਤ ਲੋੜ ਹੋਵੇ। ਇਹਨਾਂ 34 ਹੌਟਸਪੋਟਸ ਵਿੱਚੋਂ ਭਾਰਤ ਦੇ ਵਿੱਚ 4 ਹੌਟਸਪੋਟਸ ਹਨ, ਜਿਸ ਕਰਕੇ ਇਹਨਾਂ ਏਰੀਆਜ਼ ਦੀ ਬਾਇਓਡਾਇਵਰਸਿਟੀ ਨੂੰ ਬਚਾਉਣਾ ਸਾਡੀ ਮੁੱਢਲੀ ਜ਼ਰੂਰਤ ਬਣ ਜਾਂਦੀ ਹੈ। ਜਿਸ ਤਰ੍ਹਾਂ ਮੈਂ ਬਾਇਓਡਾਇਵਰਸਿਟੀ ਦੀਆਂ ਚੁਣੌਤੀਆਂ ਦੀ ਗੱਲ ਕੀਤੀ ਤਾਂ ਇਹ ਚੁਣੌਤੀਆਂ ਵਿੱਚ ਸਭ ਤੋਂ ਵੱਡੀ ਚੁਣੌਤੀ ਹੈ ਵੱਧ ਰਹੀ ਮਨੁੱਖੀ ਅਤੇ ਜਾਨਵਰਾਂ ਦੀ ਆਬਾਦੀ, ਜਿਸ ਦੇ ਨਾਲ ਅਨੇਕਾਂ ਪ੍ਰਕਾਰ ਦੇ ਥ੍ਰੈਟਸ ਉਤਪੰਨ ਹੋ ਰਹੇ ਹਨ ਜੀਵ ਵਿਭਿੰਨਤਾ ਨੂੰ। ਜੇ ਅਸੀਂ ਗੱਲ ਕਰੀਏ ਤਾਂ ਪਹਿਲੀ ਸਭ ਤੋਂ ਵੱਡੀ ਚੁਣੌਤੀ ਹੈ ਓਵਰ ਐਕਸਪਲੋਇਟੇਸ਼ਨ, ਯਾਨੀ ਕਿ ਵੱਧ ਰਹੀ ਆਬਾਦੀ ਦੇ ਰਹਿਣ ਲਈ ਖਾਣ ਦੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅਸੀਂ ਆਪਣੀ ਜੀਵ ਵਿਭਿੰਨਤਾ ਦੇ ਸੋਮੇ ਨੂੰ ਬਹੁਤ ਬੁਰੀ ਤਰ੍ਹਾਂ ਨਸ਼ਟ ਕਰ ਰਹੇ ਹਾਂ। ਕੰਜ਼ੰਪਸ਼ਨ ਅਤੇ ਪ੍ਰੋਡਕਸ਼ਨ ਦੇ ਵਿੱਚ ਵੱਧ ਰਹੇ ਫਾਸਲੇ ਕਰਕੇ ਬਾਇਓਡਾਇਵਰਸਿਟੀ ਯਾਨੀ ਕਿ ਪਲਾਂਟਸ ਅਤੇ ਐਨੀਮਲਸ ਉੱਪਰ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ। ਅਸੀਂ ਇਸ ਨੂੰ ਕੁਝ ਦਵਾਈਆਂ ਲਈ ਅਤੇ ਕੁਝ ਹੋਰ ਜ਼ਰੂਰਤਾਂ ਦੀ ਪੂਰਤੀ ਕਰਨ ਲਈ ਅਸੀਂ ਪੌਦਿਆਂ ਦੀ ਕਟਾਈ ਅਤੇ ਜਾਨਵਰਾਂ ਦਾ ਸ਼ਿਕਾਰ ਕਰ ਰਹੇ ਹਾਂ, ਜਿਸ ਦੇ ਨਾਲ ਇਹ ਪ੍ਰਜਾਤੀਆਂ ਵਿਲੁਪਤ ਹੋਣ ਦੀ ਕਗਾਰ 'ਤੇ ਪਹੁੰਚ ਚੁੱਕੀਆਂ ਹਨ। ਦੂਸਰਾ ਕਾਰਨ ਹੈ ਹੈਬੀਟੈਟ, ਯਾਨੀ ਕਿ ਬਾਇਓਡਾਇਵਰਸਿਟੀ ਜਿੱਥੇ ਕੁਦਰਤੀ ਰੂਪ ਵਿੱਚ ਮਿਲਦੀ ਹੈ ਉਸ ਥਾਂ ਦੇ ਉੱਤੇ ਬਦਲਾਵ ਪੈਦਾ ਕਰਨਾ, ਹੈਬੀਟੈਟ ਟ੍ਰਾਂਸਫਾਰਮੇਸ਼ਨ ਜਾਂ ਹੈਬੀਟੈਟ ਡਿਸਟਰਕਸ਼ਨ। ਇਹ ਇਸ ਲਈ ਹੈ ਕਿਉਂਕਿ ਅਸੀਂ ਇੰਡਸਟਰੀ ਬਣਾ ਕੇ, ਸ਼ਹਿਰੀਕਰਨ ਕਰਕੇ, ਡੈਮਸ ਦੇ ਬਣਾਉਣ ਲਈ, ਸੜਕਾਂ ਲਈ, ਮਾਈਨਸ ਬਣਾਉਣ ਲਈ,

0: ਅਤੇ ਪੋਲਿਊਸ਼ਨ ਪੈਦਾ ਕਰਕੇ ਇਹ ਅਸੀਂ ਕੁਦਰਤੀ ਵਾਤਾਵਰਣ ਨੂੰ ਇੰਨਾ ਕੁ ਬਦਲ ਰਹੇ ਹਾਂ ਜਿਸ ਕਰਕੇ ਇਹਨਾਂ ਜੀਵਾਂ ਦਾ ਬਦਲੇ ਹੋਏ ਮਾਹੌਲ ਵਿੱਚ ਰਹਿਣਾ ਸੰਭਵ ਨਹੀਂ ਹੈ ਅਤੇ ਹੌਲੀ ਹੌਲੀ ਇਹ ਵਿਲੁਪਤ ਹੋਣ ਦੀ ਕਗਾਰ 'ਤੇ ਪਹੁੰਚ ਰਹੇ ਹਨ। ਤੀਸਰਾ ਅਤੇ ਬਹੁਤ ਵੱਡਾ ਕਾਰਨ ਹੈ ਐਗਜ਼ੋਟਿਕ ਸਪੀਸ਼ੀਜ਼, ਯਾਨੀ ਕਿ ਉਹ ਬਾਹਰਲੇ ਇਲਾਕਿਆਂ ਦੀਆਂ ਜਾਂ ਮੁਲਕਾਂ ਦੀਆਂ ਲਿਆਈਆਂ ਗਈਆਂ ਉਹ ਪ੍ਰਜਾਤੀਆਂ ਜੋ ਅਸੀਂ ਆਪਣੀ ਦੇਸੀ ਪ੍ਰਜਾਤੀਆਂ ਨਾਲ ਰੀਪਲੇਸ ਕਰ ਰਹੇ ਹਾਂ, ਤਾਂ ਇਹ ਜੋ ਇੱਕ ਚੰਗੀ ਰਵਾਇਤ ਨਹੀਂ ਹੈ। ਸਾਨੂੰ ਬਹੁਤ ਸੋਚ ਸਮਝ ਨਾਲ ਬਾਹਰਲੇ ਇਲਾਕਿਆਂ ਦੀਆਂ ਪ੍ਰਜਾਤੀਆਂ ਨੂੰ ਲਗਾਉਣਾ ਚਾਹੀਦਾ ਹੈ ਤਾਂ ਜੋ ਇਹ ਸਾਡੇ ਦੇਸੀ ਪ੍ਰਜਾਤੀਆਂ ਨਾਲ ਕੁਦਰਤੀ ਸੋਮਿਆਂ ਲਈ ਕੰਪੀਟ ਕਰਕੇ ਉਹਨਾਂ ਨੂੰ ਨਸ਼ਟ ਨਾ ਕਰ ਸਕਣ। ਸਾਨੂੰ ਆਪਣੀ ਹਰ ਪ੍ਰਕਾਰ ਦੀ ਬਨਸਪਤੀ ਅਤੇ ਪਸ਼ੂ ਪੰਛੀਆਂ ਦੀਆਂ ਪ੍ਰਜਾਤੀਆਂ ਸੰਭਾਲ ਕੇ ਰੱਖਣ ਦੀ ਲੋੜ ਹੈ। ਇੱਕ ਹੋਰ ਇੰਪੋਰਟੈਂਟ ਕਾਰਨ ਹੈ ਕਲਾਈਮੇਟ ਚੇਂਜ, ਜਿਸ ਦੀ ਕਿ ਅਸੀਂ ਅੱਜ ਕੱਲ੍ਹ ਬਹੁਤ ਗੱਲ ਕਰਦੇ ਹਾਂ, ਬਾਇਓਡਾਇਵਰਸਿਟੀ ਲਈ ਬਹੁਤ ਹੀ ਖਤਰਨਾਕ ਸਿੱਧ ਹੋਵੇਗੀ ਕਿਉਂਕਿ ਇਸ ਬਦਲਾਅ ਨਾਲ ਤਾਪਮਾਨ, ਪਾਣੀ ਦੀ ਜ਼ਰੂਰਤ, ਅਨੇਕਾਂ ਪ੍ਰਕਾਰ ਦੀਆਂ ਬਿਮਾਰੀਆਂ ਆਉਣਗੀਆਂ ਅਤੇ ਪੌਦੇ ਨੂੰ ਅਤੇ ਜਾਨਵਰਾਂ ਨੂੰ ਜਿਨ੍ਹਾਂ ਦਾ ਸਾਹਮਣਾ ਕਰਨਾ ਪਵੇਗਾ, ਜੋ ਕਿ ਮੌਜੂਦਾ ਪ੍ਰਜਾਤੀਆਂ ਲਈ ਇੱਕ ਬਹੁਤ ਵੱਡੀ ਚੁਣੌਤੀ ਹੋਏਗੀ। ਇਹ ਸਨ ਬਾਇਓਡਾਇਵਰਸਿਟੀ ਨੂੰ ਕੁਝ ਮੁੱਖ ਰੂਪ ਵਿੱਚ ਹੋਣ ਵਾਲੀਆਂ ਚੁਣੌਤੀਆਂ। ਬਾਇਓਡਾਇਵਰਸਿਟੀ ਦੀ ਸਾਂਭ ਸੰਭਾਲ ਲਈ ਦੋ ਤਰੀਕੇ ਹਨ, ਜਿਸ ਨੂੰ ਕਿ ਅਸੀਂ ਇਨਸੀਟੂ ਕੰਜ਼ਰਵੇਸ਼ਨ ਜਾਂ ਐਕਸੀਟੂ ਕੰਜ਼ਰਵੇਸ਼ਨ ਕਹਿੰਦੇ ਹਾਂ। ਇਨਸੀਟੂ ਕੰਜ਼ਰਵੇਸ਼ਨ ਤਰੀਕੇ ਤੋਂ ਭਾਵ ਹੈ ਜਦੋਂ ਅਸੀਂ ਕਿਸੇ ਵੀ ਪ੍ਰਜਾਤੀ ਨੂੰ ਉਸਦੇ ਕੁਦਰਤੀ ਉਤਪਤੀ ਵਾਲੀ ਜਗ੍ਹਾ ਤੋਂ ਉੱਥੇ ਹੀ ਰੱਖ ਰਖਾਵ ਦਾ ਪ੍ਰਬੰਧ ਕਰੀਏ। ਇਹ ਇੱਕ ਤਰੀਕਿਆਂ ਨਾਲ ਹੁੰਦੀ ਹੈ, ਜਿਵੇਂ ਕਿ ਨੈਸ਼ਨਲ ਪਾਰਕਸ, ਸੈਂਚੁਰੀਜ਼ ਜਾਂ ਬਾਇਓਸਫੀਅਰ ਰਿਜ਼ਰਵਸ ਦੀ ਘੋਸ਼ਣਾ ਕਰਕੇ। ਇਸ ਨਾਲ ਉਹ ਪ੍ਰਜਾਤੀਆਂ ਬਿਨਾਂ ਕਿਸੇ ਛੇੜਛਾੜ ਤੋਂ ਕਾਨੂੰਨੀ ਤੌਰ 'ਤੇ ਇਹਨਾਂ ਇਲਾਕਿਆਂ ਵਿੱਚ ਸੁਰੱਖਿਅਤ ਰਹਿਣਗੀਆਂ। ਐਕਸੀਟੂ ਕੰਜ਼ਰਵੇਸ਼ਨ ਦਾ ਤਰੀਕੇ ਰਾਹੀਂ ਅਸੀਂ ਵਿਲੁਪਤ ਹੋ ਰਹੀਆਂ ਪ੍ਰਜਾਤੀਆਂ ਨੂੰ ਕਿਸੇ ਬੋਟੈਨੀਕਲ ਗਾਰਡਨ, ਜ਼ੂ, ਸੀਡ ਬੈਂਕ, ਜੀਨ ਬੈਂਕ, ਕੰਜ਼ਰਵੇਟਰੀ ਆਦਿ ਵਿੱਚ ਬਚਾ ਕੇ ਰੱਖ ਸਕਦੇ ਹਾਂ। ਇਹਨਾਂ ਉਪਰਾਲਿਆਂ ਦੇ ਨਾਲ ਨਾਲ ਅਸੀਂ ਕਈ ਕਾਨੂੰਨ ਵੀ ਬਣਾਏ ਹਨ ਜਿਨ੍ਹਾਂ ਦੇ ਨਾਲ ਅਸੀਂ ਆਪਣੇ ਇਸ ਅਣਮੁੱਲੇ ਸੋਮੇ ਨੂੰ ਬਚਾ ਸਕਦੇ ਹਾਂ, ਜਿਨ੍ਹਾਂ ਵਿੱਚੋਂ ਕੁਝ ਕਾਨੂੰਨ ਹਨ ਬਾਇਓਡਾਇਵਰਸਿਟੀ ਐਕਟ 2002 ਵਿੱਚ ਬਣਿਆ, ਵਾਈਲਡਲਾਈਫ ਪ੍ਰੋਟੈਕਸ਼ਨ ਐਕਟ 1972, ਐਨਵਾਇਰਮੈਂਟ ਪ੍ਰੋਟੈਕਸ਼ਨ ਐਕਟ 1986, ਫੋਰੈਸਟ ਕੰਜ਼ਰਵੇਸ਼ਨ ਐਕਟ 1980 ਅਤੇ ਆਦਿ ਬਹੁਤ ਸਾਰੇ ਹੋਰ ਵੀ ਕਾਨੂੰਨ ਹਨ, ਤਾਂ ਕਿ ਇਹਨਾਂ ਕਾਨੂੰਨਾਂ ਰਾਹੀਂ ਅਸੀਂ ਆਪਣੀ ਅਣਮੁੱਲੀ ਧਰੋਹਰ ਨੂੰ ਬਚਾ ਸਕੀਏ। ਪਰ ਇਹਨਾਂ ਤੋਂ ਇਲਾਵਾ ਹਰ ਮਨੁੱਖ ਨੂੰ ਵੀ ਆਪਣਾ ਯੋਗਦਾਨ ਇਸ ਮਹੱਤਵਪੂਰਨ ਪ੍ਰਕਿਰਿਆ ਵਿੱਚ ਪਾਉਣਾ ਚਾਹੀਦਾ ਹੈ। ਹਰ ਮਨੁੱਖ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਮੈਂ ਆਪਣੇ ਆਲੇ ਦੁਆਲੇ ਦੇ ਜੀਵਾਂ ਦੀ ਸਾਂਭ ਸੰਭਾਲ ਕਰਨੀ ਹੈ। ਇਹ ਚਾਹੇ ਰੁੱਖ ਲਗਾ ਕੇ, ਘਰਾਂ ਵਿੱਚ ਪੰਛੀਆਂ ਨੂੰ ਪਾਣੀ ਰੱਖ ਕੇ, ਜਾਂ ਖਾਣ ਪਾਣ ਵਾਲੀਆਂ ਵਸਤੂਆਂ ਦੀ ਲੋੜ ਮੁਤਾਬਕ ਹੀ ਵਰਤੋਂ ਕਰਕੇ। ਇਹ ਛੋਟੇ ਛੋਟੇ ਉਪਰਾਲੇ ਬਹੁਤ ਹੱਦ ਤੱਕ ਸਾਡੀ ਜੀਵ ਵਿਭਿੰਨਤਾ ਨੂੰ ਬਚਾਉਣ ਵਿੱਚ ਮਦਦਗਾਰ ਹੋਣਗੇ। ਸਾਨੂੰ ਸਭ ਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਕੀਤੇ ਉਪਰਾਲਿਆਂ ਕਰਕੇ ਅਸੀਂ ਇਸ ਕੁਦਰਤੀ ਸੋਮੇ ਨੂੰ ਬਚਾ ਲਵਾਂਗੇ, ਉਸ ਦੇ ਨਾਲ ਨਾਲ ਮਨੁੱਖਾਂ ਨੂੰ ਵੀ ਅਸੀਂ ਜੀਵਨ ਨੂੰ ਚੰਗਾ ਅਤੇ ਧਰਤੀ ਨੂੰ ਬੈਲੈਂਸਡ ਅਤੇ ਸਟੇਬਲ ਰੱਖਣ ਵਿੱਚ ਮਦਦਗਾਰ ਹੋਵਾਂਗੇ। ਅਸੀਂ ਕਈ ਪ੍ਰਕਾਰ ਦੀਆਂ ਅਣਹੋਣੀਆਂ ਘਟਨਾਵਾਂ ਤੋਂ ਵੀ ਬਚੇ ਰਹਾਂਗੇ, ਨਹੀਂ ਤਾਂ ਇਸ ਸੋਮੇ ਨੂੰ ਖਤਮ ਕਰਕੇ ਅਸੀਂ ਮਨੁੱਖੀ ਜੀਵਨ ਲਈ ਕਈ ਚੁਣੌਤੀਆਂ ਖੜੀਆਂ ਕਰ ਲਵਾਂਗੇ।
1: ਜੈਵ ਭਿੰਨਤਾ ਬਾਰੇ ਜਾਣਕਾਰੀ ਦੇ ਰਹੇ ਸਨ ਡਾਕਟਰ ਰਜਨੀ ਸ਼ਰਮਾ। ਬਹੁਤ ਸਾਰੇ ਐਸੇ ਜਾਨਵਰ ਨੇ ਜੋ ਵਿਲੁਪਤ ਹੋਣ ਦੀ ਕਗਾਰ 'ਤੇ ਨੇ ਅਤੇ ਇਹਨਾਂ ਨੂੰ ਬਚਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ ਮਾਰਖੋਰ ਦਿਹਾੜਾ ਵੀ ਮਨਾਇਆ ਜਾਂਦਾ ਹੈ ਅਤੇ ਜਾਣਦੇ ਹਾਂ ਇਸ ਜੰਗਲੀ ਜੀਵ ਬਾਰੇ।
2: ਹਰ ਸਾਲ 24 ਮਈ ਨੂੰ ਮਨਾਇਆ ਜਾਂਦਾ ਹੈ, ਜਿਸ ਦਾ ਮੁੱਖ ਉਦੇਸ਼ ਇਸ ਵਿਲੱਖਣ ਜੰਗਲੀ ਜੀਵ ਦੀ ਸੰਰੱਖਿਆ ਬਾਰੇ ਜਾਗਰੂਕਤਾ ਫੈਲਾਉਣਾ। ਮਾਰਖੋਰ, ਜਿਸ ਨੂੰ ਵਿਗਿਆਨਿਕ ਤੌਰ 'ਤੇ ਮਾਰਖੋਰ ਕਿਹਾ ਜਾਂਦਾ ਹੈ, ਦੁਨੀਆ ਦੀ ਸਭ ਤੋਂ ਖੂਬਸੂਰਤ ਅਤੇ ਵਿਲੱਖਣ ਜੰਗਲੀ ਬੱਕਰੀਆਂ ਵਿੱਚੋਂ ਇੱਕ ਹੈ। ਇਸ ਦੀ ਪਹਿਚਾਣ ਇਸ ਦੇ ਲੰਮੇ ਮੋੜੇ ਹੋਏ ਸਿੰਘ ਹਨ ਜੋ ਸਪਾਇਰਲ ਆਕਾਰ ਵਿੱਚ ਉੱਪਰ ਵੱਲ ਵਧਦੇ ਹਨ। ਇਹ ਪ੍ਰਾਣੀ ਮੁੱਖ ਤੌਰ 'ਤੇ ਦੱਖਣੀ ਅਤੇ ਕੇਂਦਰੀ ਏਸ਼ੀਆ ਦੇ ਪਹਾੜੀ ਇਲਾਕਿਆਂ, ਖਾਸ ਕਰਕੇ ਪਾਕਿਸਤਾਨ, ਇੰਡੀਆ, ਅਫਗਾਨਿਸਤਾਨ ਅਤੇ ਤਜਾਕਿਸਤਾਨ ਵਿੱਚ ਪਾਇਆ ਜਾਂਦਾ ਹੈ। ਭਾਰਤ ਵਿੱਚ ਇਹ ਖਾਸ ਤੌਰ 'ਤੇ ਜੰਮੂ ਕਸ਼ਮੀਰ ਦੇ ਕੁਝ ਪਹਾੜੀ ਖੇਤਰਾਂ ਵਿੱਚ ਮਿਲਦਾ ਹੈ ਅਤੇ ਇਹ ਉੱਥੇ ਦਾ ਰਾਜ ਜਾਨਵਰ ਵੀ ਹੈ। ਮਾਰਖੋਰ ਦਾ ਨਾਮ ਫਾਰਸੀ ਭਾਸ਼ਾ ਤੋਂ ਆਇਆ ਹੈ, ਜਿਸ ਦਾ ਅਰਥ ਹੈ ਸੱਪ ਖਾਣ ਵਾਲਾ। ਲੋਕ ਕਥਾਵਾਂ ਅਨੁਸਾਰ ਇਹ ਜਾਨਵਰ ਸੱਪਾਂ ਨੂੰ ਮਾਰ ਕੇ ਖਾਂਦਾ ਹੈ, ਹਾਲਾਂਕਿ ਵਿਗਿਆਨਿਕ ਤੌਰ 'ਤੇ ਇਹ ਇੱਕ ਘਾਹ ਫੂਸ ਖਾਣ ਵਾਲਾ ਹਰਬੀਵੋਰ ਜੀਵ ਹੈ। ਇਹ ਅਕਸਰ ਉੱਚੇ ਪੱਥਰੀਲੇ

0: ਇੱਥੇ ਠੰਡੇ ਇਲਾਕਿਆਂ ਵਿੱਚ ਰਹਿੰਦਾ ਹੈ, ਜਿੱਥੇ ਇਹ ਆਪਣੇ ਮਜ਼ਬੂਤ ਖੁਰਾਂ ਦੀ ਮਦਦ ਨਾਲ ਢਲਾਨਾਂ 'ਤੇ ਬੜੀ ਆਸਾਨੀ ਨਾਲ ਚੜ ਜਾਂਦਾ ਹੈ। ਮਾਰਖੋਰ ਦੀ ਜੀਵਨ ਸ਼ੈਲੀ ਉਸਦੀ ਪ੍ਰਕਿਰਤੀ ਨਾਲ ਪੂਰੀ ਤਰ੍ਹਾਂ ਅਨੁਕੂਲ ਹੈ, ਜੋ ਉਸਨੂੰ ਜੰਗਲੀ ਜੀਵ ਸੰਸਾਰ ਵਿੱਚ ਵਿਲੱਖਣ ਬਣਾਉਂਦੀ ਹੈ। ਇੰਟਰਨੈਸ਼ਨਲ ਡੇ ਆਫ ਮਾਰਖੋਰ ਮਨਾਉਣ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਇਹ ਪ੍ਰਾਣੀ ਕਦੇ ਲੁਪਤ ਹੋਣ ਦੇ ਕਿਨਾਰੇ 'ਤੇ ਸੀ। ਗੈਰ ਕਾਨੂੰਨੀ ਸ਼ਿਕਾਰ, ਵਾਤਾਵਰਣ ਦੀ ਤਬਾਹੀ ਅਤੇ ਮਨੁੱਖੀ ਦਖਲ ਅੰਦਾਜ਼ੀ ਕਾਰਨ ਇਸ ਦੀ ਗਿਣਤੀ ਵਿੱਚ ਭਾਰੀ ਘਟਾਅ ਆਇਆ। ਮਾਰਖੋਰ ਦੇ ਸਿੰਗਾਂ ਅਤੇ ਖਲ ਦੀ ਵੱਡੀ ਮੰਗ ਕਾਰਨ ਇਸਦਾ ਬੇਤਹਾਸ਼ਾ ਸ਼ਿਕਾਰ ਕੀਤਾ ਗਿਆ। ਇਸ ਨਾਲ ਇਹ ਪ੍ਰਜਾਤੀ ਖਤਰੇ ਵਿੱਚ ਪੈ ਗਈ ਅਤੇ ਇਸ ਨੂੰ ਸੁਰੱਖਿਆ ਦੀ ਸਖ਼ਤ ਲੋੜ ਪਈ। ਇਸ ਪ੍ਰਸੰਗ ਵਿੱਚ ਇੰਟਰਨੈਸ਼ਨਲ ਯੂਨੀਅਨ ਫੋਰ ਕਨਵਰਸੇਸ਼ਨ ਆਫ ਨੇਚਰ ਨੇ ਇਸ ਨੂੰ ਨੀਅਰ ਥ੍ਰੈਟਨਡ ਸ਼੍ਰੇਣੀ ਵਿੱਚ ਦਰਜ ਕੀਤਾ, ਜੋ ਦਰਸਾਉਂਦਾ ਹੈ ਕਿ ਹਾਲਾਤ ਕੁਝ ਸੁਧਰੇ ਹਨ ਪਰ ਅਜੇ ਵੀ ਖਤਰਾ ਮੌਜੂਦ ਹੈ। ਇਹ ਦਿਨ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਪ੍ਰਕਿਰਤੀ ਦੇ ਹਰ ਜੀਵ ਦੀ ਆਪਣੀ ਅਹਿਮੀਅਤ ਹੈ। ਮਾਰਖੋਰ ਸਿਰਫ ਇੱਕ ਜਾਨਵਰ ਨਹੀਂ, ਸਗੋਂ ਪਹਾੜੀ ਪਰਿਸਥਿਤਿਕੀ ਤੰਤਰ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਇਹ ਘਾਹ ਅਤੇ ਬੂਟਿਆਂ ਨੂੰ ਸੰਤੁਲਿਤ ਰੱਖਣ ਵਿੱਚ ਮਦਦ ਕਰਦਾ ਹੈ ਅਤੇ ਖੁਰਾਕ ਦੀ ਲੜੀ ਵਿੱਚ ਆਪਣੀ ਭੂਮਿਕਾ ਨਿਭਾਉਂਦਾ ਹੈ। ਜੇਕਰ ਇਹ ਪ੍ਰਜਾਤੀ ਖਤਮ ਹੋ ਜਾਵੇ ਤਾਂ ਇਸਦਾ ਅਸਰ ਪੂਰੇ ਇਕੋਸਿਸਟਮ 'ਤੇ ਪਵੇਗਾ। ਇਸ ਮੌਕੇ 'ਤੇ ਸਾਨੂੰ ਆਪਣੀ ਜ਼ਿੰਮੇਦਾਰੀ ਨੂੰ ਸਮਝਣਾ ਚਾਹੀਦਾ ਹੈ। ਜੰਗਲੀ ਜੀਵਾਂ ਦੀ ਰੱਖਿਆ ਸਿਰਫ ਸਰਕਾਰਾਂ ਦਾ ਕੰਮ ਨਹੀਂ, ਸਗੋਂ ਹਰ ਨਾਗਰਿਕ ਦੀ ਭੂਮਿਕਾ ਵੀ ਮਹੱਤਵਪੂਰਨ ਹੈ। ਸਾਨੂੰ ਗੈਰ ਕਾਨੂੰਨੀ ਸ਼ਿਕਾਰ ਦੇ ਖਿਲਾਫ਼ ਆਵਾਜ਼ ਉਠਾਉਣੀ ਚਾਹੀਦੀ ਹੈ ਅਤੇ ਵਾਤਾਵਰਣ ਦੀ ਸੰਭਾਲ ਕਰਨੀ ਚਾਹੀਦੀ ਹੈ। ਸਿੱਖਿਆ ਅਤੇ ਜਾਗਰੂਕਤਾ ਰਾਹੀਂ ਅਸੀਂ ਆਉਣ ਵਾਲੇ ਪੀੜ੍ਹੀਆਂ ਨੂੰ ਇਸ ਕੰਮ ਵਿੱਚ ਜੋੜ ਸਕਦੇ ਹਾਂ।
1: ਇਸ ਜਾਣਕਾਰੀ ਤੋਂ ਬਾਅਦ ਹੁਣ ਚੱਲਦੇ ਹਾਂ ਅਗਲੀ ਜਾਣਕਾਰੀ ਵੱਲ।
2: ਕੀ ਕੋਈ ਵਿਅਕਤੀ ਆਪਣੀ ਛਾਤੀ ਵਿੱਚ ਰਾਈਫਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਸਕਦਾ ਹੈ? ਸੁਪਰੀਮ ਕੋਰਟ ਪੁੱਛਦਾ ਹੈ। ਵਿਗਿਆਨ ਕੀ ਕਹਿੰਦਾ ਹੈ, ਆਓ ਜਾਣਦੇ ਹਾਂ ਇਸ ਬਾਰੇ। ਸੁਪਰੀਮ ਕੋਰਟ ਨੇ ਮੱਧ ਪ੍ਰਦੇਸ਼ ਦੇ ਇੱਕ ਮਾਮਲੇ ਸੰਬੰਧੀ ਇੱਕ ਢੁਕਵਾਂ ਸਵਾਲ ਉਠਾਇਆ ਹੈ ਕਿ ਕਿਸੇ ਵਿਅਕਤੀ ਲਈ ਆਪਣੀ ਛਾਤੀ ਵਿੱਚ ਰਾਈਫਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰਨਾ ਸਰੀਰਕ ਤੌਰ 'ਤੇ ਸੰਭਵ ਹੈ। ਇਸ ਮਾਮਲੇ ਵਿੱਚ ਇੱਕ 17 ਸਾਲ ਦੇ ਲੜਕੇ ਦੀ ਮੌਤ ਸ਼ਾਮਿਲ ਹੈ, ਜਿਸ ਨੂੰ ਪੁਲਿਸ ਨੇ ਸ਼ੁਰੂ ਵਿੱਚ ਖੁਦਕੁਸ਼ੀ ਵਜੋਂ ਸ਼੍ਰੇਣੀਬੱਧ ਕੀਤਾ ਸੀ। ਇਹ ਦੇਖਦੇ ਹੋਏ ਕਿ ਰਾਈਫਲ ਇੱਕ ਮੁਕਾਬਲਤਨ ਲੰਬਾ ਹਥਿਆਰ ਹੈ, ਅਜਿਹਾ ਕੰਮ ਕਰਨਾ ਸੁਭਾਵਿਕ ਤੌਰ 'ਤੇ ਮੁਸ਼ਕਿਲ ਹੈ। ਫੋਰੈਂਸਿਕ ਵਿਗਿਆਨ ਦੇ ਲੈਂਸ ਦੁਆਰਾ ਅਸੀਂ ਇਹ ਪਤਾ ਲਗਵਾਵਾਂਗੇ ਕਿ ਅਜਿਹਾ ਦ੍ਰਿਸ਼ ਸੰਭਵ ਹੈ ਜਾਂ ਨਹੀਂ। ਸਾਰ ਰੂਪ ਵਿੱਚ ਸੁਪਰੀਮ ਕੋਰਟ ਨੇ ਕਿਸੇ ਵਿਅਕਤੀ ਦੇ ਅਸਲ ਵਿੱਚ ਆਪਣੀ ਛਾਤੀ ਵਿੱਚ ਰਾਈਫਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੀ ਸੰਭਾਵਨਾ ਬਾਰੇ ਸ਼ੱਕ ਜਤਾਇਆ ਹੈ। ਨਤੀਜੇ ਵਜੋਂ ਅਦਾਲਤ ਨੇ ਮੱਧ ਪ੍ਰਦੇਸ਼ ਸਰਕਾਰ ਤੋਂ ਇੱਕ ਹਲਫ਼ਨਾਮਾ ਮੰਗਿਆ ਹੈ, ਜਿਸ ਵਿੱਚ ਇਸ ਮਾਮਲੇ ਦੀ ਵਿਆਪਕ ਜਾਂਚ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਇਸ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਸਕੇ, ਖਾਸ ਕਰਕੇ ਕਤਲ ਦੀ ਸੰਭਾਵਨਾ। ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ਜਾਂਚ ਏਜੰਸੀ ਨੂੰ ਮ੍ਰਿਤਕ ਦੀ ਪੋਸਟਮਾਰਟਮ ਰਿਪੋਰਟ, ਰਾਈਫਲ ਜ਼ਬਤ ਕਰਨ ਸਬੰਧੀ ਵੇਰਵੇ, ਇਸ ਦੇ ਮਾਪ ਸਮੇਤ ਅਤੇ ਜਾਂਚ ਦੌਰਾਨ ਇਕੱਠੇ ਕੀਤੇ ਗਏ ਕਿਸੇ ਵੀ ਹੋਰ ਸਬੂਤ ਨੂੰ ਜਮ੍ਹਾਂ ਕਰਾਉਣ ਦਾ ਨਿਰਦੇਸ਼ ਦਿੱਤਾ ਹੈ। ਸੁਪਰੀਮ ਕੋਰਟ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕਰਦੀ ਹੈ, ਕਿਉਂਕਿ ਆਮ ਸਮਝ ਦੇ ਆਧਾਰ 'ਤੇ ਰਾਈਫਲ ਨਾਲ ਛਾਤੀ ਵਿੱਚ ਗੋਲੀ ਮਾਰਨਾ ਆਸਾਨ ਜਾਂ ਸਰੀਰਕ ਤੌਰ 'ਤੇ ਸੰਭਵ ਨਹੀਂ ਜਾਪਦਾ। ਫੋਰੈਂਸਿਕ ਵਿਗਿਆਨ ਦੇ ਸਿਧਾਂਤਾਂ ਦਾ ਹਵਾਲਾ ਦਿੰਦੇ ਹੋਏ AI ਸੁਝਾਅ ਦਿੰਦਾ ਹੈ ਕਿ ਰਾਈਫਲ ਨਾਲ ਛਾਤੀ ਵਿੱਚ ਗੋਲੀ ਮਾਰ ਕੇ ਖੁਦਕੁਸ਼ੀ ਕਰਨਾ ਲਗਭਗ ਅਸੰਭਵ ਹੈ। ਰਾਈਫਲਾਂ ਦੀ ਲੰਬਾਈ ਆਮ ਤੌਰ 'ਤੇ 40 ਤੋਂ 45 ਇੰਚ ਦੇ ਵਿਚਕਾਰ ਹੁੰਦੀ ਹੈ। ਇਸ ਸ਼੍ਰੇਣੀ ਵਿੱਚ .303 ਰਾਈਫਲ, 7.62 mm ਰਾਈਫਲ, AK-47 ਜਾਂ ਸ਼ਾਟਗਨ ਵਰਗੇ ਲੰਬੇ ਬੈਰਲ ਵਾਲੇ ਹਥਿਆਰ ਸ਼ਾਮਿਲ ਹਨ। ਉਹਨਾਂ ਦੀ ਕਾਫ਼ੀ ਲੰਬਾਈ ਦੇ ਕਾਰਨ ਹਥਿਆਰ ਨੂੰ ਛਾਤੀ ਦੇ ਵਿਰੁੱਧ ਬੰਨਣਾ, ਇੱਕੋ ਸਮੇਂ ਟਰਿਗਰ ਤੱਕ ਆਸਾਨੀ ਨਾਲ ਪਹੁੰਚਣ ਅਤੇ ਖਿੱਚਣ ਲਈ ਆਪਣੇ ਹੱਥ ਦੀ ਵਰਤੋਂ ਕਰਨਾ ਲਗਭਗ ਅਸੰਭਵ ਹੈ। ਇੱਕ ਔਸਤ ਮਨੁੱਖ ਦੇ ਹੱਥ ਇੰਨੇ ਲੰਬੇ ਨਹੀਂ ਹੁੰਦੇ ਕਿ ਬੰਦੂਕ ਦੀ ਬੈਰਲ ਨੂੰ ਛਾਤੀ ਦੇ ਵਿਰੁੱਧ ਕਰਕੇ ਫੜਿਆ ਜਾ ਸਕੇ ਅਤੇ ਨਾਲ ਹੀ ਟਰਿਗਰ ਨੂੰ ਆਸਾਨੀ ਨਾਲ ਦਬਿਆ ਜਾ ਸਕੇ। ਜੇਕਰ ਕੋਈ ਵਿਅਕਤੀ ਅਜਿਹਾ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸਨੂੰ ਟਰਿਗਰ ਨੂੰ ਦਬਾਉਣ ਲਈ ਕਿਸੇ ਖਾਸ ਤਕਨੀਕ ਦੀ ਸਹਾਇਤਾ ਦੀ ਲੋੜ ਪਵੇਗੀ ਜਾਂ ਕਿਸੇ ਬਾਹਰੀ ਵਸਤੂ ਜਿਵੇਂ ਕਿ ਸੋਟੀ ਜਾਂ ਡੰਡੇ ਦੀ ਸਹਾਇਤਾ ਦੀ ਲੋੜ ਪਵੇਗੀ। ਅਜਿਹੇ ਮਾਮਲੇ ਬਹੁਤ ਹੀ ਦੁਰਲੱਭ ਹਨ, ਲਗਭਗ ਗੈਰ ਮੌਜੂਦ। ਫੋਰੈਂਸਿਕ ਕੇਸਵਰਕ ਤੋਂ ਪ੍ਰਾਪਤ ਅਨੁਭਵ ਦਰਸਾਉਂਦਾ ਹੈ ਕਿ ਰਾਈਫਲ ਦੀ ਵਰਤੋਂ ਕਰਕੇ ਕੀਤੀ ਗਈ ਖੁਦਕੁਸ਼ੀ ਦੀਆਂ ਘਟਨਾਵਾਂ ਬਹੁਤ ਹੀ ਦੁਰਲੱਭ ਹਨ। ਲਗਭਗ ਗੈਰ ਮੌਜੂਦ ਹੋਣ ਦੇ ਬਿੰਦੂ ਤੱਕ। ਜਦੋਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ਜ਼ਿਆਦਾਤਰ ਵਿਅਕਤੀ ਗੋਲੀਬਾਰੀ ਕਰਨ

0: ਤੋਂ ਪਹਿਲਾਂ ਰਾਈਫਲ ਦੀ ਬੈਰਲ ਨੂੰ ਆਪਣੇ ਮੂੰਹ ਦੇ ਅੰਦਰ ਜਾਂ ਆਪਣੀ ਥੋਡੀ ਦੇ ਹੇਠਾਂ ਰੱਖਦੇ ਹਨ, ਕਿਉਂਕਿ ਇਹ ਉਹਨਾਂ ਨੂੰ ਆਪਣੇ ਪੈਰ ਦੀ ਵਰਤੋਂ ਕਰਕੇ ਟ੍ਰਿਗਰ ਨੂੰ ਦਬਾਉਣ ਦੀ ਆਗਿਆ ਦਿੰਦਾ ਹੈ। ਛਾਤੀ ਦੇ ਵਿਰੁੱਧ ਰੱਖੀ ਗਈ ਰਾਈਫਲ ਨਾਲ ਖੁਦਕੁਸ਼ੀ ਦੇ ਦਸਤਾਵੇਜ਼ੀ ਮਾਮਲੇ ਲਗਭਗ ਗੈਰ ਮੌਜੂਦ ਹਨ, ਕਿਉਂਕਿ ਇਹ ਮਸ਼ੀਨੀ ਤੌਰ 'ਤੇ ਅਸੰਭਵ ਹੈ। ਜੇਕਰ ਕੋਈ ਦਾਅਵਾ ਕਰਦਾ ਹੈ ਕਿ ਇੱਕ ਵਿਅਕਤੀ ਨੇ ਰਾਈਫਲ ਨਾਲ ਛਾਤੀ ਵਿੱਚ ਗੋਲੀ ਮਾਰੀ ਹੈ, ਤਾਂ ਫੋਰੈਂਸਿਕ ਮਾਹਰ ਪਹਿਲਾਂ ਇਹ ਨਿਰਧਾਰਤ ਕਰਨਗੇ ਕਿ ਰਾਈਫਲ ਦੀ ਲੰਬਾਈ ਮ੍ਰਿਤਕ ਦੀ ਬਾਂਹ ਦੀ ਲੰਬਾਈ ਨਾਲ ਮੇਲ ਖਾਂਦੀ ਹੈ। ਕੀ ਟ੍ਰਿਗਰ ਨੂੰ ਦਬਾਉਣ ਦਾ ਕੋਈ ਸੰਭਵ ਤਰੀਕਾ ਸੀ? ਕੀ ਹਥਿਆਰ ਦੀ ਸਥਿਤੀ ਅਤੇ ਜ਼ਖਮ ਦਾ ਕੋਣ ਸਹੀ ਢੰਗ ਨਾਲ ਮੇਲ ਖਾਂਦਾ ਹੈ? ਜੇਕਰ ਇਹ ਕਾਰਕ ਮੇਲ ਨਹੀਂ ਖਾਂਦੇ, ਤਾਂ ਅਦਾਲਤਾਂ ਆਮ ਤੌਰ 'ਤੇ ਇਹ ਮੰਨਦੀਆਂ ਹਨ ਕਿ ਇਹ ਮਾਮਲਾ ਖੁਦਕੁਸ਼ੀ ਦੀ ਬਜਾਏ ਕਤਲ ਦਾ ਰੂਪ ਧਾਰਨ ਕਰ ਸਕਦਾ ਹੈ। ਸਿੱਟੇ ਵਜੋਂ ਅਦਾਲਤਾਂ ਅਜਿਹੇ ਮਾਮਲਿਆਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦੀਆਂ ਹਨ ਅਤੇ ਫੋਰੈਂਸਿਕ ਸਬੂਤਾਂ ਦੀ ਸਖ਼ਤ ਜਾਂਚ ਕਰਦੀਆਂ ਹਨ। ਤਕਨੀਕੀ ਅਤੇ ਫੋਰੈਂਸਿਕ ਦੋਵਾਂ ਦ੍ਰਿਸ਼ਟੀਕੋਣਾਂ ਤੋਂ ਰਾਈਫਲ ਨਾਲ ਛਾਤੀ ਵਿੱਚ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੀ ਕਾਰਵਾਈ ਨੂੰ ਬਹੁਤ ਹੀ ਅਸੰਭਵ ਅਤੇ ਸ਼ੱਕੀ ਮੰਨਿਆ ਗਿਆ ਹੈ। ਅਜਿਹੇ ਮਾਮਲਿਆਂ ਵਿੱਚ ਜਾਂਚਕਰਤਾ ਅਤੇ ਅਦਾਲਤਾਂ ਵੱਖ-ਵੱਖ ਕਾਰਕਾਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਦੀਆਂ ਹਨ, ਜਿਵੇਂ ਕਿ ਰਾਈਫਲ ਦੀ ਲੰਬਾਈ, ਟ੍ਰਿਗਰ ਦੀ ਪਹੁੰਚ, ਗੋਲੀ ਦੇ ਦਾਖਲੇ ਦੀ ਚਾਲ, ਗੋਲੀ ਦੀ ਗੋਲੀ ਦੇ ਅਵਸ਼ੇਸ਼ ਅਤੇ ਸਰੀਰ 'ਤੇ ਜ਼ਖਮਾਂ ਦੇ ਕੋਣ। ਹਾਲਾਂਕਿ ਰਾਈਫਲਾਂ ਨਾਲ ਖੁਸ਼ੀ ਦੇ ਮਾਮਲੇ ਬਹੁਤ ਘੱਟ ਹੁੰਦੇ ਹਨ, ਪਰ ਇਹ ਜ਼ਰੂਰ ਵਾਪਰਦੇ ਹਨ।
1: ਇਸ ਨਾਲ ਹੀ ਗਿਆਨ ਵਿਗਿਆਨ ਦਾ ਅੰਕ ਹੁਣ ਸਮਾਪਤ ਹੁੰਦਾ ਹੈ। ਆਗਿਆ ਚਾਹਾਂਗੇ। ਨਮਸਕਾਰ।
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗਿਆਨ ਵਿਗਿਆਨ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 10 ਵਜੇ ਨੇ, ਹੁਣ ਪੇਸ਼ ਨੇ ਮੁੱਖ ਖ਼ਬਰਾਂ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਨਵੀਂ ਦਿੱਲੀ 'ਚ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਦੁਵੱਲੀ ਗੱਲਬਾਤ ਕਰਨਗੇ। ਇੱਕ ਵਿਸ਼ੇਸ਼ ਜਾਂਚ ਟੀਮ ਨੇ TCS ਕੰਪਨੀ ਦੇ ਇੱਕ ਸੈਂਟਰ ਨਾਲ ਸੰਬੰਧਿਤ ਜਿਨਸੀ ਸ਼ੋਸ਼ਣ ਅਤੇ ਧਰਮ ਪਰਿਵਰਤਨ ਮਾਮਲੇ ਵਿੱਚ ਮਹਾਰਾਸ਼ਟਰ ਦੀ ਨਾਸਿਕ ਅਦਾਲਤ ਵਿੱਚ ਚਾਰ ਮੁਲਜ਼ਮਾਂ ਖਿਲਾਫ਼ ਦੋਸ਼ ਦਰਜ ਕੀਤੇ ਨੇ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਇਜ਼ਰਾਈਲ ਨਾਲ ਗੱਲਬਾਤ ਤੋਂ ਬਾਅਦ ਇਰਾਨ ਨਾਲ ਇੱਕ ਮਹੱਤਵਪੂਰਨ ਸਮਝੌਤੇ ਬਾਰੇ ਕਾਫੀ ਹੱਦ ਤੱਕ ਸਹਿਮਤੀ ਬਣ ਗਈ ਹੈ। ਪੰਜਾਬ ਵਿੱਚ ਕੱਲ੍ਹ ਕਪੂਰਥਲਾ ਜੇਲ੍ਹ ਵਿੱਚ ਇੱਕ ਬੈਰਕ ਦੇ ਕੈਦੀਆਂ ਵਿਚਕਾਰ ਦੇਰ ਰਾਤ ਟਕਰਾਅ ਤੋਂ ਬਾਅਦ ਕਥਿਤ ਤੌਰ 'ਤੇ ਜੇਲ੍ਹ ਦੇ ਕੁਝ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ। ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਸਿਵਲ ਸਰਜਨਾਂ ਨੂੰ ਗਰਮੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਲਈ ਤਿਆਰ ਰਹਿਣ ਅਤੇ ਮੈਡੀਕਲ ਸਪਲਾਈ ਯਕੀਨੀ ਬਣਾਉਣ ਦੇ ਨਿਰਦੇਸ਼। ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਜਲੰਧਰ ਸਥਿਤ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗ੍ਰਿਫਤਾਰ ਇੰਡੀਅਨ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਦੇ ਸਕੱਤਰ ਅਜੇ ਸਹਿਗਲ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ 27 ਮਈ ਤੱਕ ED ਰਿਮਾਂਡ 'ਤੇ ਭੇਜਿਆ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਦਿੱਲੀ, ਚੰਡੀਗੜ੍ਹ ਅਤੇ ਰਾਜਸਥਾਨ ਦੇ ਕੁਝ ਇਲਾਕਿਆਂ ਵਿੱਚ ਲੂ ਚੱਲਣ ਦੀ ਸੰਭਾਵਨਾ ਜਤਾਈ ਹੈ। ਫੈਡਰੇਸ਼ਨ ਕੱਪ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਗੁਰਿੰਦਰਵੀਰ ਸਿੰਘ ਨੇ ਮਰਦਾਂ ਦੇ 100 ਮੀਟਰ ਦੌੜ ਵਿੱਚ ਸੋਨੇ ਦਾ ਤਮਗਾ ਜਿੱਤਿਆ। IPL ਕ੍ਰਿਕਟ ਵਿੱਚ ਬੀਤੀ ਰਾਤ ਲਖਨਊ 'ਚ ਪੰਜਾਬ ਕਿੰਗਜ਼ ਨੇ ਲਖਨਊ ਸੁਪਰ ਜਾਇੰਟਸ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਸੋ ਇਹ ਸੀ ਜੀ ਮੁੱਖ ਖ਼ਬਰਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 10:02 ਹੋ ਰਹੇ ਹਨ ਅਤੇ ਹੁਣ ਪੇਸ਼ ਪ੍ਰੋਗਰਾਮ ਹੈਲੋ ਫਰਮਾਇਸ਼।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼ ਤੇ ਸਾਡੇ ਨਾਲ ਕਾਲਰ ਜੁੜੇ ਨੇ ਆਓ ਗੱਲਬਾਤ ਕਰਦੇ ਇਹਨਾਂ ਦੇ ਨਾਲ ਪ੍ਰੋਗਰਾਮ 'ਚ ਸਵਾਗਤ ਹੈ ਜੀ ਹੈਲੋ
1: ਹੈਲੋ ਮੇਰੇ ਪਿਆਰੇ ਪਿਆਰੇ ਮੈਮ ਮੇਰਾ ਪਿਆਰ ਭਰਾ ਗੁੱਡ ਮਾਰਨਿੰਗ
0: ਵੈਰੀ ਗੁੱਡ ਮਾਰਨਿੰਗ ਹਮਾਰੀ ਤਰਫ ਸੇ ਵੀ ਆਪਕੋ
1: ਜੀ ਮੈਂ ਗ੍ਰਾਮ ਗੁਨੋਰੇ ਜ਼ਿਲ੍ਹਾ ਸਤਾਰਾ ਮਹਾਰਾਸ਼ਟਰ ਸੇ ਤਨੁਸ਼੍ਰੀ ਸਰੇ ਬਾਤ ਕਰ ਰਹੀ ਹੂੰ
0: ਬਹੁਤ ਖੁਸ਼ੀ ਹੋਈ ਆਪਸੇ ਬਾਤ ਕਰਕੇ ਬਹੁਤ ਬਹੁਤ ਸਵਾਗਤ ਕਰਤੇ ਹੈ ਆਪਕਾ ਪ੍ਰੋਗਰਾਮ ਮੈਂ ਯੇ ਬਤਾਈਏ ਕੌਨ ਸਾ ਗੀਤ ਸੁਣਨਾ ਚਾਹਤੇ ਹੈ ਆਪ
1: ਜੀ ਮੈਮ ਆਪਕਾ ਪਸੰਦ ਕਾ ਕੋਈ ਵੀ ਸੁਣਾ ਦੀਜੀ ਔਰ ਆਪਕਾ ਕਾਰਜਕ੍ਰਮ ਮੇਰੇ ਪਾਪਾ ਵੀ ਲਾਈਵ ਸੁਣ ਰਹੇ ਹੈ ਮੋਬਾਈਲ ਪਰ ਤੋ ਮੇਰੇ ਪਾਪਾ ਕੋ ਹਮਾਰੇ ਸ਼ੋਟਾ ਕੋ ਆਪਕੋ ਡੈਡੀਕੇਟ ਹੈਗਾ ਇਹ ਗਾਣਾ
0: बहुत बहुत शुक्रिया आपका कॉल करने के लिए लीजिए हम सुनवाने जा रहे हैं सुल्तान फिल्म का ये खूबसूरत गीत जग घूमया आपके लिए शुक्रिया
1: ओके बाय बाय

0: ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਕਾਲਰ ਜੁੜ ਚੁੱਕੇ ਨੇ, ਆਓ ਗੱਲਬਾਤ ਕਰਦੇ ਇਹਨਾਂ ਦੇ ਨਾਲ। ਕੌਣ ਬੋਲ ਰਹੇ ਨੇ ਤੇ ਕਿੱਥੋਂ ਬੋਲ ਰਹੇ ਨੇ ਜੀ? ਪ੍ਰੋਗਰਾਮ 'ਚ ਸਵਾਗਤ ਹੈ।
1: ਹਾਂਜੀ, ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਪਾਲੀ ਪਿਆਲਾ ਜ਼ਿਲ੍ਹਾ ਹੁਸ਼ਿਆਰਪੁਰ ਮੈਮ।
0: ਹਾਂਜੀ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਪਾਲੀ ਜੀ।
1: ਹਾਂ, ਥੈਂਕ ਯੂ ਮੈਮ।
0: ਹਾਂਜੀ, ਕੁਝ ਆਪਣੇ ਬਾਰੇ ਦੱਸੋ, ਕੀ ਕੰਮ ਕਰਦੇ ਹੋ?
1: ਹਾਂਜੀ, ਮੈਂ ਟੇਲਰ ਸ਼ੋਪ ਆ ਮੇਰੀ।
0: ਅੱਛਾ ਜੀ,
1: ਮੈਂ ਇਸ ਟਾਈਮ ਸ਼ੋਪ ਤੇ ਹੈਗਾ, ਕੰਮ ਕਰ ਰਿਹਾ ਸੀ।
0: ਅੱਛਾ ਜੀ, ਨਾਲ ਨਾਲ ਤੁਸੀਂ ਰੇਡੀਓ ਦੇ ਪ੍ਰੋਗਰਾਮ ਵੀ ਇੰਜੋਏ ਕਰ ਰਹੇ ਹੋ?
1: ਹਾਂਜੀ, ਪੂਰੇ ਜੀ ਪੂਰੇ
0: ਜੀ। ਤੇ ਕਿੰਨੀ ਕੁ ਮਿਹਨਤ ਲੱਗੀ ਹੈ ਫੋਨ ਕਰਨ 'ਚ?
1: ਮੈਂ ਮਿਹਨਤ ਤਾਂ ਨਹੀਂ ਇੰਨੀ ਕਰਨੀ ਪਈ, ਅੱਜ ਤਾਂ
0: ਅੱਜ ਨਹੀਂ ਕਰਨੀ ਪਈ, ਹੈ ਨਾ? ਛੇਤੀ ਲੱਗ ਗਿਆ ਫੋਨ,
1: ਛੇਤੀ ਲੱਗ ਗਿਆ।
0: ਚਲੋ, ਬੜੀ ਖੁਸ਼ੀ ਦੀ ਗੱਲ ਹੈ, ਤਾਂ ਫਰਮਾਇਸ਼ ਵੀ ਦੱਸ ਦਿਓ।
1: ਹਾਂ, ਦੋ ਰਸਤੇ ਦਾ ਮੈਮ ਲਾ ਦਿਓ ਗੀਤ, ਬਿੰਦੀਆ ਚਮਕੇਗੀ।
0: ਲਓ ਜੀ, ਸੁਣੋ ਫਿਰ ਆਪਣੀ ਪਸੰਦ ਦਾ ਗੀਤ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ।
1: ਥੈਂਕ ਯੂ ਮੈਮ।
0: ਵੈਲਕਮ ਜੀ।

0: ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਹੈਲੋ ਫਰਮਾਇਸ਼। ਪ੍ਰੋਗਰਾਮ 'ਚ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ। ਹੈਲੋ
1: ਮੈਡਮ ਜੀ, ਨਮਸਕਾਰ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ, ਆਪਣਾ ਪਰਿਚੈ ਦਿਓ।
1: ਚੱਕਲਾ ਬਾਜ਼ਾਰ, ਸਮਾਣਾ ਸ਼ਹਿਰ, ਜ਼ਿਲ੍ਹਾ ਪਟਿਆਲਾ, ਪੰਜਾਬ ਤੋਂ, ਪੱਪੂ ਰਾਜਾ ਖੁਸ਼ਦਿਲ ਜੀ।
0: ਪੱਪੂ ਰਾਜਾ ਖੁਸ਼ਦਿਲ ਜੀ, ਸਵਾਗਤ ਹੈ ਪ੍ਰੋਗਰਾਮ 'ਚ, ਫਰਮਾਇਸ਼ ਦੱਸ ਦਿਓ।
1: ਮੈਡਮ ਜੀ, ਅਸੀਂ ਤੁਹਾਡਾ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਾਂ, ਤੁਹਾਡਾ ਪ੍ਰੋਗਰਾਮ ਪੇਸ਼ ਕਰਨ ਦਾ ਬਹੁਤ ਵਧੀਆ ਅੰਦਾਜ਼ ਹੈ। ਪੁਰਾਣੀ ਫਿਲਮ ਜੀ, ਉਹਦਾ ਗਾਣਾ ਲਤਾ ਮੰਗੇਸ਼ਕਰ ਦੀ ਆਵਾਜ਼ 'ਚ, ਬੇਦਰਦੀ ਵਾਲਮਾ, ਤੁਝਕੋ ਮੇਰਾ ਮਨ ਯਾਦ ਕਰਤਾ ਹੈ। ਅਸੀਂ ਤੁਹਾਡਾ ਆਕਾਸ਼ਵਾਣੀ ਜਲੰਧਰ ਤੇ ਗੁਲਾਬ ਦੇ ਫੁੱਲਾਂ ਨਾਲ ਪੂਰਾ ਧੰਨਵਾਦ ਕਰਦੇ ਹਾਂ ਜੀ।
0: ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਕਾਲ ਕਰਨ ਦੇ ਲਈ। ਲਓ ਜੀ, ਇੰਜੋਏ ਕਰੋ ਤੁਸੀਂ ਆਪਣੇ ਇਸ ਖੂਬਸੂਰਤ ਗੀਤ ਨੂੰ।

0: आकाशवाणी ते जलंधर केंद्र ते तुसी इस वेले सुन रहे जी प्रोग्राम हैलो फरमाइश। फरमाइश ही सिलसिला जारी है जी। जुड़ चुके ने साडे नाल कॉलर, गलबात करते हैं इन्हां दे नाल। हैलो,
1: ਸਾਡੇ ਦੇ ਫਿਕਰਾਂ ਕੱਲ ਦੀਆਂ ਤੂੰ ਹੱਸ ਕੇ ਅੱਜ ਗੁਜ਼ਾਰ, ਜੋ ਵੀ ਹੋਣਾ ਹੋ ਕੇ ਰਹਿਣਾ, ਆਪੇ ਭਲੀ ਕਰੂ ਕਰਤਾਰ।
0: ਵਾਹ ਜੀ ਵਾਹ
1: ਮੈਡਮ ਜੀ, ਤੁਹਾਨੂੰ ਤੇ ਆਕਾਸ਼ਵਾਣੀ ਜਲੰਧਰ ਦੇ ਤਮਾਮ ਸਰੋਤਿਆਂ ਨੂੰ ਅਮਨਦੀਪ ਸਿੰਘ ਪਿੰਡ ਹਠੂਰ ਜ਼ਿਲ੍ਹਾ ਲੁਧਿਆਣਾ ਦੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਸਾਡੇ ਪੂਰੇ ਆਕਾਸ਼ਵਾਣੀ ਪਰਿਵਾਰ ਵੱਲੋਂ ਵੀ ਤੁਹਾਨੂੰ
1: ਜੀ
0: ਜੀ।
1: ਸ਼ੁਕਰੀਆ।
0: ਹੋਰ ਅੱਜ ਦੀ ਫਰਮਾਇਸ਼ ਤੁਸੀਂ ਕਿਹੜੀ ਲੈ ਕੇ ਆਏ ਹੋ?
1: ਅੱਜ ਮੈਡਮ ਮੇਰੀ ਫਰਮਾਇਸ਼ ਹੈ ਮੁਹੰਮਦ ਰਫੀ ਹੋਣਾ ਦੀ ਆਵਾਜ਼ ਦੇ ਵਿੱਚ। ਗੀਤ ਆ ਏਕ ਮੁਸਾਫਿਰ ਏਕ ਹਸੀਨਾ ਫਿਲਮ ਦਾ ਨਾਮ ਆ
0: ਜੀ।
1: ਤੇ ਗੀਤ ਦੇ ਬੋਲ ਨੇ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਮੇਰੀ ਜ਼ਿੰਦਗੀ ਮੇ ਹਜ਼ੂਰ ਆ ਪਾਏ।
0: ਤੇ ਲਓ ਜੀ ਸੁਣੋ ਫਿਰ ਆਪਣੀ ਪਸੰਦ ਦਾ ਖੂਬਸੂਰਤ ਗੀਤ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਕਾਲ ਕਰਨ ਦੇ ਲਈ।
1: ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਮੈਮ।
0: ਮਾਈ ਪਲੇਜ਼ਰ ਜੀ।

0: ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਹੈਲੋ ਫਰਮਾਇਸ਼। ਪ੍ਰੋਗਰਾਮ 'ਚ ਵਿਹਲਾ ਹੋ ਗਿਆ ਜੀ, ਛੋਟੇ ਜਿਹੇ ਅੰਤਰਾਲ ਦਾ, ਸੋ ਮੁੜ ਵਾਪਿਸ ਆਉਂਦੇ ਹਾਂ ਅੰਤਰਾਲ ਤੋਂ ਬਾਅਦ।
1: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ, ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ, ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ, ਖਿਡਾਰੀਆਂ ਦਾ ਜਨੂੰਨ, ਮੈਦਾਨਾਂ ਦਾ ਰੋਮਾਂਚ, ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ, ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ।

0: ਇਹ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ
1: ਤੇ ਸੋਚਾਂ ਵਿੱਚ ਮੈਂ ਹੁਣ ਫੋਲਾਂ ਕੀ ਖੋਇਆ ਕੀ ਪਾਇਆ
0: ਲੜੀਵਾਰ ਨਾਟਕ ਹੋਇਆ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਹੈਲੋ ਫਰਮਾਇਸ਼, ਤੇ ਸਾਡੇ ਨਾਲ ਕਾਲਰ ਜੁੜੇ ਨੇ, ਆਓ ਗੱਲਬਾਤ ਕਰਦੇ ਇਹਨਾਂ ਦੇ ਨਾਲ। ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ ਜੀ। ਹੈਲੋ,
1: ਹੈਲੋ ਮੈਮ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ। ਹਾਂਜੀ ਗੁਰਮੁਖ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ 'ਚ। ਤੁਹਾਡੀ ਫੋਨ ਕਾਲ 'ਚ ਬੜੀ ਡਿਸਟਰਬੈਂਸ ਆ ਰਹੀ ਹੈ।
1: ਹਾਂਜੀ ਹੁਣ ਸਹੀ ਹੈ ਮੈਮ?
0: ਹਾਂਜੀ ਹੁਣ ਸਹੀ ਹੈ। ਹਾਂਜੀ ਗੁਰਮੁਖ ਜੀ, ਆਪਣੇ ਬਾਰੇ ਦੱਸੋ, ਕੀ ਕੰਮ ਕਰਦੇ ਹੋ?
1: ਮੈਮ ਕੰਮ ਕੀ ਕਰਨਾ, ਆਪਾਂ ਦ੍ਰਿਸ਼ਟੀਹੀਨ ਹੈਗੇ ਤੇ ਰੇਡੀਓ ਦੇ ਨਾਲ ਲੱਗੇ ਰਹਿੰਦੇ, ਗਾਣੇ ਸੁਣੀ ਜਾਂਦੇ, ਜ਼ਿੰਦਗੀ ਕੱਟੀ ਜਾਂਦੇ।
0: ਅੱਛਾ ਜੀ, ਤੇ ਅੱਜ ਦੀ ਫਰਮਾਇਸ਼?
1: ਫਰਮਾਇਸ਼ ਤੋਂ ਪਹਿਲਾਂ ਕਿ ਗੱਲ ਕਰਾਂ ਮੈਮ, ਨਾ ਆਪਣਾ ਸੁਭਨਾਮ ਦੱਸਿਆ ਤੁਸੀਂ ਪ੍ਰੋਗਰਾਮ ਤੋਂ ਪਹਿਲਾਂ, ਨਾ ਨੰਬਰ ਦੱਸਿਆ ਤੁਸੀਂ ਅੱਜ।
0: ਮੇਰਾ ਨਾਮ ਹੈ ਜੀ ਸੋਨੀਆ ਸੈਣੀ, ਤੇ ਨੰਬਰ ਸਾਡੇ ਸਾਰੇ ਸਰੋਤੇ ਜਾਣਦੇ ਨੇ, 2813-0074 ਮਿਲਾ ਕਰਕੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਦੇ ਨੇ। ਤੁਹਾਡੇ ਕਹੇ ਅਨੁਸਾਰ ਇੱਕ ਵਾਰ ਫਿਰ ਤੋਂ ਦੱਸ ਦਿੰਦੇ ਹਾਂ, 2813-0074 ਸਾਡਾ ਫੋਨ ਨੰਬਰ ਹੈ। ਠੀਕ ਹੈ ਜੀ। ਹੈਲੋ,
1: ਸੁਣਨਾ
0: ਲਓ ਜੀ, ਸੁਣੋ ਫਿਰ ਆਪਣੀ ਪਸੰਦ ਦਾ ਗੀਤ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਕਾਲ ਕਰਨ ਦੇ ਲਈ।

0: ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਹੋ ਜੀ ਪ੍ਰੋਗਰਾਮ ਹੈਲੋ ਫਰਮਾਇਸ਼, ਤੇ ਸਾਡੇ ਨਾਲ ਜੁੜ ਚੁੱਕੇ ਨੇ ਜੀ ਕਾਲਰ। ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ ਜੀ।
1: ਹੈਲੋ ਸੋਨੀਆ ਮੈਡਮ ਜੀ, ਨਮਸਕਾਰ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਸੁਖਬੀਰ ਸਿੰਘ ਛਾਗਰੀ ਬੋਲਦਾ ਮੈਂ।
0: ਹਾਂਜੀ ਸੁਖਬੀਰ ਜੀ, ਬਹੁਤ ਬਹੁਤ ਸਵਾਗਤ ਕਰਦੇ ਪ੍ਰੋਗਰਾਮ 'ਚ।
1: ਸ਼ੁਕਰੀਆ ਮੈਡਮ, ਥੈਂਕ ਯੂ, ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰ ਰਹੀ ਤੁਸੀਂ, ਆਵਾਜ਼ ਬਹੁਤ ਵਧੀਆ ਤੁਹਾਡੀ ਮੈਡਮ ਜੀ।
0: ਸ਼ੁਕਰੀਆ ਜੀ, ਬਹੁਤ ਬਹੁਤ। ਤੇ ਦੱਸੋ ਜੀ, ਅੱਜ ਗੀਤ ਕਿਹੜੇ ਦੀ ਫਰਮਾਇਸ਼ ਲੈ ਕੇ ਹਾਜ਼ਰ ਹੋਏ ਹੋ ਪ੍ਰੋਗਰਾਮ 'ਚ?
1: ਦੇਖੋ ਮੈਡਮ, ਜਲੰਧਰ ਸਾਡਾ ਮਤਲਬ ਕਿ ਫੈਵਰੇਟ ਚੈਨਲ ਆ। ਕਿੰਨੇ ਸਾਲ ਹੋ ਗਏ ਸਾਨੂੰ, 2-2.5 ਸਾਲ ਜੁੜਿਆ ਨੂੰ ਜੀ।
0: ਜੀ
1: ਚਾਹੇ ਅਸੀਂ ਮੈਸੇਜਾਂ ਥਰੂ ਮਿਲੀਏ, ਚਾਹੇ ਤੁਹਾਨੂੰ ਕਾਲ ਥਰੂ ਮਿਲੀਏ, ਮਿਲਦੇ ਰਹਿੰਦੇ ਹਾਂ।
0: ਜੀ
1: ਹਾਂਜੀ ਹਾਂ, ਤੇ ਮੈਡਮ ਜੀ ਗਾਣਾ ਲੱਗ ਸੜਕ ਮੂਵੀ ਦਾ,
0: ਸੜਕ ਫਿਲਮ ਦਾ ਕਿਹੜਾ ਗੀਤ?
1: ਸਾਰੀ ਵਧੀਆ, ਜਿਹਦਾ ਮਰਜ਼ੀ ਦਾ ਦਿਓ ਜੀ।
0: ਠੀਕ ਹੈ ਜੀ, ਅਸੀਂ ਸੁਣਵਾ ਜਾ ਰਹੇ ਹਾਂ ਅਨੁਰਾਧਾ ਤੇ ਕੁਮਾਰ ਸਾਨੂੰ ਦੀ ਆਵਾਜ਼ ਵਿੱਚ ਗੀਤ ਤੁਮੇ ਆਪਣਾ ਬਣਾਉਣੇ ਕੀ।
1: ਠੀਕ ਠੀਕ ਹੈ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ।

0: ਮਿਹਰਬਾਨੀ ਸ਼ੁਕਰੀਆ ਮੈਡਮ ਜੀ, ਤੁਹਾਡੇ ਨਾਲ ਬਹੁਤ ਦਿਨਾਂ ਬਾਅਦ ਗੱਲ ਹੋਈ, ਮੇਰੇ ਖਿਆਲ 3-4 ਮਹੀਨੇ ਹੋ ਗਏ ਤੁਹਾਡੇ ਨਾਲ ਗੱਲ ਹੋਈ ਨੂੰ।
1: ਜੀ ਜੀ, ਚਲੋ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਤੁਹਾਡਾ ਫੋਨ ਮਿਲਿਆ ਤੇ ਸਾਡੇ ਨਾਲ ਗੱਲ ਹੋ ਰਹੀ ਹੈ ਤੁਹਾਡੀ। ਬਿਲਕੁਲ ਜੀ ਬਿਲਕੁਲ, ਤੁਸੀਂ ਦੇਖੋ ਰੇਲ ਜਾ ਰਹੀ ਸੀ ਤੇ ਤੁਸੀਂ ਫਿਰ ਵੀ ਦੌੜ ਕੇ ਚੜ੍ਹੀ ਗਏ ਹੋ, ਹੈਨਾ?
0: ਲਾਸਟ ਡੱਬਾ ਫੜ ਲਿਆ।
1: ਬਿਲਕੁਲ ਬਿਲਕੁਲ, ਮਿਹਨਤ ਤੁਹਾਡੀ ਸਫਲ ਹੋਈ ਹੈ ਤੇ ਇਹ ਦੱਸ ਦਿਓ ਅੱਜ ਦੀ ਫਿਰ ਫਰਮਾਇਸ਼ ਕਿਹੜੀ ਹੈ ਤੁਹਾਡੀ?
0: ਮੈਡਮ ਜੀ ਗੀਤ ਲਾ ਦਿਓ ਸਿਹਰਾ ਫਿਲਮ ਦਾ, ਪੰਖ ਹੋਤੀ ਦੌੜ ਆਤੀ ਹੈ।
1: ਹਾਂਜੀ ਲਓ ਜੀ ਸੁਣੋ ਫਿਰ ਆਪਣੀ ਪਸੰਦ ਦਾ ਇਹ ਖੂਬਸੂਰਤ ਗੀਤ। ਸ਼ੁਕਰੀਆ ਜੀ ਕਾਲ ਕਰਨ ਲਈ,
0: ਤੁਹਾਡਾ ਵੀ ਧੰਨਵਾਦ ਜੀ।

ਇਸੇ ਗੀਤ ਦੇ ਨਾਲ ਹੀ ਮੈਨੂੰ ਸੋਨੀਆ ਸੈਨੀ ਨੂੰ ਪ੍ਰੋਗਰਾਮ ਹੈਲੋ ਫਰਮਾਇਸ਼ ਖਤਮ ਕਰਨ ਦੀ ਦਿਓ ਇਜਾਜ਼ਤ। ਫਿਰ ਮਿਲਾਂਗੇ ਇਸੇ ਹੀ ਪ੍ਰੋਗਰਾਮ 'ਚ, ਤਦ ਤੱਕ ਲਈ ਰੱਬ ਰਾਖਾ।

0: हेलो
1: नमस्कार। भारतीय दूर संचार नियामक प्राधिकरण आपको याद दिलाता है कि आपके मोबाइल नंबर पर असामान्य उपयोग का पता चला है और सेवा आज निलंबित कर दी जाएगी। अधिक जानकारी के लिए कृपया 9 दबाएं।
2: सावधान, अजेही कोई भी फोन कॉल फ्रॉड हो सकती है। कोई भी बटन दबण तो पहला एक मिनट ले रुको ते सोचो, पुष्टि जरूर कर लो। सावधान रहो, सुरक्षित रहो।
3: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ। ਹੁਣ ਪੇਸ਼ਾ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਇਹ ਪ੍ਰੋਗਰਾਮ ਤੁਹਾਡੇ ਸੁਨੇਹਾ ਮੈਸੇਜ 'ਤੇ ਆਧਾਰਿਤ ਹੈ। ਸੋ ਸਾਡੇ ਕੋਲ ਮੈਸੇਜ ਨੇ ਸੁਖਦੇਵ ਸਿੰਘ, ਨਰਿੰਦਰ ਕੌਰ, ਸਨੀ, ਮਨੀ, ਕਾਕਾ, ਬਿੱਟੂ, ਲਾਡੀ, ਮੋਹਨ ਮਾਸਟਰ, ਜਨਕ ਨਗਰ ਜਲੰਧਰ ਤੋਂ। ਪਿੰਡ ਰਜੌਨੀ, ਜ਼ਿਲ੍ਹਾ ਮਹੋਬਾ, ਬੁੰਦੇਲਖੰਡ, ਉੱਤਰ ਪ੍ਰਦੇਸ਼ ਤੋਂ।

इसरे आशा सोनाली सुरेश नारंग सहारनपुर तो, सतीश कुमार बांसल पिंड सावन खेड़ा नेड़े मंडी डबवाली तो, पिंड इस्लाम वाला फाजिलका तो, सोहन लाल ओम प्रकाश शगुन लवको छत्रपाल सिंह खंगारुआ रजिंदर सिंह बाबू सिंह काका भट्टी पिंड कमाल वाला तो, गुरमेत सिंह विरक के परिवार कुलवंत सिंह पोत्रा लवराज सिंह वालक पिंड पोचो के फिरोजपुर तो, भोपालगढ़ राजस्थान तो धर्मिंदर छिंपा कपिल ईशान ते पूजा परिहार मजनू का टीला तो कमल बलूचा मधु सागर उमंग मलिक आकांक्षा मलिक कुड़िया माही मलिक ते इशिता अरोड़ा मलोट तो कुलवंत जसवंत रमन बलजीत जगतार जग्गा धौला तो किंगरा तो दिशा मल्ला तो सोनी गिल गुरदयाल मुक्तसर पिंड मल्ला तो कोटवा नारायणपुर बाबा पट्टी बलिया तो ओम प्रकाश श्रीमती उषा अमित कुमार हैप्पी राय दुबीहा नेवादा जिला गाजीपुर तो प्रतीक रोशनी प्रांजल ते परिवार मेन बाजार हटूर तहसील जगराओं जिला लुधियाना तो इकपाल सिंह हटूर रजिंदर अमनदीप सिमरनजीत कौर ते परिवार जसपाल वीना सुरेंद्र मनदीप टिंपल युवराज हैप्पी शिवाय दानेवालिया साउथ एवेन्यू अबोहर तो ਟੈਲੀ ਵਾਲਾ ਬੋਦਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਅਮੀਰ ਚੰਦ ਨਵਦੀਪ ਅਰਨਵ ਲਾਜਵੰਤੀ ਅਤੇ ਅਨੀਤਾ ਰਾਣੀ ਸੁਖਬੀਰ ਸਿੰਘ ਕਮਲਪ੍ਰੀਤ ਕੌਰ ਰੋਸ਼ਨਪ੍ਰੀਤ ਪਿੰਡ ਛਾਜਲੀ ਜ਼ਿਲ੍ਹਾ ਸੰਗਰੂਰ ਤੋਂ ਪਿੰਡ ਕੁਮਹਾਰ ਹੇੜਾ ਸਹਾਰਨਪੁਰ ਤੋਂ ਸੈਦ ਮਸੂਰ ਸ਼ਾਈਨਾ ਅਕਸਾ ਨਾਜ਼ੀਆ ਆਫੀਆ ਇਬਰਾਹਿਮ ਸੱਦਾਮ ਅਤੇ ਅਦੀਬ ਹਸਨ ਕਰਨੈਲ ਸਿੰਘ ਬੱਟੂ ਮੁਹੱਬਤ ਨਗਰ ਕਪੂਰਥਲਾ ਤੋਂ ਪਿੰਡ ਡਾਕਖਾਨਾ ਮਿੱਡੂ ਖੇੜਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਕ੍ਰਿਸ਼ਨ ਕੁਮਾਰ ਰਾਮ ਪ੍ਰਤਾਪ ਜੋਤੀ ਅਤੇ ਸੁਮਨ ਅਤੇ ਮਨੀਸ਼ਾ ਆਦਰਸ਼ ਨਗਰ ਮਲੋਟ ਤੋਂ ਰਾਜ ਮੀਨਾ ਯੋਗੇਸ਼ ਮੈਂਡੀ ਸੌਰਵ ਸਾਇਨਾ ਅਤੇ ਨਿਵਾਨ ਸ਼ਰਮਾ ਰਾਮਾ ਰੋਡ ਪਿੰਡ ਹਟੂਰ ਤੋਂ ਭੁਪਿੰਦਰ ਸਿੰਘ ਗੁਰਜੀਤ ਅਤੇ ਪਰਿਵਾਰ ਮਨਦੀਪ ਸਿੰਘ ਦੀਪਾ ਬੱਸ ਸਟੈਂਡ ਜਲਾਲਦੀਵਾਲ ਜ਼ਿਲ੍ਹਾ ਲੁਧਿਆਣਾ ਤੋਂ ਵੜਿੰਗ ਖੇੜਾ ਪੰਜਾਬ ਤੋਂ ਮਿੰਟੂ ਟੋਮਸ ਪਿੰਕੀ ਲਵਲੀ ਅਤੇ ਆਰਤੀ ਅਰੋੜਾ ਬੇਅੰਤ ਸਿੰਘ ਬੱਸ ਸਟੈਂਡ ਜਲਾਲਦੀਵਾਲ ਜ਼ਿਲ੍ਹਾ ਲੁਧਿਆਣਾ ਤੋਂ ਅਲੀਕਾ ਤਹਿਸੀਲ ਡਵਲੀ ਤੋਂ ਰੂਪ ਸਿੰਘ ਲਖੋਤਰਾ ਕਰਮਜੀਤ ਸਰਬਜੀਤ ਰਾਣੀ ਸੋਨੂ ਅਤੇ ਰਜਨੀ ਤੇਲੰਗਨਾ ਭੰਗੇਰ ਤੋਂ ਮੁਹੰਮਦ ਬਰਹੁਦੀਨ ਫਜ਼ਾਨ ਲੱਲਾ ਫਰਹਾਨ ਲੱਲਾ ਸਮਾਇਰਾ ਅਸਮੀਨ ਗੁੜੀਆ ਅਤੇ ਪਰਿਵਾਰ ਝੱਜਰ ਹਰਣ ਤੋਂ ਬਿੱਟੂ ਅਤੇ ਰੀਟਾ ਬਹਾਟੀਆ ਪਿੰਡ ਚੰਗੂੜੀ ਜ਼ਿਲ੍ਹਾ ਯਮੁਨਾਨਗਰ ਤੋਂ ਰਣਧੀਰ ਪਾਂਗਰ ਗੁਰਮੇਜੋ ਗੌਰਵ ਪ੍ਰਵੀਨ ਯੁਗਮ ਅਤੇ ਵੀਰੇਨ ਸੈਕਟਰ 67 ਮੁਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ ਰਿਤਿਕ ਮਲਹੋਤਰਾ ਪ੍ਰਤੀਕ ਅਨਿਲ ਜੈਵਰ ਸਿੰਘ ਡਾਕਟਰ ਅਮਨਦੀਪ ਕਾਲਕਾ ਤੋਂ ਸ਼ੁਭ ਚੰਦਰ ਬਜਾਜ ਸਾਹਿਲ ਬਜਾਜ ਅਤੇ ਬਿੱਟਾ ਬਜਾਜ ਮੁਹੰਮਦ ਸੈਦ ਅਬਾਸੀ ਨਿਗਤ ਸ਼ਾਨਵਾਜ਼ ਸਰਫਰਾਜ਼ ਫਰਦੀਨ ਸੁਹਾਨ ਅਜ਼ਾਨ ਅਬਾਨ ਅਬਾਸੀ ਪਰਿਵਾਰ ਬੁਲੰਦ ਸ਼ਹਿਰ ਤੋਂ ਅਮਰੀਕ ਸਿੰਘ ਜਲਾਨ ਜ਼ਿਲ੍ਹਾ ਸੰਗਰੂਰ ਤੋਂ ਇਹਨਾਂ ਦੇ ਸਾਥੀ ਮੈਂਬਰ ਨੇ ਮਨਪ੍ਰੀਤ ਬਲਜਿੰਦਰ ਸਿੰਘ ਅਤੇ ਪਰਮਜੀਤ ਪੂਰਬਾ ਪਿੰਡ ਧਮੋਟ ਜ਼ਿਲ੍ਹਾ ਲੁਧਿਆਣਾ ਤੋਂ ਬੂਟਾ ਬਿੰਦਰ ਛਿੰਦਾ ਧਾਲੀਵਾਲ ਪ੍ਰਗਟ ਸਿੰਘ ਅਤੇ ਪਰਿਵਾਰ ਪਿੰਡ ਮੋਲਣਵਾਲ ਲਾਹੌਰ ਪੰਜਾਬ ਪਾਕਿਸਤਾਨ ਤੋਂ ਮਾਸਟਰ ਮਨਸਬ ਅਲੀ ਚੌਧਰੀ ਅਲੀ ਸ਼ੇਰ ਅਹਿਮਦ ਬਿਲਾਲ ਉਸਮਾਨ ਤਕੀਰਮਾਨ ਤਕੀਰ ਹਸਨ ਤਨਵੀਰ ਅਤੇ ਏ ਐੱਸ ਸੱਗੂ ਸੁਨੀਲ ਪਾਠਕ ਕਮਲ ਦੀਪਿਕਾ ਰਾਬੀਆ ਮਲਹੋਤਰਾ ਭਾਈ ਸੁੱਚਾ ਸਿੰਘ ਪਾਠਕ ਅਨਾਰਕਲੀ ਬਾਜ਼ਾਰ ਚਕਰਾਉਣ ਤੋਂ ਬਾਘਾ ਪੁਰਾਣਾ ਤੋਂ ਸਤਨਾਮ ਸਿੰਘ ਰੱਖੜਾ ਅਮਰਜੀਤ ਤੇਗ ਫਤਿਹ ਸਿੰਘ ਪੋਤਰੀ ਜਸਕੁਨ ਅਤੇ ਸਾਰਾ ਪਰਿਵਾਰ ਅਰਸ਼ਦੀਪ ਸਿੰਘ ਅਮਰਕੋਟ ਤੋਂ ਸ਼ਾਦਰਾ ਦਿੱਲੀ ਤੋਂ ਤੁਲਸੀ ਮਸਕੀਨ ਵੀਨਾ ਆਸ਼ੀਸ਼ ਰਾਜਾ ਚੰਡੀਗੜ੍ਹ ਤੋਂ ਰਾਹੁਲ ਖੁਰਾਨਾ ਰਚਿਤਾ ਤੇਰੀ ਦਾਨ ਪੀਰ ਬੰਨਾ ਬਨੋਈ ਰੋਡ ਸੁਨਾਮ ਤੋਂ ਦਲਜੀਤ ਚੀਮਾ ਮਨਦੀਪ ਰਾਜਦੀਪ ਬਲਰਾਜ ਰਾਣੀ ਡਾਲੀ ਸਿਫਤ ਚੋਤ ਸਰਾਹ ਅਤੇ ਚੀਮਾ ਪਰਿਵਾਰ ਖੈਲ ਬਾਜ਼ਾਰ ਪਾਣੀਪਤ ਤੋਂ ਨਰੇਸ਼ ਮਲਹੋਤਰਾ ਨੀਟੂ ਲਕਸ਼ੇ ਲਾਡੂ ਕੋਇਲ ਮਲਹੋਤਰਾ ਪਾਪਾ ਨਾਨਕ ਚੰਦ ਮਲਹੋਤਰਾ ਰੋਹਤਕ ਤੋਂ ਪਿਊਸ਼ ਕੋਇਲ ਡੁੱਗੂ ਭਾਵਿਕ ਸਿੱਕਾ ਸੁਣਦੇ ਆ ਦੇਵ ਢਿੱਲੋਂ ਦੀ ਆਵਾਜ਼ ਵਿੱਚ ਗੀਤ

ਇਸ ਗੀਤ ਚਾਂਦੇ ਰਾਮ ਅਤੇ ਸ਼ਾਂਤੀ ਦੇਵੀ ਦਾ ਗਾਇਆ ਹੋਇਆ। ਅਗਲੇ ਗੀਤ ਦੀ ਫਰਮਾਇਸ਼ ਇਸ ਤਰ੍ਹਾਂ, ਮੁੰਬਈ ਕਰਜ਼ਤ ਤੋਂ ਅਹਿਮਦ ਭਾਈ, ਦੁਖਨਾ ਇਮਰਾਨ, ਆਮਨਾ, ਆਸਮਾ, ਰਾਬੀਆ ਅਤੇ ਆਸ਼ੂ। ਪਿੰਡ ਫਰਾਂਸੀ ਹਿਸਾਰ ਤੋਂ ਰਾਜਕੁਮਾਰ, ਪ੍ਰਮੋਦ ਕੁਮਾਰ ਅਤੇ ਪੁਸ਼ਪਿੰਦਰ ਕੁਮਾਰ ਡੁੱਡੀ। ਜਾਡਲਾ ਟਾਊਨ SPS ਨਗਰ ਤੋਂ ਵਿਨੋਦ, ਕਮਲ, ਰਿਤੇਸ਼, ਆਕਾਂਕਸ਼ਾ, ਭਾਰਤ ਭੂਸ਼ਣ, ਸੰਧੂ ਪਰਿਵਾਰ। ਸੈਕਟਰ VA ਚੰਡੀਗੜ੍ਹ ਤੋਂ ਨਿਸ਼ਚਲ ਰਿਸ਼ੀ, ਸੰਜੂ, ਸੌਰਵ, ਕ੍ਰਿਤਿਕਾ, ਲੱਡੂ, ਅਮਰਜੀਤ, ਨੀਲਮ, ਰਾਹੁਲ ਅਤੇ ਰਿਸ਼ਿਕਾ ਰਿਸ਼ੀ। ਰਜ਼ਾਕ ਮੁਹੰਮਦ, ਸ਼ਮੀਮ ਬੇਗਮ, ਇਮਰਾਨ ਖਾਨ ਅਤੇ ਇਰਫਾਨ ਖਾਨ। ਸਦਰ ਬਾਜ਼ਾਰ ਮਾਰਵਾੜ, ਬਿਲਾਰਾ, ਰਾਜਸਥਾਨ ਤੋਂ ਰਮੇਸ਼ ਚੰਦਰ ਚੌਹਾਨ, ਜੈ ਨਾਰਾਇਣ, ਤਰੁਣ ਅਤੇ ਪ੍ਰਤੀਕ ਚੌਹਾਨ। ਪਿੰਡ ਡਾਕਖਾਨਾ ਲੋਹਗੜ੍ਹ, ਠਾਕਰਾਵਾਲਾ, ਜ਼ਿਲ੍ਹਾ ਫਿਰੋਜ਼ਪੁਰ ਤੋਂ ਸਵਰਨ ਸਿੰਘ, ਦਲਜੀਤ, ਗੁਰਨੂਰ, ਡਾਕਟਰ ਰਾਮ ਕੁਮਾਰ, ਨਰੰਗ, ਬਲਦੇਵ, ਭਗਵਾਨਗੜ੍ਹ, ਭੁੱਖਿਆਂ ਤੋਂ। ਕਲਾਨੌਰ ਤੋਂ ਨਰਿੰਦਰ, ਕਿਰਨ, ਨਿਤਿਨ ਅਤੇ ਮਯੰਕ ਸ਼ਰਮਾ। ਬੁਲਢਾਣਾ, ਵਨਸ਼ਿੰਗੀ, ਮਹਾਰਾਸ਼ਟਰ ਤੋਂ ਅਮੋਲ ਮਾਨਕਰ, ਸ਼ੋਭਤ ਆਈ, ਦੀਪਾਲੀ, ਸ਼ਲੋਕ ਕੁਮਾਰ। ਮਹਾਰਾਸ਼ਟਰ ਵਿੱਚ ਦੇਵ ਦਮੋਦਰ, ਸ਼ਸ਼ੀਕਲਾ, ਸੁਮੇਧ ਕੁਮਾਰ। ਪਿੰਡ ਸਾਵੰਤ, ਖੇੜਾ, ਮੰਡੀ, ਡੱਬ ਵਾਲੀ ਤੋਂ ਕ੍ਰਿਸ਼ਨ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਰਾ।

ਅਨੀ ਸ਼ੈਲਿੰਦਰ ਅਤੇ ਪਰਿਵਾਰ। ਬਲਵਿੰਦਰ ਸਰਾਂ ਗੁਣਤਾਸ਼, ਰਸਨਦੀਪ ਮਨਿੰਦਰ ਸਰਾਂ ਪਿੰਡ ਮੋਰਚੰਡ ਸਿਖਾਨ ਹਨੂੰਮਾਨਗੜ੍ਹ ਤੋਂ, ਸਾਰਿਮਪੁਰ ਬਕਸਰ ਤੋਂ ਰਾਜ ਐਸ ਜੀ ਅੰਸਾਰੀ, ਅਸਲਮ ਅੰਸਾਰੀ, ਗੋਲਾ ਬਾਜ਼ਾਰ ਬਕਸਰ ਤੋਂ ਸ਼ਧਾਨੰਦ ਆਰਿਆ, ਅਭਿਨੰਦ ਆਰਿਆ, ਪਰਮਾਨੰਦ ਆਰਿਆ, ਡਮਰਾਓ ਬਿਹਾਰ ਤੋਂ ਡਾਕਟਰ ਡਬਲਿਊ ਅੰਸਾਰੀ, ਡਾਕਟਰ ਸੋਨਮ ਅਦੀਬਾ, ਦਾਨਿਸ਼ ਅੰਸਾਰੀ, ਬਿਹਾਰ ਤੋਂ ਸ਼ਰੀਫਉਦੀਨ ਅੰਸਾਰੀ, ਫਾਤਿਮਾ ਖਾਤੂਨ, ਆਸਮਾ ਖਾਤੂਨ ਅੰਸਾਰੀ, ਸੰਦੀਪ ਜੋਤੀ ਮੰਨਤ, ਭਾਰਤ ਕਮਲ, ਪਿੰਗਾਵਾਲਾ ਚੌਕ ਗੁਰਾਇਆ ਤੋਂ, ਪਿੰਡ ਚੰਦ ਬਾਜ਼ਾ ਫਰੀਦਕੋਟ ਤੋਂ ਅੰਗਰੇਜ਼ ਸਿੰਘ ਕੇਜਾ, ਗੁਰਮੀਤ ਕੌਰ, ਜਗਪ੍ਰੀਤ, ਮਨਪ੍ਰੀਤ, ਕਰਮਜੀਤ, ਚਰਨਜੀਤ, ਪੋਤੀ ਨਵਕਿਰਤ, ਗੁਰਸੀਰਤ, ਪੋਤਾ ਗੁਰਤਾਪ ਸਿੰਘ ਅਤੇ ਪੂਰਬਾ ਪਰਿਵਾਰ। ਵਾਹਗਾ ਬਾਰਡਰ ਅਟਾਰੀ ਜ਼ਿਲ੍ਹਾ ਅੰਮ੍ਰਿਤਸਰ ਤੋਂ ਜਸਪਾਲ ਸਿੰਘ, ਕੁਲਦੀਪ, ਨਿਰਮਲ ਸਿੰਘ ਟਿੰਕਾ, ਗੁਰਬਖਸ਼, ਸ਼ਰਮਨਵੀਰ, ਮਹਿਰਦੀਪ ਅਤੇ ਸੋਨੂੰ ਅਟਾਰੀ। ਵੇਦ ਪ੍ਰਕਾਸ਼, ਕੌਸ਼ਲਿਆ, ਰੋਹਿਤ, ਅਰਚਨਾ, ਚਿਤਰਾ, ਅਕਸ਼ੂ, ਹਰੀਪੁਰਾ, ਅਬੋਹਰ ਤੋਂ, ਅਨਿਲ, ਮੋਨਿਕਾ, ਅਜੇ, ਸੁਸ਼ਮਾ, ਸ਼ਿਫਾਲੀ, ਰਿਜਮ, ਸ਼ਸ਼ੀ, ਅਰਪਿਤ, ਅਭਿਨਵ, ਸੱਤਿਆ, ਕਨੂ, ਰੋਹਿਣੀ, ਆਸ਼ਾ, ਦੀਕਸ਼ਾ, ਅਰਪਿਤ, ਸ਼ਸ਼ੀ, ਬਿਸ਼ਨੋਈ, ਹਰੀਪੁਰਾ, ਅਬੋਹਰ ਤੋਂ। ਮਲਕਾਪੁਰ ਤੋਂ ਸਾਨੂੰ ਮੈਸੇਜ ਹੈ ਨਾਰਾਇਣਪੁਰ ਇੰਗਲੇ, ਰਾਜਕੁਮਾਰ, ਆਸ਼ੀਸ਼, ਮਰਕਰ ਅਤੇ ਪਰਿਵਾਰ। ਅਬੂਧਾਬੀ UAE ਤੋਂ ਸ਼ੇਖ ਜ਼ਿਆਉਰ ਰਹਿਮਾਨ ਅਤੇ ਇਹਨਾਂ ਦਾ ਪਰਿਵਾਰ। ਸੁਣਦੇ ਹਾਂ ਜੀ, ਸਭ ਦੀ ਫਰਮਾਇਸ਼ ਅਤੇ ਗੀਤ ਆਵਾਜ਼ ਹੈ, ਸਰਬਜੀਤ ਚੀਮਾ ਹੋਰਾਂ ਦੇ। ਆਓ ਸੁਣਦੇ ਹਾਂ ਸਰਬਜੀਤ ਚੀਮਾ ਹੋਰਾਂ ਦੀ ਆਵਾਜ਼ ਵਿੱਚ ਗੀਤ। ਪ੍ਰੋਗਰਾਮ ਹੈ ਧਮਕ ਜਲੰਧਰ ਪੈਂਦੀ, ਚੱਲ ਰਿਹਾ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਰੋਜ਼ਾਨਾ ਅਸੀਂ ਤੁਹਾਡੇ ਲਈ ਪ੍ਰੋਗਰਾਮ ਪੇਸ਼ ਕਰਦੇ ਹਾਂ, ਔਰ ਇਹ ਜਿਹੜਾ ਪ੍ਰੋਗਰਾਮ ਹੈ ਆਧਾਰਿਤ ਹੈ ਮੈਸੇਜ 'ਤੇ। ਸੋ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ, ਸਾਡਾ ਨੰਬਰ ਹੈ 9465536077। ਅਸੀਂ ਹੌਲੀ ਹੌਲੀ ਦੱਸਦੇ ਹਾਂ ਤਾਂ ਕਿ ਜਿਹੜੇ ਸਾਡੇ ਦੋਸਤ ਨੇ ਸਾਡੇ ਨਾਲ ਜੁੜ ਸਕਣ। ਪ੍ਰੋਗਰਾਮ ਹੈ ਧਮਕ ਜਲੰਧਰ ਪੈਂਦੀ, ਸੁਣਦੇ ਹਾਂ ਗੀਤ ਸਰਬਜੀਤ ਚੀਮਾ ਦੀ ਆਵਾਜ਼ ਵਿੱਚ।

ਨਰਿੰਦਰ ਬੀਬਾ ਅਤੇ ਸਾਥੀਆਂ ਦਾ ਗਾਇਆ ਹੋਇਆ ਗੀਤ ਹੁਣੇ ਤੁਸੀਂ ਸੁਣ ਰਹੇ ਸੀ। ਅਗਲੇ ਗੀਤ ਦੀ ਫਰਮਾਇਸ਼ ਹੈ ਨਾ ਸਬਜੀ ਨਾ ਸਰ, ਘਨੇਰਾ ਮੌਲਾ ਪਟਿਆਲਾ ਤੋਂ ਮੁਕੇਸ਼ ਪੱਤਾ ਨੀਲਮ, ਨਿਤਿਨ ਪਲਕ ਕਰਨ ਗੀਤੋ ਨਿਹਾਰਿਕਾ ਹਾਰਦਿਕ ਅਤੇ ਵੰਸ਼ ਪੱਤਾ, ਪਹਾੜਗੰਜ ਮੁਲਤਾਨੀ ਟਾਂਡਾ ਤੋਂ ਅਨਿਲ ਊਸ਼ਾ ਟੱਲੂ ਨਾਇਕ, ਕੈਥਲ ਹਰਿਆਣਾ ਤੋਂ ਮਧੂ ਨਾਇਕ, ਪਿੰਡਰਾਮਾ ਜ਼ਿਲ੍ਹਾ ਮੋਗਾ ਤੋਂ ਦਵਿੰਦਰ ਪਾਲ, ਗੁਰਦੀਪ ਰਾਣੀ, ਸਾਹਿਲ ਸ਼ਰਮਾ, ਵੀਰਚੰਦ ਉਰਮਿਲਾ ਦੇਵੀ, MLB ਰੋਡ ਗਵਾਲੀਅਰ ਤੋਂ ਸੁਰੇਸ਼ ਖੁਰਾਨਾ, ਪੱਪੀ, ਕਿਰਨ, ਲਵਿਆ, ਆਰਵ, ਮੇਘਾ, ਸਾਕਸ਼ੀ, ਆਸ਼ੀਸ਼, ਅਨੁਜ, ਵਿਸ਼ੂ, ਛੋਟੂ ਅਤੇ SK ਅਤੇ ਪੱਪੀ ਖੁਰਾਨਾ, ਰਕੇਸ਼, ਨਰੇਸ਼, ਜਗਦੀਸ਼, ਅੰਗਰੇਜ਼, ਬੱਟੀ, ਨਛੱਤਰ ਸਿੰਘ, ਜੰਡਵਾਲਾ, ਚੜ੍ਹਤ ਸਿੰਘ ਤੋਂ ਜਮਾਨੀਆ, ਗਾਜ਼ੀਪੁਰ ਉੱਤਰ ਪ੍ਰਦੇਸ਼ ਤੋਂ ਸੁਰੇਸ਼ ਉਰਮਿਲਾ, ਦੀਪਕ, ਸਵਾਤੀ, ਜਮਸ਼ੇਦਪੁਰ ਤੋਂ ਬਿਪਿਨ ਜੈਸਵਾਲ, ਸਵਾਤੀ, ਦੇਵ ਕੁਮਾਰ ਅਤੇ ਆਰਿਆ ਕੁਮਾਰ, ਦੁਰਗਾ ਕਲੋਨੀ ਹਾਂਸੀ ਤੋਂ ਰਾਜ ਮਿਗਲਾਨੀ, ਬਬੀਤਾ ਮਿਗਲਾਨੀ, ਸੁਭਾਸ਼, ਯੋਗੀ, ਬੱਬੂ ਅਤੇ ਡੱਬੂ, ਸਿਰਾਜੁਦੀਨ ਅੰਸਾਰੀ ਤੋਂ ਨਸੀਬਨ ਬੇਗਮ, ਸ਼ਾਨੀਆ, ਮੁਹੰਮਦ ਇਲਿਆਸ, ਮੁਸ਼ਾਹਿਦ ਅਕਸਾ, ਆਇਸ਼ਾ ਅਮਰ ਅੰਸਾਰੀ, ਰੌਣਕੀ ਖਾਨ ਅਤੇ ਸਮੀਨਾ ਅੰਸਾਰੀ, ਸੁਦਰਸ਼ਨ ਸ਼ਾਹ, ਪੱਲਵੀ, ਪ੍ਰਖਰ, ਕੁਸ਼ਲ, ਨੀਤੀ, ਸੁਰਭੀ, ਅਸ਼ਵਿਨ ਸ਼ਾਹ, ਮੰਗਲਾਬੇਨ ਸ਼ਾਹ, ਰਜਿੰਦਰਜੀ ਸ਼ਾਹ, ਪਦਮਾ ਟਾਕੀ, ਸੁਨੇਪਾ ਨਗਰ, ਮੱਧ ਪ੍ਰਦੇਸ਼ ਤੋਂ ਗਮਰੀਆ, ਜਮਸ਼ੇਦਪੁਰ ਤੋਂ ਰੋਹਨ, ਆਰਿਆ, ਬੁਬਰੀ ਬਾਜ਼ਾਰ, ਚੰਦੋਲੀ ਤੋਂ ਵਿਜੈ, ਸਰੋਜ, ਸ਼ਮਸ਼ੇਦਪੁਰ ਤੋਂ ਮਰਾਹੂ, ਦੇਵੰਤੀ, ਚੱਕੀਆ ਬਾਜ਼ਾਰ, ਚੰਦੋਲੀ ਤੋਂ ਸੁੰਦਰ ਅਤੇ ਸੁਮਨ ਜੈਸਵਾਲ, ਪਿੰਡ ਖਾਨੇ ਕੀ ਢਾਮਲੋੜ ਤੋਂ ਸ਼ਮਸ਼ੇਰ ਸਿੰਘ, ਕੌਲਤਾ, ਜਸਵਿੰਦਰ, ਮਨਰੀਤ, ਤਰਨਵੀਰ, ਮਨਤਾਜ।

0: जय हिंद।
1: काली बौली रात अलोपी होया दूर हनेरा, नवियां आस उमंगा लैके आया नवा सवेरा। ते लो जी एतवार दी इस खूबसूरत जी दोपहर नू होर ज्यादा खूबसूरत बनाउण दे लई आ गए ने प्यारे बच्चियां दा मनपसंद प्रोग्राम लैके सुखदीप और ਗੁਰਪ੍ਰੀਤ
0: ਜੀ। ਬਿਲਕੁਲ, ਪ੍ਰੋਗਰਾਮ ਬਾਲ ਜਗਤ ਦੇ ਵਿੱਚ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਜਦੋਂ ਆਗਾਜ਼ ਕਰਦੇ ਹਾਂ ਅਸੀਂ ਪ੍ਰੋਗਰਾਮ ਦੀ, ਖਾਸ ਕਰਕੇ ਆਸ ਉਮੀਦ ਕਰਦੇ ਹਾਂ ਕਿ ਜਿਹੜੀਆਂ ਵੀ ਗੱਲਾਂ ਬੱਚਿਓ ਤੁਹਾਡੇ ਨਾਲ ਪਿਛਲੇ ਹਫ਼ਤੇ ਕੀਤੀਆਂ ਤੁਸੀਂ ਜ਼ਰੂਰ ਆਪਣੇ ਜ਼ਹਿਨ 'ਚ ਬਿਠਾ ਕੇ ਰੱਖੀਆਂ ਹੋਣਗੀਆਂ, ਅਤੇ ਹੁਣ ਜਿਹੜੀਆਂ ਗੱਲਾਂ ਕਰਾਂਗੇ ਬਿਲਕੁਲ ਕਾਪੀ ਪੈੱਨ ਦੇ ਨਾਲ ਤੁਸੀਂ ਨੋਟ ਕਰ ਲਓਗੇ ਫੋਨ ਨੂੰ ਸਾਈਡ 'ਤੇ ਰੱਖ ਕੇ, ਅਤੇ ਇਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੰਪਲੀਮੈਂਟ ਕਰਦਿਆਂ ਕਰਦਿਆਂ ਦੂਸਰਿਆਂ ਦੇ ਨਾਲ ਵੀ ਜ਼ਰੂਰ ਸਾਂਝਾ ਕਰੋਗੇ।
1: ਲਓ ਜੀ ਗੁਰਪ੍ਰੀਤ ਜੀ, ਬੱਚੇ ਅਤੇ ਉਹਨਾਂ ਦੇ ਮੰਮੀ ਪਾਪਾ ਪਤਾ ਕੀ ਕਹਿੰਦੇ ਪਏ ਨੇ ਅੱਜ ਕੱਲ੍ਹ? ਅਸਮਾਨ ਵੱਲ, ਮੌਸਮ ਵੱਲ ਦੇਖ ਕੇ ਹਰ ਕੋਈ ਇਹੀ ਕਹਿਣ ਦੀ ਕੋਸ਼ਿਸ਼ ਕਰਦਾ ਪਿਆ ਕਿ ਰੱਬਾ ਰੱਬਾ ਮੀਂਹ ਵਰਸਾ, ਸਾਡੀ ਕੋਠੀ ਦਾਣੇ ਪਾ। ਔਰ ਦੇਖੋ ਜੀ, ਮੀਂਹ ਦੀ ਜ਼ਰੂਰਤ ਬਹੁਤ ਹੈ, ਭਾਵੇਂ ਕਿ ਥੋੜ੍ਹੀਆਂ ਥੋੜ੍ਹੀਆਂ ਛਿੱਟਾਂ ਪਿਛਲੇ ਦਿਨਾਂ ਦੇ ਵਿੱਚ ਪਈਆਂ ਨੇ, ਪਰ ਧਰਤੀ ਬਹੁਤ ਗਰਮ ਹੈ ਔਰ ਐਸੀ ਹੀਟ ਵੇਵ ਚੱਲਦੀ ਪਈ ਹੈ ਕਿ ਸਭ ਤਰਾਸ ਤਰਾਸ ਕਰਦੇ ਪਏ ਨੇ।
0: ਜੀ ਬਿਲਕੁਲ, ਔਰ ਜਦੋਂ ਅਸੀਂ ਗੱਲ ਕਰਦੇ ਹਾਂ ਇਹਨਾਂ ਹੀਟ ਵੇਵਸ ਦੀ, ਤੇ ਇਹ ਵਾਰਨਿੰਗਸ ਬੱਚਿਓ ਐਵੇਂ ਹੀ ਨਹੀਂ ਦਿੱਤੀਆਂ ਜਾਂਦੀਆਂ। ਮੌਸਮ ਵਿਭਾਗ, ਸਿਹਤ ਵਿਭਾਗ ਬਿਲਕੁਲ ਆਪਸੀ ਤਾਲਮੇਲ ਦੇ ਨਾਲ ਚੱਲ ਰਹੇ ਹੁੰਦੇ ਨੇ। ਜਦੋਂ ਵੀ ਸਾਨੂੰ ਕੋਈ ਵੀ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਨੇ ਕਿ ਕਿਸ ਤਰੀਕੇ ਦੇ ਨਾਲ ਅਸੀਂ ਵਿਚਰਨਾ ਹੈ ਤੇ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ।
1: ਲਓ ਜੀ ਗੁਰਪ੍ਰੀਤ ਜੀ, ਗਰਮੀ ਵੀ ਬੜੀ ਜ਼ਰੂਰੀ ਹੈ ਕਿਉਂਕਿ ਕੁਦਰਤ ਇਹ ਕਹਿੰਦੀ ਹੈ ਕਿ ਮੈਨੂੰ ਆਪਣਾ ਬੈਲੈਂਸ ਰੱਖਣਾ ਪੈਣਾ।
0: ਬਿਲਕੁਲ,
1: ਕਿਉਂਕਿ ਤੁਸੀਂ ਇਨਸਾਨ ਹੋਣ ਦੇ ਨਾਤੇ ਬਹੁਤ ਸਾਰੇ ਤਰਕ ਵਿਤਰਕ ਕਰਦੇ ਹੋ ਕਿ ਗਰਮੀ ਬੁਰੀ ਹੈ, ਇੱਦਾਂ ਬੜਾ ਬੁਰਾ ਵਾ, ਪਰ ਨੇਚਰ ਦੇ ਜਿਹੜੇ ਪ੍ਰੇਮੀ ਨੇ ਨਾ, ਉਹ ਇਹ ਕਹਿੰਦੇ ਨੇ ਕਿ ਜੇ ਇਹ ਗਰਮੀ ਆਪਣੇ 42 ਡਿਗਰੀ ਟੈਂਪਰੇਚਰ ਤੱਕ ਨਾ ਜਾਵੇ ਤਾਂ ਬਹੁਤ ਸਾਰਾ ਜਿਹੜਾ ਬੈਕਟੀਰੀਆ ਹੈ ਨਾ, ਉਹ ਸਾਡੀ ਇਸ ਧਰਤੀ ਦੇ ਉੱਤੇ ਇਕੱਠਾ ਹੋ ਜਾਏ, ਫਿਰ ਉਹ ਕੀ ਕਰੇ, ਸਾਡੀਆਂ ਫਸਲਾਂ ਨੂੰ ਨੁਕਸਾਨ ਕਰੇ, ਸਾਡੇ ਲਈ ਬਿਮਾਰੀਆਂ ਪੈਦਾ ਕਰੇ ਔਰ ਸਾਡੇ ਲਈ ਹੋਰ ਵੀ ਬਹੁਤ ਸਾਰੀਆਂ ਮੁਸੀਬਤਾਂ ਪੈਦਾ ਕਰੇ। ਸੋ ਪਿਆਰੇ ਬੱਚਿਓ, ਕੁਦਰਤ ਨੇ ਗਰਮੀ ਵੀ ਇੱਕ ਖੂਬਸੂਰਤ ਚੀਜ਼ ਬਣਾਈ ਹੈ, ਔਰ ਟੋਲਰੇਟ ਕਰੋ, ਪ੍ਰਿਕੋਸ਼ਨ ਰੱਖੋ, ਪਰ ਇਸ ਗਰਮੀ ਦਾ ਵੀ ਆਨੰਦ ਤੁਸੀਂ ਲੈ ਸਕਦੇ ਹੋ।
0: ਬਿਲਕੁਲ, ਔਰ ਜਦੋਂ ਅਸੀਂ ਛੁੱਟੀਆਂ ਦੀ ਗੱਲ ਕਰਦੇ ਹਾਂ ਤੇ ਛੁੱਟੀਆਂ ਦੇ ਵਿੱਚ ਵੱਖ ਵੱਖ ਹੋਮਵਰਕ ਤੁਹਾਨੂੰ ਮਿਲ ਜਾਣਗੇ, ਲੇਕਿਨ ਖਾਸ ਕਰਕੇ ਜਦੋਂ ਅਸੀਂ ਗੱਲ ਕਰਦੇ ਹਾਂ ਸੀਜ਼ਨ, ਵੈਦਰ ਤੇ ਕਲਾਈਮੇਟ ਦੀ, ਇਸ ਦੇ ਫਰਕ ਨੂੰ ਬੱਚਿਓ ਜਾਣ ਲਓ ਕਿ ਕਿਸ ਤਰੀਕੇ ਦੇ ਨਾਲ ਵੱਖ ਵੱਖ ਤਰ੍ਹਾਂ ਦੇ ਸੀਜ਼ਨ ਹੁੰਦੇ ਨੇ। ਉਹਨਾਂ ਦੇ ਵਿੱਚ ਵੈਦਰ ਵੱਖਰਾ ਵੱਖਰਾ ਹੋ ਸਕਦਾ, ਲੇਕਿਨ ਧਰਤੀ ਦਾ ਜਿਹੜਾ ਓਵਰਆਲ ਕਲਾਈਮੇਟ ਹੈ ਉਸਦੇ ਵਿੱਚ ਕੀ ਬਦਲਾਵ ਆ ਰਹੇ ਨੇ, ਕਿਹੜੀਆਂ ਕਿਹੜੀਆਂ ਸਾਡੀਆਂ ਗਤੀਵਿਧੀਆਂ ਇਹੋ ਜਿਹੀਆਂ ਨੇ ਇਨਸਾਨਾਂ ਦੀਆਂ, ਖਾਸ ਕਰਕੇ ਜਿਹੜੀਆਂ ਕਿ ਇਸ ਤਾਪਮਾਨ ਨੂੰ ਹੋਰ ਜ਼ਿਆਦਾ ਕਰ ਰਹੀਆਂ ਨੇ, ਜਿਨ੍ਹਾਂ ਨੂੰ ਅਸੀਂ ਠੱਲ ਪਾਉਣੀ ਹੈ, ਕਿਉਂਕਿ ਤੁਸੀਂ ਹੀ ਭਵੇਖੋ ਦੇਸ਼ ਦਾ। ਜੇਕਰ ਤੁਸੀਂ ਕਾਰਗੁਜ਼ਾਰੀਆਂ ਚੰਗੇ ਤਰੀਕਿਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਆਉਣ ਵਾਲਾ ਸਮਾਂ ਸਾਰਿਆਂ ਦਾ ਬਹੁਤ ਹੀ ਜ਼ਿਆਦਾ ਵਧੀਆ ਹੋਣ ਵਾਲਾ ਹੈ।
1: ਲਓ ਜੀ ਗੁਰਪ੍ਰੀਤ, ਇੰਤਜ਼ਾਰ ਕਰਨਾ ਜਿਹੜਾ ਕਿਸੇ ਚੀਜ਼ ਦਾ ਨਾ, ਕਹਿੰਦੇ

0: ਔਖਾ ਹੁੰਦਾ, ਪਰ ਜਿਹੜੀ ਕੋਈ ਚੰਗੀ ਚੀਜ਼ ਹੋਣ ਵਾਲੀ ਹੁੰਦੀ ਨਾ, ਉਹਦੇ ਲਈ ਬੜਾ ਮਜ਼ਾ ਆਉਂਦਾ ਕਿ ਹਾਂ ਹੁਣ ਸਾਨੂੰ ਛੁੱਟੀਆਂ ਹੋਣ ਵਾਲੀਆਂ ਨੇ।
1: ਬਿਲਕੁਲ
0: ਔਰ ਪਿਆਰੇ ਬੱਚੇ ਇਸੇ ਗੱਲ ਦਾ ਇੰਤਜ਼ਾਰ ਕਰਦੇ ਨੇ, ਔਰ ਪੇਰੈਂਟਸ ਵੀ ਇਸੇ ਗੱਲ ਦਾ ਇੰਤਜ਼ਾਰ ਕਰਦੇ ਨੇ ਕਿ ਸਾਰੀ ਫੈਮਿਲੀ ਮਿਲ ਜੁਲ ਕੇ ਬੈਠੇਗੀ, ਖੂਬਸੂਰਤ ਪਕਵਾਨ ਪੱਕਣਗੇ, ਔਰ ਸਭ ਬੜੇ ਅੱਛੇ ਤਰੀਕੇ ਦੇ ਨਾਲ ਘਰ ਦੇ ਵਿੱਚ ਬੈਠ ਕੇ ਇਹਨਾਂ ਛੁੱਟੀਆਂ ਨੂੰ ਇੰਜੋਏ ਕਰਨਗੇ, ਔਰ ਕੁਛ ਜਾਣਗੇ ਆਪਣੀ ਨਾਨੀ ਦੇ ਘਰ, ਔਰ ਕੁਛ ਜਾਣਗੇ ਆਪਣੀ ਦਾਦੀ ਦੇ ਘਰ, ਔਰ ਕੁਛ ਹੋਰ ਵੀ ਦੂਰ ਦੂਰ ਜਾਣਗੇ ਜੀ ਘੁੰਮਣ ਫਿਰਨ ਦੇ ਲਈ। ਸੋ ਪਿਆਰੇ ਬੱਚਿਓ, ਛੁੱਟੀਆਂ ਦੀ ਵੇਟ ਸਾਰੇ ਹੀ ਕਰਦੇ ਪਏ ਨੇ। ਸਾਡੀ ਜਿਹੜੀ ਪੰਜਾਬ ਦੀ ਗੌਰਮੈਂਟ ਹੈ ਨਾ, ਉਹਨੇ ਇਸ ਵਾਰੀ ਇਹਨਾਂ ਛੁੱਟੀਆਂ ਨੂੰ ਹੋਰ ਜ਼ਿਆਦਾ ਰੌਚਕ ਬਣਾਉਣ ਦੇ ਲਈ ਹੋਮਵਰਕ ਦੇ ਨਾਲ ਨਾਲ ਇੱਕ ਹੋਰ ਖੂਬਸੂਰਤ ਐਡੀਸ਼ਨ ਕਰ ਦਿੱਤੀ ਹੈ, ਜਿਹੜੀ ਹੁਣ ਤੁਹਾਨੂੰ ਗੁਰਪ੍ਰੀਤ ਦੀਦੀ ਤੁਹਾਡੇ ਦੱਸਣਗੇ ਕਿ ਇਹਨਾਂ ਛੁੱਟੀਆਂ ਦੇ ਵਿੱਚ ਖੂਬਸੂਰਤ ਵਾਲਾ, ਸਰਪ੍ਰਾਈਜ਼ ਵਾਲਾ ਕੀ ਹੋਏਗਾ ਹੋਮਵਰਕ ਦੇ ਨਾਲ।
1: ਜੀ ਬਿਲਕੁਲ, ਜਦੋਂ ਅਸੀਂ ਬੱਚਿਓ ਗੱਲ ਕਰਦੇ ਹਾਂ ਕਿਤਾਬਾਂ ਦੇ ਵਿੱਚ ਪੜ੍ਹਾਈ ਕਰਨ ਦੀ, ਤੇ ਉਹਨਾਂ ਦੇ ਨਾਲ ਨਾਲ ਇਹੋ ਜਿਹੇ ਪ੍ਰੋਜੈਕਟ ਜਿਹੜੇ ਨੇ ਤੁਹਾਨੂੰ ਦਿੱਤੇ ਜਾਣੇ ਚਾਹੀਦੇ ਨੇ ਜਾਂ ਦਿੱਤੇ ਜਾਣਗੇ, ਜਿਸ ਦੇ ਵਿੱਚ ਕਿ ਤੁਸੀਂ ਜਾਣ ਸਕੋ ਕਿ ਤੁਹਾਡੇ ਆਲੇ ਦੁਆਲੇ ਜੋ ਵੀ ਵਿਚਰ ਰਿਹਾ ਕਿ ਉਹ ਸਹੀ ਹੈ। ਜਿਵੇਂ ਕਿ ਗੱਲ ਕਰ ਲਈਏ ਕਿ ਖੇਤਾਂ ਦੇ ਵਿੱਚ ਪਾਣੀ ਕਿੰਨਾ ਹੋਣਾ ਚਾਹੀਦਾ, ਤੁਸੀਂ ਆਪਣੇ ਦੇਸ਼ ਨੂੰ, ਆਪਣੇ ਘਰ ਨੂੰ, ਆਪਣੇ ਆਸ ਪਾਸ ਨੂੰ, ਖਾਸ ਕਰਕੇ ਸ਼ਹਿਰ ਨੂੰ ਜਾਂ ਫਿਰ ਪਿੰਡ ਨੂੰ ਹੋਰ ਜ਼ਿਆਦਾ ਸੁੰਦਰ ਕਿਸ ਤਰੀਕੇ ਦੇ ਨਾਲ ਬਣਾ ਸਕਦੇ ਹੋ। ਬਹੁਤ ਵਾਰੀ ਸੁਖਦੀ ਵੀ ਅਸੀਂ ਦੇਖਿਆ ਕਿ ਜਿਹੜੇ ਬੱਚੇ ਹੁੰਦੇ ਨੇ ਨਾ, ਅੱਜ ਕੱਲ੍ਹ ਖਾਸ ਕਰਕੇ ਅਸੀਂ ਦੇਖ ਰਹੇ ਹਾਂ ਕਿ ਕੋਈ ਬੱਸ ਸਟੈਂਡਸ ਨੇ ਜਾਂ ਫਿਰ ਕੋਈ ਇਹੋ ਜਿਹੇ ਪਬਲਿਕ ਪਲੇਸਿਸ ਨੇ, ਉੱਥੇ ਆਪਣਾ ਆਰਟ ਐਂਡ ਕ੍ਰਾਫਟ ਦਾ ਕੰਮ ਕਰਕੇ ਇੰਨੇ ਕੁ ਜ਼ਿਆਦਾ ਸੋਸ਼ਲ ਮੀਡੀਆ 'ਤੇ ਛਾ ਜਾਂਦੇ ਨੇ ਕਿ ਹੌਲੀ ਹੌਲੀ ਛੋਟੀ ਉਮਰੇ ਹੀ ਵੱਡੀਆਂ ਪੁਲਾਂਘਾਂ ਪੁੱਟਦੇ, ਉਹਨਾਂ ਨੂੰ ਬਹੁਤ ਸਾਰੇ ਪ੍ਰੋਜੈਕਟਸ ਵੀ ਮਿਲਣੇ ਸ਼ੁਰੂ ਹੋ ਜਾਂਦੇ ਨੇ।
0: ਲਓ ਜੀ, ਗੱਲਾਂ ਬਾਤਾਂ ਚੱਲਦੀਆਂ ਪਈਆਂ ਨੇ ਬੱਚਿਆਂ ਦੀਆਂ ਔਰ ਬੱਚਿਆਂ ਦੇ ਲਈ, ਔਰ ਪ੍ਰੋਗਰਾਮ ਵੀ ਇਹੀ ਹੈ ਜੀ ਬਾਲ ਜਗਤ, ਔਰ ਬਾਲ ਜਗਤ ਬਹੁਤ ਸਾਰੀਆਂ ਕਮਾਲ ਦੀਆਂ ਜਾਣਕਾਰੀਆਂ ਪਿਆਰੇ ਬੱਚਿਆਂ ਵਾਸਤੇ ਲੈ ਕੇ ਆਉਂਦਾ ਹੈ। ਔਰ ਗੱਲਾਂ ਬਾਤਾਂ ਗੁਰਪ੍ਰੀਤ ਅਸੀਂ ਹੁਣ ਬਹੁਤ ਸਾਰੀਆਂ ਕਰ ਚੁੱਕੇ ਹਾਂ ਪ੍ਰੋਗਰਾਮ ਦੇ ਵਿੱਚ, ਆਉਂਦਿਆਂ ਅਸੀਂ ਤਾਬੜ ਤੋੜ ਜਾਣਕਾਰੀ ਪਿਆਰੇ ਬੱਚਿਆਂ ਦੇ ਨਾਲ ਸਾਂਝੀ ਕਰ ਦਿੱਤੀ ਹੈ। ਅਤੇ ਹੁਣ ਪਿਆਰੇ ਬੱਚਿਓ, ਵੇਲਾ ਹੈ ਜੀ ਸਾਡੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਪਸੰਦ ਦਾ ਖੂਬਸੂਰਤ ਜਿਹਾ ਇੱਕ ਗੀਤ ਦਾ, ਅਤੇ ਆਓ ਸਭ ਮਿਲ ਜੁਲ ਕੇ ਸੁਣਦੇ ਹਾਂ।

0: ਲਓ ਜੀ, ਜਿੱਥੇ ਫੁੱਲਾਂ ਵਾਲੀ ਕੋਠੜੀ ਤੇ ਅਨਾਰਾਂ ਵਾਲਾ ਵਿਹੜਾ ਹੋਏਗਾ ਨਾ, ਉਹ ਵਿਹੜਾ ਸਭ ਤੋਂ ਖੂਬਸੂਰਤ, ਉਹ ਘਰ ਸਭ ਤੋਂ ਅਮੀਰ ਹੋਏਗਾ, ਕਿਉਂਕਿ ਆਉਣ ਵਾਲਾ ਜਿਹੜਾ ਦੌਰ ਹੈ ਨਾ, ਉਹ ਇਹੀ ਕਹਿੰਦਾ ਹੈ ਕਿ ਜੇ ਵਾਤਾਵਰਣ ਸ਼ੁੱਧ ਹੋਏਗਾ, ਬੂਟੇ ਹੋਣਗੇ, ਤਾਂ ਹੀ ਦੁਨੀਆ ਖੂਬਸੂਰਤ ਹੋਏਗੀ, ਨਹੀਂ ਤੇ ਇਨਸਾਨਾਂ ਦਾ ਸਾਹ ਲੈਣਾ ਔਖਾ ਹੋ ਜਾਏਗਾ। ਔਰ ਪਿਆਰੇ ਬੱਚਿਆਂ ਦਾ ਮਨਪਸੰਦ ਵਾਲਾ ਪ੍ਰੋਗਰਾਮ ਚੱਲਦਾ ਪਿਆ ਜੀ, ਬਾਲ ਜਗਤ। ਔਰ ਬਾਲ ਜਗਤ ਜਿਹੜਾ ਪ੍ਰੋਗਰਾਮ ਹੈ ਨਾ ਗੁਰਪ੍ਰੀਤ, ਉਹ ਬੱਚਿਆਂ ਦੀਆਂ ਹਾਜ਼ਰੀਆਂ ਦੇ ਨਾਲ ਹੋਰ ਜ਼ਿਆਦਾ ਖੂਬਸੂਰਤ ਹੋ ਜਾਂਦਾ, ਹੋਰ ਜ਼ਿਆਦਾ ਸੋਹਣਾ ਹੋ ਜਾਂਦਾ। ਔਰ ਪਿਆਰੇ ਬੱਚੇ ਕੀ ਕਰਦੇ ਨੇ, ਸਾਨੂੰ ਆਪਣੀਆਂ ਖੂਬਸੂਰਤ ਵਾਲੀਆਂ ਰਿਕਾਰਡਿੰਗ ਆਪਣੇ ਆਪ ਆਪਣੇ ਸਮਾਰਟਫੋਨ ਤੋਂ ਰਿਕਾਰਡ ਕਰਕੇ ਭੇਜਦੇ ਨੇ। ਔਰ ਪਿਆਰੇ ਬੱਚਿਓ, ਹੁਣ ਵੇਲਾ ਹੈ ਜੀ ਤੁਹਾਡੀਆਂ ਪਰਫਾਰਮੈਂਸ ਦਾ।
1: ਜੀ ਬਿਲਕੁਲ, ਜਦੋਂ ਅਸੀਂ ਬੈਲੈਂਸ ਨੂੰ ਬਣਾ ਕੇ ਰੱਖਣ ਦੀ ਗੱਲ ਕਰਦੇ ਹਾਂ, ਸੋ ਬੱਚੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਈਕੋਸਿਸਟਮ ਨੂੰ ਮੇਨਟੇਨ ਕਰਨ ਦੇ ਲਈ ਸਾਰੇ ਹੀ ਪਸ਼ੂ ਪੰਛੀ ਜੀਵ ਜੰਤੂ ਜਿਹੜੇ ਨੇ ਜਿਵੇਂ ਬੈਲੈਂਸ ਬਣਾ ਕੇ ਰੱਖਦੇ ਨੇ, ਅਗਰ ਇੱਕ ਵੀ ਗਾਇਬ ਹੋ ਜਾਂਦਾ ਤਾਂ ਉਸਦਾ ਸਾਡੇ ਉੱਪਰ ਬਹੁਤ ਹੀ ਜ਼ਿਆਦਾ ਆਉਣ ਵਾਲੇ ਸਮੇਂ ਦੇ ਵਿੱਚ ਮਾੜਾ ਪ੍ਰਭਾਵ ਪੈ ਸਕਦਾ। ਸੋ ਅਸੀਂ ਪ੍ਰੋਗਰਾਮ ਬਾਲ ਜਗਤ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇਹੋ ਜਿਹਾ ਪ੍ਰਭਾਵ ਨਹੀਂ ਪੈਣ ਦੇਣਾ। ਜਿੱਥੇ ਇੱਕ ਪਾਸੇ ਗੱਲਾਂ ਬਾਤਾਂ ਚੱਲਦੀਆਂ ਨੇ, ਉੱਥੇ ਨਾਲ ਦੇ ਨਾਲ ਜਾਣਕਾਰੀ ਦੀ ਸਾਂਝ ਵੀ ਤੁਹਾਡੇ ਨਾਲ ਪਾਉਂਦੇ ਹਾਂ। ਲੇਕਿਨ ਸਭ ਤੋਂ ਜ਼ਰੂਰੀ ਚੀਜ਼ ਕੀ ਹੈ ਜੀ, ਬੱਚਿਆਂ ਦੀ ਹਾਜ਼ਰੀ। ਸੁਖਦੀਪ ਜੀ ਅਨਾਊਂਸ ਕਰ ਹੀ ਦਿੱਤਾ ਕਿ ਬੱਚਿਆਂ ਦੀ ਹਾਜ਼ਰੀ ਜਿਹੜੀ ਹੈ ਹੁਣ ਲੱਗਣ ਜਾ ਰਹੀ ਹੈ। ਔਰ ਜਦੋਂ ਅਸੀਂ ਗੱਲ ਕਰਦੇ ਹਾਂ ਬੱਚਿਆਂ ਦੀ ਹਾਜ਼ਰੀ ਦੀ, ਤੇ ਨੰਨੀ ਕਲਮ ਤੋਂ ਦੇ ਜ਼ਰੀਏ ਤੁਸੀਂ ਵੱਖ ਵੱਖ ਪਰਫਾਰਮੈਂਸਿਸ ਆਪਣੀਆਂ ਸਾਨੂੰ ਰਿਕਾਰਡ ਕਰਕੇ ਜ਼ਰੂਰ ਤੇ ਜ਼ਰੂਰ ਭੇਜ ਦਿਓ। ਹੁਣ ਅਸੀਂ ਜ਼ਿਆਦਾ ਸਮਾਂ ਨਹੀਂ ਲੈਂਦੇ ਤੇ ਰੁੱਖ ਕਰਦੇ ਆਪਣੀ ਸਭ ਤੋਂ ਪਹਿਲੀ ਗਰੁੱਪ ਆਈਟਮ ਦੇ ਵੱਲ।
2: ਅੱਜ ਅਸੀਂ ਤੁਹਾਨੂੰ ਦੇਸ਼ ਭਗਤੀ ਗੀਤ ਸੁਣਾਉਣ ਜਾ ਰਹੇ ਹਾਂ।

0: ਵਾਹ ਜੀ ਵਾਹ, ਬੜੀ ਖੂਬਸੂਰਤ ਗਰੁੱਪ ਸੌਂਗ ਦੇ ਨਾਲ ਹਾਜ਼ਰੀ ਲਗਵਾਈ ਹੈ ਬਾਲ ਜਗਤ ਦੇ ਵਿਹੜੇ ਦੇ ਵਿੱਚ। ਔਰ ਬਿਆਸ ਤੋਂ ਇਹ ਗਰੁੱਪ ਸੌਂਗ ਸਾਨੂੰ ਰਿਕਾਰਡ ਕਰਕੇ ਭੇਜਿਆ ਸੀ, ਔਰ ਬਿਆਸ ਵਾਲੇ ਬੱਚੇ ਬੜਾ ਖੂਬਸੂਰਤ ਪਾਰਟਿਸਪੇਟ ਕਰਦੇ ਨੇ ਇਸ ਪ੍ਰੋਗਰਾਮ ਦੇ ਵਿੱਚ। ਔਰ ਪਿਆਰੇ ਬੱਚਿਓ, ਜੇਕਰ ਤੁਸੀਂ ਵੀ ਕੁਝ ਗਾਉਂਦੇ ਵਜਾਉਂਦੇ ਹੋ ਤਾਂ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਆਪਣੀ ਪਰਫਾਰਮੈਂਸ ਦੇ ਸਕਦੇ ਹੋ। ਕਰਨਾ ਕੀ ਹੈ ਕਿ ਆਪਣੇ ਮੋਬਾਈਲ ਫੋਨ ਦੇ ਉੱਪਰ ਖੂਬਸੂਰਤ ਰਿਕਾਰਡਿੰਗ ਕਰਕੇ ਭੇਜਣੀ ਹੈ, ਔਰ ਅਸੀਂ ਨੰਬਰ ਤੁਹਾਡੇ ਨਾਲ ਆਪਣਾ ਸ਼ੇਅਰ ਕਰ ਦਿਆਂਗੇ। ਉਸ ਨੰਬਰ ਦੇ ਉੱਤੇ ਤੁਸੀਂ ਉਹ ਹਾਈ ਕੁਆਲਿਟੀ ਦੀ ਅਟੈਚਮੈਂਟ ਫਾਈਲ ਭੇਜ ਦੇਣੀ ਹੈ, ਔਰ ਫਿਰ ਤੁਸੀਂ ਆਪਣੀ ਆਵਾਜ਼ ਨੂੰ ਇਸ ਪ੍ਰੋਗਰਾਮ ਦੇ ਵਿੱਚ ਐਤਵਾਰ ਨੂੰ ਸੁਣ ਸਕਦੇ ਹੋ।
1: ਜੀ ਬਿਲਕੁਲ, ਔਰ ਤੁਹਾਡੀ ਆਵਾਜ਼ ਜਿਹੜੀ ਆਵਾਮ ਤੱਕ ਪਹੁੰਚ ਜਾਏਗੀ। ਬੱਚੋ, ਇਸ ਦੇ ਨਾਲ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਨਾ ਗਰਮੀਆਂ ਦੀਆਂ ਛੁੱਟੀਆਂ ਦੀ, ਜਿਹੜਾ ਕਿ ਖਾਸ ਹੁਣ ਵਿਸ਼ਾ ਹੋਏਗਾ, ਇੱਕ ਪਾਸੇ ਜਿੱਥੇ ਜਾਣਕਾਰੀ ਦੇ ਨਾਲ ਨਾਲ ਤੁਸੀਂ ਰੈਸਟ ਵੀ ਕਰ ਪਾਓਗੇ, ਉੱਥੇ ਹੀ ਚਿੰਤਾ ਦਾ ਵਿਸ਼ਾ ਵੀ ਬਣ ਜਾਂਦਾ, ਖਾਸ ਕਰਕੇ ਤੁਹਾਡੇ ਪੇਰੈਂਟਸ ਦਾ, ਕਿ ਬੱਚਿਆਂ ਦੀ ਰੂਟੀਨ ਜਿਹੜੀ ਹੈ ਉਹ ਗੜਬੜਾ ਜਾਏਗੀ। ਬੱਚਿਓ, ਛੁੱਟੀਆਂ ਦੇ ਵਿੱਚ ਵੀ ਤੁਸੀਂ ਇਹੀ ਚੀਜ਼ ਕਰਨੀ ਹੈ ਕਿ ਸਵੇਰੇ ਜਲਦੀ ਉੱਠਣਾ, ਸ਼ਾਮੀ ਜਲਦੀ ਸੋਣਾ, ਆਪਣੀ ਐਕਟੀਵਿਟੀਜ਼ ਕਰਨੀਆਂ ਨੇ, ਫਨ ਕਰਨਾ, ਸਿੱਖਣਾ ਹੈ, ਕੰਮ ਕਰਨਾ। ਲੇਕਿਨ ਇੱਕ ਸਭ ਤੋਂ ਜ਼ਰੂਰੀ ਚੀਜ਼ ਕਿਹੜੀ ਹੈ? ਇਹ ਹੈ ਕਿ ਜਦੋਂ ਅਸੀਂ ਕਿਸੇ ਵੀ ਕੰਮ ਨੂੰ ਹੌਲੀ ਹੌਲੀ ਪੈਂਡਿੰਗ ਛੱਡਣਾ ਸ਼ੁਰੂ ਕਰ ਦਿੰਦੇ ਹਾਂ, ਉਹ ਫਿਰ ਸਾਡੀਆਂ ਮੁਸ਼ਕਿਲਾਂ ਨੂੰ ਹੋਰ ਜ਼ਿਆਦਾ ਵਧਾ ਦਿੰਦਾ, ਕਿਉਂਕਿ ਇੱਕ ਕੰਮ ਨਹੀਂ ਪੈਂਡਿੰਗ ਹੁੰਦਾ, ਬਹੁਤ ਸਾਰੇ ਕੰਮ ਜਿਹੜੇ ਨੇ ਇੱਕ ਤੋਂ ਬਾਅਦ ਇੱਕ ਜਿਹੜੇ ਨੇ ਲੜੀਵਾਰ ਜੁੜ ਜਾਂਦੇ ਨੇ। ਸੋ ਇਸ ਲੜੀ ਨੂੰ ਤੋੜਨ ਦੇ ਲਈ ਤੁਹਾਨੂੰ ਰੋਜ਼ ਆਪਣੀਆਂ ਸਾਰੀਆਂ ਕਾਰਗੁਜ਼ਾਰੀਆਂ ਛੁੱਟੀਆਂ ਦੇ ਵਿੱਚ ਵੀ ਸੁਚੱਜੇ ਢੰਗ ਦੇ ਨਾਲ ਕਰਨੀਆਂ ਪੈਣਗੀਆਂ, ਤਾਂ ਕਿ ਛੁੱਟੀਆਂ ਤੋਂ ਬਾਅਦ ਤੁਹਾਡੀ ਰੂਟੀਨ ਨੂੰ ਦੁਬਾਰਾ ਮੁੜ ਵਾਪਸ ਆਉਣ ਦੇ ਲਈ ਕੋਈ ਮੁਸ਼ਕਿਲ ਨਾ ਆਵੇ। ਸੋ ਸਿੱਖਿਆ ਕੀ ਹੈ ਕਿ ਜੇ ਸਾਨੂੰ ਅੱਜ ਦਾ ਕੰਮ ਕਦੇ ਵੀ ਸੁਖਦੀ ਪਿਆ, ਕੱਲ੍ਹ 'ਤੇ ਨਹੀਂ ਛੱਡਣਾ ਚਾਹੀਦਾ।
0: ਸੋ ਪਿਆਰੇ ਬੱਚਿਓ, ਅੱਜ ਦਾ ਕੰਮ ਕੱਲ੍ਹ 'ਤੇ ਨਹੀਂ ਟਾਲਣਾ, ਕਿਉਂਕਿ ਜਦੋਂ ਵੀ ਤੁਸੀਂ ਟਾਲ ਮਟੋਲੇ ਵਾਲੀ ਤਬੀਅਤ ਬਣਾ ਲੈਂਦੇ ਹੋ ਤਾਂ ਫਿਰ ਇਹ ਚੀਜ਼ਾਂ ਤੁਹਾਨੂੰ ਬਹੁਤ ਜ਼ਿਆਦਾ ਤੰਗ ਕਰਦੀਆਂ ਨੇ, ਕਾਮਯਾਬੀ ਤੋਂ ਕੋਸੋਂ ਦੂਰ ਲੈ ਜਾਂਦੀਆਂ ਨੇ। ਸੋ ਅੱਜ ਦਾ ਕੰਮ ਕੱਲ੍ਹ 'ਤੇ ਬਿਲਕੁਲ ਨਹੀਂ ਪਾਉਣਾ, ਸਗੋਂ ਆਪਣੇ ਕੰਮ ਨੂੰ ਐਡਵਾਂਸ ਦੇ ਵਿੱਚ ਕਰਕੇ ਚੱਲੋਗੇ ਤਾਂ ਤੁਸੀਂ ਦੇਖੋਗੇ ਕਿ ਇੱਕ ਤਾਂ ਤੁਹਾਨੂੰ ਸਟ੍ਰੈਸ ਨਹੀਂ ਹੋਏਗੀ, ਔਰ ਦੂਸਰਾ ਤੁਸੀਂ ਇੱਕਦਮ ਕਤਾਰ ਦੇ ਵਿੱਚ ਅੱਗੇ ਅੱਗੇ ਆਉਂਦੇ ਜਾਓਗੇ। ਔਰ ਫਿਲਹਾਲ ਸਾਡੀ ਕਤਾਰ ਦੇ ਵਿੱਚ ਅਗਲਾ ਕਿਹੜਾ ਬਾਲ ਕਲਾਕਾਰ ਹੈ, ਇਹ ਤਾਂ ਜੀ ਸੁਣ ਕੇ ਹੀ ਪਤਾ ਲੱਗੇਗਾ।
2: ਨੇਕ ਕੰਮ ਜੋ ਦਿਲ ਵਿੱਚ ਧਾਰੋ, ਉਸ ਲਈ ਕਦੀ ਨਾ ਹਿੰਮਤ ਹਾਰੋ। ਜੋ ਹਿੰਮਤ ਦਾ ਪੱਲਾ ਫੜਦੇ, 29 ਦੀਨੇ ਪੌੜੀ ਚੜ੍ਹਦੇ। ਹਿੰਮਤ ਕਰ ਜੋ ਤੁਰੀ ਨੇ ਜਾਂਦੇ, ਇੱਕ ਦਿਨ ਆਪਣੀ ਮੰਜ਼ਿਲ ਪਾਉਂਦੇ। ਛੱਡ ਹੌਸਲਾ ਜੋ ਨੇ ਬਹਿੰਦੇ, ਹਰ ਥਾਂ ਉਹ ਟਹਿੰਦੇ ਹੀ ਟਹਿੰਦੇ। ਨੇਕ ਕੰਮ ਜੋ ਦਿਲ ਵਿੱਚ ਤਾਰੋ, ਦਿਲ ਛੱਡੋ ਨਾ ਹਿੰਮਤ ਹਾਰੋ। ਕਦਮ ਵਧਾ ਕੇ ਮੁੜੋ ਨਾ ਪਿੱਛੇ, ਆਓ ਜਿੱਤ ਤੁਹਾਡੇ ਹਿੱਸੇ। ਕਿੰਗ ਬਰੂਸ ਨੂੰ ਰੱਖੋ ਯਾਦ, ਦੇਸ਼ ਕਰਾਇਆ ਜਿਸ ਆਜ਼ਾਦ। ਛੱਤ ਤੋਂ ਮੱਕੜੀ ਡਿੱਗਦੀ ਵੇਖੀ, ਮੁੜ ਮੁੜ ਉੱਪਰ ਚੜ੍ਹਦੀ ਵੇਖੀ। ਹਿੰਮਤ ਭਰਨਾ ਉਸਨੇ ਹਾਰੀ, ਪੁੱਜ ਗਈ ਉਹ 7ਵੀਂ ਵਾਰੀ। ਜਦੋਂ ਬਰੂਸ ਨੇ ਇਹ ਕੁਝ ਤੱਕਿਆ, ਦੇਸ਼ ਆਜ਼ਾਦ ਕਰਾ ਕੇ ਹਟਿਆ। ਧੰਨਵਾਦ।
0: ਵਾਹ ਜੀ ਵਾਹ, ਪਿਆਰੇ ਬੱਚੇ ਬੜੀਆਂ ਖੂਬਸੂਰਤ ਪਰਫਾਰਮੈਂਸ ਔਰ ਉਹਦੇ ਵਿੱਚ ਮੋਟੀਵੇਸ਼ਨ ਭਰ ਕੇ ਲੈ ਕੇ ਆਉਂਦੇ ਨੇ, ਔਰ ਇਹੀ ਇਸ ਪ੍ਰੋਗਰਾਮ ਦੀ ਖੂਬਸੂਰਤੀ ਹੈ, ਕਿਉਂਕਿ ਬੱਚਿਆਂ ਦੀਆਂ ਪਰਫਾਰਮੈਂਸ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ 4 ਚੰਦ ਲੱਗ ਜਾਂਦੇ ਨੇ। ਔਰ ਬਾਲ ਜਗਤ ਹਰ ਐਤਵਾਰ ਨੂੰ 12:05 'ਤੇ ਆਉਂਦਾ ਹੈ ਪਿਆਰੇ ਬੱਚਿਓ, ਔਰ ਇਹਦੇ ਵਿੱਚ ਤੁਹਾਡੀਆਂ ਖੂਬਸੂਰਤ ਹਾਜ਼ਰੀਆਂ ਲੱਗ ਸਕਦੀਆਂ ਨੇ। ਔਰ ਜ਼ਿੰਦਗੀ ਦੇ ਵਿੱਚ

0: ਜ਼ਿੰਦਾ ਦਿਲੀ ਪੋਜ਼ਿਟਿਵ ਥਾਟ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਇਸ ਦੇ ਨਾਲ ਅਸੀਂ ਹਰ ਇੱਕ ਜੰਗ ਨੂੰ ਹਰ ਇੱਕ ਮੈਦਾਨ ਨੂੰ ਫਤਿਹ ਕਰ ਸਕਦੇ ਹਾਂ।
1: ਜੀ ਬਿਲਕੁਲ, ਨਾਲ ਦੀ ਨਾਲ ਜਦੋਂ ਬੱਚਿਓ ਅਸੀਂ ਗੱਲ ਕਰਦੇ ਹਾਂ ਵੱਖਰੀਆਂ ਵੱਖਰੀਆਂ ਪ੍ਰੈਜੈਂਟੇਸ਼ਨਸ ਦੀ, ਜਿਹੜੀਆਂ ਤੁਸੀਂ ਖਾਸ ਕਰਕੇ ਸਕੂਲ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਕਰਦੇ ਹੋ, ਕਈ ਵਾਰ ਤੇ ਤੁਹਾਨੂੰ ਇਹੋ ਜਿਹੇ ਮੌਕੇ ਮਿਲ ਜਾਂਦੇ ਨੇ ਸਟੇਟ ਲੈਵਲ ਤੇ, ਨੈਸ਼ਨਲ ਔਰ ਇੰਟਰਨੈਸ਼ਨਲ ਲੈਵਲ ਤੇ ਵੀ ਤੁਹਾਨੂੰ ਆਪਣੇ ਆਪ ਨੂੰ ਪ੍ਰੈਜੈਂਟ ਕਰਨ ਦਾ ਮੌਕਾ ਮਿਲਦਾ ਔਰ ਇਹ ਮੌਕਾ ਜਦੋਂ ਮਿਲਦਾ ਤੇ ਉਹਨੂੰ ਕਦੇ ਵੀ ਤੁਸੀਂ ਹੱਥੋਂ ਗਵਾਉਣਾ ਨਹੀਂ ਚਾਹੁੰਦੇ। ਉਸ ਦੇ ਲਈ ਤੁਹਾਨੂੰ ਪਲੇਟਫਾਰਮ ਚਾਹੀਦਾ ਜਿਹੜਾ ਕਿ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਹੀ ਜਿਹੜਾ ਹੈ ਉਹ ਪ੍ਰੋਵਾਈਡ ਕੀਤਾ ਗਿਆ ਹੈ, ਜਿਹੜਾ ਹੈ ਕਿ ਤੁਹਾਡਾ ਨੰਨੀ ਕਲਮ ਤੋਂ ਇਸ ਦੇ ਜ਼ਰੀਏ ਤੁਸੀਂ ਕੋਈ ਵੀ ਕਵਿਤਾ, ਕਹਾਣੀ, ਪਾਠ ਜਿਹੜਾ ਕਿ ਆਪਣੀ ਆਵਾਜ਼ ਦੇ ਜ਼ਰੀਏ ਵੱਖ ਵੱਖ ਵੇਰੀਏਸ਼ਨਸ ਲੈ ਕੇ ਸੁਣਾਉਣਾ ਚਾਹੁੰਦੇ ਹੋ, ਨਾਲ ਦੀ ਨਾਲ ਜਾਗਰੂਕਤਾ ਪੈਦਾ ਕਰਨਾ ਚਾਹੁੰਦੇ ਹੋ, ਤੇ ਇਹ ਇੱਕ ਖਾਸ ਮੌਕਾ ਹੈ। ਤੁਸੀਂ ਵੀ ਆਪਣੀਆਂ ਰਿਕਾਰਡਿੰਗਸ ਜ਼ਰੂਰ ਤੇ ਜ਼ਰੂਰ ਕਰਕੇ ਭੇਜ ਸਕਦੇ ਹੋ, ਜਿਵੇਂ ਕਿ ਬੱਚੇ ਜਿਹੜੇ ਨੇ ਤੁਹਾਡੇ ਹੀ, ਖਾਸ ਕਰਕੇ ਆਪਣੇ ਚੁਣੇ ਹੋਏ ਰਿਪ੍ਰੈਜੈਂਟੇਟਿਵ ਜਿਹੜੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਆਪਣੀ ਆਵਾਜ਼ ਜਿਹੜੀ ਹੈ ਆਵਾਮ ਤੱਕ ਪਹੁੰਚਾ ਰਹੇ ਨੇ। ਸੋ ਜਦੋਂ ਅਸੀਂ ਮਿਊਜ਼ੀਕਲ ਆਈਟਮਸ ਦੀ ਗੱਲ ਕਰਦੇ ਹਾਂ ਤੇ ਸਾਨੂੰ ਆਪਣੀ ਗੱਲਾਂ ਬਾਤਾਂ ਤੇ ਵਿਰਾਮ ਲਗਾਉਣਾ ਪੈਂਦਾ ਕਿਉਂਕਿ ਬੱਚੇ ਜਿਹੜੇ ਨੇ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੀਆਂ ਪ੍ਰੈਜੈਂਟੇਸ਼ਨਸ ਦੇ ਰਹੇ ਨੇ। ਅਗਲੀ ਵਾਰੀ ਹੈ ਜੀ ਗੁੰਜਨ ਦੀ, ਦੇਖਦੇ ਹਾਂ ਕਿਸ ਤਰੀਕੇ ਦੇ ਨਾਲ ਤੁਹਾਡਾ ਸਾਰਿਆਂ ਦਾ ਮਨੋਰੰਜਨ ਕਰਨ ਜਾ ਰਹੇ ਨੇ, ਤੁਹਾਨੂੰ ਮਿਊਜ਼ੀਕਲ ਵਰਲਡ ਦੇ ਵਿੱਚ ਲੈ ਕੇ ਜਾ ਰਹੇ ਨੇ।

ਲਓ ਜੀ ਪਿਆਰੇ ਬੱਚਿਓ, ਗੁੰਜਨ ਨੇ ਤੇ ਰੰਗ ਬੰਨ ਦਿੱਤਾ ਗਿਟਾਰ ਨਾਲ ਔਰ ਆਪਣੀ ਸੁਰੀਲੀ ਆਵਾਜ਼ ਦੇ ਨਾਲ। ਔਰ ਗੁਰਪ੍ਰੀਤ, ਬੱਚੇ ਪਤਾ ਕੀ ਹੈ, ਬੜੇ ਅਟਰੈਕਟ ਹੁੰਦੇ ਨੇ ਵੈਸਟਰਨ ਇੰਸਟਰੂਮੈਂਟਸ ਦੇ ਵੱਲ, ਔਰ ਗਿਟਾਰ ਉਹਨਾਂ ਦਾ ਫੇਵਰੇਟ ਵਾਲਾ, ਕਿਉਂਕਿ ਗਿਟਾਰ ਜਦੋਂ ਹੱਥ 'ਚ ਫੜੀ ਹੁੰਦੀ ਨਾ ਤੇ ਇੱਕ ਟੌਰ ਜੀ ਵੱਖਰੀ ਹੁੰਦੀ ਹੈ। ਔਰ ਪਿਆਰੇ ਬੱਚੇ, ਕੋਈ ਗੱਲ ਨਹੀਂ, ਤੁਸੀਂ ਵੀ ਵਜਾਉਣੀ ਸਿੱਖ ਸਕਦੇ ਹੋ, ਘਰ ਬੈਠੇ ਵੀ ਸਿੱਖ ਸਕਦੇ ਹੋ, ਛੁੱਟੀਆਂ ਆਉਣ ਵਾਲੀਆਂ ਨੇ। ਲਓ ਜੀ, ਇਹਨਾਂ ਛੁੱਟੀਆਂ ਦੇ ਵਿੱਚ ਥੋੜ੍ਹਾ ਟਾਈਮ ਸੰਗੀਤ

0: ਗੀਤ ਦੇ ਲਈ ਵੀ ਕੱਢਣਾ, ਕਿਉਂਕਿ ਸੰਗੀਤ ਐਸੀ ਮੁਹਾਰਤ ਤੁਹਾਨੂੰ ਹਾਸਲ ਕਰਵਾ ਦਿੰਦਾ ਕਿ ਤੁਹਾਡੀ ਇੱਕ ਅਲੱਗ ਪਰਸਨੈਲਿਟੀ ਬਣ ਜਾਂਦੀ ਹੈ, ਔਰ ਹਰ ਕੋਈ ਤੁਹਾਨੂੰ ਰੁਕ ਕੇ ਖੜ ਕੇ ਪੁੱਛਦਾ ਕਿ ਅੱਛਾ ਤੁਸੀਂ ਗਾ ਲੈਂਦੇ ਹੋ, ਤੁਸੀਂ ਵਜਾ ਵੀ ਲੈਂਦੇ ਹੋ, ਔਰ ਵਾਹ ਜੀ ਵਾਹ, ਇਹ ਤੇ ਬੜੀ ਪਿਆਰੀ ਵਾਲੀ ਗੱਲ ਹੈ। ਸੋ ਪਿਆਰੇ ਬੱਚਿਓ, ਥੋੜਾ ਜਿਹਾ ਇੱਕ ਅੱਧਾ ਘੰਟਾ ਤੁਸੀਂ ਕੱਢੋਗੇ ਨਾ ਮਿਊਜ਼ਿਕ ਦੇ ਲਈ, ਇਹਨੂੰ ਸਿੱਖਣ ਦੇ ਲਈ, ਤਾਂ ਇਹ ਬੜੇ ਆਰਾਮ ਨਾਲ ਆ ਜਾਏਗਾ, ਔਰ ਤੁਹਾਡਾ ਜ਼ਿੰਦਗੀ ਭਰ ਤੁਹਾਡੀ ਐਂਟਰਟੇਨਮੈਂਟ ਵੀ ਕਰੇਗਾ, ਔਰ ਤੁਹਾਨੂੰ ਇੱਕ ਅਲੱਗ ਜਿਹੀ ਫੀਲਿੰਗ ਵੀ ਦੇਗਾ, ਪ੍ਰਾਈਡ ਵਾਲੀ।
1: ਜੀ ਬਿਲਕੁਲ, ਇਸ ਦੇ ਨਾਲ ਨਾਲ ਸਕਦੀ ਵੀ ਇੱਕ ਹੋਰ ਚੀਜ਼ ਹੋ ਸਕਦੀ ਹੈ ਕਿ
0: ਜੀ
1: ਤੁਸੀਂ ਜਦੋਂ ਕਿਸੇ ਨੂੰ ਆਪਣਾ ਗੁਰੂ ਧਾਰਦੇ ਹੋ, ਖਾਸ ਕਰਕੇ ਤੇ ਮਿਊਜ਼ਿਕ ਵਰਲਡ ਦੇ ਵਿੱਚ, ਅਗਰ ਤੁਸੀਂ ਆਪਣੇ ਕਿਸੇ ਵੀ ਟੀਚਰ ਨੂੰ, ਕਿਸੇ ਵੀ ਗੁਰੂ ਨੂੰ ਧਾਰ ਲੈਂਦੇ ਹੋ, ਉਹ ਤੁਹਾਨੂੰ ਇੱਕ ਬਹੁਤ ਹੀ ਸੋਹਣੀ ਜੀ ਗੱਲ ਕਹੇਗਾ। ਉਹ ਪਤਾ ਕੀ ਹੈ? ਸਵੇਰੇ ਉੱਠ ਕੇ ਰਿਆਜ਼ ਕਰਨਾ।
0: ਜੀ
1: ਉਸ ਦੇ ਨਾਲ ਇੱਕ ਤਾਂ ਤੁਹਾਡੇ ਕੋਲ ਅੰਮ੍ਰਿਤ ਵੇਲਾ ਸੰਭਾਲਿਆ ਜਾਏਗਾ ਬੱਚਿਓ,
0: ਜੀ
1: ਦੂਸਰਾ ਜਦੋਂ ਤੁਸੀਂ ਰਿਆਜ਼ ਕਰੋਗੇ ਤੁਹਾਡੀ ਆਵਾਜ਼ ਹੋਰ ਜ਼ਿਆਦਾ ਨਿਖਰ ਕੇ ਸਾਹਮਣੇ ਆਵੇਗੀ, ਔਰ ਜਦੋਂ ਤੁਸੀਂ ਇਹ ਸਾਰੀਆਂ ਚੀਜ਼ਾਂ ਕਰੋਗੇ ਤੇ ਸਾਰਾ ਦਿਨ ਵੀ ਤੁਸੀਂ એનર્ਜੀ ਦੇ ਨਾਲ ਭਰੇ ਰਹੋਗੇ, ਕਿਉਂਕਿ ਸਵੇਰੇ ਜਿਹੜਾ ਹੈ ਜਲਦੀ ਉੱਠਣਾ, ਉਸ ਦੇ ਨਾਲ ਤੁਹਾਡਾ ਮਿਊਜ਼ਿਕ ਦਾ ਰਿਆਜ਼ ਵੀ ਹੋ ਗਿਆ, ਤੁਹਾਡੀ ਆਵਾਜ਼ ਵੀ ਸਾਫ਼ ਸੁਥਰੀ ਹੋ ਗਈ, ਤੁਸੀਂ ਨੇਚਰ ਦੇ ਵਿੱਚ ਵੀ ਆਪਣਾ ਸਮਾਂ ਬਿਤਾ ਸਕਦੇ ਹੋ, ਐਕਸਰਸਾਈਜ਼ ਕਰ ਸਕਦੇ ਹੋ, ਯੋਗਾ ਕਰ ਸਕਦੇ ਹੋ, ਤੁਹਾਡੀ ਇਹੋ ਜਿਹੀ ਰੁਟੀਨ ਜਿਹੜੀ ਹੈ ਤੁਹਾਡੀ ਸ਼ਖਸੀਅਤ ਦੇ ਵਿੱਚ ਨਿਖਾਰ ਜਿਹੜਾ ਹੈ ਉਹ ਲੈ ਕੇ ਆਏਗੀ। ਇਸ ਕਰਕੇ ਮਿਊਜ਼ਿਕ ਜਿਹੜਾ ਹੈ ਸਿਰਫ ਤੇ ਸਿਰਫ ਪ੍ਰੋਫੈਸ਼ਨ ਹੀ ਨਹੀਂ, ਸਿਰਫ ਤੇ ਸਿਰਫ ਮਨੋਰੰਜਨ ਦਾ ਸਾਧਨ ਹੀ ਨਹੀਂ ਹੈ, ਇਹ ਸਾਡੀ ਜ਼ਿੰਦਗੀ ਦੇ ਹਰ ਪਹਿਲੂ, ਹਰ ਮੌਕੇ ਤੇ ਸਾਨੂੰ ਜ਼ਰੂਰ ਤੇ ਜ਼ਰੂਰ ਮਿਲਦਾ ਹੈ।
0: ਸੋ ਪਿਆਰੇ ਬੱਚਿਓ, ਇਹਨਾਂ ਛੁੱਟੀਆਂ ਦੇ ਵਿੱਚ ਤੁਸੀਂ ਮਿਊਜ਼ਿਕ ਜ਼ਰੂਰ ਸਿੱਖਣਾ ਹੈ, ਔਰ ਗੁਰਪ੍ਰੀਤ ਕਹਿੰਦੇ ਆ ਕਿ ਮਿਊਜ਼ਿਕ ਜਿਹੜਾ ਨਾ ਸਿੱਖਣਾ ਉਦੋਂ ਹੋਰ ਵੀ ਆਸਾਨ ਹੋ ਜਾਂਦਾ ਜਦੋਂ ਸਾਨੂੰ ਸੁਣਨਾ ਆ ਜਾਂਦਾ, ਔਰ ਜਿਹੜੇ ਬੱਚੇ ਵਧੀਆ ਤਰੀਕੇ ਦੇ ਨਾਲ ਸੁਣਨਾ ਸਿੱਖ ਲੈਂਦੇ ਨੇ ਉਹ ਮਿਊਜ਼ਿਕ ਦੇ ਵਿੱਚ ਵੀ ਔਰ ਜ਼ਿੰਦਗੀ ਦੇ ਵਿੱਚ ਵੀ ਕਾਮਯਾਬੀ ਦੀਆਂ ਬੁਲੰਦੀਆਂ ਹਾਸਲ ਕਰ ਲੈਂਦੇ ਨੇ। ਔਰ ਦੇਖੋ ਜੀ, ਅਗਲੇ ਬੱਚਿਆਂ ਨੇ ਵੀ ਬੁਲੰਦੀਆਂ ਹਾਸਲ ਕਰ ਲਈਆਂ ਨੇ, ਕਿਉਂਕਿ ਉਹਨਾਂ ਨੇ ਸਾਨੂੰ ਗਰੁੱਪ ਸੌਂਗ ਦੀ ਰਿਕਾਰਡਿੰਗ ਕਰਕੇ ਭੇਜੀ ਹੈ। ਔਰ ਪਿਆਰੇ ਬੱਚੇ, ਉਹ ਤੁਹਾਡੇ ਸਕੂਲ ਦੇ ਵਿੱਚ ਵੀ ਗਰੁੱਪ ਸੌਂਗ ਵਾਸਤੇ ਜਦੋਂ ਤੁਹਾਨੂੰ ਬੁਲਾਇਆ ਜਾਂਦਾ ਹੈ ਨਾ, ਤੇ ਉਹਦੇ 'ਚ ਇਹ ਨਹੀਂ ਕਹਿਣਾ ਕਿ ਮੇਰੀ ਸੋਲੋ ਪਰਫਾਰਮੈਂਸ ਨਹੀਂ ਸਰ ਨੇ ਕਰਵਾਈ ਮਿਊਜ਼ਿਕ ਵਾਲਿਆਂ ਨੇ, ਸਗੋਂ ਜਦੋਂ 10 ਬੱਚੇ ਇੱਕ ਸੁਰ ਇੱਕ ਆਵਾਜ਼ ਹੋ ਕੇ ਗਾਉਂਦੇ ਨੇ ਨਾ, ਉਹਦਾ ਇੰਪੈਕਟ ਹੀ ਬੜਾ ਮਜ਼ੇਦਾਰ ਆਉਂਦਾ। ਸੋ ਉਹਦੇ ਵਿੱਚ ਵੀ ਤੁਸੀਂ ਪਾਰਟੀਸਪੇਟ ਜ਼ਰੂਰ ਕਰਨਾ ਹੈ, ਔਰ ਫਿਲਹਾਲ ਬਾਲ ਜਗਤ ਦੇ ਵਿੱਚ ਪਾਰਟੀਸਪੇਟ ਕੀਤਾ ਜੀ ਇਹਨਾਂ ਖੂਬਸੂਰਤ ਬੱਚਿਆਂ ਨੇ ਆਪਣੀ ਗਰੁੱਪ ਸੌਂਗ ਦੀ ਆਈਟਮ ਨਾਲ।

0: ਲਓ ਜੀ, ਪਿਆਰੇ ਬੱਚਿਆਂ ਨੇ ਬੜਾ ਹੀ ਖੂਬਸੂਰਤ ਗਰੁੱਪ ਸੌਂਗ ਪੇਸ਼ ਕੀਤਾ ਹੈ ਔਰ ਇਹਦੀ ਵਰਡਿੰਗ ਵੀ ਬੜੀ ਖੂਬਸੂਰਤ ਸੀ ਕਿ ਇਹ ਸਾਡਾ ਹੈ ਦੇਸ਼ ਪਿਆਰਾ।
1: ਦੇਸ਼ ਪਿਆਰਾ, ਸੁਖਦੀਪ ਭਈਆ ਕੀ ਕਹਿ ਰਹੇ ਹੋ? ਬੱਚੇ ਦੇਸ਼, ਮੈਨੂੰ ਲੱਗਾ ਸ਼ਾਇਦ ਗਲਤੀ ਨਾਲ ਬੋਲਦੇ ਨੇ।
0: ਦੇਖੋ ਜੀ, ਇਹੀ ਪਿਆਰੇ ਬੱਚਿਓ ਵੋਕੈਬਲਰੀ ਹੈ ਜਿਹੜੀ ਸਾਨੂੰ ਪੰਜਾਬੀ ਨੂੰ ਵੀ ਇੰਪਰੂਵ ਕਰਨ ਦੇ ਵਿੱਚ ਮਦਦ ਕਰਦੀ ਹੈ ਔਰ ਨੌਲੇਜ ਨੂੰ ਵੀ ਇੰਪਰੂਵ ਕਰਨ ਦੇ ਵਿੱਚ ਮਦਦ ਕਰਦੀ ਹੈ। ਅਸੀਂ ਅਕਸਰ ਦੇਸ਼ ਔਰ ਦੇਸ਼ ਦੇ ਵਿੱਚ ਨਾ ਇੱਕੋ ਹੀ ਮਤਲਬ ਸਮਝ ਲੈਂਦੇ।
1: ਮੈਂ ਵੀ ਇਹੀ ਸਮਝ ਰਹੀ ਸੀ।
0: ਪਰ ਪਿਆਰੇ ਬੱਚਿਓ, ਇਹ ਜਿਹੜਾ ਦੇਸ਼ ਔਰ ਦੇਸ਼ ਹੈ ਨਾ, ਇਹਦੇ ਵਿੱਚ ਫਰਕ ਹੈ। ਦੇਸ਼ ਸਾਡਾ ਕੰਟਰੀ ਹੈ ਔਰ ਦੇਸ਼ ਜਦੋਂ ਇਸਤੇਮਾਲ ਹੁੰਦਾ ਹੈ ਉਦੋਂ ਸਾਡੀ ਸਟੇਟ ਕਹੀ ਜਾਂਦੀ ਹੈ ਔਰ ਇਸ ਕਰਕੇ ਪਿਆਰੇ ਬੱਚਿਆਂ ਨੇ ਦੇਸ਼ ਔਰ ਦੇਸ਼ ਦੇ ਵਿੱਚ ਇਹ ਮਤਲਬ ਜ਼ਰੂਰ ਸਮਝ ਲੈਣਾ ਹੈ। ਆਪਣੇ ਸ਼ਬਦ ਕੋਸ਼ ਦੇ ਵਿੱਚ ਇਹ ਦੇਸ਼ ਵਾਲੀ ਗੱਲ ਫੀਡ ਕਰਕੇ ਰੱਖ ਲੈਣੀ ਹੈ।
1: ਕੀ ਬਾਤ ਹੈ ਜੀ, ਕੀ ਬਾਤ ਹੈ ਜੀ, ਬਹੁਤ ਵਧੀਆ ਜਾਣਕਾਰੀ ਸੁਖਦੀਪ ਜੀ ਨੇ ਸਾਡੇ ਸਾਰਿਆਂ ਦੇ ਨਾਲ ਸਾਂਝੀ ਕੀਤੀ ਹੈ ਕਿ ਇੱਕ ਪੈਰ ਦੇ ਵਿੱਚ ਬਿੰਦੀ ਪੈਣ ਦੇ ਨਾਲ ਅਤੇ ਹਟਾਉਣ ਦੇ ਨਾਲ ਮਤਲਬ ਜਿਹੜਾ ਹੈ ਉਹ ਬਦਲ ਸਕਦਾ ਹੈ। ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਜ਼ਿੰਦਗੀ ਦੇ ਵਿੱਚ ਅਸੀਂ ਸੁਣਦੇ ਹਾਂ, ਸਮਝਦੇ ਹਾਂ, ਸਿੱਖਦੇ ਹਾਂ ਅਤੇ ਸਿਰਫ ਆਪਣੇ ਤੱਕ ਸੀਮਤ ਨਹੀਂ ਰੱਖਦੇ, ਦੂਸਰਿਆਂ ਤੱਕ ਵੀ ਲੈ ਕੇ ਜਾਂਦੇ ਹਾਂ, ਸਾਂਝ ਪਾਉਂਦੇ ਹਾਂ ਜ਼ਰੂਰ ਅਤੇ ਜ਼ਰੂਰ। ਔਰ ਜਦੋਂ ਅਸੀਂ ਮਹਾਨ ਸ਼ਖਸੀਅਤਾਂ ਦੀ ਗੱਲ ਕਰਦੇ, ਉਹਨਾਂ ਦੀ ਜ਼ਿੰਦਗੀ ਵੱਲ ਝਾਤ ਮਾਰਦੇ, ਸਾਨੂੰ ਬਹੁਤ ਕੁਝ ਸਿਖਾਉਂਦੀਆਂ ਨੇ। ਲੇਕਿਨ ਕੁਝ ਪਰਸਨੈਲਿਟੀਜ਼, ਕੁਝ ਸ਼ਖਸੀਅਤਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਕਿ ਖਾਸ ਕਰਕੇ ਕੰਮ ਕਰ ਰਹੀਆਂ ਹੁੰਦੀਆਂ ਨੇ ਉਹਨਾਂ ਬੱਚਿਆਂ ਦੇ ਲਈ, ਉਹਨਾਂ ਇਨਸਾਨਾਂ ਦੇ ਲਈ ਜਿਹੜੇ ਕਿ ਉਹਨਾਂ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਸਕਣ। ਸੋ ਜਦੋਂ ਅਸੀਂ ਗੱਲ ਕਰਦੇ ਹਾਂ ਕਹਾਣੀਆਂ ਦੀ, ਕੁਝ ਕਹਾਣੀਆਂ ਇਹੋ ਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਤੋਂ ਸਾਨੂੰ ਕੁਝ ਇਹੋ ਜਿਹੀ ਸਿੱਖਿਆ ਮਿਲ ਜਾਂਦੀ ਹੈ ਜਿਹੜੀ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਤਾਂ ਬਦਲ ਸਕਦੇ ਹਾਂ ਜੇਕਰ ਅਸੀਂ ਦੂਸਰਿਆਂ ਤੱਕ ਪੁੱਜਦਾ ਕਰੀਏ, ਤੇ ਦੂਸਰਿਆਂ ਦੀ ਜ਼ਿੰਦਗੀ ਵੀ ਬਦਲੀ ਜਾ ਸਕਦੀ ਹੈ। ਸੋ ਸੁਖਦੀਪ ਇਹ ਕਹਾਣੀ ਦੀ ਜਦੋਂ ਗੱਲ ਕਰਦੇ ਹਾਂ ਤੇ ਰੁੱਖ ਸਾਨੂੰ ਜ਼ਰੂਰ ਤੇ ਜ਼ਰੂਰ ਕਰਨਾ ਚਾਹੀਦਾ ਹੈ ਬਾਜ ਸਿੰਘ ਮਹਿਲੀਆ ਜੀ ਹੁਣਾਂ ਵੱਲ, ਜਿਨ੍ਹਾਂ ਨੇ ਕਿ ਇੱਕ ਸਾਨੂੰ ਬਹੁਤ ਹੀ ਖੂਬਸੂਰਤ ਕਹਾਣੀ ਜਿਹੜੀ ਹੈ ਉਹ ਸੁਣਾਈ ਹੋਈ ਹੈ ਤੇ ਸਾਂਝ ਪਾਉਂਦੇ ਇਸ ਕਹਾਣੀ ਦੀ ਸਾਰੇ ਹੀ ਬੱਚਿਆਂ ਦੇ ਨਾਲ। ਤੇ ਉਸ ਤੋਂ ਬਾਅਦ ਦੇਖਦੇ ਹਾਂ ਕਿ ਕੀ ਸਿੱਖਿਆ ਇਹ ਕਹਾਣੀ ਸਾਨੂੰ ਦੇ ਕੇ ਜਾ ਰਹੀ ਹੈ।
2: ਬੱਚੋ, ਅੱਜ ਮੈਂ ਤੁਹਾਨੂੰ ਕਹਾਣੀ ਸੁਣਾ ਰਿਹਾ ਹਾਂ ਕਾਠ ਦੀ ਹਾਂਡੀ। ਪੁਸ਼ਪਿੰਦਰ ਅਤੇ ਨਵਜੋਤ ਬਹੁਤ ਗੂੜੇ ਮਿੱਤਰ ਸਨ। ਦੋਹਾਂ ਦੇ ਘਰ ਇੱਕ ਹੀ ਮਹੱਲੇ ਵਿੱਚ ਸਨ। ਉਹ ਇਕੱਠੇ ਹੀ ਸਕੂਲ ਜਾਂਦੇ ਅਤੇ ਘਰ ਆ ਕੇ ਇਕੱਠੇ ਹੀ ਖੇਡਦੇ। ਉਹਨਾਂ ਦੇ ਆਪਸੀ ਪਿਆਰ ਨੂੰ ਵੇਖ ਕੇ ਸਕੂਲ ਵਿੱਚ ਸਾਰੇ ਉਹਨਾਂ ਨੂੰ ਹੰਸਾ ਦੀ ਜੋੜੀ ਕਹਿ ਕੇ ਬੁਲਾਉਂਦੇ ਸਨ। ਬੱਚਿਓ, ਇੱਕ ਵਾਰ ਗਰਮੀ ਦੀਆਂ ਛੁੱਟੀਆਂ ਸਨ। ਪੁਸ਼ਪਿੰਦਰ ਨੂੰ ਪਤਾ ਲੱਗਾ ਕਿ ਉਹਨਾਂ ਦੇ ਸ਼ਹਿਰੋਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਯਾਤਰਾ ਲਈ ਬੱਸਾਂ ਮੁਫਤ ਜਾ ਰਹੀਆਂ ਹਨ। ਜਦੋਂ ਉਸਨੇ ਨਵਜੋਤ ਨਾਲ ਇਹ ਗੱਲ ਸਾਂਝੀ ਕੀਤੀ ਤਾਂ ਉੱਥੇ ਖੜ੍ਹਾ ਉਹਨਾਂ ਦੇ ਮੁਹੱਲੇ ਦਾ ਇੱਕ ਮੁੰਡਾ ਧਰਮਵੀਰ ਵੀ ਉਹਨਾਂ ਨਾਲ ਯਾਤਰਾ 'ਤੇ ਜਾਣ ਲਈ ਕਹਿਣ ਲੱਗਾ। ਫਿਰ ਉਹਨਾਂ ਨੇ ਆਪੋ ਆਪਣੇ ਮਾਪਿਆਂ ਤੋਂ ਆਗਿਆ ਲੈ ਕੇ ਯਾਤਰਾ 'ਤੇ ਜਾਣ ਦਾ ਪ੍ਰੋਗਰਾਮ ਬਣਾ ਲਿਆ। ਉਹਨਾਂ ਨੇ ਸਲਾਹ ਕੀਤੀ ਕਿ ਪਹਿਲਾਂ ਉਹ ਧਰਮਵੀਰ ਦੇ ਘਰ ਇਕੱਠੇ ਹੋਣਗੇ ਅਤੇ ਫਿਰ ਉੱਥੋਂ ਬੱਸਾਂ ਦੇ ਰਵਾਨਾ ਹੋਣ ਵਾਲੀ ਜਗ੍ਹਾ 'ਤੇ ਜਾਣਗੇ। ਬੱਚਿਓ, ਅਗਲੇ ਦਿਨ ਸਵੇਰੇ ਮਿੱਥੇ ਸਮੇਂ ਮੁਤਾਬਕ ਪੁਸ਼ਪਿੰਦਰ ਅਤੇ ਨਵਜੋਤ ਤਿਆਰ ਹੋ ਕੇ ਧਰਮਵੀਰ ਦੇ ਘਰ ਪਹੁੰਚ ਗਏ। ਪਰ ਉਹ ਤਾਂ ਅਜੇ ਤਿਆਰ ਨਹੀਂ ਸੀ ਹੋਇਆ। ਉਸਨੇ ਤਿਆਰ ਹੁੰਦਿਆਂ ਕਾਫੀ ਸਮਾਂ ਲਗਾ ਦਿੱਤਾ। ਜਦੋਂ ਉਹ ਬੱਸਾਂ ਦੇ ਰਵਾਨਾ ਹੋਣ ਵਾਲੀ ਜਗ੍ਹਾ 'ਤੇ ਪਹੁੰਚੇ ਤਾਂ ਬੱਸਾਂ ਉੱਥੋਂ ਜਾ ਚੁੱਕੀਆਂ ਸਨ। ਉਹ ਬਹੁਤ ਪਰੇਸ਼ਾਨ ਹੋਏ। ਨਵਜੋਤ ਉਦਾਸ ਹੋਇਆ ਬੋਲਿਆ, ਚਲੋ ਹੁਣ ਆਪਾਂ ਨਾ ਘਰਾਂ ਨੂੰ ਵਾਪਸ ਚੱਲਦੇ ਹਾਂ। ਨਹੀਂ ਨਵਜੋਤ, ਘਰਾਂ ਨੂੰ ਵਾਪਸ ਨਹੀਂ ਜਾਣਾ। ਇੱਥੋਂ ਆਪਾਂ ਬੱਸ ਦੇ ਸਰਹੰਦ ਚੱਲਦੇ ਹਾਂ, ਉੱਥੋਂ ਰੇਲ ਗੱਡੀ 'ਤੇ ਚੜ੍ਹ ਕੇ ਅੰਮ੍ਰਿਤਸਰ ਚਲੇ ਜਾਵਾਂਗੇ। ਵਾਪਸੀ 'ਤੇ ਉੱਥੋਂ ਇੱਥੋਂ ਗਈਆਂ ਬੱਸਾਂ 'ਤੇ ਆ ਜਾਵਾਂਗੇ, ਪੁਸ਼ਪਿੰਦਰ ਨੇ ਆਪਣੀ ਸਲਾਹ ਦਿੰਦੇ ਹੋਏ ਕਿਹਾ। ਧਰਮਵੀਰ ਅਤੇ ਨਵਜੋਤ ਉਸ ਦੀ ਸਲਾਹ ਨਾਲ ਸਹਿਮਤ ਹੋ ਗਏ। ਫਿਰ ਉਹ ਬੱਸ ਅੱਡੇ ਵੱਲ ਚੱਲ ਪਏ। ਰਸਤੇ ਵਿੱਚ ਨਵਜੋਤ ਧਰਮਵੀਰ ਨਾਲ ਕੁਝ ਨਾਰਾਜ਼ਗੀ ਪ੍ਰਗਟ ਕਰਦਾ ਹੋਇਆ ਬੋਲਿਆ, ਧਰਮਵੀਰ, ਇਹ ਸਭ ਤੇਰੇ ਲੇਟ ਹੋਣ ਕਾਰਨ ਹੋਇਆ ਹੈ। ਹੁਣ ਆਪਾਂ ਨੂੰ ਕਿਰਾਇਆ ਵੀ ਪੱਲਿਓਂ ਲਾਉਣਾ ਪਵੇਗਾ। ਨਵਜੋਤ, ਮੇਰੇ ਵੀਰ, ਨਾਰਾਜ਼ ਨਾ ਹੋ, ਆਪਾਂ ਹੁਣ ਵੀ ਮੁਫਤ ਹੀ ਜਾਵਾਂਗੇ, ਧਰਮਵੀਰ ਉਸਦਾ ਮੋਢਾ ਥਾਪਤ ਪਾਉਂਦੇ ਹੋਏ ਬੋਲਿਆ। ਮੁਫਤ? ਉਹ ਕਿਵੇਂ? ਪੁਸ਼ਪਿੰਦਰ ਨੇ ਹੈਰਾਨ ਹੁੰਦਿਆਂ ਉਤਸੁਕਤਾ ਨਾਲ ਪੁੱਛਦਿਆਂ ਕਿਹਾ। ਆਪਾਂ ਟਿਕਟਾਂ ਨਹੀਂ ਲਵਾਂਗੇ, ਧਰਮਵੀਰ ਮੁਸਕਰਾਉਂਦਾ ਹੋਇਆ ਬੋਲਿਆ। ਉਸਦੀ ਗੱਲ ਸੁਣ ਕੇ ਪੁਸ਼ਪਿੰਦਰ ਬੋਲਿਆ, ਨਾ ਭਰਾਵਾ ਨਾ, ਅਸੀਂ ਤਾਂ ਟਿਕਟਾਂ ਲੈ ਕੇ ਹੀ ਬੈਠਾਂਗੇ, ਬਿਨਾਂ ਟਿਕਟ ਸਫ਼ਰ ਕਰਨਾ

ਕਾਨੂੰਨੀ ਅਪਰਾਧ ਹੈ। ਇੱਕ ਵਾਰ ਮੈਂ ਆਪਣੇ ਡੈਡੀ ਨਾਲ ਬੱਸ 'ਤੇ ਆ ਰਿਹਾ ਸੀ। ਰਸਤੇ ਵਿੱਚ ਟਿਕਟਾਂ ਚੈੱਕ ਕਰਨ ਵਾਲਾ ਬੱਸ ਵਿੱਚ ਚੜ੍ਹ ਗਿਆ। ਇੱਕ ਆਦਮੀ ਕੋਲ ਟਿਕਟ ਨਹੀਂ ਸੀ। ਉਸਨੇ 10 ਗੁਣਾ ਜੁਰਮਾਨਾ ਭਰ ਕੇ ਆਪਣਾ ਖਹਿੜਾ ਛਡਾਇਆ। ਜਿਹੜੀ ਬੇਇੱਜ਼ਤੀ ਹੋਈ ਉਹ ਵੱਖਰੀ। ਮੈਂ ਤਾਂ ਕਈ ਵਾਰ ਬਿਨਾਂ ਟਿਕਟ ਦੇ ਸਫ਼ਰ ਕੀਤਾ, ਮੈਨੂੰ ਤਾਂ ਕਦੀ ਕਿਸੇ ਨੇ ਪੁੱਛਿਆ ਨਹੀਂ। ਧਰਮਵੀਰ ਨੇ ਉਹਦੀ ਗੱਲ ਨੂੰ ਅਣਗੌਲਿਆਂ ਕਰਦਿਆਂ ਕਿਹਾ। ਬੱਸ ਅੱਡੇ 'ਤੇ ਪਹੁੰਚ ਕੇ ਪੁਸ਼ਪਿੰਦਰ ਅਤੇ ਨਵਜੋਤ ਨੇ ਤਾਂ ਟਿਕਟਾਂ ਲੈ ਲਈਆਂ, ਪਰ ਉਹ ਬਿਨਾਂ ਟਿਕਟ ਦੇ ਹੀ ਬੱਸ ਵਿੱਚ ਜਾ ਬੈਠਾ। ਬੱਸ ਵਿੱਚ ਜਾਂਦਿਆਂ ਪੁਸ਼ਪਿੰਦਰ ਨੂੰ ਬਿਨਾਂ ਟਿਕਟ ਸਫ਼ਰ ਕਰਨ ਵਾਲੇ ਉਸ ਆਦਮੀ ਦੀ ਘਟਨਾ ਵਾਰ ਵਾਰ ਯਾਦ ਆ ਰਹੀ ਸੀ। ਉਹ ਸੋਚ ਰਿਹਾ ਸੀ ਕਿਧਰੇ ਉਸ ਆਦਮੀ ਵਾਂਗ ਧਰਮਵੀਰ ਵੀ ਨਾ ਫਸ ਜਾਵੇ, ਪਰ ਰਸਤੇ ਵਿੱਚ ਉਸਨੂੰ ਕਿਸੇ ਵੀ ਟਿਕਟ ਨਾ ਪੁੱਛੀ। ਜਦੋਂ ਉਹ ਰੇਲਵੇ ਸਟੇਸ਼ਨ 'ਤੇ ਗਏ ਤਾਂ ਪੁਸ਼ਪਿੰਦਰ ਨੇ ਧਰਮਵੀਰ ਨੂੰ ਕਿਹਾ, ਧਰਮਵੀਰ ਗੱਡੀ ਆਉਣ ਵਾਲੀ ਹੈ, ਆਓ ਆਪਾਂ ਟਿਕਟਾਂ

0: ਉਹ ਸੋਚ ਰਿਹਾ ਸੀ ਕਿਧਰੇ ਉਸ ਆਦਮੀ ਵਾਂਗ ਧਰਮਵੀਰ ਵੀ ਨਾ ਫਸ ਜਾਵੇ। ਪਰ ਰਸਤੇ ਵਿੱਚ ਉਸਨੂੰ ਕਿਸੇ ਵੀ ਟਿਕਟ ਨਾ ਪੁੱਛੀ। ਜਦੋਂ ਉਹ ਰੇਲਵੇ ਸਟੇਸ਼ਨ 'ਤੇ ਗਏ ਤਾਂ ਪੁਸ਼ਪਿੰਦਰ ਨੇ ਧਰਮਵੀਰ ਨੂੰ ਕਿਹਾ, ਧਰਮਵੀਰ ਗੱਡੀ ਆਉਣ ਵਾਲੀ ਹੈ, ਆਓ ਆਪਾਂ ਟਿਕਟਾਂ ਲੈ ਲਈਏ। ਧਰਮਵੀਰ ਨਾਂਹ ਵਿੱਚ ਸਿਰ ਹਿਲਾਉਂਦਾ ਹੋਇਆ ਬੋਲਿਆ, ਤੁਸੀਂ ਲੈਣੀਆਂ ਨੇ ਤਾਂ ਲੈ ਲਵੋ, ਮੈਂ ਤਾਂ ਬਿਨਾਂ ਟਿਕਟ ਤੋਂ ਹੀ ਜਾਵਾਂਗਾ। ਪੁਸ਼ਪਿੰਦਰ ਉਸਨੂੰ ਸਮਝਾਉਂਦਾ ਹੋਇਆ ਫਿਰ ਬੋਲਿਆ, ਧਰਮਵੀਰ ਸਿਆਣੇ ਕਹਿੰਦੇ ਹਨ 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ ਵੀ ਆ ਜਾਂਦਾ। ਓਏ ਮੈਂ ਕੋਈ ਕੱਚੀਆਂ ਗੋਲੀਆਂ ਨਹੀਂ ਖੇਡਿਆ, ਹੁਣੇ ਹੀ ਤੁਹਾਡੇ ਸਾਹਮਣੇ ਤਾਂ ਬਿਨਾਂ ਟਿਕਟ ਬੱਸ 'ਤੇ ਚੜ੍ਹ ਕੇ ਆਇਆ, ਧਰਮਵੀਰ ਸ਼ੇਖੀ ਮਾਰਦਾ ਹੋਇਆ ਬੋਲਿਆ। ਪੁਸ਼ਪਿੰਦਰ ਅਤੇ ਨਵਜੋਤ ਨੇ ਤਾਂ ਟਿਕਟਾਂ ਲੈ ਲਈਆਂ ਪਰ ਧਰਮਵੀਰ ਨੇ ਟਿਕਟ ਨਾ ਲਈ। ਗੱਡੀ ਆਈ ਤਾਂ ਉਹ ਵੀ ਉਹਨਾਂ ਨਾਲ ਜਾ ਕੇ ਬੈਠ ਗਿਆ। ਗੱਡੀ ਹਵਾ ਨਾਲ ਗੱਲਾਂ ਕਰਦੀ, ਪੰਧ ਮੁਕਾਉਂਦੀ ਆਪਣੀ ਮੰਜ਼ਿਲ ਵੱਲ ਵੱਧ ਰਹੀ ਸੀ। ਦੂਸਰੇ ਪਾਸੇ ਧਰਮਵੀਰ ਉਹਨਾਂ ਨੂੰ ਆਪਣੇ ਬਿਨਾਂ ਟਿਕਟ ਸਫ਼ਰ ਕਰਨ ਦੇ ਕਿੱਸੇ ਸੁਣਾ ਰਿਹਾ ਸੀ। ਉਹ ਉਹਨਾਂ ਨੂੰ ਵਾਰ ਵਾਰ ਡਰਪੋਕ ਡਰਪੋਕ ਕਹਿ ਕੇ ਟਿੱਚਰਾਂ ਵੀ ਕਰ ਰਿਹਾ ਸੀ। ਗੱਡੀ ਹਾਲੇ ਅੱਧ ਵਿੱਚ ਹੀ ਪਹੁੰਚੀ ਸੀ ਕਿ ਟਿਕਟਾਂ ਚੈੱਕ ਕਰਨ ਵਾਲਾ ਟੀਟੀ ਆ ਗਿਆ। ਉਸਨੂੰ ਵੇਖਦੇ ਹੀ ਧਰਮਵੀਰ ਦੇ ਸਾਹ ਸੁੱਕ ਗਏ। ਉਹ ਉੱਥੋਂ ਛੇਤੀ ਨਾਲ ਉੱਠ ਕੇ ਪਖਾਨੇ ਵਿੱਚ ਜਾ ਵੜਿਆ। ਟਿਕਟਾਂ ਚੈੱਕ ਕਰਨ ਵਾਲੇ ਨੇ ਉਸਨੂੰ ਪਖਾਨੇ ਵੱਲ ਜਾਂਦਿਆਂ ਵੇਖ ਲਿਆ ਸੀ। ਉਸਨੇ ਕੁਝ ਸਵਾਰੀਆਂ ਦੀਆਂ ਟਿਕਟਾਂ ਚੈੱਕ ਕੀਤੀਆਂ ਅਤੇ ਫਿਰ ਪਖਾਨੇ ਦਾ ਦਰਵਾਜ਼ਾ ਖੜਖੜਾਉਂਦੇ ਹੋਏ ਬੋਲਿਆ, ਉਹ ਲੜਕੇ ਬਾਹਰ ਆ ਕੇ ਆਪਣੀ ਟਿਕਟ ਦਿਖਾਓ। ਪਰ ਅੰਦਰੋਂ ਕੋਈ ਆਵਾਜ਼ ਨਾ ਆਈ। ਉਸਨੇ ਕਈ ਵਾਰ ਦਰਵਾਜ਼ਾ ਖੜਕਾਇਆ ਪਰ ਉਸਨੇ ਦਰਵਾਜ਼ਾ ਨਾ ਖੋਲ੍ਹਿਆ। ਆਖਰ ਟਿਕਟਾਂ ਚੈੱਕ ਕਰਨ ਵਾਲਾ ਉੱਥੋਂ ਹਟ ਕੇ ਥੋੜ੍ਹਾ ਇੱਕ ਪਾਸੇ ਜਾ ਕੇ ਖੜ ਗਿਆ। ਧਰਮਵੀਰ ਨੂੰ ਲੱਗਾ ਕਿ ਉਹ ਉੱਥੋਂ ਚਲਾ ਗਿਆ ਹੈ। ਫਿਰ ਜਿਉਂ ਹੀ ਉਹ ਪਖਾਨੇ ਵਿੱਚੋਂ ਬਾਹਰ ਆਇਆ ਤਾਂ ਸਾਹਮਣੇ ਟੀਟੀ ਨੂੰ ਵੇਖ ਕੇ ਇੱਕਦਮ ਠਟੰਬਰ ਗਿਆ। ਟਿਕਟਾਂ ਚੈੱਕ ਕਰਨ ਵਾਲੇ ਨੇ ਉਸਨੂੰ ਟਿਕਟ ਵਿਖਾਉਣ ਲਈ ਕਿਹਾ ਤਾਂ ਉਹ ਭੋਲਾ ਜਿਹਾ ਮੂੰਹ ਬਣਾ ਕੇ ਬੋਲਿਆ, ਸਰ ਕਿਸੇ ਨੇ ਮੇਰੇ ਪੈਸੇ ਕੱਢ ਲਏ ਨੇ, ਇਸ ਲਈ ਮੈਂ ਟਿਕਟ ਨਹੀਂ ਲੈ ਸਕਿਆ, ਬੇਸ਼ੱਕ ਮੇਰੀਆਂ ਜੇਬਾਂ ਵੇਖ ਲਓ। ਟਿਕਟਾਂ ਚੈੱਕ ਕਰਨ ਵਾਲੇ ਨੇ ਉਸ ਦੀਆਂ ਜੇਬਾਂ ਦੀ ਤਲਾਸ਼ੀ ਲਈ ਤਾਂ ਸੱਚਮੁੱਚ ਹੀ ਉਹਨਾਂ ਵਿੱਚ ਕੁਝ ਨਹੀਂ ਸੀ। ਫਿਰ ਉਸਨੇ ਉਸਨੂੰ ਆਪਣੇ ਬੂਟ ਉਤਾਰਨ ਲਈ ਕਿਹਾ। ਜਦੋਂ ਉਸਨੇ ਬੂਟ ਉਤਾਰੇ ਤਾਂ ਇੱਕ ਬੂਟ ਵਿੱਚ ਉਸਨੇ ਰੁਪਏ ਰੱਖੇ ਹੋਏ ਸਨ। ਟਿਕਟਾਂ ਚੈੱਕ ਕਰਨ ਵਾਲਾ ਉਸਨੂੰ ਗਲਮੇ ਤੋਂ ਫੜ ਕੇ ਗੁੱਸੇ 'ਚ ਬੋਲਿਆ, ਓਏ ਤੂੰ ਤਾਂ ਕਹਿੰਦਾ ਸੀ ਕਿ ਤੇਰੇ ਕੋਲ ਪੈਸੇ ਕਿਸੇ ਨੇ ਕੱਢ ਲਏ ਨੇ, ਹੁਣ ਇਹ ਕਿੱਥੋਂ ਆ ਗਏ? ਤੇਰੇ ਜਿਹੇ ਚਲਾਕ ਅਤੇ ਝੂਠ ਬੋਲਣ ਵਾਲਿਆਂ ਨਾਲ ਸਾਡਾ ਰੋਜ਼ ਦਾ ਹੀ ਵਾਹ ਪੈਂਦਾ, ਚੱਲ ਮੈਂ ਤੈਨੂੰ ਹੁਣ ਪੁਲਿਸ ਦੇ ਹਵਾਲੇ ਕਰਦਾ ਹਾਂ। ਧਰਮਵੀਰ ਗਿੜਗਿੜਾ ਕੇ ਉਸਦੇ ਪੈਰਾਂ 'ਤੇ ਡਿੱਗਦਾ ਹੋਇਆ ਬੋਲਿਆ, ਮੈਨੂੰ ਮਾਫ਼ ਕਰ ਦਿਓ, ਮੈਂ ਫਿਰ ਕਦੇ ਵੀ ਅਜਿਹੀ ਗਲਤੀ ਨਹੀਂ ਕਰਾਂਗਾ। ਉਹ ਰੋਂਦਾ ਹੋਇਆ ਵਾਰ ਵਾਰ ਤਰਲੇ ਕਰ ਰਿਹਾ ਸੀ। ਬੱਚਿਓ, ਸਵਾਰੀਆਂ ਨੂੰ ਉਸ 'ਤੇ ਤਰਸ ਆ ਗਿਆ ਅਤੇ ਉਹਨਾਂ ਨੇ ਟਿਕਟਾਂ ਚੈੱਕ ਕਰਨ ਵਾਲੇ ਨੂੰ ਉਸਨੂੰ ਛੱਡਣ ਲਈ ਬੇਨਤੀ ਕੀਤੀ। ਟਿਕਟਾਂ ਚੈੱਕ ਕਰਨ ਵਾਲੇ ਨੇ ਸਵਾਰੀਆਂ ਦੇ ਕਹਿਣ 'ਤੇ ਉਸਦੇ ਬੂਟਾਂ ਵਿੱਚੋਂ ਨਿਕਲੇ ਪੈਸਿਆਂ ਦੀ ਟਿਕਟ ਕੱਟ ਕੇ ਉਸਨੂੰ ਛੱਡ ਦਿੱਤਾ। ਹੁਣ ਉਹ ਕਿਸੇ ਵੱਲ ਵੀ ਅੱਖ ਚੁੱਕੇ ਨਹੀਂ ਸੀ ਵੇਖ ਰਿਹਾ। ਫਿਰ ਪੁਸ਼ਪਿੰਦਰ ਨੇ ਧਰਮਵੀਰ ਨੂੰ ਆਪਣੇ ਕੋਲ ਬਿਠਾਉਂਦਿਆਂ ਕਿਹਾ, ਧਰਮਵੀਰ ਮੈਂ ਤੈਨੂੰ ਬਹੁਤ ਸਮਝਾਇਆ ਪਰ ਤੂੰ ਮੇਰੀ ਇੱਕ ਨਹੀਂ ਮੰਨੀ। ਦੋਸਤ, ਕਾਠ ਦੀ ਹਾਂਡੀ ਵਾਰ ਵਾਰ ਨਹੀਂ ਚੜ੍ਹਦੀ। ਹੁਣ ਉਹ ਸ਼ਰਮਿੰਦਾ ਹੋਇਆ ਨੀਵੀਂ ਪਾਈ ਚੁੱਪ ਬੈਠਾ ਸੀ।
1: ਤੇ ਲਓ ਜੀ, ਬਾਜ ਸਿੰਘ ਮਹਿਲੀਆ ਹੋਰਾਂ ਦਾ ਬਹੁਤ ਬਹੁਤ ਸ਼ੁਕਰੀਆ, ਜਿਹੜਾ ਪਿਆਰੇ ਬੱਚਿਆਂ ਵਾਸਤੇ ਇੰਨਾ ਸੋਹਣਾ ਸਾਹਿਤ ਲਿਖਦੇ ਨੇ। ਔਰ ਪਿਆਰੇ ਬੱਚਿਓ, ਬਾਜ ਸਿੰਘ ਮਹਿਲੀਆ ਹੋਰੀ ਤੁਹਾਡੇ ਲਈ ਬਹੁਤ ਸਾਰੀਆਂ ਛੋਟੀਆਂ ਛੋਟੀਆਂ ਸਿੱਖਿਆਦਾਇਕ ਕਹਾਣੀਆਂ ਲਿਖਦੇ ਨੇ ਹੋਰ ਵੀ, ਔਰ ਉਹਨਾਂ ਨੂੰ ਤੁਸੀਂ ਲੱਭ ਕੇ ਟਾਈਮ ਜਦੋਂ ਵੀ ਲੱਗੇ ਉਦੋਂ ਪੜ੍ਹਨਾ ਜ਼ਰੂਰ ਹੈ। ਔਰ ਪਿਆਰੇ ਬੱਚਿਓ, ਇਹ ਕਹਾਣੀਆਂ ਕੀ ਕਰਦੀਆਂ ਨੇ, ਇੱਕ ਤਾਂ ਤੁਹਾਡਾ ਮਨੋਰੰਜਨ ਕਰਦੀਆਂ ਨੇ, ਤੁਹਾਡੇ ਸ਼ਬਦ ਕੋਸ਼ ਦੇ ਵਿੱਚ ਹੋਰ ਜ਼ਿਆਦਾ ਸ਼ਬਦਾਂ ਦਾ ਵਾਧਾ ਕਰਦੀਆਂ ਨੇ, ਔਰ ਐਂਟਰਟੇਨਮੈਂਟ ਦੇ ਨਾਲ ਨਾਲ ਤੁਹਾਨੂੰ ਸਿੱਖਿਆਵਾਂ ਵੀ ਬਹੁਤ ਸਾਰੀਆਂ ਦੇ ਦਿੰਦੇ ਨੇ। ਅਤੇ ਲਓ ਜੀ, ਸਿਲਸਿਲਾ ਚੱਲਦਾ ਪਿਆ ਹੈ ਬਾਲ ਜਗਤ ਦਾ, ਔਰ ਬਾਲ ਜਗਤ ਦੇ ਵਿੱਚ ਬਾਲ ਕਲਾਕਾਰਾਂ ਦੀ ਵੀ ਹਾਜ਼ਰੀ ਲੱਗ ਗਈ। ਪਿਆਰੇ ਬੱਚਿਆਂ ਨੂੰ ਅਸੀਂ ਗੁਰਪ੍ਰੀਤ ਇੱਕ ਕਹਾਣੀ ਵੀ ਸੁਣਾ ਦਿੱਤੀ, ਔਰ ਕਹਿੰਦੇ ਨੇ ਕਿ ਮੌਕੇ ਦੇ ਮੁਤਾਬਕ ਮੌਸਮ ਦੇ ਅਨੁਸਾਰ ਜੇ ਗੱਲ ਕੀਤੀ ਜਾਵੇ ਤਾਂ ਸਾਰਿਆਂ ਨੂੰ ਚੰਗੀ ਚੰਗੀ ਲੱਗਦੀ ਹੈ। ਅਤੇ ਲਓ ਜੀ, ਅਸੀਂ ਵੀ ਪਿਆਰੇ ਬੱਚਿਓ ਗਰਮੀ ਨੂੰ ਦੇਖਦਿਆਂ ਹੋਇਆਂ ਇੱਕ ਕੋਚ ਸਾਹਿਬ ਨੂੰ ਰਿਕੁਐਸਟ ਕੀਤੀ ਕਪੂਰਥਲੇ ਤੋਂ ਕਿ ਸਰ, ਬੱਚਿਆਂ ਨੂੰ ਇਹ ਦੱਸੋ ਵੀ ਇਹਨਾਂ ਗਰਮੀ ਦੇ ਦਿਨਾਂ ਦੇ ਵਿੱਚ ਲੂ ਤੋਂ ਬਚਣ ਦੇ ਲਈ, ਡੀਹਾਈਡਰੇਸ਼ਨ ਤੋਂ ਬਚਣ ਦੇ ਲਈ, ਯਾਨੀ ਪਾਣੀ ਦੀ ਕਮੀ ਸਰੀਰ ਦੇ ਵਿੱਚ ਨਾ ਹੋਵੇ, ਕਿਵੇਂ ਬਚਿਆ ਜਾ ਸਕਦਾ ਹੈ, ਇਹਦੇ ਬਾਰੇ ਗੱਲਬਾਤ ਕੀਤੀ। ਆਓ ਸੁਣਦੇ ਹਾਂ
2: ਜੀ। ਪ੍ਰੋਗਰਾਮ ਬਾਲ ਜਗਤ ਦੇ ਵਿੱਚ ਹਮੇਸ਼ਾ ਤੁਹਾਡੇ ਨਾਲ

0: ਅਸੀਂ ਗੱਲਬਾਤ ਕਰਦੇ ਹਾਂ, ਜਾਣਕਾਰੀ ਦੀ ਸਾਂਝ ਪਾਉਂਦੇ ਹਾਂ ਔਰ ਕੋਸ਼ਿਸ਼ ਕਰਦੇ ਹਾਂ ਕਿ ਇਹੋ ਜਿਹੀ ਜਾਣਕਾਰੀ ਬੱਚਿਓ ਤੁਹਾਡੇ ਸਾਰੇ ਨਾਲ ਸਾਂਝੀ ਕੀਤੀ ਜਾਏ, ਜਿਸ ਦੇ ਵਿੱਚ ਤੁਹਾਨੂੰ ਆਗਾਹ ਕੀਤਾ ਜਾਏ, ਤੁਹਾਨੂੰ ਜਾਣਕਾਰੀ ਦਿੱਤੀ ਜਾਏ ਔਰ ਸੂਚਿਤ ਕੀਤਾ ਜਾਏ ਕਿ ਕਿਵੇਂ ਤੁਸੀਂ ਆਪਣੇ ਆਪ ਲਈ, ਆਪਣੀ ਸਿਹਤ ਲਈ, ਕਾਰਗੁਜ਼ਾਰੀਆਂ ਲਈ ਕੰਮ ਕਰ ਸਕਦੇ ਹੋ। ਸੋ ਜਦੋਂ ਗੱਲ ਸਿਹਤਯਾਬੀ ਦੀ ਆਉਂਦੀ ਹੈ ਤੇ ਅਸੀਂ ਖਾਸ ਕਰਕੇ ਸੋਚਿਆ ਵਿਚਾਰਿਆ ਕਿ ਇੰਨੀਆਂ ਜ਼ਿਆਦਾ ਹੀਟ ਵੇਵਸ ਚੱਲ ਰਹੀਆਂ ਨੇ, ਕਿਉਂ ਨਾ ਕਿਸੇ ਮਾਹਰ ਨਾਲ ਗੱਲ ਕੀਤੀ ਜਾਏ ਤਾਂ ਕਿ ਤੁਸੀਂ ਇਸ ਦੇ ਕੋਲੋਂ ਬਚ ਸਕੋ। ਸੋ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਗੁਰਪ੍ਰੀਤ ਸਿੰਘ ਜੀ ਦੇ ਨਾਲ, ਜਿਹੜੇ ਕਿ ਅਥਲੈਟਿਕਸ ਕੋਚ ਨੇ ਪੰਜਾਬ ਸਪੋਰਟਸ ਡਿਪਾਰਟਮੈਂਟ ਕਪੂਰਥਲਾ ਦੇ। ਸਰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਬਾਲ ਜਗਤ ਦੇ ਵਿੱਚ।
1: ਤੁਹਾਡਾ ਵੀ ਬਹੁਤ ਬਹੁਤ ਸ਼ੁਕਰ ਜੀ ਬੁਲਾਉਣ ਵਾਸਤੇ ਸਾਨੂੰ ਜੀ।
0: ਹਾਂਜੀ ਸਰ, ਜਿਵੇਂ ਅਸੀਂ ਦੇਖ ਰਹੇ ਹਾਂ ਕਿ ਗਰਮੀ ਜਿਹੜੀ ਹਰ ਸਾਲ ਆਉਂਦੀ ਹੈ, ਅਸੀਂ ਕਹਿੰਦੇ ਹਾਂ ਕਿ ਬਹੁਤ ਜ਼ਿਆਦਾ ਹੈ, ਉਹਦੀ ਤਾਦਾਦ ਜਿੰਨੀ ਵੀ ਹੋ ਸਕਦੀ ਹੈ, ਲੇਕਿਨ ਮੇਨ ਇਹ ਚੀਜ਼ ਹੈ ਕਿ ਅਹਿਤਿਆਤ ਵਰਤਣਾ ਸਭ ਤੋਂ ਜ਼ਰੂਰੀ ਚੀਜ਼ ਹੈ ਕਿ ਅਸੀਂ ਦੇਖ ਰਹੇ ਹਾਂ ਕਿ ਬੱਚਿਆਂ ਦੇ ਵਿੱਚ ਖਾਣ ਪੀਣ ਨੂੰ ਲੈ ਕੇ, ਖਾਸ ਕਰਕੇ ਲਿਕੁਇਡਸ ਨੂੰ ਲੈ ਕੇ ਜਿਹੜਾ ਹੈ ਇਨਟੇਕ ਨੂੰ ਲੈ ਕੇ ਪ੍ਰੋਬਲਮਸ ਆਉਂਦੀਆਂ ਨੇ, ਉਹਨਾਂ ਨੂੰ ਬਾਹਰ ਜਾਣਾ ਪੈਂਦਾ ਕਲਾਸਿਸ ਲਗਾਉਣ ਲਈ, ਸਕੂਲ ਦੇ ਲਈ, ਤਾਂ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਆ ਰਹੀ ਹੈ ਉਹ ਡੀਹਾਈਡਰੇਸ਼ਨ ਦੀ ਆ ਰਹੀ ਹੈ ਕਿ ਪਾਣੀ ਦੀ ਕਮੀ। ਸਭ ਤੋਂ ਪਹਿਲਾਂ ਤਾਂ ਇਹ ਕਿ ਕਿਉਂ ਹੁੰਦੀ ਕਿਉਂ ਹੈ ਇਹ ਪਾਣੀ ਦੀ ਕਮੀ ਬੋਡੀ ਦੇ ਵਿੱਚ?
1: ਇਸ ਤਰ੍ਹਾਂ ਹੈ ਕਿ ਦੇਖੋ, ਇਹ ਜ਼ਰੂਰੀ ਨਹੀਂ ਹੈ ਕਿ ਬੱਚਿਆਂ ਵਾਸਤੇ ਬਜ਼ੁਰਗਾਂ ਵਾਸਤੇ, ਪਿਛਲੀ ਏਜ ਵਾਲੇ ਵਾਸਤੇ ਵੀ ਦੇਖਣ ਵਿੱਚ ਆਇਆ ਕਿ ਉਹਨਾਂ ਨੂੰ ਇਹ ਜਿਹੜੀ ਪ੍ਰੋਬਲਮ ਹੈ ਇਹ ਆਮ ਹੀ ਆ ਰਹੀ ਹੈ। ਇਹਦੇ ਵਿੱਚ ਇਹ ਜ਼ਰੂਰੀ ਨਹੀਂ ਹੈ ਕਿ ਇੱਕ ਬੱਚਾ ਪਾਣੀ ਜ਼ਿਆਦਾ ਲੈ ਰਿਹਾ ਜਾਂ ਥੋੜਾ ਲੈ ਰਿਹਾ। ਜੇ ਉਹਨਾਂ ਦੇ ਅੰਦਰੋਂ ਫਲੂਇਡ ਵੱਧ ਰਿਹਾ ਤਾਂ ਵੀ ਡੀਹਾਈਡਰੇਸ਼ਨ ਆ ਸਕਦਾ, ਜੇ ਬੱਚੇ ਦਾ ਘੱਟ ਰਿਹਾ ਹੈ ਉਹ ਤਾਂ ਵੀ ਆ ਸਕਦਾ ਹੈ। ਕਿਉਂਕਿ ਆਪਾਂ ਮੋਸਟਲੀ ਦੇਖਦੇ ਜਦੋਂ ਬੱਚੇ ਨੂੰ ਇੱਕਦਮ ਪਿਆਸ ਲੱਗਦੀ ਹੈ ਨਾ, ਪਾਣੀ ਪੀਣ ਲੱਗਿਆ ਇਹ ਨੀ ਦੇਖਦਾ ਕਿ ਉਹ ਪਾਣੀ ਦਾ ਇਨਟੇਕ, ਆਪਣੇ ਅੰਦਰ ਪਾਣੀ ਦਾ ਸੇਵਨ ਕਿੰਨਾ ਕਰ ਰਿਹਾ ਹੈ। ਉਸ ਨੂੰ ਇਹ ਹੁੰਦਾ ਕਿ ਮੈਂ ਆਪਣੀ ਪਿਆਸ ਬੁਝਾਵਾਂ
0: ਜੀ, ਬਿਲਕੁਲ।
1: ਉਹ ਪਾਣੀ ਇਹ ਵੀ ਨੀ ਦੇਖਦਾ ਕਿ ਪਾਣੀ ਗਰਮ ਲੈ ਰਿਹਾ ਜਾਂ ਸਰਦ ਲੈ ਰਿਹਾ, ਕਿਉਂਕਿ ਗਰਮੀਆਂ ਵਿੱਚ ਮੋਸਟਲੀ ਬੱਚਿਆਂ ਨੂੰ ਇਹ ਹੁੰਦਾ ਹੈ ਕਿ ਪਾਣੀ ਸਾਨੂੰ ਠੰਡਾ ਮਿਲੇ। ਪਰ ਬੱਚਿਆਂ ਨੂੰ ਇਹ ਨੀ ਪਤਾ ਕਿ ਜਦੋਂ ਪਾਣੀ ਠੰਡਾ ਅੰਦਰ ਗਰਮ ਬੋਡੀ ਵਿੱਚ ਇੱਕਦਮ ਜ਼ਿਆਦਾ ਜਾਏਗਾ ਤੇ ਉਹਨਾਂ ਨੂੰ ਉਸਦੇ ਕਾਰਨ ਵੀ ਡੀਹਾਈਡਰੇਸ਼ਨ ਹੋ ਸਕਦੀ ਹੈ, ਜਾਂ ਅੰਦਰ ਪਾਣੀ ਜਦੋਂ ਇੱਕਦਮ ਬਹੁਤ ਜ਼ਿਆਦਾ ਘੱਟ ਜਾਂਦਾ ਹੈ ਉਸ ਨਾਲ ਵੀ ਉਹ ਬੱਚੇ ਨੂੰ ਡੀਹਾਈਡਰੇਸ਼ਨ ਹੋ ਸਕਦੀ ਹੈ ਜੀ।
2: ਜੀ ਸਰ, ਗਰਮੀਆਂ ਚ ਦੇਖਦੇ ਹਾਂ ਕਿ ਅਕਸਰ ਡੀਹਾਈਡਰੇਸ਼ਨ ਹੋ ਜਾਂਦੀ ਹੈ, ਪਰ ਇਹਦਾ ਪਤਾ ਕਿਵੇਂ ਲੱਗਦਾ, ਇਹਦੇ ਲੱਛਣ ਕੀ ਹੁੰਦੇ ਨੇ ਡੀਹਾਈਡਰੇਸ਼ਨ ਦੇ, ਉਹਨਾਂ ਬਾਰੇ ਵੀ ਥੋੜੀ ਜੀ ਜਾਣਕਾਰੀ ਦਿਓ।
1: ਬੱਚੇ ਨੂੰ ਜਦੋਂ ਇੱਕਦਮ ਪਿਆਸ ਲੱਗਦੀ ਹੈ, ਸਭ ਤੋਂ ਪਹਿਲਾਂ ਸਿਮਟਮ ਇਹੀ ਹੈ ਕਿ ਬੱਚੇ ਨੂੰ ਪਿਆਸ ਜ਼ਿਆਦਾ ਲੱਗ ਰਹੀ ਹੈ
0: ਜੀ,
1: ਉਹ ਪਾਣੀ ਜ਼ਿਆਦਾ ਪੀਏਗਾ। ਜਾਂ ਅਸੀਂ ਮੋਸਟਲੀ ਸਕੂਲਾਂ ਵਿੱਚ, ਕਾਲਜਾਂ ਵਿੱਚ ਬੱਚਿਆਂ ਨੂੰ ਦੇਖਦੇ ਹਾਂ ਕਿ ਬੱਚੇ ਸਵੇਰੇ ਖਾਣਾ ਘੱਟ ਖਾ ਕੇ ਜਾਂਦੇ ਹਨ, ਸਕੂਲ ਇੱਕਦਮ ਉਹਨਾਂ ਨੂੰ ਚੱਕਰ ਆਉਂਦੇ ਹਨ
0: ਜੀ,
1: ਤੇ ਉਦੋਂ ਬੱਚੇ ਜਦੋਂ ਡਿੱਗਦੇ ਹਨ ਜਾਂ ਬੱਚੇ ਨੂੰ ਫੀਲਿੰਗ ਸਹੀ ਨਹੀਂ ਹੁੰਦੀ ਜਾਂ ਉਹਦਾ ਮੂੰਹ ਸੁੱਕ ਰਿਹਾ, ਉਸਦੇ ਬੁੱਲ ਸੁੱਕ ਰਹੇ ਹਨ ਜਾਂ ਉਸ ਨੂੰ ਸਵੈਟਿੰਗ, ਪਸੀਨਾ ਜ਼ਿਆਦਾ ਆ ਰਿਹਾ ਜਾਂ ਉਹਨੂੰ ਪਸੀਨਾ ਆ ਹੀ ਨਹੀਂ ਰਿਹਾ, ਕਿਉਂਕਿ ਮੋਸਟਲੀ ਇਹ ਦੇਖਿਆ ਗਿਆ ਕਿ ਬੱਚੇ ਗਰਾਊਂਡਾਂ ਵਿੱਚ ਜਾਂਦੇ ਨੇ ਇਹਨਾਂ ਦਿਨਾਂ ਦੇ ਵਿੱਚ, ਕਿਸੇ ਬੱਚੇ ਨੂੰ ਪਸੀਨਾ ਬਿਲਕੁਲ ਨਹੀਂ ਆਉਂਦਾ। ਉਹ ਇਹ ਕਾਰਨ ਨਹੀਂ ਹੈ ਕਿ ਬੱਚਾ ਫਿਜ਼ੀਕਲ ਫਿਟਨੈਸ ਕਰ ਰਿਹਾ ਤੇ ਉਹਨੂੰ ਪਸੀਨਾ ਨਹੀਂ ਆ ਰਿਹਾ, ਉਹਦਾ ਫਿਜ਼ੀਕਲ ਫਿਟਨੈਸ ਬਹੁਤ ਵਧੀਆ। ਇਹ ਵੀ ਹੋ ਸਕਦਾ ਕਿ ਉਹਦੇ ਅੰਦਰ ਪਾਣੀ ਦੀ ਮਾਤਰਾ ਘੱਟ ਹੋਵੇ ਜਿਹਦੇ ਕਰਕੇ ਉਹਨੂੰ ਪਸੀਨਾ ਘੱਟ ਆਉਣ ਕਾਰਨ ਵੀ ਉਸਨੂੰ ਡੀਹਾਈਡਰੇਸ਼ਨ ਹੋ ਸਕਦੀ ਹੈ।
0: ਤੇ ਇਹਦੇ ਲਈ ਅਸੀਂ ਕਿਹੜੇ ਕਿਹੜੇ ਸਟੈਪਸ ਲੈ ਸਕਦੇ ਹਾਂ, ਕੀ ਕਰ ਸਕਦੇ ਹਾਂ ਕਿ ਹਾਂ ਇਹ ਡੀਹਾਈਡਰੇਸ਼ਨ ਹੋ ਗਈ ਹੈ ਤਾਂ ਵੀ, ਜਾਂ ਫਿਰ ਪਹਿਲਾਂ ਹੀ ਅਹਿਤਿਆਤ ਦੇ ਤੌਰ ਤੇ ਸਾਰੇ ਹੀ ਜਿਹੜੇ ਹੈ ਉਹਨੂੰ ਸਟੈਪਸ ਨੂੰ ਫੋਲੋ ਕਰਨ?
1: ਦੇਖੋ, ਸਭ ਤੋਂ ਪਹਿਲਾਂ ਤੇ ਇਹ ਹੈ ਕਿ ਜਦੋਂ ਬੱਚੇ ਨੂੰ ਡੀਹਾਈਡਰੇਸ਼ਨ ਹੋਣ ਤੋਂ ਪਹਿਲਾਂ, ਅਸੀਂ ਡੀਹਾਈਡਰੇਸ਼ਨ ਤਾਂ ਰੋਕ ਸਕਦੇ ਹਾਂ ਜੇ ਬੱਚਾ ਸਾਰਾ ਦਿਨ ਵਿੱਚ ਇੱਕ ਉਸਦਾ ਟਾਰਗੇਟ ਹੋਣਾ ਚਾਹੀਦਾ ਕਿ ਉਸਨੇ ਗਰਮੀਆਂ ਦੇ ਵਿੱਚ 4 ਤੋਂ 5 ਲੀਟਰ ਪਾਣੀ ਪੀਣਾ ਹੈ
0: ਜੀ,
1: ਠੀਕ ਹੈ ਨਾ। ਇਸਦਾ ਇਹ ਮਤਲਬ ਨਹੀਂ ਕਿ ਲੀਟਰ ਪਾਣੀ ਉਸਨੇ ਇੱਕਦਮ ਬੋਟਲ ਵਿੱਚ ਪਾਇਆ ਤੇ ਸਾਰਾ ਪਾਣੀ ਪੀ ਜਾਏ,
0: ਬਿਲਕੁਲ।
1: ਉਸ ਨੂੰ ਥੋੜਾ ਥੋੜਾ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ ਸਾਰਾ ਦਿਨ ਵਿੱਚ,
0: ਹਾਂਜੀ।
1: ਤੇ ਜ਼ਿਆਦਾ ਤੋਂ ਜ਼ਿਆਦਾ ਇਹ ਕੋਸ਼ਿਸ਼ ਕਰਨੀ ਚਾਹੀਦੀ ਕਿ ਹੈਵੀ ਖਾਣਾ ਖਾਣ ਦੇ ਨਾਲੋਂ ਬੱਚਾ ਸੈਲਡ ਵੱਲ, ਸਲਾਦ ਵੱਲ ਧਿਆਨ ਜ਼ਿਆਦਾ ਦੇਵੇ ਕਿ ਜਿਹਦੇ ਵਿੱਚੋਂ ਸਾਨੂੰ ਉਹ ਚੀਜ਼ਾਂ ਖਾਵੇ ਜਿਹਦੇ ਵਿੱਚੋਂ ਸਾਨੂੰ ਨੈਚੁਰਲ ਪਾਣੀ ਮਿਲ ਸਕੇ, ਖੀਰੇ, ਤਰਾਂ, ਚਿਕੰਦਰ ਹੋ ਗਈ। ਇਹਨਾਂ ਬੱਚਿਆਂ ਦਾ ਜਦ ਬੱਚਾ ਇੱਕ ਇਹਨਾਂ ਚੀਜ਼ਾਂ ਨੂੰ ਜ਼ਿਆਦਾ ਸੇਵਨ ਕਰੇਗਾ ਨਾ, ਉਸ ਬੱਚੇ ਨੂੰ ਪਿਆਸ ਵੀ ਘੱਟ ਲੱਗੇਗੀ ਅਤੇ ਅੰਦਰ ਦਾ ਜਿਹੜਾ ਸਾਡੇ ਸਰੀਰ ਦਾ ਅੰਦਰ ਦਾ ਪਾਣੀ ਦਾ ਲੈਵਲ ਹੈ ਉਹ ਇੱਕ ਲੈਵਲ ਤੇ ਰਹੇਗਾ ਜੀ।
0: ਜੀ, ਬਿਲਕੁਲ
2: ਜੀ ਸਰ, ਬੜੀ ਅੱਛੀ ਜਾਣਕਾਰੀ ਤੁਸੀਂ ਦਿੰਦੇ ਪਏ ਹੋ ਬੱਚਿਆਂ ਨੂੰ। ਔਰ ਬੱਚਿਆਂ ਦੇ ਵਿੱਚ ਅਕਸਰ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਖੇਡਣ ਵਾਲੇ ਵੀ ਬੱਚੇ ਹੁੰਦੇ ਨੇ ਜਿਹੜੇ ਗਰਾਊਂਡ ਦੇ ਵਿੱਚ ਜਾ ਕੇ ਬੜੇ ਅੱਛੇ ਤਰੀਕੇ ਦੇ ਨਾਲ ਖੇਡਦੇ ਨੇ ਔਰ ਚੰਗਾ ਪਾਰਟਿਸਪੇਟ ਵੀ ਕਰਦੇ ਨੇ, ਤੇ ਕੀ ਉਹਨਾਂ ਨੂੰ ਕੁਛ ਹੋਰ ਜ਼ਿਆਦਾ ਆਪਣੀ ਡੀਹਾਈਡਰੇਸ਼ਨ ਨੂੰ ਬਚਾਉਣ ਦੇ ਲਈ ਕੀ ਕਿੱਦਾਂ ਦੀਆਂ ਚੀਜ਼ਾਂ ਜਾਂ ਕਿੱਦਾਂ ਦੇ ਖਾਣ ਪਾਣ ਦਾ ਇਸਤੇਮਾਲ ਕਰਨਾ ਚਾਹੀਦਾ ਜਿਹੜੇ ਖਾਸ ਕਰਕੇ ਬੱਚੇ ਸਪੋਰਟਸਮੈਨ ਨੇ?
1: ਦੇਖੋ, ਜਿਸ ਤਰ੍ਹਾਂ ਦਾ ਇਹ ਸਮਾਂ ਚੱਲ ਰਿਹਾ ਹੈ, ਬੱਚਿਆਂ ਦਾ ਖਾਣ ਪਾਣੀ ਹੋ ਗਿਆ ਹੈ
0: ਜੀ,
1: ਇਸ ਕਰਕੇ ਬੱਚਿਆਂ ਨੂੰ ਅਸੀਂ ਵੀ ਗਰਾਊਂਡਾਂ ਵਿੱਚ ਅਵੋਇਡ ਕਰਾਉਂਦੇ ਹਾਂ ਕਿ ਜ਼ਿਆਦਾ ਧੁੱਪ ਵਿੱਚ ਬੱਚਿਆਂ ਨੂੰ ਨਾ ਕੱਢਿਆ ਜਾਵੇ।
0: ਜੀ, ਬਿਲਕੁਲ।
1: ਪਰ ਦੇਖੋ, ਇਹਨਾਂ ਦਿਨਾਂ ਦੇ ਵਿੱਚ ਪ੍ਰੈਕਟਿਸ ਕੀਤੀ ਦਾ ਲੈਵਲ ਤਾਂ ਹੀ ਚੰਗਾ, ਸਾਡੀ ਪਰਫਾਰਮੈਂਸ ਆ ਸਕਦੀ।

0: ਜੇ ਆਪਾਂ ਇਹਨਾਂ ਦਿਨਾਂ ਵਿੱਚ ਵੀ ਪ੍ਰੈਕਟਿਸ ਕੀਤੀ ਹੈ।
1: ਕੀਤੀ
0: ਇਹ
1: ਹੈ
0: ਨਹੀਂ ਹੈ ਕਿ ਸਾਡੇ ਆਲ ਓਵਰ ਵਰਲਡ ਵਿੱਚ ਸਭ ਤੋਂ ਵਧੀਆ ਮੌਸਮ ਸਾਡੇ ਇੰਡੀਆ ਦਾ ਹੀ ਪਾਇਆ ਗਿਆ ਹੈ,
1: ਜੀ ਬਿਲਕੁਲ,
0: ਕਿਉਂਕਿ ਸਾਡੇ ਮੌਸਮੀ ਵਿੱਚ ਪ੍ਰੈਕਟਿਸ ਕੀਤੀ ਦਾ ਬਹੁਤ ਹੀ ਲਾਭ ਚੰਗਾ ਲੈ ਸਕਦੇ ਪਲੇਅਰ ਜੇ ਇਹਨਾਂ ਦਿਨਾਂ ਵਿੱਚ ਪ੍ਰੈਕਟਿਸ ਕਰੇਗਾ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਵੀ ਦੇਖੋ ਜਿਹੜਾ ਇੱਕ ਪ੍ਰੋਫੈਸ਼ਨਲ ਅਥਲੀਟ ਹੁੰਦਾ ਹੈ
1: ਹਾਂਜੀ
0: ਉਹ ਹਾਈ ਐਲਟੀਟਿਊਡ ਟ੍ਰੇਨਿੰਗ ਤੇ ਜਾ ਕੇ ਉੱਥੇ ਕਿਉਂ ਟ੍ਰੇਨਿੰਗ ਕਰਦਾ ਹੈ?
1: ਜੀ
0: ਉਹ ਇਸੇ ਕਰਕੇ ਕਰਦਾ ਹੈ ਕਿਉਂਕਿ ਉੱਥੇ ਸਾਰਾ ਕੁਝ ਲੈਵਲ ਹੋਣ ਕਰਕੇ ਇੱਕ ਖਿਡਾਰੀ ਪਾਣੀ ਦੀ ਮਾਤਰਾ ਉਨੀ ਹੀ ਕਰਦਾ ਹੈ ਜਿੰਨੀ ਕੁ ਉਹਨੂੰ ਜ਼ਰੂਰਤ ਹੁੰਦੀ ਹੈ।
1: ਜ਼ਰੂਰਤ ਹੁੰਦੀ ਹੈ
0: ਸਾਡੇ ਇੱਥੇ ਇਹ ਇਸੇ ਕਰਕੇ ਬੱਚੇ ਨੂੰ ਗਰਮੀ ਵਿੱਚ ਘੱਟ ਕੱਢਿਆ ਜਾਂਦਾ ਹੈ ਕਿਉਂਕਿ ਬੱਚੇ ਦਾ ਗਰਾਊਂਡ ਦੇ ਵਿੱਚ ਉਹਨੂੰ ਲਿਆਉਣਾ ਬਹੁਤ ਹੀ ਜ਼ਰੂਰੀ ਹੈ।
1: ਜੀ
0: ਇਹਨਾਂ ਦਿਨਾਂ ਦੇ ਵਿੱਚ ਉਹਨਾਂ ਦੀ ਜਿਹੜੀਆਂ ਆਪਾਂ ਐਕਸਰਸਾਈਜ਼ ਕਰਾਉਂਦੇ ਹਾਂ ਉਹਦੀ ਥੋੜੀ ਜਿਹੀ ਇੰਟੈਂਸਿਟੀ ਉਹਨੂੰ ਉਹਦੀ ਮਾਤਰਾ ਘੱਟ ਕੀਤੀ ਜਾਂਦੀ ਹੈ। ਬੱਚਿਆਂ ਨੂੰ ਗਰਾਊਂਡ ਤੋਂ ਆਉਣ ਤੋਂ ਪਹਿਲਾਂ ਹੀ ਟਾਈਮ ਟੂ ਟਾਈਮ ਗਾਈਡ ਕੀਤਾ ਜਾਂਦਾ ਹੈ ਕਿ ਬੇਟਾ ਆਪਣੀ ਵਾਟਰ ਬੋਟਲ ਲੈ ਕੇ ਆਓ। ਮੋਸਟਲੀ ਬੱਚਿਆਂ ਨੂੰ ਐਕਸਰਸਾਈਜ਼ ਕਰਦੇ ਸਮੇਂ ਉਹਨਾਂ ਨੂੰ ਥੋੜਾ ਥੋੜਾ ਪਾਣੀ ਦਾ ਇਨਟੇਕ, ਉਹਨਾਂ ਨੂੰ ਪਾਣੀ ਪਿਆਉਂਦੇ ਹੀ ਰਹਿਣਾ ਚਾਹੀਦਾ ਜਿਸ ਕਰਕੇ ਬੱਚੇ ਨੂੰ ਡੀਹਾਈਡਰੇਸ਼ਨ ਨਾ ਹੋਵੇ।
1: ਠੀਕ ਹੈ, ਸੋ ਕੀ ਮੈਸੇਜ ਕੀ ਦੇਣਾ ਚਾਹੁੰਦੇ ਹੋ? ਹੁਣ ਗਰਮੀਆਂ ਜਿਹੜੀਆਂ ਨੇ ਬਿਲਕੁਲ ਜ਼ੋਰਾਂ ਤੇ ਆ ਚੁੱਕੀਆਂ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜ਼ਿਆਦਾ ਮੁਸ਼ਕਿਲ ਜਿਹੜੀ ਹੈ ਉਹ ਆ ਸਕਦੀ ਹੈ, ਸੋ ਇੱਕ ਮੈਸੇਜ ਖਾਸ ਕਰਕੇ ਜਿਹੜਾ ਅਸੀਂ ਕਹਿ ਸਕਦੇ ਹਾਂ ਉਹਨਾਂ ਦੇ ਲਈ ਇੱਕ ਬਹੁਤ ਵਧੀਆ ਕੰਮ ਕਰੇ ਸਾਰੇ, ਖਾਸ ਕਰਕੇ ਬੱਚਿਆਂ ਦੇ ਲਈ ਕੀ ਤੁਸੀਂ ਸੰਦੇਸ਼ ਦੇਣਾ ਚਾਹੁੰਦੇ ਹੋ ਪ੍ਰੋਗਰਾਮ ਬਾਲ ਜਗਤ ਦੇ ਜ਼ਰੀਏ ਸਿਹਤਯਾਬੀ ਨੂੰ ਲੈ ਕੇ, ਡੀਹਾਈਡਰੇਸ਼ਨ ਨੂੰ ਲੈ ਕੇ, ਖਾਣ ਪੀਣ ਨੂੰ ਲੈ ਕੇ?
0: ਇੱਕ ਕੋਚ ਹੋਣ ਦੇ ਨਾਤੇ ਮੈਂ ਇਹਨਾਂ ਦਿਨਾਂ ਦੇ ਵਿੱਚ ਬੱਚਿਆਂ ਨੂੰ ਇਹੀ ਗਾਈਡ ਕਰਦਾ ਹਾਂ ਕਿ ਬੱਚਿਆਂ ਨੂੰ ਬਾਹਰੀ ਖਾਣਾ ਜਾਂ ਸੋਫਟ ਡਰਿੰਕਸ ਇਹਨਾਂ ਦਾ ਘੱਟ ਸੇਵਨ ਕਰਨ ਦੀ ਬਜਾਏ ਆਪਣਾ ਘਰ ਦਾ ਸਭ ਤੋਂ ਸਸਤਾ ਤੇ ਸਭ ਤੋਂ ਵਧੀਆ ਸਰੋਤ ਘਰ ਦਾ ਪਾਣੀ ਲੈ ਕੇ, ਨਿੰਬੂ ਪਾਣੀ ਵਗੈਰਾ ਪਾ ਕੇ,
1: ਹਾਂਜੀ,
0: ਤੇ ਉਹਨਾਂ ਨੂੰ ਹੌਲੀ ਥੋੜਾ ਥੋੜਾ ਲੈਣਾ ਚਾਹੀਦਾ ਹੈ। ਤੇ ਘਰ ਦੇ ਆਪਣੇ ਬੱਚਿਆਂ ਦੇ ਪੇਰੈਂਟਸ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਹਨਾਂ ਦਿਨਾਂ ਦੇ ਬੱਚਿਆਂ ਦੇ ਖਾਸ ਕਰਕੇ ਧਿਆਨ ਦੇਣ ਕਿ ਉਹਨਾਂ ਦਾ ਬੱਚਾ ਪਾਣੀ ਦਾ ਸਹੀ ਤਰ੍ਹਾਂ ਸੇਵਨ ਕਰ ਰਿਹਾ ਹੈ। ਜੀ
1: ਠੀਕ ਹੈ ਸਰ, ਬਹੁਤ ਵਧੀਆ ਜਾਣਕਾਰੀ ਥੋੜੇ ਸਮੇਂ ਦੇ ਵਿੱਚ ਹੀ ਤੁਸੀਂ ਸਾਨੂੰ ਦਿੱਤੀ ਹੈ, ਸੋ ਆਸ ਕਰਦੇ ਹਾਂ ਕਿ ਤੁਹਾਡੀਆਂ ਕਈਆਂ ਹੋਈਆਂ ਗੱਲਾਂ ਬਾਤਾਂ ਬੱਚੇ ਜ਼ਰੂਰ ਗੌਰ ਫਰਮਾਉਣਗੇ ਔਰ ਆਪਣੀ ਪ੍ਰੈਕਟਿਸ ਵੀ ਨਹੀਂ ਛੱਡਣਗੇ, ਆਪਣੀ ਸਿਹਤ ਦਾ ਵੀ ਧਿਆਨ ਰੱਖਣਗੇ, ਹਾਈਡਰੇਸ਼ਨ ਵੀ ਪੂਰੀ ਆਪਣੀ ਬੋਡੀ ਦੀ ਕਰਨਗੇ, ਖਾਣ ਪੀਣ ਦਾ ਵੀ ਧਿਆਨ ਰੱਖਣਗੇ। ਸੋ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਧੰਨਵਾਦ ਸਰ।
0: ਓਕੇ, ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ।
2: ਲਓ ਜੀ ਪਿਆਰੇ ਬੱਚਿਆਂ ਦਾ ਮਨਪਸੰਦ ਪ੍ਰੋਗਰਾਮ ਚੱਲਦਾ ਪਿਆ ਬਾਲ ਜਗਤ, ਔਰ ਬਾਲ ਜਗਤ ਦੇ ਵਿੱਚ ਹੁਣ ਜਲਦੀ ਜਲਦੀ ਵੇਲਾ ਹੈ ਜੀ ਨੌਲੇਜ ਟਾਈਮ ਦਾ, ਕਿਉਂਕਿ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੇ ਗੈਸਟ ਇਨਵੋਲਵ ਕੀਤੇ ਸੀ, ਔਰ ਪਿਆਰੇ ਬੱਚਿਓ ਸਬੱਬ ਵੀ ਐਸਾ ਹੋਇਆ ਕਿ ਇਸ ਹਫ਼ਤੇ ਦੇ ਵਿੱਚ ਨਾ ਦਿਨ ਵੀ ਬਹੁਤ ਥੋੜ੍ਹੇ ਨੇ ਜਿਨ੍ਹਾਂ ਦੀ ਅਸੀਂ ਤੁਹਾਡੇ ਨਾਲ ਸਾਂਝ ਪਾਉਣੀ ਆ।
3: ਜਦੋਂ ਅਸੀਂ ਗੱਲ ਕਰਦੇ ਹਾਂ ਨਾ ਇੱਕ ਦਿਨ ਦੀ, ਅਜਿਹਾ ਦਿਨ ਹੈ ਜਿਹੜਾ ਕਿ ਜੱਗ ਜ਼ਾਹਰ ਹੈ, ਜਦੋਂ ਅਸੀਂ ਗੱਲ ਕਰਦੇ ਹਾਂ ਭਰਾਵਾਂ ਦੀ, ਜਦੋਂ ਅਸੀਂ ਗੱਲ ਕਰਦੇ ਹਾਂ ਭੈਣਾਂ ਦੀ, ਸੋ ਇਹ ਖਾਸ ਦਿਨ ਜਦੋਂ ਜਾਣਕਾਰੀ ਦੀ ਸਾਂਝ ਪਾਉਂਦੇ ਹਾਂ, ਸੁਖਦੀਪ ਭਈਆ ਦੇ ਕੋਲੋਂ ਵਿਰਾਮ ਲਗਵਾ ਕੇ ਜਿਹੜਾ ਹੈ ਉਹ ਨੌਲੇਜ ਟਾਈਮ ਦਾ ਸਿਲਸਿਲਾ ਐਬਰਪਟਲੀ ਸ਼ੁਰੂ ਕਰ ਦਿੱਤਾ ਗਿਆ, ਕਿਉਂਕਿ ਜੀ ਸਮਾਂ ਬਹੁਤ ਥੋੜ੍ਹਾ ਹੈ ਔਰ ਗੱਲਬਾਤ ਜਦੋਂ ਅਸੀਂ ਤੁਹਾਡੇ ਨਾਲ ਕਰਦੇ ਹਾਂ ਇਹਨਾਂ ਦੀ, ਖਾਸ ਕਰਕੇ ਭੈਣਾਂ ਭਰਾਵਾਂ ਦੀ, ਤੇ ਇੱਕ ਇਹੋ ਜਿਹਾ ਰਿਸ਼ਤਾ ਹੈ ਨਾ ਜੇਕਰ ਅਸੀਂ ਇਹਨਾਂ ਉੱਪਰ ਬੋਲਣ ਲੱਗੇ, ਖਾਸ ਕਰਕੇ ਇਹਨਾਂ ਦੀਆਂ ਲੜਾਈਆਂ ਦੇ ਉੱਪਰ, ਇਹਨਾਂ ਦੇ ਮਸਲਿਆਂ ਦੇ ਉੱਪਰ, ਜਾਂ ਫਿਰ ਇਹਨਾਂ ਦੀਆਂ ਜਿਹੜੀਆਂ ਚੀਜ਼ਾਂ ਦੀ ਸ਼ੇਅਰਿੰਗ ਕਰਨ ਦੀ ਗੱਲ ਆਉਂਦੀ ਹੈ, ਤੇ ਬਹੁਤ ਹੀ ਲੰਬਾ ਸਮਾਂ ਲੱਗ ਜਾਏਗਾ। ਲੇਕਿਨ ਸੁਖਦੇਵ ਜੀ, ਜਦੋਂ ਅਸੀਂ ਇਸ ਖਾਸ ਦਿਨ ਦੀ ਗੱਲ ਕਰਨਾ ਚਾਹੁੰਦੇ ਹਾਂ ਤੇ ਤੁਸੀਂ ਕੀ ਵਿਚਾਰ ਜਿਹੜੇ ਆਪਣੇ ਰੱਖਣਾ ਚਾਹੁੰਦੇ ਹੋ, ਖਾਸ ਕਰਕੇ ਜਦੋਂ ਅਸੀਂ ਨੈਸ਼ਨਲ ਬ੍ਰਦਰਸ ਡੇ 24 ਮਈ ਨੂੰ ਮਨਾ ਰਹੇ ਹਾਂ?
2: ਦੇਖੋ ਜੀ, ਜਦੋਂ ਭਰਾਵਾਂ ਵਾਲੀ ਗੱਲ ਕਹਿ ਦਿੱਤੀ, ਜਦੋਂ ਬ੍ਰਦਰਹੁੱਡ ਵਾਲੀ ਗੱਲ ਆ ਗਈ ਤਾਂ ਫਿਰ ਕਹਿਣ ਨੂੰ ਕੁਝ ਹੋਰ ਹੁੰਦਾ ਹੀ ਨਹੀਂ ਹੈ, ਔਰ ਜਿੱਥੇ ਇਹ ਰਿਸ਼ਤੇ ਹੁੰਦੇ ਨੇ ਉਹ ਸਾਨੂੰ ਖੂਬਸੂਰਤੀ ਦੇ ਨਾਲ ਮੰਨਣੇ ਚਾਹੀਦੇ ਨੇ। ਸੋ ਪਿਆਰੇ ਬੱਚੇ ਇਸ ਚੀਜ਼ ਨੂੰ ਭਲੀ ਭਾਂਤੀ ਸਮਝਦੇ ਨੇ, ਔਰ ਗੱਲ ਕਰੀਏ ਪਿਆਰੇ ਬੱਚਿਓ ਅਗਲੇ ਦਿਨ ਦੀ, ਯਾਨੀ 30 ਮਈ ਦੀ, ਤਾਂ ਇਸ ਦਿਨ ਨੂੰ ਮਨਾਇਆ ਜਾਂਦਾ ਹੈ ਇੰਟਰਨੈਸ਼ਨਲ ਡੇ ਆਫ ਪਟੈਟੋ। ਔਰ ਆਲੂ ਨੂੰ ਕਈ ਵਾਰੀ ਅਸੀਂ ਬਹੁਤ ਲਾਈਟਲੀ ਲੈ ਲੈਂਦੇ ਹਾਂ, ਪਰ ਮਾਹਰ ਕਹਿੰਦੇ ਨੇ ਕਿ ਇਹਦੇ ਵਿੱਚ ਪੋਟਾਸ਼ੀਅਮ ਦੀ ਮਾਤਰਾ ਕਾਫੀ ਜ਼ਿਆਦਾ ਹੁੰਦੀ ਹੈ, ਔਰ ਇਨਸਾਨ ਨੇ ਜਦੋਂ ਹਲੇ ਸੱਭਿਅਤਾ ਦਾ ਵਿਕਾਸ ਹੋਇਆ ਹੀ ਸੀ ਤਾਂ ਸਭ ਤੋਂ ਪਹਿਲਾਂ ਜਿਹੜੀ ਇਹ ਕੋਈ ਚੀਜ਼ ਖਾਧੀ ਸੀ ਨਾ ਉਹ ਆਲੂ ਸੀ, ਔਰ ਆਲੂ ਉਦੋਂ ਤੋਂ ਲੈ ਕੇ ਹੁਣ ਤੱਕ ਸਾਡੀ ਐਨਰਜੀ ਦਾ ਐਨਰਿਚ ਸੋਰਸ ਨੇ, ਚਾਹੇ ਅਸੀਂ ਪੰਜਾਬੀਆਂ ਦੇ ਪਰੌਂਠਿਆਂ ਦੀ ਗੱਲ ਕਰ ਲਈਏ, ਔਰ ਚਾਹੇ ਅਸੀਂ ਵੈਸਟਰਨ ਕਲਚਰ ਦੇ ਵਿੱਚ ਉਹਨਾਂ ਸੈਂਡਵਿਚਿਸ ਦੀ ਗੱਲ ਕਰ ਲਈਏ, ਜਾਂ ਬੱਚਿਆਂ ਨੂੰ ਗੁਰਪ੍ਰੀਤ ਜਿਹੜੀਆਂ ਬਹੁਤ ਪਸੰਦ ਆਉਂਦੀਆਂ ਨੇ ਫਰਾਈਜ਼, ਦੁਨੀਆ ਭਰ ਦੇ ਵਿੱਚ ਇਹ ਬਹੁਤ ਜ਼ਿਆਦਾ ਚੰਗੀਆਂ ਲੱਗਦੀਆਂ ਨੇ ਪਿਆਰੇ ਬੱਚਿਆਂ ਨੂੰ।
3: ਜੀ ਬਿਲਕੁਲ, ਜਦੋਂ ਅਸੀਂ ਪੱਤਰਕਾਰਤਾ ਦੀ ਗੱਲ ਕਰਦੇ ਹਾਂ ਤੇ ਸਾਨੂੰ ਸਭ ਨੂੰ ਪਤਾ ਹੈ ਕਿ ਲੋਕਤੰਤਰ ਦਾ ਚੌਥਾ ਸਤੰਭ ਮੰਨਿਆ ਜਾਂਦਾ ਹੈ, ਔਰ ਹਿੰਦੀ ਪੱਤਰਕਾਰਤਾ ਦਿਵਸ ਜਿਹੜਾ ਹੈ ਉਸ 30 ਮਈ ਨੂੰ ਮਨਾ ਰਹੇ ਹਾਂ, ਔਰ ਤੁਹਾਨੂੰ ਸਭ ਨੂੰ ਪਤਾ ਹੋਣਾ ਚਾਹੀਦਾ ਕਿ ਕਿਵੇਂ 1826 ਦੇ ਵਿੱਚ ਪੰਡਿਤ ਸ਼ੁਕਲ ਜੀ ਨੇ ਜਿਹੜਾ ਹੈ ਉਦੰਤ ਮਾਰਤੰਡ ਕਲਕੱਤਾ ਤੋਂ ਇੱਕ ਹਿੰਦੀ ਅਖਬਾਰ ਸ਼ੁਰੂ ਕੀਤਾ ਗਿਆ ਸੀ। ਸੋ ਜਦੋਂ ਅਸੀਂ ਪੱਤਰਕਾਰਤਾ ਦੀ ਗੱਲ ਕਰਦੇ ਹਾਂ ਤੇ ਸੱਚ ਦੀ ਆਵਾਜ਼ ਨੂੰ ਕਲਮ ਰਾਹੀਂ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਜਿਹੜਾ ਹੈ ਉਹ ਜ਼ਰੂਰ ਤੇ ਜ਼ਰੂਰ ਬਹੁਤ ਲੰਬੇ ਅਰਸੇ ਤੋਂ ਕੀਤਾ ਜਾ ਰਿਹਾ ਹੈ, ਔਰ ਹਿੰਦੀ ਪੱਤਰਕਾਰਤਾ ਦੀ ਜਦੋਂ ਬੱਚੇ ਅਸੀਂ ਗੱਲ ਕਰਦੇ ਹਾਂ ਤੇ ਇਹ ਖਾਸ ਦਿਨ ਜਿਹੜਾ ਹੈ ਬੱਚਿਓ ਜਦੋਂ ਅਸੀਂ ਗੱਲ ਕਰਦੇ ਹਾਂ ਜਾਗਰੂਕਤਾ ਨੂੰ ਫੈਲਾਉਣ ਦੀ, ਜਦੋਂ ਅਸੀਂ ਗੱਲ ਕਰਦੇ ਹਾਂ ਲੋਕਤੰਤਰਤਾ ਨੂੰ ਹੋਰ ਜ਼ਿਆਦਾ ਮਜ਼ਬੂਤ

0: ਕਰਨ ਦੀ ਤੇ ਬਹੁਤ ਹੀ ਜ਼ਿਆਦਾ ਅਹਿਮ ਭੂਮਿਕਾ ਨਿਭਾਈ ਹੈ ਹਿੰਦੀ ਪੱਤਰਕਾਰਤਾ ਨੇ ਆਪਣੀ।
1: ਲਓ ਜੀ ਪਿਆਰੇ ਬੱਚਿਓ, 25 ਮਈ ਦੀ ਗੱਲ ਕਰੀਏ ਤਾਂ 25 ਮਈ ਦਾ ਦਿਨ ਦੇਖੋ ਜੀ ਬਹੁਤ ਹੀ ਵਧੀਆ ਵਾਲਾ ਹੋਣ ਵਾਲਾ, ਕਿਉਂਕਿ ਇਹਨੂੰ ਵਰਲਡ ਫੁੱਟਬਾਲ ਡੇ ਵਜੋਂ ਮਨਾਇਆ ਜਾਂਦਾ। ਔਰ ਦੁਆਬਾ ਜਿਹੜਾ ਹੈ ਨਾ ਗੁਰਪ੍ਰੀਤ, ਉਹ ਵੀ ਕਹਿੰਦੇ ਨੇ ਕਿ ਫੁੱਟਬਾਲ ਪ੍ਰੇਮੀਆਂ ਦੀ ਧਰਤੀ ਹੈ। ਔਰ ਦੁਆਬੇ ਦੀ ਇੱਕ ਐਸੀ ਬੈਲਟ ਹੈ ਜਿਹੜੀ ਨਵੇਂ ਸ਼ਹਿਰ ਵਾਲੇ ਪਾਸੇ ਨੂੰ ਹੈ, ਉੱਥੋਂ ਬਹੁਤ ਸਾਰੇ ਭਾਰਤ ਦੇ ਮਸ਼ਹੂਰ ਫੁੱਟਬਾਲਰ ਨਿਕਲਦੇ ਨੇ। ਔਰ ਪਿਆਰੇ ਬੱਚਿਓ, ਇਹ ਜਿਹੜੀ ਫੁੱਟਬਾਲ ਵਾਲੀ ਗੇਮ ਹੈ ਨਾ, ਇਹ ਬੜੀ ਹੀ ਪਿਆਰੀ ਹੈ, ਇਹਨੂੰ ਜ਼ਰੂਰ ਖੇਡਣਾ ਹੈ। ਔਰ ਮੈਸੀ ਔਰ ਰੋਨਾਲਡੋ ਵਾਂਗੂ ਤੁਸੀਂ ਵੀ ਦੁਨੀਆ ਦੇ ਉੱਤੇ ਛਾ ਜਾਣਾ ਹੈ। ਔਰ ਦੇਖੋ ਜੀ ਪਿਆਰੇ ਬੱਚਿਆਂ ਦਾ ਮਨਪਸੰਦ ਵਾਲਾ ਪ੍ਰੋਗਰਾਮ ਚੱਲਦਾ ਪਿਆ ਹੈ ਬਾਲ ਜਗਤ। ਗੁਰਪ੍ਰੀਤ ਔਰ ਸੁਖਦੀਪ ਨੇ ਉਹਨਾਂ ਦੇ ਨਾਲ, ਔਰ ਪਿਆਰੇ ਬੱਚਿਓ ਸਾਨੂੰ ਤੁਹਾਡੀਆਂ ਖੂਬਸੂਰਤ ਵਾਲੀਆਂ, ਪਿਆਰੇ ਵਾਲੀਆਂ, ਨੋਇਸ ਫ੍ਰੀ ਵਾਲੀਆਂ ਰਿਕਾਰਡਿੰਗ ਦਾ ਇੰਤਜ਼ਾਰ ਬੇਸਬਰੀ ਦੇ ਨਾਲ ਰਹਿੰਦਾ ਹੈ। ਔਰ ਗੁਰਪ੍ਰੀਤ, ਹੁਣ ਨਾ ਪਿਆਰੇ ਬੱਚੇ ਕਹਿੰਦੇ ਹੋਣੇ ਆ ਕਿ ਸਾਨੂੰ ਆਪਣਾ ਨੰਬਰ ਵੀ ਦੱਸ ਦਿਓ ਜਿਹਦੇ ਉੱਪਰ ਅਸੀਂ ਤੁਹਾਨੂੰ ਰਿਕਾਰਡਿੰਗ ਕਰਕੇ ਵਟਸਐਪ ਕਰਨੀਆਂ ਨੇ ਅਟੈਚਮੈਂਟ ਦੇ ਵਿੱਚ, ਅਤੇ ਉਹ ਨੰਬਰ ਪਿਆਰੇ ਬੱਚਿਓ ਕੱਢੋ ਆਪਣੀ ਕਾਪੀ ਕਿਤਾਬ ਜਾਂ ਆਪਣੇ ਮੋਬਾਈਲ ਫੋਨ ਦੇ ਉੱਤੇ ਹੀ ਸੇਵ ਕਰ ਲਓ। ਸੋ ਨੰਬਰ ਦੱਸੋ ਜੀ ਗੁਰਪ੍ਰੀਤ ਜੀ।
0: 888-485-1799, ਯਾਨੀ ਕਿ 8284851789 ਇਸ ਨੰਬਰ ਤੇ ਤੁਸੀਂ ਆਪਣੀਆਂ ਬਿਲਕੁਲ ਵਧੀਆ ਵਾਲੀਆਂ ਰਿਕਾਰਡਿੰਗ ਜ਼ਰੂਰ ਤੇ ਜ਼ਰੂਰ ਕਰਕੇ ਭੇਜ ਸਕਦੇ ਹੋ।
1: ਤੇ ਲਓ ਜੀ ਪਿਆਰੇ ਬੱਚਿਓ, ਹੁਣ ਘੜੀ ਦੀਆਂ ਸੂਈਆਂ ਸਾਨੂੰ ਵੀ ਇਹ ਇਸ਼ਾਰਾ ਕਰਦੀਆਂ ਪਈਆਂ ਨੇ ਕਿ ਸੁਖਦੀਪ ਔਰ ਗੁਰਪ੍ਰੀਤ, ਹੁਣ ਬਾਲ ਜਗਤ ਨੂੰ ਇੱਥੇ ਹੀ ਵਾਈਂਡ ਅਪ ਕਰੋ। ਔਰ ਪਿਆਰੇ ਬੱਚਿਆਂ ਦੇ ਨਾਲ ਵਾਅਦਾ ਕਰੋ ਕਿ ਅਗਲੇ ਹਫ਼ਤੇ ਇਸੇ ਦਿਨ ਇਸੇ ਫ੍ਰੀਕੁਐਂਸੀ ਦੇ ਉੱਤੇ ਉਹਨਾਂ ਦਾ ਪਸੰਦ ਵਾਲਾ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋ ਜਾਓਗੇ। ਲਿਓ ਜੀ ਪਿਆਰੇ ਬੱਚਿਓ, ਸਾਨੂੰ ਦਿਓ ਇਜਾਜ਼ਤ।
0: ਜੈ

0: 20 मई 2026 तक 21 साल तो 50 साल विचकार होनी चाहिदी है। तरजीही तौर ते उम्मीदवार जलंधर या इस दे नेड़ले इलाकें दा वसनीक होवे। चाहवान उम्मीदवार विद्यक योग्यता दे सर्टिफिकेट अते तजर्बे दियां तस्दीकशुदा कापियां नाल वेरवे सेहत बायोडाटा रंगदार पासपोर्ट साइज फोटो अर्जी नाल नत्थी करके भेजण। अर्जियां भेजण लई पता है सहायक निदेशक खेतरी समाचार यूनिट आकाशवाणी केंद्र नेड़े BMC चौक जलंधर। अर्जियां भेजण दी आखरी तरीक 20 मई 2026 है। चोन प्रक्रिया बारे वेरवे सहज जानकारी अते खाली फार्म साड़ी वेबसाइट newsonair.com जा newsonair.gov.in ते जाके वैकेंसी कॉलम विचों प्राप्त कीता जा सकदा है। ध्यान रहे ए कोई नियमित रोजगार या नौकरी नहीं है, तुहानु जरूरत दे मुताबिक बुलाया जावेगा।
1: असीं आकाशवाणी दे जलंधर केंद्र तों बोल रहे हां। साडे बाकी रहिंदे प्रोग्राम ते उहनां दा प्रसारण समा प्रोग्रामां दे अंतर्गत इस तरह दिने 1:15 ते प्रोग्राम फौजी वीरां लई बाद दोपहर 2:30 रंगली धरती इस दे तहत मुख्तियार सिंह जफर ढाडी दे साथी रों दी वास विच ਤੁਸੀਂ ਵਾਰਾਂ ਸੁਣੋਗੇ। ਸ਼ਾਮ 4:00 ਮੁੱਖ ਖਬਰਾਂ ਅਤੇ ਇਸ ਤੋਂ ਬਾਅਦ ਹੋਏਗਾ ਅੰਗਰੇਜ਼ੀ ਪੱਤਰਿਕਾ ਸਪੈਕਟਰਮ। ਇਸ ਵਿੱਚ ਕਿਰਨ ਅਰੋੜਾ ਹੋਰਾਂ ਦੀ ਕਹਾਣੀ ਹੋਏਗੀ ਅਤੇ ਇੰਦਰਜੀਤ ਸਿੰਘ ਪੇਂਟਲ ਆਪਣੀਆਂ ਕਵਿਤਾਵਾਂ ਤੁਹਾਡੀ ਨਜ਼ਰ ਕਰਨਗੇ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸ਼ਾਮੀ 4:30 ਅਤੇ ਸ਼ਾਮ 5:30 ਤੁਸੀਂ ਸਰਵਣ ਕਰੋਗੇ ਗੁਰਬਾਣੀ ਵਿਚਾਰ ਪ੍ਰੋਗਰਾਮ। ਦਿਹਾਤੀ ਪ੍ਰੋਗਰਾਮ ਦਾ ਸਮਾਂ ਰਹੇਗਾ ਸ਼ਾਮ 6:30, ਜਿਸ ਵਿੱਚ ਕੰਮ ਦੀਆਂ ਗੱਲਾਂ ਹੋਣਗੀਆਂ। ਸਾਉਣੀ ਪਾਲਣ ਵਿੱਚ ਬੀਜ ਸੋਧਨ, ਇਸ ਵਿਸ਼ੇ 'ਤੇ ਜਾਣਕਾਰੀ ਦੇਣਗੇ ਪਰਮਿੰਦਰ ਕੌਰ। 90 ਸਾਲ ਆਕਾਸ਼ਵਾਣੀ ਦੇ ਨਾਲ ਤਹਿਤ ਮਹਿਸ਼ ਚੰਦ ਹੋਣਾਂ ਨਾਲ ਕੀਤੀ ਹੋਈ ਗੱਲਬਾਤ ਵੀ ਸੁਣਵਾਈ ਜਾਏਗੀ ਅਤੇ ਗੀਤ ਸੰਗੀਤ ਤੋਂ ਇਲਾਵਾ ਕੱਲ੍ਹ ਦਾ ਪ੍ਰੋਗਰਾਮ ਅਤੇ ਮੌਸਮ ਦੀ ਜਾਣਕਾਰੀ ਵੀ ਦਿੱਤੀ ਜਾਏਗੀ। 7:30 ਖਬਰਾਂ ਹੋਣਗੀਆਂ ਪੰਜਾਬੀ ਵਿੱਚ ਅਤੇ 7:40 'ਤੇ ਵਗਦੇ ਪਾਣੀ ਤਹਿਤ ਕਹਾਣੀ ਹੋਏਗੀ ਅੱਕ ਦਾ ਫੁੱਲ। ਇਹ ਕਹਾਣੀ ਤੁਹਾਡੀ ਨਜ਼ਰ ਕਰਨਗੇ ਅਸ਼ਵਨੀ ਕੁਮਾਰ ਸਾਵਨ। ਇਸ ਤੋਂ ਬਾਅਦ ਤੁਸੀਂ ਕੁਝ ਖਸਨਾ ਸੁਣੋਗੇ। ਤੁਹਾਡੀ ਚਿੱਠੀ ਮਿਲੀ ਦਾ ਸਮਾਂ ਰਹੇਗਾ ਰਾਤ 8:00 ਅਤੇ ਇਸ ਤੋਂ ਬਾਅਦ ਤੁਸੀਂ ਕੁਛ ਫਿਲਮੀ ਗੀਤ ਸੁਣੋਗੇ। ਰਾਤ 8:45 'ਤੇ ਸਮਾਚਾਰ ਸੰਧਿਆ, 9:00 ਨਿਊਜ਼ ਐਟ 9, 9:15 'ਤੇ ਸਪੋਟਲਾਈਟ, ਰਾਤ 9:00 ਵਿਗਿਆਨ ਰਾਸ਼ਟਰੀ ਪੱਤਰਿਕਾ ਹੋਏਗੀ ਰੇਡੀਓ ਸਕੋਪ ਦੇ ਅੰਤਰਗਤ, ਅਤੇ ਰਾਤ 10:00 ਰਵਿਵਾਸੀ ਅਖਿਲ ਭਾਰਤੀ ਸੰਗੀਤ ਸਭਾ ਵਿੱਚ ਪੰਡਿਤ ਹਰਾ ਸ਼ੰਕਰ ਭੱਟਾਚਾਰਿਆ ਹੋਰਾਂ ਦਾ ਸਿਤਾਰ ਵਾਦਨ ਹੋਏਗਾ, ਜੋ ਕਿ ਦਿੱਲੀ ਕੇਂਦਰ ਤੋਂ ਰਿਲੇਅ ਹੋਏਗਾ। ਅਤੇ ਇਸ ਤੋਂ ਬਾਅਦ 11:00 ਸਮਾਚਾਰ ਹੋਣਗੇ ਹਿੰਦੀ ਵਿੱਚ ਅਤੇ 11:05 'ਤੇ ਅੰਗਰੇਜ਼ੀ ਸਮਾਚਾਰ ਹੋਣਗੇ। ਪ੍ਰਦੇਸ਼ੀ ਖਬਰਾਂ ਹੋਣਗੀਆਂ ਦਿਨ 1:10 ਅਤੇ ਸ਼ਾਮ 6:20 'ਤੇ। ਇਸ ਹਨ ਸਾਡੇ ਅੱਜ ਦੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ ਪ੍ਰੋਗਰਾਮਾਂ ਦੇ ਵੇਰਵੇ ਦੇ ਅੰਤਰਗਤ। ਇਸ ਸਮੇਂ 1:10 ਹੋ ਰਹੇ ਨੇ। ਆਓ ਸੁਣਦੇ ਹਾਂ ਪ੍ਰਦੇਸ਼ਿਕ ਖਬਰਾਂ।

0: ਪੰਚਾਇਤਾਂ ਦੀਆਂ ਚੋਣਾਂ ਨੂੰ ਆਜ਼ਾਦ, ਨਿਰਪੱਖ ਤੇ ਸ਼ਾਂਤਮਈ ਢੰਗ ਨਾਲ ਕਰਵਾਉਣ ਲਈ ਸੂਬਾ ਸਰਕਾਰ ਵੱਲੋਂ ਜ਼ਰੂਰੀ ਪ੍ਰਬੰਧ ਕੀਤੇ ਜਾ ਰਹੇ ਨੇ। ਆਬਕਾਰੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਹੈ ਕਿ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਦੀਆਂ ਹਦਾਇਤਾਂ 'ਤੇ ਚੋਣਾਂ ਵਾਲੇ ਇਲਾਕਿਆਂ 'ਚ 26 ਮਈ ਨੂੰ ਡਰਾਈ ਡੇ ਐਲਾਨਿਆ ਗਿਆ ਹੈ। ਉਹਨਾਂ ਦੱਸਿਆ ਕਿ ਡਰਾਈ ਡੇ ਦੌਰਾਨ ਸੰਬੰਧਿਤ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਅਧਿਕਾਰ ਖੇਤਰਾਂ 'ਚ ਸ਼ਰਾਬ ਦੀ ਵਿਕਰੀ, ਵੰਡ ਅਤੇ ਵਰਤੋਂ ਉੱਤੇ ਪੂਰਨ ਪਾਬੰਦੀ ਰਹੇਗੀ। ਇਸ ਦਿਨ ਸਾਰੇ ਠੇਕੇ, ਅਹਾਤੇ, ਬਾਰ, ਹੋਟਲਾਂ 'ਚ ਸਥਿਤ ਬਾਰ ਅਤੇ ਹੋਰ ਸ਼ਰਾਬ ਵੇਚਣ ਵਾਲੇ ਸਥਾਨ ਬੰਦ ਰਹਿਣਗੇ। ਕਪੂਰਥਲਾ ਜੇਲ੍ਹ ਦੀ ਇੱਕ ਬੈਰਕ 'ਚ ਕੈਦੀਆਂ 'ਚ ਵੱਲੋਂ ਕੱਲ੍ਹ ਕਥਿਤ ਤੌਰ 'ਤੇ ਦੇਰ ਰਾਤ ਕੀਤੇ ਗਏ ਹੰਗਾਮੇ ਕਾਰਨ ਜੇਲ੍ਹ ਦੇ ਕੁਝ ਬੁਨਿਆਦੀ ਢਾਂਚੇ ਨੂੰ ਨੁਕਸਾਨ ਪੁੱਜਾ ਹੈ। ਇਹ ਘਟਨਾ ਕੈਦੀਆਂ ਅਤੇ ਵਿਚਾਰ ਅਧੀਨ ਕੈਦੀਆਂ ਦਰਮਿਆਨ ਝੜਪ ਤੋਂ ਬਾਅਦ ਵਾਪਰੀ। ਸੀਨੀਅਰ ਪੁਲਿਸ ਅਧਿਕਾਰੀ ਤੁਰੰਤ ਸਥਿਤੀ ਨੂੰ ਕਾਬੂ ਕਰਨ ਲਈ ਪੁਲਿਸ ਬਲਾਂ ਨਾਲ ਮੌਕੇ 'ਤੇ ਪਹੁੰਚੇ। ਇਸ ਦੌਰਾਨ ਜੇਲ੍ਹ ਦੇ ਅੰਦਰ ਅਤੇ ਆਲੇ ਦੁਆਲੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਕਪੂਰਥਲਾ ਦੇ SSP ਗੌਰਵ ਤੂਰਾ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ,
1: ਜ਼ਿਲ੍ਹਾ ਪੁਲਿਸ ਕੋ ਇੱਕ ਇਤਲਾ ਮਿਲੀ ਥੀ ਜੇਲ੍ਹ ਅਫੀਸ਼ਲ ਸੇ ਕਿ ਜੇਲ੍ਹ ਕੇ ਅੰਦਰ ਕੁਛ ਕੈਦੀ ਆਪਸ ਮੇਂ ਲੜੇ ਹੈ। ਕੁਛ ਕੈਦੀ ਹੈ ਉਹਨੇ ਜੇਲ੍ਹ ਕੇ ਆਪਣੇ ਬੈਰਿਕਸ ਕੇ ਬਾਹਰ ਓਪਨ ਮੇਂ ਕੁਛ ਚੀਜ਼ੋ ਕੋ ਜੋ ਆਗ ਲਗਾਈ ਹੋਈ ਥੀ ਔਰ ਕੁਛ ਜੋ ਕੈਦੀ ਹੈ ਵੋ ਆਪਸ ਮੇਂ ਲੜ ਰਹੇ ਥੇ। ਤੁਰੰਤ ਹੀ ਸੁਰੱਖਿਆ ਬਲ ਕਾ ਪ੍ਰਯੋਗ ਕਰਤੇ ਹੋਏ ਸਾਰੇ ਕੈਦੀਓ ਕੋ ਆਪਣੀ ਆਪਣੀ ਪੋਜੀਸ਼ਨ ਪੇ ਉਨਕੋ ਵਾਪਸ ਆਪਣੇ ਬੈਰਿਕ ਮੇਂ ਭੇਜਾ ਗਿਆ। ਕੋਈ ਜੇਲ੍ਹ ਬ੍ਰੇਕ ਨਹੀਂ ਹੋਈ ਹੈ। ਇਸ਼ੂ ਇੱਕ ਲੋਕਲਾਈਜ਼ਡ ਇਸ਼ੂ ਥਾ ਜਿਸ ਮੇਂ ਬਲਾਕ ਨੰਬਰ 4 ਕੇ ਕੁਛ ਕੈਦੀ ਆਪਸ ਮੇਂ ਲੜੇ ਥੇ। ਇਹ ਸਾਰੇ ਹਾਰਡਨਡ ਕ੍ਰਿਮੀਨਲਸ ਹੈ ਜਿਨਕੇ ਉੱਪਰ 4 ਜਾਂ 4 ਸੇ ਜ਼ਿਆਦਾ ਮੁਕਦਮੇ ਆਲਰੇਡੀ ਦਰਜ ਹੈ। ਤੋ ਕੁਛ ਸਮੇਂ ਬਾਅਦ ਇਹ ਕੈਦੀ ਆ ਕੇ ਇਹ ਛੱਤ ਪੇ ਚੜ ਗਏ ਥੇ। ਪੁਲਿਸ ਬਲ ਕਾ ਪ੍ਰਯੋਗ ਕਰਕੇ ਉਨਕੋ ਵੀ ਨੀਚੇ ਜਾਣੇ ਮੇਂ ਹਮ ਸਫਲ ਹੋਏ ਹੈ। ਕਿਸੇ ਕੋ ਗਨਸ਼ੋਟ ਇੰਜਰੀ ਨਹੀਂ ਹੈ। ਟੀਅਰ ਗੈਸ ਕੀ ਸ਼ੈਲ ਕੀ ਇੰਜਰੀ ਇੱਕ ਕੈਦੀ ਕੋ ਆਈ ਹੈ। ਇਸਕੇ ਇਲਾਵਾ 2 ਔਰ ਕੈਦੀ ਹੈ ਜਿਨਕੋ ਚੋਟੇ ਆਈ ਹੈ ਜੋ ਕਿ ਉਨਕੀ ਆਪਸ ਮੇਂ ਹੀ ਜੋ ਭਿੜਤ ਹੋਈ ਥੀ ਉਸਕੇ ਕਾਰਨ ਜੋ ਚੋਟੇ ਆਈ ਹੈ। ਪ੍ਰਿਜ਼ਨ ਕੇ ਅੰਦਰ ਅਲੱਗ ਅਲੱਗ ਜੋ ਗਰੁੱਪਬਾਜ਼ੀ ਲਗਾਤਾਰ ਹੀ ਚਲਤੀ ਰਹਿਤੀ ਹੈ, ਤਲਖੀ ਆ ਜਾਤੀ ਹੈ, ਤੋ ਉਸ ਵਜ੍ਹਾ ਸੇ ਬੇਸਿਕਲੀ ਆਪਸ ਮੇਂ ਟਸਲ ਹੁਆ।
0: ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਨੇ ਸਰਹੱਦ ਪਾਰ ਨਸ਼ਾ ਤਸਕਰੀ ਗਰੋਹ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਗੁਰੂ ਹਰ ਸਹਾਇ ਅਤੇ ਫਿਰੋਜ਼ਪੁਰ 'ਚੋਂ 28 ਕਿਲੋ ਤੋਂ ਵੱਧ ਹੈਰੋਇਨ ਸਮੇਤ 9 ਲੱਖ ਤੋਂ ਵੱਧ ਦੀ ਰਕਮ ਬਰਾਮਦ ਕੀਤੀ ਹੈ। ਜਾਂਚ ਮੁਤਾਬਕ ਇਸ ਗਰੋਹ ਦੇ ਸੰਬੰਧ ਵਿਦੇਸ਼ਾਂ 'ਚ ਬੈਠੇ ਤਸਕਰਾਂ ਅਤੇ ਹੈਂਡਲਰਾਂ ਨਾਲ ਸਨ, ਜਿਨ੍ਹਾਂ ਨੇ ਮੁਲਜ਼ਮਾਂ ਨੂੰ ਨਸ਼ੀਲੇ ਪਦਾਰਥਾਂ ਦੀ ਖੇਪ ਭੇਜ ਕੇ ਅੱਗੇ ਵੰਡਣ ਦਾ ਕੰਮ ਸੌਂਪਿਆ ਸੀ। ਇਸ ਮਾਮਲੇ 'ਚ ਅਗਲੇਰੀ ਜਾਂਚ ਜਾਰੀ ਹੈ। ਦੇਸ਼ ਵਿਆਪੀ ਫਿੱਟ ਇੰਡੀਆ ਮੁਹਿੰਮ ਦੇ ਹਿੱਸੇ ਵਜੋਂ ਸਰਹੱਦੀ ਸੁਰੱਖਿਆ ਬਲ ਦੇ ਜਲੰਧਰ ਸਥਿਤ ਪੰਜਾਬ ਫਰੰਟੀਅਰ ਹੈੱਡਕੁਆਰਟਰ ਨੇ ਫਿੱਟ ਇੰਡੀਆ ਸਾਈਡ ਔਨ ਸਾਈਕਲ ਮੁਹਿੰਮ ਦੇ 75ਵੇਂ ਐਡੀਸ਼ਨ ਦੇ ਹਿੱਸੇ ਵਜੋਂ ਸਾਈਕਲ ਰੈਲੀ ਕਰਵਾਈ। ਇਹ ਰੈਲੀ ਪੰਜਾਬ ਫਰੰਟੀਅਰ ਹੈੱਡਕੁਆਰਟਰ BSF ਦੇ ਅਸ਼ਵਨੀ ਸਟੇਡੀਅਮ ਤੋਂ ਸ਼ੁਰੂ ਹੋਈ ਅਤੇ ਇਸ ਵਿੱਚ 250 ਤੋਂ ਵੱਧ BSF ਅਧਿਕਾਰੀਆਂ ਅਤੇ ਜਵਾਨਾਂ ਨੇ ਹਿੱਸਾ ਲਿਆ। ਸਾਈਕਲ ਰੈਲੀ ਨੂੰ BSF ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਨਰਲ ਡਾਕਟਰ ਅਤੁਲ ਫੁਲਜ਼ਲੇ ਨੇ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਉਹਨਾਂ ਨੇ ਸਾਈਕਲਿੰਗ ਨੂੰ ਸਰੀਰਕ ਅਤੇ ਮਾਨਸਿਕ ਸਿਹਤ ਬਣਾਈ ਰੱਖਣ ਲਈ ਅਸਰਦਾਰ ਅਤੇ ਬਿਹਤਰੀਨ ਸਾਧਨ ਦੱਸਿਆ। ਰਾਂਚੀ 'ਚ ਫੈਡਰੇਸ਼ਨ ਕੱਪ ਅਥਲੈਟਿਕਸ ਚੈਂਪੀਅਨਸ਼ਿਪ 'ਚ ਗੁਰਿੰਦਰ ਵੀਰ ਸਿੰਘ ਨੇ ਮਰਦਾਂ ਦੀ 100 ਮੀਟਰ ਮੁਕਾਬਲੇ 'ਚ ਸੋਨੇ ਦਾ ਤਮਗਾ ਜਿੱਤਿਆ ਹੈ। ਉਹਨਾਂ ਨੇ ਇਹ ਪ੍ਰਾਪਤੀ ਉੱਤੇ 10:09 ਮਿੰਟਾਂ ਦੇ ਨਵੇਂ ਰਾਸ਼ਟਰੀ ਰਿਕਾਰਡ ਨਾਲ ਹਾਸਲ ਕੀਤੀ ਹੈ। ਉਹਨਾਂ ਦਾ ਪਿਛਲਾ ਰਿਕਾਰਡ 10:17 ਸਕਿੰਟਾਂ ਦਾ ਸੀ ਅਤੇ ਉਹਨਾਂ ਨੇ ਰਾਸ਼ਟਰਮੰਡਲ ਖੇਡਾਂ ਲਈ ਕੁਆਲੀਫਾਈ ਕਰ ਲਿਆ ਹੈ। ਇਸ ਪ੍ਰਾਪਤੀ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਸਾਡੇ ਹੋਣਹਾਰ ਅਥਲੀਟ ਗੁਰਿੰਦਰ ਵੀਰ ਸਿੰਘ ਨੂੰ ਫੈਡਰੇਸ਼ਨ ਕੱਪ ਦੀ 100 ਮੀਟਰ ਫਰਾਟਾ ਦੌੜ 'ਚ ਸੋਨੇ ਦਾ ਤਮਗਾ ਜਿੱਤਣ ਉੱਤੇ ਬਹੁਤ ਬਹੁਤ ਵਧਾਈ। ਪੰਜਾਬ ਦੇ ਪੁੱਤਰ ਨੇ ਮਹਿਜ 10:09 ਸਕਿੰਟਾਂ ਦਾ ਸਮਾਂ ਕੱਢ ਕੇ ਨਵਾਂ ਨੈਸ਼ਨਲ ਰਿਕਾਰਡ ਬਣਾਇਆ ਹੈ। ਅੰਮ੍ਰਿਤਸਰ ਦੇ ਅਣਗੜ੍ਹ ਇਲਾਕੇ 'ਚ ਗੈਰ ਕਾਨੂੰਨੀ ਪਟਾਕਾ ਨਿਰਮਾਣ ਖਿਲਾਫ਼ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਔਰਤ ਨੂੰ ਹਿਰਾਸਤ 'ਚ ਲਿਆ ਹੈ। ਇਹ ਕਾਰਵਾਈ ਉਸ ਵੇਲੇ ਕੀਤੀ ਗਈ ਜਦੋਂ ਕੁਝ ਦਿਨ ਪਹਿਲਾਂ ਇਸ ਇਲਾਕੇ 'ਚ ਘਰ ਅੰਦਰ ਭਿਆਨਕ ਧਮਾਕਾ ਹੋਇਆ ਸੀ ਅਤੇ ਇਸ ਸੰਬੰਧ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਸੀ ਅਤੇ 2 ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 ਤੇ। ਨਮਸਕਾਰ।

ਤੁਸੀਂ ਲਤਾ ਮੰਗੇਸ਼ਕਰ ਨੂੰ ਸੁਣ ਰਹੇ ਸੀ ਫਿਲਮ ਸੀ ਦਸਤਕ। ਕਿਸ਼ੋਰ ਕੁਮਾਰ ਨੂੰ ਸੁਣਦੇ ਹੋ, ਫਿਲਮ ਹੈ ਖੋਟੇ ਸਿੱਕੇ।

ਤੁਸੀਂ ਕਿਸ਼ੋਰ ਕੁਮਾਰ ਦੇ ਸਾਥੀਆਂ ਨੂੰ ਸੁਣ ਰਹੇ ਸੀ। ਫਿਲਮ ਸੀ ਖੋਟੇ ਸਿੱਕੇ। ਮਹਿੰਦਰ ਕਪੂਰ ਅਤੇ ਲਤਾ ਮੰਗੇਸ਼ਕਰ ਨੂੰ ਸੁਣਦੇ ਹਾਂ। ਫਿਲਮ ਹੈ ਉੱਚੇ ਲੋਕ।

ਪੰਜਾਬ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਗੁਰਵਿੰਦਰ ਵੀਰ ਸਿੰਘ ਨੇ ਮਰਦਾਂ ਦੇ 100 ਮੀਟਰ ਦੌੜ ਵਿੱਚ ਸੋਨੇ ਦਾ ਤਮਗਾ ਜਿੱਤਿਆ ਅਤੇ IPL ਕ੍ਰਿਕਟ ਵਿੱਚ ਅੱਜ ਮੁੰਬਈ ਇੰਡੀਅਨਸ ਦਾ ਮੁਕਾਬਲਾ ਮੁੰਬਈ 'ਚ ਬਾਅਦ ਦੁਪਹਿਰ 3:30 ਰਾਜਸਥਾਨ ਰਾਇਲਸ ਨਾਲ ਅਤੇ ਇੱਕ ਹੋਰ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਦਿੱਲੀ ਕੈਪੀਟਲਸ ਨਾਲ ਸ਼ਾਮੀ 7:30 ਹੋਵੇਗਾ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਅੱਜ ਨਵੀਂ ਦਿੱਲੀ 'ਚ ਕਈ ਮੁੱਦਿਆਂ 'ਤੇ ਵਿਚਾਰ ਚਰਚਾ ਕੀਤੀ। ਦੋਵਾਂ ਧਿਰਾਂ ਨੇ ਭਾਰਤ ਅਮਰੀਕਾ ਰਣਨੀਤਿਕ ਭਾਈਵਾਲੀ ਨੂੰ ਮਹੱਤਵਪੂਰਨ ਦੱਸਿਆ ਅਤੇ ਵਪਾਰ, ਊਰਜਾ, ਗਤੀਸ਼ੀਲਤਾ ਅਤੇ ਖੇਤਰੀ ਸੁਰੱਖਿਆ ਦੇ ਖੇਤਰਾਂ ਵਿੱਚ ਵੀ ਮਹੱਤਤਾ 'ਤੇ ਜ਼ੋਰ ਦਿੱਤਾ। ਦਿੱਲੀ ਦੇ ਹੈਦਰਾਬਾਦ ਹਾਊਸ ਵਿਖੇ ਡਾਕਟਰ ਜੈਸ਼ੰਕਰ ਨੇ ਕਿਹਾ ਕਿ ਸ੍ਰੀ ਰੂਬੀਓ ਦੀ ਭਾਰਤ

0: ਨੇ ਉਨਾਂ ਇਹ ਵੀ ਕਿਹਾ ਕਿ ਖਾੜੀ ਖੇਤਰ ਬਾਰੇ ਵੀ ਚਰਚਾ ਕੀਤੀ ਗਈ ਤੇ ਕੁਆਡ ਮੀਟਿੰਗ ਤੋਂ ਪਹਿਲਾਂ ਭਾਰਤ ਪ੍ਰਸ਼ਾਂਤ ਖੇਤਰ ਵਿਚ ਤਰਜੀਹ ਬਣਿਆ ਹੋਇਐ ਵਿਦੇਸ਼ ਮੰਤਰੀ ਨੇ ਕਿਹਾ ਕਿ ਦੋਵਾਂ ਮੁਲਕਾਂ ਦਰਮਿਆਨ ਵਪਾਰਕ ਸਮਝੌਤਾ ਜ਼ਰੂਰੀ ਏ ਉਨਾਂ ਨੇ ਊਰਜਾ ਵਪਾਰ ਵਿਚ ਹਾਲ ਹੀ ਚ ਹੋਏ ਵਿਸਥਾਰ ਦਾ ਵੀ ਸਵਾਗਤ ਕੀਤਾ ਅਤੇ ਕਿਹਾ ਕਿ ਭਾਰਤ ਦੀ ਊਰਜਾ ਸੁਰੱਖਿਆ ਲਈ ਵੱਖ ਵੱਖ ਸਰੋਤਾਂ ਤੋਂ ਊਰਜਾ ਸਪਲਾਈ ਜ਼ਰੂਰੀ ਏ ਡਾ ਜੈਸ਼ੰਕਰ ਨੇ ਦੋਵਾਂ ਮੁਲਕਾਂ ਦਰਮਿਆਨ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਦੀ ਮਹੱਤਤਾ ਤੇ ਵੀ ਜ਼ੋਰ ਦਿੱਤਾ ਉਨਾਂ ਉਮੀਦ ਜਤਾਈ ਕਿ ਇਹ ਕਾਨੂੰਨੀ ਗਤੀਵਿਧੀ ਪ੍ਰਭਾਵਿਤ ਨਹੀਂ ਹੋਵੇਗੀ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਨੇ ਹਮੇਸ਼ਾ ਗੱਲਬਾਤ ਤੇ ਵਿਵਾਦਾਂ ਨੂੰ ਹੱਲ ਕਰਨ ਲਈ ਕੂਟਨੀਤਿਕ ਉਪਰਾਲਿਆਂ ਦਾ ਸਮਰਥਨ ਕੀਤਾ ਉਨਾਂ ਇਹ ਵੀ ਕਿਹਾ ਕਿ ਭਾਰਤ ਸਮੁੰਦਰੀ ਮਾਰਗਾਂ ਰਾਹੀਂ ਸੁਰੱਖਿਅਤ ਤੇ ਨਿਰਵਿਘਨ ਵਪਾਰ ਦਾ ਸਮਰਥਨ ਕਰਦਾ ਹੈ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਆ ਨੇ ਕਿਹਾ ਕਿ ਭਾਰਤ ਅਮਰੀਕਾ ਦੇ ਸਭ ਤੋਂ ਮਹੱਤਵਪੂਰਨ ਰਣਨੀਤਿਕ ਭਾਈਵਾਲਾਂ ਵਿਚੋਂ ਇਕ ਹੈ ਉਨਾਂ ਕਿਹਾ ਕਿ ਦੋਵੇਂ ਮੁਲਕ ਦਹਿਸ਼ਤਗਰਦੀ ਦਾ ਸ਼ਿਕਾਰ ਹੋਏ ਨੇ ਤੇ ਆਉਣ ਵਾਲੀ ਸਦੀ ਨੂੰ ਆਕਾਰ ਦੇਣ ਵਾਲੇ ਮੁੱਦਿਆਂ ਤੇ ਇਕੋ ਜਿਹੇ ਵਿਚਾਰ ਸਾਂਝੇ ਕਰਦੇ ਨੇ ਸ੍ਰੀ ਰੂਬੀਓ ਨੇ ਕਿਹਾ ਕਿ ਦੋਵੇਂ ਮੁਲਕ ਊਰਜਾ ਮੁੱਦਿਆਂ ਤੇ ਵੀ ਇਕੋ ਜਿਹੇ ਵਿਚਾਰ ਸਾਂਝੇ ਕਰਦੇ ਨੇ ਇਸ ਤੋਂ ਪਹਿਲਾਂ ਅੱਜ ਆਪਣੇ ਉਦਘਾਟਨੀ ਭਾਸ਼ਣ ਵਿਚ ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਦੀ ਡੂੰਘੇ ਸਹਿਯੋਗ ਤੇ ਆਧਾਰਿਤ ਇਕ ਵਿਆਪਕ ਆਲਮੀ ਰਣਨੀਤਿਕ ਭਾਈਵਾਲੀ ਹੈ ਉਨਾਂ ਇਹ ਗੱਲ ਨਵੀਂ ਦਿੱਲੀ ਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਮੁਲਾਕਾਤ ਦੌਰਾਨ ਦਿੱਤੀ ਡਾ ਜੈਸ਼ੰਕਰ ਨੇ ਕਿਹਾ ਕਿ ਭਾਰਤ ਅਮਰੀਕਾ ਸਬੰਧ ਨਾ ਸਿਰਫ ਦੋਵਾਂ ਦੇਸ਼ਾਂ ਨੂੰ ਸਗੋਂ ਵਿਆਪਕ ਦੁਨੀਆਂ ਨੂੰ ਪ੍ਰਭਾਵਿਤ ਕਰਦੇ ਨੇ ਉਨਾਂ ਕਿਹਾ ਕਿ ਦੋਵੇਂ ਦੇਸ਼ ਕਈ ਮੁੱਦਿਆਂ ਤੇ ਨੇ ਅਤੇ ਦੁਨੀਆਂ ਦੇ ਕਈ ਹਿੱਸਿਆਂ ਚ ਸਾਂਝੇ ਹਿੱਤ ਸਾਂਝਾ ਕਰਦੇ ਨੇ ਵਿਦੇਸ਼ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਸਮਾਂ ਗੁੰਝਲਦਾਰ ਹੈ ਪਰ ਉਨ੍ਹਾਂ ਨੂੰ ਭਰੋਸਾ ਹੈ ਕਿ ਦੋਵੇਂ ਧਿਰਾਂ ਖੁੱਲ੍ਹੇ ਵਿਚਾਰਾਂ ਵਾਲੀ ਚਰਚਾ ਵਿਚ ਸ਼ਾਮਲ ਹੋਣਗੀਆਂ ਤੇ ਇਹ ਗੱਲਬਾਤ ਉਸਾਰੂ ਰਹੇਗੀ ਪੱਛਮੀ ਬੰਗਾਲ ਵਿਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੇਵਾਂਸੂ ਪਾਂਡਾ ਨੇ ਫਾਲਟਾ ਵਿਧਾਨ ਸਭਾ ਚੋਣ ਲਈ 11ਵੇਂ ਦੌਰ ਦੀ ਗਿਣਤੀ 'ਚ ਵੱਡੀ ਲੀਡ ਹਾਸਲ ਕੀਤੀ ਹੈ ਇਹ ਗਿਣਤੀ ਡਾਇਮੰਡ ਹਾਰਬਰ ਮਹਿਲਾ ਯੂਨੀਵਰਸਿਟੀ ਵਿਚ ਚੱਲ ਰਹੀ ਹੈ ਆਖਰੀ ਖ਼ਬਰਾਂ ਲਿਖੇ ਜਾਣ ਤੱਕ ਬੀਜੇਪੀ ਦੇ ਦੇਵਾਂਸੂ ਪਾਂਡਾ 44,891 ਵੋਟਾਂ ਨਾਲ ਅੱਗੇ ਸਨ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੇ ਸ਼ੰਭੂਨਾਥ ਦੂਜੇ ਸਥਾਨ 'ਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਅਬਦੁਲ ਰਜ਼ਾਕ ਮੁੱਲਾ ਤੀਜੇ ਸਥਾਨ 'ਤੇ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੇ ਜਹਾਂਗੀਰ ਖਾਨ ਚੌਥੇ ਸਥਾਨ 'ਤੇ ਨੇ ਗਿਣਤੀ 21 ਗੇੜਾਂ ਵਿਚ ਹੋਵੇਗੀ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਉੱਤੇ ਦੇਸ਼ 'ਚ ਅਰਾਜਕਤਾ ਫੈਲਾਉਣ ਦਾ ਇਲਜ਼ਾਮ ਲਗਾਇਆ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਬਿਆਨ ਕਾਂਗਰਸ ਪਾਰਟੀ ਅਤੇ ਵਿਰੋਧੀ ਪਾਰਟੀਆਂ ਦੀ ਸਾਜਿਸ਼ ਵੱਲ ਇਸ਼ਾਰਾ ਕਰਦਾ ਸ੍ਰੀ ਗੋਇਲ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਉਦੇਸ਼ ਦੇਸ਼ ਦਾ ਅਕਸ ਖਰਾਬ ਕਰਨਾ ਸੰਵਿਧਾਨਕ ਸੰਸਥਾਵਾਂ ਦਾ ਅਪਮਾਨ ਕਰਨਾ ਤੇ ਵਿਦੇਸ਼ ਜਾ ਕੇ ਵਿਦੇਸ਼ੀ ਸ਼ਕਤੀਆਂ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਦੇਣ ਦੀ ਅਪੀਲ ਕਰਨਾ ਕੇਂਦਰੀ ਮੰਤਰੀ ਨੇ ਕਿਹਾ ਕਿ ਦੇਸ਼ ਦੇ ਲੋਕ ਰਾਸ਼ਟਰੀ ਹਿੱਤਾਂ ਖਿਲਾਫ਼ ਕੀਤੀਆਂ ਜਾ ਰਹੀਆਂ ਅਜਿਹੀਆਂ ਗਤੀਵਿਧੀਆਂ ਤੋਂ ਚੰਗੀ ਤਰ੍ਹਾਂ ਜਾਣੂ ਨੇ ਤੇ ਉਨ੍ਹਾਂ ਨੇ ਵਾਰ ਵਾਰ ਉਨ੍ਹਾਂ ਨੂੰ ਢੁਕਵਾਂ ਜਵਾਬ ਦਿੱਤਾ ਸ੍ਰੀ ਗੋਇਲ ਨੇ ਕਿਹਾ ਕਿ ਭਾਰਤੀ ਗੱਠਜੋੜ ਦੀ ਸਾਜਿਸ਼ ਕਦੇ ਸਫਲ ਨਹੀਂ ਹੋਵੇਗੀ ਸਰਕਾਰ ਵਜ਼ਨ ਤੇ ਮਾਪ ਨਿਰੀਖਣ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਜਾਂਚ ਕੇਂਦਰਾਂ ਦੀ ਭੂਮਿਕਾ ਦਾ ਵਿਸਥਾਰ ਕਰੇਗੀ ਇਸ ਲਈ ਸਾਲ 2013 ਦੇ ਨਿਯਮਾਂ 'ਚ ਸੋਧ ਕੀਤੀ ਗਈ ਹੈ ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਕਿਹਾ ਕਿ ਨਵੇਂ ਨਿਯਮਾਂ ਦੇ ਮੁਤਾਬਕ ਇਹ ਕੇਂਦਰ ਵਜ਼ਨ ਤੇ ਮਾਪ ਦੀਆਂ 23 ਸ਼੍ਰੇਣੀਆਂ ਦੀ ਪੁਸ਼ਟੀ ਕਰਨ ਦੇ ਯੋਗ ਹੋਣਗੇ ਇਹਨਾਂ ਵਿੱਚ ਪੈਟਰੋਲ ਤੇ ਡੀਜ਼ਲ CNG LPG LNG ਅਤੇ ਹਾਈਡਰੋਜਨ ਡਿਸਪੈਂਸਰਾਂ ਦੀ ਜਾਂਚ ਸ਼ਾਮਲ ਹੈ ਇਸ ਦਾ ਉਦੇਸ਼ ਵਪਾਰ 'ਚ ਪਾਰਦਰਸ਼ਤਾ ਪ੍ਰਣਾਲੀ 'ਚ ਤਕਨਾਲੋਜੀ ਦੀ ਵਰਤੋਂ ਅਤੇ ਆਲਮੀ ਮਿਆਰਾਂ ਮੁਤਾਬਕ ਇੱਕ ਆਤਮ ਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਉਤਸ਼ਾਹਿਤ ਕਰਨਾ ਏ ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੇਂਦਰੀ ਮੰਤਰੀ ਜੋਤਿਰਾਦਿੱਤਯ ਸਿੰਧੀਆ ਦਾ ਇੱਕ ਲੇਖ ਸਾਂਝਾ ਕੀਤਾ ਇਸ ਲੇਖ ਵਿੱਚ ਦੱਸਿਆ ਗਿਆ ਕਿ ਕਿਸ ਤਰ੍ਹਾਂ ਸਿੱਕਿਮ 'ਚ ਖਾਂਗਚੇਨ ਜ਼ੋਂਗਾ ਦੇ 5 ਵਿਰਾਸਤੀ ਸਥਾਨ ਸਾਲ 2047 ਤੱਕ ਵਿਕਸਿਤ ਸਿੱਕਮ ਦੇ ਟੀਚੇ ਨੂੰ ਪ੍ਰਾਪਤ ਕਰਨ ਦਾ ਰਾਹ ਪੱਧਰਾ ਕਰ ਰਹੇ ਨੇ ਲੇਖ ਖਾਂਗਚੇਨ ਜ਼ੋਂਗਾ ਨੂੰ ਸਿੱਕਿਮ ਦੀ ਧਰਤੀ ਅਤੇ ਚੇਤਨਾ ਦੇ ਰੱਖਿਅਕ ਵਜੋਂ ਦਰਸਾਉਂਦਾ ਹੈ ਅਤੇ ਇਸਦੇ ਸੱਭਿਆਚਾਰਕ ਅਧਿਆਤਮਿਕ ਅਤੇ ਇਤਿਹਾਸਕ ਮਹੱਤਵ ਨੂੰ ਵੀ ਉਜਾਗਰ ਕਰਦਾ ਹੈ ਪੰਜਾਬ 'ਚ ਕਪੂਰਥਲਾ ਜੇਲ੍ਹ ਦੇ ਇੱਕ ਬੈਰਕ ਵਿੱਚ ਕੈਦੀਆਂ 'ਚ ਕੱਲ੍ਹ ਕਥਿਤ ਤੌਰ 'ਤੇ ਦੇਰ ਰਾਤ ਹੋਏ ਹੰਗਾਮੇ ਕਾਰਨ ਜੇਲ੍ਹ ਦੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਇਹ ਘਟਨਾ ਕੈਦੀਆਂ ਦੇ ਦਰਮਿਆਨ ਅਧੀਨ ਵਿਚਾਰ ਅਧੀਨ ਕੈਦੀਆਂ ਦਰਮਿਆਨ ਝੜਪ ਤੋਂ ਬਾਅਦ ਵਾਪਰੀ ਸੀਨੀਅਰ ਪੁਲਿਸ ਅਧਿਕਾਰੀ ਤੁਰੰਤ ਸਥਿਤੀ ਨੂੰ ਕਾਬੂ ਕਰਨ ਲਈ ਪੁਲਿਸ ਬਲਾਂ ਦੇ ਨਾਲ ਮੌਕੇ 'ਤੇ ਪਹੁੰਚੇ ਇਸ ਦੌਰਾਨ ਜੇਲ੍ਹ ਦੇ ਅੰਦਰ ਅਤੇ ਆਲੇ ਦੁਆਲੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ ਇਸ ਬਾਰੇ ਕਪੂਰਥਲਾ ਦੇ SSP ਗੌਰਵ ਤੋਰਾ ਨੇ ਵੇਰਵੇ ਸਾਂਝੇ ਕਰਦਿਆਂ ਦੱਸਿਆ
1: जिला पुलिस को एक इत्तला मिली थी जेल ऑफिशियल से कि जेल के अंदर कुछ कैदी आपस में लड़े हैं कुछ कैदी है उन्होंने जेल के अपने बैरिक्स के बाहर ओपन में कुछ चीजों को जो आग लगाई हुई थी और कुछ जो कैदी है वो आपस में लड़ रहे थे तुरंत ही सुरक्षा बल का प्रयोग करते हुए सारे कैदियों को अपनी अपनी पोजिशन पे उनको वापस अपने बैरिक में भेजा गया कोई जेल ब्रेक नहीं हुई है इशू एक लोकलाइज्ड इशू था जिसमें ब्लॉक नंबर 4 के कुछ कैदी आपस में लड़े थे ये सारे हार्डन्ड क्रिमिनल्स है के ऊपर 4 या 4 से ज्यादा मुकदमे ऑलरेडी दर्ज है तो कुछ समय बाद ये कैदियों ने आके ये छत पे चढ़ गए थे पुलिस बल का प्रयोग करके उनको भी नीचे

ਜ਼ਹਿਰੀਲਾ ਇਨਸਾਨ। ਹੁਣ ਤੁਸੀਂ ਇਸ ਫਿਲਮ ਦਾ ਗੀਤ ਸੁਣ ਰਹੇ ਸੀ, ਘਾਤਕ ਫਿਲਮ ਦਾ ਗੀਤ ਸੁਣਦੇ ਹਾਂ, ਸੁਰੇਸ਼ ਵਾਟਕਰ, ਸਾਧਨਾ ਸਰਗਮ ਦਾ ਗਾਇਆ।

0: ਇਹ ਸਿਹਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ਾ ਪ੍ਰੋਗਰਾਮ ਰੰਗਲੀ ਧਰਤੀ। ਸਾਡੇ ਅੱਜ ਦੇ ਗਾਇਕ ਕਲਾਕਾਰ ਮੁਖਤਿਆਰ ਸਿੰਘ ਜ਼ਫਰ ਢਾਡੀ ਤੇ ਸਾਥੀ। ਸੁਣਦੇ ਹਾਂ ਪ੍ਰਸੰਗ 40 ਮੁਕਤੇ।
2: ਇਤਿਹਾਸ ਮਨੁੱਖਤਾ ਨੂੰ ਮਾਣਮੱਤੀ ਜ਼ਿੰਦਗੀ ਅਤੇ ਆਜ਼ਾਦੀ ਸੰਗਰਾਮ ਲਈ ਪ੍ਰੇਰਦਾ ਹੈ, ਉਹਨਾਂ ਨੂੰ ਸਰਬੱਤ ਦੇ ਭਲੇ ਦੇ ਰਾਹ ਪਾ ਦਿੰਦਾ ਹੈ। ਸ਼ਹੀਦ ਕਰਤਾਰ ਸਿੰਘ ਸਰਾਭਾ ਲਿਖਦੇ ਹਨ, ਸੇਵਾ ਦੇਸ਼ ਦੀ ਜ਼ਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿਨ੍ਹਾਂ ਦੇਸ਼ ਦੀ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਆਓ 40 ਮੁਕਤਿਆਂ ਦੀ ਯਾਦ ਵਿੱਚ ਸਿਰ ਝੁਕਾਈਏ, ਆਖੀਏ ਉਹਨਾਂ ਬਾਂਕੇ ਸ਼ਹੀਦਾਂ ਨੂੰ ਪ੍ਰਣਾਮ ਮੇਰੀ, ਜਿਨ੍ਹਾਂ ਆਪਣਾ ਆਪ ਕੁਰਬਾਨ ਕੀਤਾ। ਹਰ ਕੋਈ ਨਾਗਣੀ ਆਖਦਾ ਮੌਤ ਤਾਈਂ, ਉਹਨਾਂ ਜਾਨ ਮਹਿਬੂਬ ਪ੍ਰਵਾਨ ਕੀਤਾ। ਮਾਰ ਆਪਣੇ ਕੁੱਲ ਸਵਾਰਥਾਂ ਨੂੰ ਭਲਾ ਸਭ ਦਾ, ਜਿਨ੍ਹਾਂ ਇਮਾਨ ਕੀਤਾ। ਮਰ ਕੇ ਜਿਉਂਦੇ ਹੋਏ ਜਹਾਨ ਅੰਦਰ ਉਹਨਾਂ ਸੱਚ ਦਾ ਉੱਚਾ ਨਿਸ਼ਾਨ ਕੀਤਾ। ਗੁਰੂ ਨਾਨਕ ਜੀ ਤੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਪੈਰ ਚਿੰਨ੍ਹਾਂ 'ਤੇ ਚੱਲਦਿਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਫੌਜ ਸਥਾਪਿਤ ਕੀਤੀ। ਮਿੱਥੇ ਨਿਸ਼ਾਨੇ ਬਾਰੇ ਕਵੀ ਲਿਖਦਾ ਹੈ, ਧਰਮ ਦੇ ਵਿਕਾਸ ਅਤੇ ਜ਼ਾਲਮਾਂ ਦੇ ਨਾਸ ਲਈ ਤੇਗ ਦੀ ਦਾ ਧਰਮ ਉਪਜਾਇਆ ਗੁਰੂ ਖਾਲਸਾ। ਕਰ ਦਿੱਤੀ ਫੱਟੀ ਮੇਸ ਜਾਤਾਂ ਅਤੇ ਭਰਮਾਂ ਦੀ, ਨਾਲ ਸੀ ਅਸੂਲਾਂ ਦੇ ਸਜਾਇਆ ਗੁਰੂ ਖਾਲਸਾ। ਚੁੱਕਣ ਨੂੰ ਧੌਂਸ ਜੋਰਾ ਵਰਦੀ ਗਰੀਬ ਉੱਤੋਂ, ਯੁੱਧ ਦਾ ਨਗਾਰਾ ਸੀ ਵਜਾਇਆ ਗੁਰੂ ਖਾਲਸਾ। ਲੁੱਟ ਖੋਹ ਦੀ ਥਾਂ ਨਵੇਂ ਪ੍ਰਬੰਧ ਦੇ ਲਈ ਜ਼ਫਰ ਕਹਿ ਗੁਰਾਂ ਨੇ ਬਣਾਇਆ ਗੁਰੂ ਖਾਲਸਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਮਿਸ਼ਨ ਦਾ ਐਲਾਨ ਕਰਦਿਆਂ ਕਿਹਾ ਸੀ, ਮੈਂ ਚਾਹੁੰਦਾ ਧਰਤੀ 'ਤੇ ਜਰਵਾਣਾ ਨਾ ਰਹੇ, ਆਦਮ ਦਾ ਪੁੱਤ ਜੀ ਭਿਆਣਾ ਨਾ ਰਹੇ, ਕਰੇ ਜੋ ਕਿਰਤ ਉਹੀ ਰੱਜ ਖਾਵੇ, ਵਿਹਲੜ ਨਾ ਕੋਈ ਮਾਂ ਜਲ ਜਾਵੇ, ਬੱਕਰੀਆਂ 'ਚ ਪਾ ਦੂੰ ਸ਼ੇਰਾਂ ਦੇ ਗੁਰਦੇ, ਉਹ ਮੈਂ ਤੇਗਾਂ 'ਤੇ ਤੋਰੂੰ, ਜਿਉਂਦੇ ਜੋ ਮੁਰਦੇ, ਸਹਿ ਦੇ ਤਾਈਂ ਮੈਂ ਸ਼ੇਰ ਬਣਾਊਂ, ਤਾਂ ਗੋਬਿੰਦ ਸਿੰਘ ਨਾਮ ਕਹਾਊਂ। ਚਮਕੌਰ ਦੀ ਗੜੀ ਵਿੱਚ ਮੁਗਲ ਸ਼ਾਹੀ ਅਤੇ ਰਜਵਾੜਿਆਂ ਦੀਆਂ ਫੌਜਾਂ ਨਾਲ ਲੜਦੇ ਵੰਗਾਰਦੇ ਸਤਿਗੁਰੂ ਘੇਰੇ ਵਿੱਚੋਂ ਨਿਕਲ ਕੇ ਮਾਛੀਵਾੜੇ ਪੁੱਜੇ। ਉੱਥੋਂ ਉੱਚ ਦਾ ਪੀਰ ਬਣ ਕੇ ਰਾਏ ਕੱਲੇ ਕੋਲ ਰਾਏਕੋਟ ਹੁੰਦੇ ਹੋਏ ਦੀਨੇ ਕਾਂਗੜ ਦੀ ਧਰਤੀ 'ਤੇ ਜਾ ਕੇ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ। ਗੁਰੂ ਜੀ ਦੇ ਮਾਲਵੇ ਦੇ ਵਿੱਚ ਹੋਣ ਦੀ ਖਬਰ ਪਾ ਕੇ ਵਜ਼ੀਰ ਖਾਂ ਸੂਬਾ ਸਰਹੰਦ ਆਪਣੀ ਹੋਈ ਹਾਰ ਦਾ ਕਲੰਕ ਧੋਣ ਵਾਸਤੇ ਦੁਬਾਰਾ ਚੜ੍ਹਾਈ ਕੀਤੀ। ਸਤਿਗੁਰੂ ਕੋਟ ਕਪੂਰਾ ਹੁੰਦੇ ਹੋਏ ਰਾਮੇਆਣੇ ਪਹੁੰਚੇ। ਜਥਾ ਗੁਰੂ ਦੀ ਹਜ਼ੂਰੀ ਦੇ ਵਿੱਚ ਹਾਜ਼ਰ ਹੋਇਆ। ਹਮੇਸ਼ਾ ਰਾਜਨੀਤਿਕ ਲੋਕ ਹੱਕਾਂ ਖਾਤਰ ਲੜਾਕੂਆਂ ਵਿੱਚ ਆਪਦੇ ਬੰਦੇ ਵਾੜ ਕੇ ਲੀਹੋਂ ਲਾਉਂਦੇ ਨੇ। ਚੌਧਰੀਆਂ ਨੇ ਗੁਰੂ ਸਾਹਿਬ ਅੱਗੇ ਵਿਚਾਰ ਰੱਖੇ, ਗੁਰੂ ਜੀ ਸੰਘਰਸ਼ ਛੱਡ ਦਿਓ, ਅਸੀਂ ਸਰਕਾਰ ਨਾਲ ਸੁਲਾਹ ਕਰਵਾ ਦਿਆਂਗੇ। ਅਤੇ ਸਤਿਗੁਰਾਂ ਕਿਹਾ, ਤੁਸੀਂ ਸਿੱਖ ਬਣ ਕੇ ਆਏ ਹੋ ਜਾਂ ਮੈਨੂੰ ਮੱਤ ਦੇਣ। ਚੌਧਰੀਆਂ ਨੇ ਕਿਹਾ, ਅਸੀਂ ਹੋਰ ਅੱਗੇ ਤੁਹਾਡੇ ਨਾਲ ਚੱਲ ਨਹੀਂ ਸਕਦੇ। ਸਤਿਗੁਰਾਂ ਨੇ ਕਿਹਾ, ਲਿਖ ਕੇ ਦੇ ਦਿਓ। ਚੌਧਰੀਆਂ ਨੇ ਬੇਦਾਵਾ ਰਾਮਿਆਂ ਨੇ ਲਿਖਿਆ, ਗੁਰੂ ਸਾਹਿਬ ਦਾ ਸਾਥ ਛੱਡ ਕੇ ਪਿੱਛੇ ਨੂੰ ਮੁੜ ਕੇ। ਉਸ ਵੇਲੇ ਦਾ ਵਰਣਨ ਮੁਖਤਿਆਰ ਸਿੰਘ ਜ਼ਫਰ ਦਾ ਢਾਡੀ ਜਥਾ ਇਉਂ ਕਰਦਾ,

ਸਿਆਣੇ ਕਹਿੰਦੇ ਨੇ ਉਹ ਮਰਦੇ ਨਹੀਂ ਜੋ ਮਰਦੇ ਨੇ, ਉਹ ਮਰਦੇ ਜੋ ਮਰਨ ਤੋਂ ਡਰਦੇ ਨੇ। ਪੰਜਾਬ ਦੀ ਧਰਤੀ ਦੀ ਇਹ ਤਸਵੀਰ ਹੈ।

ਪੱਛਮੀ ਹਮਲਾਵਰਾਂ ਦੇ ਨਾਲ ਹਮੇਸ਼ਾ ਲੜਦੇ ਮਰਦੇ ਰਹੇ, ਪਰ ਈਨ ਨਹੀਂ ਮੰਨੀ, ਗੁਲਾਮੀ ਨਹੀਂ ਕਬੂਲੀ। ਇੱਥੇ ਊਚ ਨੀਚ ਜਾਤ ਪਾਤ ਦੀ ਥਾਂ ਬਰਾਬਰਤਾ ਸਾਂਝੀਵਾਲਤਾ ਦਾ ਝੰਡਾ ਝੁਲਦਾ ਹੈ। ਮਹਾਂਪੁਰਸ਼ਾਂ ਦਾ ਕਥਨ ਹੈ, ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ। ਮਾਝੇ ਵਾਲੇ ਜਥੇ ਨੇ ਬੇਦਾਵੀਆਂ ਦਾ ਸਾਥ ਛੱਡ ਕੇ ਗੁਰੂ ਦੇ ਨਾਲ ਖਿਦਰਾਣੇ ਦੀ ਢਾਬ ਵੱਲ ਨੂੰ ਤੁਰ ਪਏ। ਸਤਿਗੁਰਾਂ ਨੇ ਉੱਚੇ ਟਿੱਬੇ ਦੇ ਉੱਤੇ ਮੋਰਚੇ ਮੱਲੇ ਅਤੇ ਮਾਝੇ ਵਾਲੇ ਜਥੇ ਨੇ ਢਾਬ ਦੇ ਪਾਣੀ ਨੂੰ ਆਪਦੇ ਕਬਜ਼ੇ 'ਚ ਲੈ ਕੇ ਮੋਰਚਾਬੰਦੀ ਕੀਤੀ। ਦੁਸ਼ਮਣ ਆਏ ਲਲਕਾਰੇ ਮਾਰਦੇ, ਲਿਖਦਾ ਕਵੀ ਮੁਗਲ ਬਹੁਤ

ਕਵੀਆਂ ਦਾ ਸਾਥ ਛੱਡ ਕੇ ਗੁਰੂ ਦੇ ਨਾਲ ਖਿਦਰਾਣੇ ਦੀ ਢਾਬ ਵੱਲ ਨੂੰ ਤੁਰ ਪਏ। ਸਤਿਗੁਰਾਂ ਨੇ ਉੱਚੇ ਟਿੱਬੇ ਦੇ ਉੱਤੇ ਮੋਰਚੇ ਮੱਲੇ ਅਤੇ ਮਾਝੇ ਵਾਲੇ ਜਥੇ ਨੇ ਢਾਬ ਦੇ ਪਾਣੀ ਨੂੰ ਆਪਦੇ ਕਬਜ਼ੇ 'ਚ ਲੈ ਕੇ ਮੋਰਚਾਬੰਦੀ ਕੀਤੀ। ਦੁਸ਼ਮਣ ਆਏ ਲਲਕਾਰੇ ਮਾਰਦੇ, ਲਿਖਦਾ ਕਵੀ ਮੁਗਲ ਬਹੁਤ ਹੰਕਾਰੇ ਛਾਲਾਂ ਮਾਰਦੇ, ਮਾਰ ਕਹਿਣ ਲਲਕਾਰੇ ਆਓ ਸਾਹਮਣੇ, ਅਲੀ ਮਦਦ ਦੇ ਨਾਰੇ ਲਾਉਂਦੇ ਜ਼ੋਰ ਦੀ, ਮਾਰ ਕਹਿਣ ਲਲਕਾਰੇ ਆਓ ਸਾਹਮਣੇ। ਮਾਰ ਹੇਠ ਆਏ ਵੈਰੀਆਂ 'ਤੇ ਗੁਰਸਿੱਖਾਂ ਨੇ ਕਹਿਰੀ ਹੱਲਾ ਇਉਂ ਕਰ ਦਿੱਤਾ।

ਅੱਖਾਂ ਖੋਲੀਆਂ। ਭਾਈ ਮਹਾਂ ਸਿੰਘ ਨੇ ਕਵੀ ਲਿਖਦਾ ਹੈ, ਚੱਲਦੇ ਸੀ ਸਾਹ ਜੇ ਗੁਰੂ ਦਸ਼ਮੇਸ਼ ਹੱਥੀਂ, ਆਪ ਆ ਕੇ ਪਾਣੀ ਮਹਾਂ ਸਿੰਘ ਮੂੰਹ ਪਾਇਆ ਸੀ, ਖੋਲ੍ਹੇ ਉਹਨੇ ਨੇਤਰ ਅਤੇ ਆਖਿਆ ਸੀ ਧੰਨ ਗੁਰੂ, ਜੋ ਜੀ ਚਾਹੁੰਦਾ ਮੰਗ ਗੁਰਾਂ ਫਰਮਾਇਆ ਸੀ। ਮਹਾਂ ਸਿੰਘ ਕਹੇ ਟੁੱਟੇ ਜੋੜ ਲਓ ਹਜ਼ੂਰ ਪਿਤਾ, ਜੋੜ ਕੇ ਅਤੇ ਹੱਥ ਬਸ ਤਰਲਾ ਹੀ ਪਾਇਆ ਸੀ। ਭਾਵਨਾ ਨੂੰ ਵੇਖ ਗੁਰੂ ਭਾਵਕ ਸੀ, ਆਪ ਹੋਏ ਧੰਨ ਗੁਰਸਿੱਖੀ ਕਹਿ ਕੇ ਛਾਤੀ ਨਾਲ ਲਾਇਆ ਸੀ। ਨਿਹਾਲ ਹੋਏ ਦੀਨ ਦਿਆਲ ਗੁਰੂ ਦਸ਼ਮੇਸ਼ ਨੇ ਭਾਈ ਮਹਾਂ ਸਿੰਘ ਨੂੰ ਇਉਂ ਕਿਹਾ।

ਦੁਸ਼ਮਣ ਮੈਦਾਨ ਛੱਡ ਕੇ ਪਾਣੀ ਦੀ ਮਾਰ ਪਿਆਸ ਦੀ ਮਾਰ ਨਾਲ ਚੱਲਦਾ ਹੋਇਆ ਮੈਦਾਨ ਛੱਡ ਕੇ ਭੱਜ ਚੁੱਕਾ ਸੀ। ਸਤਿਗੁਰ ਨਾਲ ਸਾਥੀਆਂ ਨੂੰ ਲੈ ਕੇ ਮੋਰਚਿਆਂ 'ਚੋਂ ਬਾਹਰ ਆ ਕੇ ਦੁਸ਼ਮਣ ਅਤੇ ਆਪਣੇ ਫੱਟੜਾਂ ਦੀ ਬਿਨਾਂ ਵਿਤਕਰੇ ਸੰਭਾਲ ਕਰਨ ਲੱਗੇ। ਮਾਝੇ ਵਾਲੇ ਜਥੇ 'ਚੋਂ ਬੀਬੀ ਭਾਗੋ ਅਤੇ ਮਹਾਂ ਸਿੰਘ ਸਹਿਕ ਦੇ ਮਿਲੇ। ਕਲਗੀਧਰ ਪਾਤਸ਼ਾਹ ਨੇ ਮਹਾਂ ਸਿੰਘ ਦਾ ਸਿਰ ਆਪਣੇ ਗੋਡਿਆਂ 'ਤੇ ਰੱਖਿਆ, ਮੂੰਹ ਪੂੰਝਿਆ, ਮੂੰਹ ਪਾਣੀ ਪਾਇਆ।

ਸਿੱਖ ਕੌਣ ਹੈ? ਗੁਰਬਾਣੀ ਕਹਿੰਦੀ ਆ ਸਿੱਖੀ ਸਿੱਖਿਆ ਗੁਰ ਵਿਚਾਰ। ਅੰਮ੍ਰਿਤਧਾਰੀ ਸਿੰਘਾਂ ਬਾਰੇ ਗੁਰੂ ਫਰਮਾਨ ਹੈ, ਖਾਲਸਾ ਪ੍ਰਗਟਿਓ ਪਰਮਾਤਮਾ ਕੀ ਮੌਜ, ਖਾਲਸਾ ਅਕਾਲ ਪੁਰਖ ਕੀ ਫੌਜ, ਖਾਲਸਾ ਸੋ ਨਿਰਧਨ ਕੋ ਪਾਲੇ, ਖਾਲਸਾ ਸੋ ਦੁਸ਼ਟ ਕੋ ਗਾਲੇ। ਕਵੀ ਲਿਖਦਾ ਦੁਨੀਆ ਵਾਲੇ ਉਹ ਸੁਣੋ ਗੱਲ ਗੌਰ ਕਰਕੇ, ਜੱਗ ਵਿੱਚ ਨਸਾਵਿਆਂ ਦਾ ਥਾਂ ਸਿੱਖੀ, ਜੋਰਾਵਰਾਂ ਜ਼ਾਲਮ ਲਤਾੜਿਆਂ ਲਈ ਬਣੀ ਭੀੜ ਤੋਂ ਸੱਜੀ ਬਾਂਹ ਸਿੱਖੀ, ਜੇਠ ਹਾੜ ਦੇ ਜ਼ੁਲਮ ਦੁਪਹਿਰਿਆਂ 'ਚ ਹੈ ਬੋੜ ਦੀ ਸੰਘਣੀ ਛਾਂ ਸਿੱਖੀ। ਉਹ ਰੱਬੀ ਬਰਕਤਾਂ ਇਸ ਨੂੰ ਗੁਣ ਸੌਂਪੇ, ਹੈ ਭਲਾ ਸਰਬੱਤ ਦਾ ਨਾ ਸਿੱਖੀ। ਗੁਰੂ ਸੋਚ ਨਾਲ ਮਾਨਸਿਕ ਵਿਚਾਰ ਧਾਰਕ ਲੈਸ, ਭਾਈ ਮਹਾਂ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਬੁੱਕਲ ਵਿੱਚ ਆਖਰੀ ਸਾਹ ਲੈਣ ਤੋਂ ਪਹਿਲਾਂ ਆਪਣੀ ਮੰਗ ਇਉਂ ਰੱਖੀ।

0: ਸਰਬੱਤ ਦਾ ਭਲਾ ਸਾਂਝੀਵਾਲਤਾ ਦਾ ਪ੍ਰਬੰਧ ਸਿਰਜ ਕੇ ਲਾਗੂ ਕਰਕੇ ਹੀ ਹੋ ਸਕਦਾ ਹੈ। ਨਿੱਜੀ ਸਵਾਰਥੀ ਸੋਚ ਪ੍ਰਬੰਧ ਮਨੁੱਖਤਾ ਦਾ ਘਾਣ ਕਰਦਾ, ਸ਼ਹੀਦਾਂ ਦਾ ਸੁਪਨਾ ਪੂਰਾ ਕਰਨਾ ਹੀ ਸੱਚੀ ਸ਼ਰਧਾਂਜਲੀ ਹੈ। ਅਤੇ ਸ਼ਹੀਦਾਂ ਦੇ ਖੂਨ ਬਾਰੇ ਕਵੀ ਲਿਖਦਾ, ਲੁੱਟ ਖੋਹ ਦਾ ਪਹਿਰਾ ਜਦੋਂ ਤੀਕ ਧਰਤੀ 'ਤੇ, ਹੱਕਾਂ ਵਾਲੀ ਜੰਗ ਦੁਨੀਆਂ 'ਚੋਂ ਮੁੱਕੇ ਨਾ, ਚਾਨਣ ਉਧਾਰਾ ਮੰਗੇ ਚੰਦ ਕੋਲੋਂ ਸੂਰਜ ਵੀ, ਸੱਚ ਦਾ ਪੁਜਾਰੀ ਮੂਹਰੇ ਜਾਵਰਾਂ ਦੇ ਝੁੱਕੇ ਨਾ, ਹਿੰਦ ਮਹਾਂਸਾਗਰ ਚੜ੍ਹੇ ਉੱਛਲਾ ਹਿਮਾਲਾ ਉੱਤੇ, ਆਸ਼ਕ ਮਨੁੱਖਤਾ ਦਾ ਮੰਜ਼ਿਲ ਤੋਂ ਉੱਕੇ ਨਾ, ਧਰਤੀ ਦੀ ਧੁੰਨੀ ਵਿੱਚੋਂ ਸੁੱਕ ਜੇ ਬੇਸ਼ੱਕ ਜਲ, ਜ਼ਫਰ ਸ਼ਹੀਦਾਂ ਵਾਲਾ ਲਹੂ ਕਦੇ ਸੁੱਕੇ ਨਾ।
1: ਤੁਸੀਂ ਸੁਣ ਰਹੇ ਸੀ 40 ਮੁਕਤੇ ਪ੍ਰਸੰਗ, ਥਿਆਰ ਸਿੰਘ ਸਵਰ ਢਾਡੀ ਦੇ ਸਾਥੀਆਂ ਦੀ ਆਵਾਜ਼ ਵਿੱਚ। ਇਹ ਸੀ ਪ੍ਰੋਗਰਾਮ ਰੰਗਲੀ ਧਰਤੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਅਮ ਵੇਵ 343.6 ਮੀਟਰ, ਯਾਨੀ 873 ਕਿਲੋ ਹਰਟਸ 'ਤੇ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਇਸ ਸਮੇਂ ਦਿਨ ਦੇ 3 ਵੱਜ ਰਹੇ ਨੇ, ਸਾਡੀ ਇਹ ਸਭਾ ਸਮਾਪਤ ਹੁੰਦੀ ਹੈ ਅਤੇ ਅਗਲੀ ਸਭਾ ਨਾਲ ਜੁੜਾਂਗੇ ਸ਼ਾਮ 4 ਵਜੇ। ਤਦ ਤੱਕ ਲਈ ਸਾਨੂੰ ਆਗਿਆ ਦਿਓ। ਧੰਨਵਾਦ।
2: ਨਮਸਕਾਰ, DTHDL ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵਕਤ 3:07 ਹੋ ਰਹੇ ਨੇ ਅਤੇ ਸਮਾਂ ਹੋ ਰਿਹਾ ਹੈ ਨਿਊਜ਼ ਹੈਡਲਾਈਨਸ ਦਾ।

ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਅੱਜ ਨਵੀਂ ਦਿੱਲੀ ਵਿੱਚ ਕਈ ਮੁੱਦਿਆਂ 'ਤੇ ਚਰਚਾ ਕੀਤੀ। ਦੋਵਾਂ ਧਿਰਾਂ ਨੇ ਭਾਰਤ ਅਮਰੀਕਾ ਰਣਨੀਤਕ ਭਾਈਵਾਲੀ ਨੂੰ ਮਹੱਤਵਪੂਰਨ ਕਰਾਰ ਦਿੱਤਾ। ਸਰਕਾਰ ਵਜ਼ਨ ਅਤੇ ਮਾਪ ਨਿਰੀਖਣ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਜਾਂਚ ਕੇਂਦਰਾਂ ਦੀ ਭੂਮਿਕਾ ਦਾ ਵਿਸਤਾਰ ਕਰੇਗੀ। ਪੰਜਾਬ ਚੋਣ ਕਮਿਸ਼ਨ ਨੇ ਦੱਸਿਆ ਸੂਬੇ ਵਿੱਚ ਆਉਂਦੀ 26 ਮਈ ਨੂੰ ਹੋ ਰਹੀਆਂ ਮਿਊਂਸੀਪਲ ਚੋਣਾਂ ਲਈ ਕੁੱਲ 7,555 ਉਮੀਦਵਾਰ ਚੋਣ ਮੈਦਾਨ ਵਿੱਚ। ਸੀਮਾ ਸੁਰੱਖਿਆ ਬਲ ਦੇ ਜਲੰਧਰ ਸਥਿਤ ਪੰਜਾਬ ਫਰੰਟੀਅਰ ਹੈੱਡਕੁਆਰਟਰ ਵੱਲੋਂ ਅੱਜ ਫਿੱਟ ਇੰਡੀਆ ਸਾਈਡ ਔਨ ਸਾਈਕਲ ਮੁਹਿੰਮ ਦੇ 75ਵੇਂ ਐਡੀਸ਼ਨ ਦੇ ਹਿੱਸੇ ਵਜੋਂ ਇੱਕ ਸਾਈਕਲ ਰੈਲੀ ਦਾ ਆਯੋਜਨ। ਅੱਜ ਪਾਕਿਸਤਾਨ ਦੇ ਬਲੋਚਿਸਤਾਨ ਵਿੱਚ ਇੱਕ ਰੇਲਵੇ ਪਟਰੀ 'ਤੇ ਹੋਏ ਧਮਾਕੇ ਵਿੱਚ 30 ਲੋਕਾਂ ਦੀ ਮੌਤ, ਕਈ ਜ਼ਖਮੀ। ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਨੇ ਸਰਹੱਦ ਪਾਰ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ 28 ਕਿਲੋ ਤੋਂ ਵੱਧ ਹੈਰੋਇਨ ਅਤੇ 9 ਲੱਖ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ।

ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਦਿੱਲੀ, ਚੰਡੀਗੜ੍ਹ ਤੇ ਰਾਜਸਥਾਨ ਦੇ ਕੁਝ ਇਲਾਕਿਆਂ ਵਿੱਚ ਲੂ ਚੱਲਣ ਦੀ ਸੰਭਾਵਨਾ ਜਤਾਈ। ਫੈਡਰੇਸ਼ਨ ਕੱਪ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਗੁਰਿੰਦਰਵੀਰ ਸਿੰਘ ਨੇ ਮਰਦਾਂ ਦੇ 100 ਮੀਟਰ ਦੌੜ ਵਿੱਚ ਸੋਨੇ ਦਾ ਤਮਗਾ ਜਿੱਤਿਆ। ਅਤੇ IPL ਕ੍ਰਿਕਟ ਵਿੱਚ ਅੱਜ ਮੁੰਬਈ ਇੰਡੀਅਨਸ ਦਾ ਮੁਕਾਬਲਾ ਮੁੰਬਈ ਵਿੱਚ ਬਾਅਦ ਦੁਪਹਿਰ 3:30 ਵਜੇ ਰਾਜਸਥਾਨ ਰਾਇਲਸ ਨਾਲ ਤੇ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਦਿੱਲੀ ਕੈਪੀਟਲਸ ਨਾਲ ਸ਼ਾਮੀ 7:30 ਵਜੇ ਹੋਵੇਗਾ। ਏਸੀ ਹੁਣ ਤੱਕ ਦੀਆਂ ਨਿਊਜ਼ ਹੈਡਲਾਈਨਸ। ਹਾਂਜੀ ਦੋਸਤੋ, ਨਮਸਕਾਰ, ਸਤਿ ਸ਼੍ਰੀ ਅਕਾਲ। ਮੈਂ ਆਰ ਜੀ ਪੂਨਮ ਸੇਠੀ ਇਸ ਵਕਤ ਤੁਹਾਡੇ ਨਾਲ ਜੁੜ ਚੁੱਕੀ ਹਾਂ, ਕਿਉਂਕਿ ਸਮਾਂ ਹੋ ਗਿਆ ਹੈ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦਾ। ਹਾਂਜੀ ਬਿਲਕੁਲ ਜੀ, ਅਸੀਂ ਜਿਵੇਂ ਕਿ ਤੁਹਾਡੇ ਨਾਲ ਲਾਸਟ ਟਾਈਮ ਇੱਕ ਵਾਅਦਾ ਕੀਤਾ ਸੀ ਕਿ ਅਗਲੇ ਰਵੀਵਾਰ ਮੈਂ ਆਰ ਜੀ ਪੂਨਮ ਸੇਠੀ ਤੁਹਾਨੂੰ ਜ਼ਰੂਰ ਮਿਲਾਂਗੀ, ਮੈਂ ਆਪਣਾ ਵਾਅਦਾ ਪੂਰਾ ਕਰਦੇ ਹਾਂ। ਅੱਜ ਤੁਹਾਡੇ ਸਾਹਮਣੇ ਹਾਜ਼ਰ ਹਾਂ ਪ੍ਰੋਗਰਾਮ ਲੈ ਕੇ ਚਿੱਠੀਆਂ ਮਿੱਠੀਆਂ। ਇਸ ਪ੍ਰੋਗਰਾਮ ਵਿੱਚ ਮੈਂ ਤੁਹਾਡੀਆਂ ਚਿੱਠੀਆਂ ਪੜ੍ਹਾਂਗੀ, ਤੁਹਾਡੀਆਂ ਜਿਹੜੀ ਫਰਮਾਇਸ਼ਾਂ ਗੀਤਾਂ ਦੀ ਉਹ ਵੀ ਪੂਰਾ ਕਰਾਂਗੀ ਅਤੇ ਕੁਝ ਦਿਲ ਦੀਆਂ ਗੱਲਾਂ ਸਾਂਝਾ ਵੀ ਕਰਾਂਗੀ। ਹਾਂਜੀ ਦੋਸਤੋ, ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਆਪਾਂ ਕੁਝ ਤੁਹਾਡੀਆਂ ਚਿੱਠੀਆਂ ਪੜ੍ਹ ਲੈਂਦੇ ਹਾਂ। ਚਿੱਠੀ ਆਈ ਹੈ ਫਰੈਂਡਸ ਕਲੋਨੀ ਕਰਨਾਲ ਤੋਂ। ਭੇਜਣ ਵਾਲੇ ਨੇ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੀਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ, ਅਤੇ ਇਹ ਗੀਤ ਸੁਣਨਾ ਚਾਹੁੰਦੇ ਨੇ ਬਲਕਾਰ ਸਿੱਧੂ ਦੀ ਆਵਾਜ਼ ਵਿੱਚ। ਥੋੜ੍ਹੀ ਹੀ ਦੇਰ 'ਚ ਆਪਾਂ ਤੁਹਾਨੂੰ ਇਹ ਗੀਤ, ਇੱਕ ਸੋਹਣਾ ਜਿਹਾ ਗੀਤ, ਡੋਰੀਆ, ਬਲਕਾਰ ਸਿੱਧੂ ਦੀ ਆਵਾਜ਼ ਵਿੱਚ ਜ਼ਰੂਰ ਸੁਣਾਵਾਂਗੇ। ਇਹਨਾਂ ਤੋਂ ਇਲਾਵਾ ਜਿਨ੍ਹਾਂ ਨੇ ਸਾਨੂੰ ਚਿੱਠੀ ਲਿਖੀ ਹੈ ਉਹਨਾਂ ਦੇ ਨਾਂ ਨੇ ਕਨੇਰਾ ਮੁਹੱਲਾ ਪਟਿਆਲਾ ਤੋਂ, ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਹਾਰਦਿਕ, ਨਿਹਾਰਿਕਾ ਅਤੇ ਵੰਸ਼ ਬੱਤਾ। ਫਿਰ ਚਿੱਠੀ ਆਈ ਹੈ ਪੰਚਕੂਲਾ ਸੈਕਟਰ 9 ਤੋਂ, ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਵਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ, ਰਾਧੇ ਭਾਵਿਕ ਢਿੰਗਰਾ ਵੱਲੋਂ। ਫਿਰ ਸ਼੍ਰੀ ਗੰਗਾਨਗਰ ਤੋਂ ਬੰਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ ਅਰਨੇਜਾ, ਦਿਨੇਸ਼ ਕੁਮਾਰ ਸ਼ਰਮਾ, ਨਰੇਸ਼ ਕੁਮਾਰ ਸ਼ਰਮਾ ਨੇ ਵੀ ਸਾਨੂੰ ਚਿੱਠੀ ਲਿਖੀ ਹੈ। ਇਹਨਾਂ ਤੋਂ ਇਲਾਵਾ ਚਿੱਠੀ ਆਈ ਹੈ ਪਿੰਡ ਲੋਹਗੜ੍ਹ ਠਾਕਰਾ ਵਾਲਾ ਫਿਰੋਜ਼ਪੁਰ ਤੋਂ। ਭੇਜਣ ਵਾਲੇ ਨੇ ਚਿੱਠੀ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਰਾਜਦੀਪ ਸਿੰਘ, ਗੁਰਲਾਲ ਸਿੰਘ, ਅਵਿਰਾਜ ਸਿੰਘ ਅਤੇ ਗੁਰਮਾਨ ਸਿੰਘ ਅਤੇ ਉਹਨਾਂ ਦਾ ਪਿਆਰਾ ਜਿਹਾ ਪੋਤਰਾ ਗੁਰਨੂਰ ਸਿੰਘ। ਇਹਨਾਂ ਸਾਰਿਆਂ ਦੀ ਹੀ ਮਿਲੀ ਜੁਲੀ ਫਰਮਾਇਸ਼ 'ਤੇ ਆਪਾਂ ਤੁਹਾਨੂੰ ਅਗਲੀ ਗੀਤ ਸੁਣਾਉਣ ਜਾ ਰਹੇ ਹਾਂ। ਗੀਤ ਦੇ ਬੋਲ ਨੇ ਡੋਰੀਆ, ਗੀਤ ਦੇ ਗਾਇਕ ਨੇ ਸਾਡੇ ਪਿਆਰੇ ਬਲਕਾਰ ਸਿੱਧੂ।

ਸ਼ੈਲੀ, ਸ਼ੈਲੇਸ਼ ਗਵਾਨਕਰ, ਸੁਮਿਤ ਗਵਾਨਕਰ ਅਤੇ ਕੁਮਾਰੀ ਧੋਨੀ ਗਵਾਨਕਰ, ਜਿਹਨੂੰ ਪਿਆਰ ਨਾਲ ਪਰੀ ਵੀ ਕਹਿੰਦੇ ਨੇ, ਇਹਨਾਂ ਸਾਰਿਆਂ ਦੀ ਹੀ ਮਿਲੀ ਜੁਲੀ ਫਰਮਾਇਸ਼ 'ਤੇ ਆਪਾਂ ਤੁਹਾਨੂੰ ਅਗਲਾ ਗੀਤ ਸੁਣਾਉਣ ਜਾ ਰਹੇ ਹਾਂ, ਹੰਸ ਰਾਜ ਹੰਸ ਦੀ ਆਵਾਜ਼ ਵਿੱਚ, ਨਿਤ ਖੈਰ ਮੰਗਾਂ ਮੈਂ ਤੇਰੀ ਸੋਨੀਏ।

ਤੁਹਾਡੇ ਨਾਲ ਹੰਸ ਰਾਜ ਹੰਸ ਦੇ ਬਾਰੇ ਬਹੁਤ ਹੀ ਦਿਲਚਸਪ ਗੱਲਾਂ ਕੁਛ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗੇ। ਹੰਸ ਰਾਜ ਹੰਸ ਪੰਜਾਬ ਦੇ ਮਸ਼ਹੂਰ ਸੂਫੀ ਅਤੇ ਲੋਕ ਗਾਇਕ ਹਨ ਜਿਨ੍ਹਾਂ ਨੇ ਸੰਗੀਤ ਤੋਂ ਇਲਾਵਾ ਸਿਆਸਤ ਵਿੱਚ ਵੀ ਨਾਮ ਖੱਟਿਆ। 9 ਅਪ੍ਰੈਲ 1962 ਨੂੰ ਜਲੰਧਰ ਦੇ ਪਿੰਡ ਸਫੀਪੁਰ ਵਿੱਚ ਜੰਮੇ ਹੰਸ ਰਾਜ ਹੰਸ ਨੂੰ ਉਹਨਾਂ ਦੀ ਸੁਰੀਲੀ ਆਵਾਜ਼ ਲਈ ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਜੇਕਰ ਉਹਨਾਂ ਦੇ ਮੁੱਢਲੇ ਜੀਵਨ ਦੇ ਬਾਰੇ ਗੱਲ ਕੀਤੀ ਜਾਏ ਤਾਂ ਉਹਨਾਂ ਦਾ ਜਨਮ 9 ਅਪ੍ਰੈਲ 1962 ਜਲੰਧਰ ਪੰਜਾਬ ਵਿੱਚ ਹੋਇਆ ਸੀ। ਉਹਨਾਂ ਨੇ ਬਹੁਤ ਛੋਟੀ ਉਮਰ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਮਰਹੂਮ ਉਸਤਾਦ ਪੂਰਨ ਸ਼ਾਹ ਕੋਟੀ ਤੋਂ ਸੰਗੀਤ ਦੀ ਸਿੱਖਿਆ ਪ੍ਰਾਪਤ ਕੀਤੀ ਸੀ। ਉਹਨਾਂ ਨੂੰ ਪੰਜਾਬੀ ਲੋਕ ਗੀਤਾਂ, ਸੁਫਿਆਨਾ ਕਲਾਮਾਂ ਅਤੇ ਪੰਜਾਬੀ ਪੌਪ ਗਾਇਕੀ ਵਿੱਚ ਮਹਾਰਤ ਹਾਸਲ ਹੈ। ਉਹਨਾਂ ਦੇ ਕਈ ਗੀਤ ਜਿਵੇਂ ਕਿ ਵਣਜਾਰਨ ਕੁੜੀਏ ਅਤੇ ਮੇਰਾ ਦਿਲ ਬਹੁਤ ਮਕਬੂਲ ਹੋਏ। ਫਿਲਮਾਂ ਅਤੇ ਪਲੇਬੈਕ ਗਾਇਕੀ ਵੀ ਉਹਨਾਂ ਨੇ ਕੀਤੀ। ਉਹਨਾਂ ਨੇ ਬਾਲੀਵੁੱਡ ਅਤੇ ਪੰਜਾਬੀ ਫਿਲਮਾਂ ਵਿੱਚ ਵੀ ਆਪਣੀ ਆਵਾਜ਼ ਦਾ ਜਾਦੂ ਬਿਖੇਰਿਆ ਅਤੇ ਮਸ਼ਹੂਰ ਗਾਇਕ ਨੁਸਰਤ ਫਤਿਹ ਅਲੀ ਖਾਨ ਨਾਲ ਵੀ ਕੰਮ ਕੀਤਾ। ਇਸ ਤੋਂ ਇਲਾਵਾ ਕਲਾ ਅਤੇ ਸੰਗੀਤ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਭਾਰਤ ਦੇ ਚੌਥੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਸ਼੍ਰੀ ਨਾਲ ਉਹ ਸਨਮਾਨਿਤ ਹਨ। ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਸਟੇਟ ਸਿੰਗਰ ਅਵਾਰਡ ਨਾਲ ਵੀ ਨਿਵਾਜਿਆ ਗਿਆ ਸੀ। ਹੰਸ ਰਾਜ ਹੰਸ ਦੀ ਗਾਇਕੀ ਤੋਂ ਲੈ ਕੇ ਸਿਆਸਤ ਤੱਕ ਦੇ ਸ਼ਾਨਦਾਰ ਸਫ਼ਰ ਲਈ ਅਸੀਂ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ। ਅਤੇ ਹੁਣ ਆਪਾਂ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਅਤੇ ਕੁਝ ਹੋਰ ਚਿੱਠੀਆਂ ਵੀ ਪੜ੍ਹ ਲੈਂਦੇ ਹਾਂ। ਚਿੱਠੀ ਆਈ ਹੈ ਹਰਦੀਪ ਸਿੰਘ, ਜਗਵੀਰ ਸਿੰਘ, ਜਵਾਲਾ ਸਿੰਘ, ਡਾਕਟਰ ਧਰਮਵੀਰ ਲੋਰੜ, ਮੁਕੇਸ਼ ਜਾਂਗੂ ਅਤੇ ਜਗਸੀਰ ਸਿੰਘ ਪੰਜੂ ਵੱਲੋਂ। ਇਹ ਆਈ ਚਿੱਠੀ ਆਈ ਹੈ ਜ਼ਿਲ੍ਹਾ ਫਾਜ਼ਿਲਕਾ ਤੋਂ, ਤਹਿਸੀਲ ਅਬੋਹਰ, ਪਿੰਡ ਰਾਜਪੁਰਾ ਤੋਂ। ਇਹਨਾਂ ਤੋਂ ਇਲਾਵਾ ਚਿੱਠੀ ਲਿਖੀ ਹੈ ਮਹਾਦੇਵ ਘਾਟ ਅਮਲੇਸ਼ਵਰ ਤੋਂ, ਡੋਮਨ ਠਾਕੁਰ, ਸੁਮਨ ਠਾਕੁਰ, ਮਿਥਲੇਸ਼ ਠਾਕੁਰ, ਤਾਰਨੀ ਠਾਕੁਰ, ਸੂਰਜ ਠਾਕੁਰ ਅਤੇ ਜੋਤੀ ਠਾਕੁਰ ਅਤੇ ਬਾਬੂ ਰਿਆਂਝ ਠਾਕੁਰ ਵੱਲੋਂ ਚਿੱਠੀ ਆਈ ਹੈ। ਫਿਰ ਚਿੱਠੀ ਆਈ ਹੈ ਜ਼ਿਲ੍ਹਾ ਮੁਕਤਸਰ, ਪਿੰਡ ਮੁਹੱਲਾ ਤੋਂ, ਪੌਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦਿਸ਼ਾ ਮੁਹੱਲਾ, ਦਰਸ਼ਨ ਬਰਾੜ, ਮਲਕੀਤ ਕੁੜਿਆਣਾ, ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ ਅਤੇ ਰਮਨ ਗਿੱਲ ਨੇ ਸਾਨੂੰ ਚਿੱਠੀ ਲਿਖੀ ਹੈ। ਫਿਰ ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ, ਬਲਵਿੰਦਰ ਬਿਰਕ, ਜੇਤੇਗ ਬਿਰਕ ਅਤੇ ਮੀਕਾ ਬਿਰਕ ਨੇ ਵੀ ਸਾਨੂੰ ਚਿੱਠੀ ਲਿਖੀ ਹੈ। ਇਹਨਾਂ ਤੋਂ ਇਲਾਵਾ ਮਾਡਲ ਟਾਊਨ ਕਰਨਾਲ ਤੋਂ ਚਿੱਠੀ ਆਈ ਹੈ ਸੁਧੀਰ, ਨੂਤਨ, ਸੰਦੀਪ ਗੁਗਲਾਨੀ, ਸੁਨੀਤਾ ਜੈਨ, ਸੁਨੀਤਾ ਸ਼ਰਮਾ, ਹਰੀਪਾਲ ਕੌਰ, ਮੀਨਾਕਸ਼ੀ ਤਿਵਾੜੀ, ਆਸ਼ਾ ਗੁਗਲਾਨੀ ਵੱਲੋਂ। ਅਤੇ ਇਸ ਤੋਂ ਇਲਾਵਾ ਜਿਨ੍ਹਾਂ ਨੇ ਚਿੱਠੀ ਲਿਖੀ ਹੈ ਸਾਨੂੰ ਉਹ ਆਈ ਹੈ ਰਣਧੀਰ ਸਿੰਘ ਬਾਂਗੜ ਵੱਲੋਂ, ਅਤੇ ਪਰਵੀਨ, ਯੁਗਮ, ਵਿਹੇਲ, ਮਨਰਾਜ, ਕੀਰਤ, ਯਮੁਨਾ, ਨਹਾਰ, ਪਿੰਡ ਯਮੁਨਾ ਨਗਰ ਤੋਂ ਚਿੱਠੀ ਇਹ ਲਿਖੀ ਹੈ। ਥੋੜ੍ਹੀ ਜਿਹੜੀ ਲਿਖਾਈ ਸੀ ਉਹ ਮੈਂ ਪੜ੍ਹ ਨਹੀਂ ਪਾ ਰਹੀ ਸੀ। ਮੇਰੀ ਇੱਕ ਰਿਕੁਐਸਟ ਹੈ, ਦਰਖਾਸਤ ਹੈ ਆਪਣੇ ਸਰੋਤਿਆਂ ਨਾਲੋਂ, ਸਰੋਤਿਆਂ ਤੋਂ, ਕਿ ਜਿਹੜੀ ਚਿੱਠੀ ਲਿਖਦੇ ਹੋ ਉਹਦੇ 'ਚ ਜਿਹੜੀ ਲਿਖਾਈ ਹੈ ਥੋੜ੍ਹੀ ਜਿਹੀ ਸਾਫ਼ ਲਿਖਿਆ ਕਰੋ ਤਾਂ ਕਿ ਮੈਂ ਜਿਹੜੇ ਨਾਂ ਹੈ ਉਹ ਵਧੀਆ ਤਰੀਕੇ ਨਾਲ ਇੱਕ ਫਲੋ 'ਚ ਪੜ੍ਹ ਸਕਾਂ। ਅਤੇ ਇਹ ਜਿਹੜੀ ਚਿੱਠੀ ਆਈ ਹੈ ਯਮੁਨਾ ਨਗਰ ਪਿੰਡ ਜਗੂੜੀ ਤੋਂ ਆਈ ਹੈ। ਇਹਨਾਂ ਤੋਂ ਇਲਾਵਾ ਸਾਨੂੰ ਚਿੱਠੀ ਲਿਖੀ ਹੈ ਪਵਨ ਲਾਲ ਹਾਜੀਪੁਰ ਤੋਂ, ਚੋਕਰੀ ਗੋਕਲ ਦਾਸ, ਪੁੱਤਰ ਵਿਜੇ ਕੁਮਾਰ, ਕੇ ਕੌਂਡਲ ਅਤੇ ਆਰ ਕੇ ਕੌਂਡਲ ਵੱਲੋਂ। ਅਤੇ ਇਹਨਾਂ ਨੇ ਇਹ ਚਾਹੁੰਦੇ ਨੇ ਕਿ ਅਸੀਂ ਇਹਨਾਂ ਨੂੰ ਹਾਕਮ ਸੂਫੀ ਦੀ ਆਵਾਜ਼ ਵਿੱਚ ਇੱਕ ਬਹੁਤ ਹੀ ਪਿਆਰਾ ਗੀਤ ਹੈ ਉਡੀਕਾਂ, ਉਹ ਇਹਨਾਂ ਨੂੰ ਸੁਣਾਇਆ ਜਾ ਸਕੇ। ਅਤੇ ਅਸੀਂ ਇਹ ਗੀਤ ਤੁਹਾਨੂੰ ਜ਼ਰੂਰ ਸੁਣਾਵਾਂਗੇ। ਹਾਕਮ ਸੂਫੀ ਦਾ ਬਹੁਤ ਹੀ ਫੇਮਸ ਗੀਤ ਹੈ ਉਡੀਕਾਂ। ਆਓ ਸੁਣਦੇ ਹਾਂ ਗੀਤ।

ਹਾਂਜੀ ਦੋਸਤੋ, ਹੁਣੇ ਆਪਾਂ ਗੀਤ ਸੁਣੇ ਸੀ ਉਡੀਕਾਂ ਹਾਕਮ ਸੂਫੀ ਦੇ ਵਾਸ ਵਿੱਚ, ਬਹੁਤ ਹੀ ਖੂਬਸੂਰਤ ਗੀਤ ਸੀ। ਹੁਣ ਆਪਾਂ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ, ਕੁਝ ਹੋਰ ਚਿੱਠੀਆਂ ਪੜ੍ਹਦੇ ਹਾਂ। ਚਿੱਠੀ ਆਈ ਹੈ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ ਵਰਿੰਦਰ ਅਤੇ ਸਿਮਰਨ, ਏਕਮ ਦਮਨ ਅਤੇ ਅਭਿਜੋਤ ਵੱਲੋਂ ਚਿੱਠੀ ਲਿਖੀ ਹੈ। ਚਿੱਠੀ ਆਈ ਹੈ ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਪੂਚੋਂ, ਕੈਂਚੀਆਂ ਤੋਂ। ਇਹਨਾਂ ਤੋਂ ਇਲਾਵਾ ਸਾਨੂੰ ਚਿੱਠੀ ਲਿਖੀ ਹੈ ਗਿੱਦੜਬਾਹਾਂ ਤੋਂ, ਮਨਜੀਤ ਤਨੇਜਾ, ਪ੍ਰਵੀਨ ਤਨੇਜਾ ਅਤੇ ਇਹਨਾਂ ਦੇ ਕੁਝ ਹੋਰ ਸੱਜਣ ਮਿੱਤਰ ਆ, ਉਹਨਾਂ ਦੇ ਵੀ ਨਾਂ ਲਿਖੇ ਨੇ। ਟਾਲੀਵਾਲਾ ਜੱਟਾ ਤੋਂ, ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ। ਇਹਨਾਂ ਤੋਂ ਇਲਾਵਾ ਜਿਹੜੀ ਚਿੱਠੀ ਆਈ ਹੈ ਉਹ ਆਈ ਹੈ ਪਿੰਡ ਕੈਰੋ, ਜ਼ਿਲ੍ਹਾ ਤਰਨ ਤਾਰਨ, ਪੰਜਾਬ ਤੋਂ, ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ਮੀ, ਰਜਨੀ, ਆਕਾਸ਼ਦੀਪ ਅਨਹਦ ਅਤੇ ਉਹਨਾਂ ਦਾ ਪੋਤਰਾ ਗੁਰਸ਼ਬਦ। ਇਸ ਤੋਂ ਇਲਾਵਾ ਚਿੱਠੀ ਆਈ ਹੈ ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ, ਹਰਜਿੰਦਰ, ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ। ਅਤੇ ਇਹਨਾਂ ਨੇ ਇਹ ਚਾਹੁੰਦੇ ਨੇ ਕਿ ਅਸੀਂ ਇਹਨਾਂ ਨੂੰ ਗੀਤ ਸੁਣਾਈਏ ਗੁਰਦਾਸ ਮਾਨ ਦੀ ਆਵਾਜ਼ ਵਿੱਚ। ਆਪਾਂ ਇਹ ਤੁਹਾਨੂੰ ਗੀਤ ਜ਼ਰੂਰ ਸੁਣਾਵਾਂਗੇ। ਗੀਤ ਦੇ ਬੋਲਣੇ ਦਿਲ ਦਾ ਮਾਮਲਾ ਹੈ, ਆਓ ਸੁਣਦੇ ਹਾਂ ਗੀਤ।

ਹਾਂਜੀ ਦੋਸਤੋ, ਹੁਣ ਆਪਾਂ ਗੀਤ ਸੁਣ ਰਹੇ ਸੀ ਦਿਲ ਦਾ ਮਾਮਲਾ ਗੁਰਦਾਸ ਮਾਨ ਦੀ ਆਵਾਜ਼ ਵਿੱਚ। ਹੁਣ ਆਪਾਂ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ, ਕੁਝ ਹੋਰ ਚਿੱਠੀਆਂ ਪੜ੍ਹਦੇ ਹਾਂ। ਚਿੱਠੀ ਆਈ ਹੈ ਪਿੰਡ ਨੁਕੇਰੀਆਂ ਨੇੜੇ ਮੰਡੀ ਰੋੜਾ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਭੇਜਣ ਵਾਲੇ ਨੇ ਕਸ਼ਮੀਰ ਸਿੰਘ ਕਰਨਾਵਾਲ, ਸੁਖਜੀਤ ਸਿੰਘ ਕਰਨਾਵਾਲ ਅਨਮੋਲ, ਸਹਿਜਪ੍ਰੀਤ ਰਹਿਮਤ, ਖੁਸ਼ਪ੍ਰੀਤ, ਸੁਖਚਰਨ ਸਿੰਘ ਬਰਾੜ, ਢਾਨੀ ਨੱਥਾ ਸਿੰਘ, ਮਹਿੰਦਰ ਸਿੰਘ ਪਿੰਡ ਸੁਦੋਕੇ ਨੇੜੇ ਫਾਜ਼ਿਲਕਾ ਤੋਂ। ਇਹਨਾਂ ਤੋਂ ਇਲਾਵਾ ਕੁਝ ਹੋਰ ਸੱਜਣ ਮਿੱਤਰ ਹੈ, ਉਹਨਾਂ ਦੇ ਵੀ ਨਾਂ ਲਿਖੇ ਨੇ, ਜਿਵੇਂ ਕਿ ਸ਼ਮਸ਼ੇਰ ਸਿੰਘ ਢਿੱਲੋਂ ਨੇੜੇ ਸਕੱਤਰੀ ਸਕੂਲ, ਕਰਤਾਰ ਸਿੰਘ ਰਾਣਾ ਚੱਖ ਪੱਖੀ ਤੋਂ। ਅਤੇ ਇਹ ਇਹਨਾਂ ਨੇ ਆਪਣੇ ਕੁਝ ਰਿਸ਼ਤੇਦਾਰਾਂ ਜਾਂ ਸੱਜਣ ਮਿੱਤਰਾਂ ਦੇ ਵੀ ਨਾਂ ਲਿਖੇ ਸੀ। ਇਹ ਗੀਤ ਸੁਣਨਾ ਚਾਹੁੰਦੇ ਨੇ ਸੂਰਮਾ ਪੰਜ ਰੱਤੀਆ, ਜੋ ਕਿ ਮਹਿੰਦਰਜੀਤ ਸੇਖੋਂ ਦੀ ਆਵਾਜ਼ ਵਿੱਚ ਹੈ। ਇਹਨਾਂ ਤੋਂ ਇਲਾਵਾ ਆਪਾਂ ਨੂੰ ਜਿਹੜੀ ਚਿੱਠੀ ਲਿਖੀ ਹੈ ਉਹ ਆਈ ਹੈ ਮੁਕਤਸਰ ਤੋਂ ਬੱਬੂ ਸਿੰਘ ਧੀਮਨ, ਬਲਜਿੰਦਰ ਕੌਰ ਧੀਮਨ, ਰਵਨੀਤ, ਨਿਸ਼ੂ ਅਤੇ ਭੁਪਿੰਦਰ। ਫਿਰ ਚਿੱਠੀ ਆਈ ਹੈ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ, ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ ਠਾਕੁਰ, ਡਾਕਟਰ ਅਮਨਦੀਪ ਅਤੇ ਕਾਲਕਾ ਤੋਂ ਇਹਨਾਂ ਦੇ ਕੁਝ ਹੋਰ ਦੋਸਤ ਨੇ, ਸ਼ੁਭਚੰਦਰ ਬਜਾਜ, ਬਿੱਟਾ ਬਜਾਜ ਅਤੇ ਸਾਹਿਲ। ਫਿਰ ਆਦਰਸ਼ ਨਗਰ ਮਲੋਟ ਤੋਂ ਚਿੱਠੀ ਆਈ ਹੈ, ਲਿਖਣ ਵਾਲੇ ਨੇ

ਦੋਸਤੋ, ਇਸ ਵਕਤ ਪ੍ਰੋਗਰਾਮ ਚੱਲ ਰਿਹਾ ਹੈ ਚਿੱਠੀਆਂ ਮਿੱਠੀਆਂ, ਅਤੇ ਮੈਂ ਆਲਜੀ ਪੂਨਮ ਸੇਠੀ ਤੁਹਾਡੇ ਨਾਲ ਜੁੜ ਚੁੱਕੀ ਹਾਂ, ਅਤੇ ਹੁਣ ਆਪਾਂ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਜਿਹੜੇ ਸਰੋਤੇ ਸਾਡੇ ਨਾਲ ਹੁਣੇ ਹੁਣੇ ਜੁੜੇ ਨੇ, ਮੈਂ ਉਹਨਾਂ ਦਾ ਵੀ ਦਿਲ ਦੀ ਗਹਿਰਾਈ ਤੋਂ ਨਿੱਘਾ ਸਵਾਗਤ ਕਰਦੀ ਹਾਂ। ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ, ਕੁਝ ਚਿੱਠੀਆਂ ਪੜ੍ਹਦੇ ਹਾਂ। ਚਿੱਠੀ ਆਈ ਹੈ ਪਿੰਡ ਸ਼ੇਰਗੜ੍ਹ ਮਲੋਟ ਤੋਂ। ਭੇਜਣ ਵਾਲੇ ਨੇ ਸ਼ਿਵਰਾਜ ਸਿੰਘ ਮਾਨ, ਸੁਖਦੇਵ, ਬਲਜੀਤ ਮਾਨ ਅਤੇ ਮੇਵਾ ਸਿੰਘ ਮਾਨ। ਇਹ ਰਣਜੀਤ ਕੌਰ ਦੀ ਆਵਾਜ਼ ਵਿੱਚ ਕੋਈ ਗੀਤ ਸੁਣਨਾ ਚਾਹੁੰਦੇ ਨੇ। ਆਪਾਂ ਇੱਕ ਗੀਤ ਬਹੁਤ ਹੀ ਪਿਆਰਾ ਜਿਹਾ ਕੱਢ ਲਿਆ, ਨੀ ਨਨਾਨੇ ਬਈ ਮਾਨੇ, ਆਪਾਂ ਇਹ ਗੀਤ ਸੁਣਾਂਗੇ। ਬਹੁਤ ਹੀ ਪਿਆਰਾ ਜਿਹਾ ਗੀਤ ਹੈ। ਅਤੇ ਇਸ ਤੋਂ ਇਲਾਵਾ ਚਿੱਠੀ ਲਿਖੀ ਹੈ ਮਹਿੰਦਰ ਸਰਕਟੇ, ਵਿਜੇ ਸਰਕਟੇ ਅਤੇ ਮਿਲਨ ਸਰਕਟੇ ਨੇ। ਫਿਰ ਚਿੱਠੀ ਆਈ ਹੈ ਪਿੰਡ ਕੁੜਿਆਣਾ, ਕੁਲਦੀਪ ਟਿੰਗੜਾ, ਵਿਸ਼ਾਲ ਟਿੰਗੜਾ, ਸੁਮਿਤ ਟਿੰਗੜਾ, ਕਵਿਤਾ ਰਾਣੀ, ਆਰ ਪੀ ਸਿੰਘ ਅਤੇ ਇਹਨਾਂ ਦੇ ਕੁਝ ਹੋਰ ਸੱਜਣ ਮਿੱਤਰ, ਉਹਨਾਂ ਦੇ ਵੀ ਨਾਂ ਲਿਖੇ ਨੇ। ਫਿਰ ਚਿੱਠੀ ਆਈ ਹੈ ਮੱਖੂ ਫਿਰੋਜ਼ਪੁਰ ਤੋਂ, ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ ਵੱਲੋਂ। ਇਹਨਾਂ ਤੋਂ ਇਲਾਵਾ ਚਿੱਠੀ ਲਿਖੀ ਹੈ ਮਸੀਤਾ ਡੱਬਵਾਲੀ ਤੋਂ, ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਹਨੀ ਲੋਟ ਅਤੇ ਕੁਝ ਹੋਰ ਵੀ ਇਹਨਾਂ ਦੇ ਫਰੈਂਡਸ ਨੇ, ਦੋਸਤ ਨੇ, ਉਹਨਾਂ ਦੇ ਨਾਮ ਵੀ ਲਿਖੇ ਨੇ। ਪਿੰਡ ਖੈਰਕਾ ਸਿਰਸਾ ਤੋਂ ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਸਰਗੁਣ ਅਤੇ ਹਨੀ ਲੋਟ। ਇਹਨਾਂ ਤੋਂ ਇਲਾਵਾ ਚਿੱਠੀ ਆਈ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ, ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜ ਪ੍ਰੀਤ ਕੌਰ ਵੱਲੋਂ। ਅਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ, ਆਪਾਂ ਅਗਲਾ ਗੀਤ ਰਣਜੀਤ ਕੌਰ ਦੀ ਆਵਾਜ਼ ਵਿੱਚ ਸੁਣਾਂਗੇ। ਆਓ ਸੁਣਦੇ ਹਾਂ ਗੀਤ।

ਹਾਂਜੀ ਦੋਸਤੋ, ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਚਿੱਠੀਆਂ ਹੋਰ ਵੀ ਨੇ, ਇੱਕ ਇੱਕ ਕਰਕੇ ਹੋਰ ਚਿੱਠੀਆਂ ਪੜਾਂਗੇ ਕਿਉਂਕਿ ਹਜੇ ਤੱਕ ਤਾਂ ਸਮਾਂ ਇਜਾਜ਼ਤ ਦੇ ਰਿਹਾ ਹੈ। ਥੋੜ੍ਹੀ ਦੇਰ 'ਚ ਟਾਈਮ ਹੋ ਜਾਏਗਾ ਤੁਹਾਨੂੰ ਸਾਰਿਆਂ ਨੂੰ ਬਾਏ ਬਾਏ ਕਹਿਣ ਦਾ। ਤਦ ਤੱਕ ਆਪਾਂ ਕੁਝ ਹੋਰ ਚਿੱਠੀਆਂ ਪੜ੍ਹਦੇ ਹਾਂ, ਕੁਝ ਹੋਰ ਗੀਤ ਸੁਣਦੇ ਹਾਂ। ਚਿੱਠੀ ਆਈ ਹੈ, ਚਿੱਠੀ ਲਿਖਣ ਵਾਲੇ ਮਹੇਸ਼ ਗਰਗ, ਸੁਸ਼ਮਾ ਗਰਗ, ਜਸ਼ਨ ਗਰਗ, ਵਿਨੋਦ ਗਰਗ। ਇਹਨਾਂ ਤੋਂ ਇਲਾਵਾ ਚਿੱਠੀ ਲਿਖੀ ਹੈ ਪਿੰਡ ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਸਰਦਾਰ ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ, ਦਪਿੰਦਰ ਸਿੰਘ ਚੇਅਰਮੈਨ, ਪੋਤਾ ਗੁਰਸ਼ਬਦ ਸਿੰਘ, ਜੀਤ ਸਿੰਘ ਕੁੜਿਆਣਾ, ਦਰਸ਼ਨ ਸਿੰਘ ਸਾਬਕਾ ਸਰਪੰਚ, ਸਮੂਹ ਬਰਾੜ ਪਰਿਵਾਰ, ਅਤੇ ਸੁਖਦੇਵ ਸਿੰਘ ਚਹਿਲ ਬੁਰਜ ਹਨੂਮਾਨਗੜ੍ਹ ਤੋਂ, ਅਤੇ ਉਹਨਾਂ ਦੇ ਦੋਸਤਾਂ ਦੇ ਵੀ ਨਾਂ ਲਿਖੇ ਨੇ ਕੁਲਵੰਤ ਸਿੰਘ ਮਲੋਟ। ਇਹਨਾਂ ਤੋਂ ਇਲਾਵਾ ਚਿੱਠੀ ਆਈ ਹੈ ਪਿੰਡ ਆਜ਼ਮ ਵਾਲਾ ਤਹਿਸੀਲ ਫਾਜ਼ਿਲਕਾ ਤੋਂ ਸੋਹਨ ਸਿੰਘ ਬੂਕ, ਨਿਸ਼ਾਨ ਸਿੰਘ ਬੂਤ, ਸੀਰਤ ਕੌਰ, ਕੀਰਤ ਕੌਰ, ਦਾਦੀ ਜਸਵੰਤ ਕੌਰ, ਸੁਰਿੰਦਰ ਕੌਰ ਬੂਕ, ਬਲਵਿੰਦਰ ਕੌਰ ਬੂਕ, ਰਾਜ ਮਿਸਤਰੀ ਅਤੇ ਬੋਦਲਾ ਟਾਨੀ ਅਤੇ ਅਮਰ ਲਾਲ ਵੱਲੋਂ ਵੀ ਚਿੱਠੀ ਆਈ ਹੈ। ਇਹਨਾਂ ਤੋਂ ਇਲਾਵਾ ਚਿੱਠੀ ਆਈ ਹੈ ਖੁਰਜਾ ਉੱਤਰ ਪ੍ਰਦੇਸ਼ ਤੋਂ, ਬਹੁਤ ਹੀ ਦੂਰੋਂ ਚਿੱਠੀ ਆਈ ਹੈ। ਤਿਲਕ ਰਾਜ ਅਰੋੜਾ, ਪ੍ਰਕਾਸ਼ ਅਰੋੜਾ, ਚੰਦਨ ਅਰੋੜਾ ਅਤੇ ਅੰਕੁਸ਼ ਅਰੋੜਾ ਨੇ ਚਿੱਠੀ ਲਿਖੀ ਹੈ। ਫਿਰ ਗਾਂਧੀ ਚੌਂਕ ਰੋਪੜ ਪੰਜਾਬ ਤੋਂ ਹਰਦੇਵ ਮੀਕਾ, ਬਲਵਿੰਦਰ ਬਿਰਕ, ਜੇਤੇਗ ਬਿਰਕ ਅਤੇ ਮੀਕਾ ਬਿਰਕ ਨੇ ਚਿੱਠੀ ਲਿਖੀ ਹੈ। ਇੱਕ ਚਿੱਠੀ ਆਈ ਹੈ ਮਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮੁਨੀਸ਼ ਬਜਾਜ ਵੱਲੋਂ। ਇਹ ਮਲਕੀਤ ਸਿੰਘ ਦੀ ਆਵਾਜ਼ ਵਿੱਚ ਇੱਕ ਬਹੁਤ ਹੀ ਖੂਬਸੂਰਤ ਗੀਤ ਹੈ, ਅਸੀਂ ਬਚਪਨ 'ਚ ਵੀ ਸੁਣਦੇ ਸੀ ਇਹ ਗੀਤ, ਤੂਤਕ ਤੂਤਕ ਤੂਤੀਆਂ। ਆਓ ਸੁਣਦੇ ਹਾਂ ਗੀਤ, ਬਹੁਤ ਹੀ ਪਿਆਰਾ ਗੀਤ ਹੈ।

0: ਹਾਂਜੀ ਦੋਸਤੋ, ਚਿੱਠੀਆਂ ਬਹੁਤ ਸਾਰੀਆਂ ਹਜੇ ਵੀ ਪੜ੍ਹਨ ਵਾਲੀਆਂ ਨੇ ਅਤੇ ਹੌਲੀ ਹੌਲੀ ਸਮਾਂ ਅੱਗੇ ਵੱਧ ਰਿਹਾ ਹੈ। ਕੋਈ ਗੱਲ ਨਹੀਂ, ਆਪਾਂ ਪੜ੍ਹਾਂਗੇ ਜ਼ਰੂਰ ਚਿੱਠੀਆਂ ਅਤੇ ਫਰਮਾਇਸ਼ਾਂ ਵੀ ਜ਼ਰੂਰ ਪੂਰੀਆਂ ਕਰਾਂਗੇ। ਚਿੱਠੀ ਆਈ ਹੈ, ਲਿਖਦੇ ਨੇ ਆਕਾਸ਼ਵਾਣੀ ਪਰਿਵਾਰ ਜਲੰਧਰ ਵਾਲੇ ਆਰਜੇ ਸਹਿਬਾਨ ਨੂੰ ਪਿਆਰੀ ਪਿਆਰੀ ਮਿੱਠੀ ਮਿੱਠੀ ਠੰਡੀ ਠੰਡੀ ਸਤਿ ਸ਼੍ਰੀ ਅਕਾਲ ਜੀ, ਦੋਨੋਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ। ਬਹੁਤ ਹੀ ਪਿਆਰਾ ਜਿਹਾ ਮੈਸੇਜ ਹੈ ਭੇਜਣ ਵਾਲੇ ਨੇ। ਮੈਸੇਜ ਲਾਡੀ ਸਿੰਘ ਧਾਲੀਵਾਲ, ਰਣਥੋਰ ਸਿੰਘ, ਬੰਸੀ ਲਾਲ ਸੰਧੂ, ਪਿੰਡ ਤੇਜਾ ਮੋੜੀ, ਅੰਬਾਲਾ। ਅੰਬਾਲਾ ਤੋਂ ਚਿੱਠੀ ਆਈ ਹੈ। ਫਿਰ ਹੋਰ ਮੈਸੇਜ ਲਿਖਿਆ ਹੈ, ਰੁੱਖ ਲਾਓ ਦੇਸ਼ ਨੂੰ ਬਚਾਓ ਜੀ। ਹਾਂਜੀ ਬਿਲਕੁਲ ਜੀ, ਰੁੱਖ ਲਾਉਣੇ ਚਾਹੀਦੇ ਨੇ, ਆਕਸੀਜਨ ਮਿਲਦੀ ਹੈ ਅਤੇ ਵਾਤਾਵਰਨ ਵੀ ਸਾਫ਼ ਹੁੰਦਾ ਹੈ। ਇਹਨਾਂ ਤੋਂ ਇਲਾਵਾ ਜਿਨ੍ਹਾਂ ਨੇ ਚਿੱਠੀ ਲਿਖੀ ਹੈ ਉਹ ਹੈ ਲਛਮਣ ਸਿੰਘ ਕਾਰੂ, ਗਗਨਦੀਪ ਕਾਰੂ, ਸਿਮੀ, ਸਤਨਾਮ ਕੋਟਕਪੁਰਾ, ਰਹਿਮਤ। ਇਹ ਚਿੱਠੀ ਆਈ ਹੈ, ਇਹ ਸਿਰਫ ਨਾਂ ਲਿਖੇ ਨੇ, ਕਿੱਥੋਂ ਆਈ ਇਹ ਨਹੀਂ ਲਿਖਿਆ। ਇਸ ਤੋਂ ਇਲਾਵਾ ਚਿੱਠੀ ਭੇਜੀ ਹੈ, ਇਹ ਮਹਿੰਦਰ ਕਪੂਰ ਦੀ ਆਵਾਜ਼ ਵਿੱਚ ਇੱਕ ਗੀਤ ਸੁਣਨਾ ਚਾਹੁੰਦੇ ਨੇ, ਇੱਕ ਕੁੜੀ, ਆਪਾਂ ਇਹ ਜ਼ਰੂਰ ਸੁਣਾਵਾਂਗੇ। ਪਹਿਲਾਂ ਦੱਸ ਦਵਾਂ ਇਹ ਚਿੱਠੀ ਕਿਹਨੇ ਲਿਖੀ ਹੈ। ਇਹ ਆਈ ਹੈ ਹਾਜੀਪੁਰ ਤੋਂ, ਕੇਹਰ ਮਾਮਾ, ਭਾਂਜਾ ਵਿਜੇ ਕੌਂਡਲ, ਗੁਰਮੀਤ ਮਾਮੀ, ਗਰਮੈਲ ਪੁੱਤਰ ਅਤੇ ਬਾਕੀ ਨਹੀਂ ਪੜ੍ਹ ਪਾ ਰਹੀ ਹਾਂ ਮੈਂ, ਤਾਂ ਹੀ ਉਹ ਕਹਿੰਦੀ ਹਾਂ ਜਿਹੜੀ ਲਿਖਾਈ ਹੈ ਨਾ ਸੋਹਣੀ ਜਿਹੀ ਲਿਖਿਆ ਕਰੋ ਤਾਂ ਕਿ ਮੈਂ ਤੁਹਾਡੇ ਨਾਮ ਹੈ ਜਿਹੜੇ ਇੱਕ ਫਲੋ 'ਚ ਪੜ੍ਹ ਸਕਾਂ। ਫਿਰ ਚਿੱਠੀ ਆਈ ਹੈ ਕ੍ਰਿਸ਼ਨ ਗੋਪਾਲ ਸ਼ਰਮਾ, ਬਿੱਟੂ ਜੈਨ, ਟੀਟੂ ਜੈਨ, ਜੇ ਬੀ ਰਾਓ ਵੱਲੋਂ। ਚਿੱਠੀ ਆਈ ਹੈ ਮੁੱਲਾਪੁਰ ਦਾਖਾ ਮੰਡੀ ਤੋਂ। ਕੁਝ ਹੋਰ ਦੋਸਤਾਂ ਅਤੇ ਮਿੱਤਰਾਂ ਦੇ ਨਾਮ ਵੀ ਲਿਖੇ ਨੇ, ਪੁਰਾਣੀ ਮੰਡੀ ਮੁੱਲਾਪੁਰ ਤੋਂ ਰਾਜੇਸ਼ ਜੈਨ, ਅਰੁਣਾ ਜੈਨ, ਆਕਾਸ਼ ਜੈਨ, ਗੌਤਮ ਜੈਨ, ਰਸਗੁੱਲਾ ਜੈਨ, ਨਗੀਨਾ ਜੈਨ। ਫਿਰ ਮੁੱਲਾਪੁਰ ਮੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ ਸ਼ਰਮਾ, ਆਸ਼ੀਸ਼ ਸ਼ਰਮਾ, ਬਿੱਟੂ ਜੈਨ, ਦੀਪਕ ਜੈਨ, ਮਨੋਜ ਜੈਨ, ਸਮਤਾ ਜੈਨ, ਰਾਜਾ ਜੈਨ, ਰਾਣੀ ਜੈਨ ਵੱਲੋਂ। ਫਿਰ ਚਿੱਠੀ ਆਈ ਹੈ ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਪੂਚੋਂ, ਖੈਂਚੀਆਂ ਤੋਂ। ਭੇਜਣ ਵਾਲੇ ਨੇ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ ਅਤੇ ਸਿਮਰਨ, ਕੁਲਦੀਪ, ਏਕਮ, ਦਮਨ, ਅਭਿਜੋਤ ਵੱਲੋਂ ਵੀ ਚਿੱਠੀ ਆਈ ਹੈ। ਫਿਰ ਚਿੱਠੀ ਆਈ ਹੈ ਮੇਹਸ ਗੇਟ ਨਾਭਾ ਤੋਂ, ਸੋਮਦਤ, ਕੈਰਵ, ਜੋਤੀ ਰਾਣੀ ਅਤੇ ਗੁਰਮੰਨਤ ਵੱਲੋਂ। ਜਿਵੇਂ ਕਿ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ, ਆਪਾਂ ਇੱਕ ਫਰਮਾਇਸ਼ ਹੈ ਜਿਹੜੀ ਮਹਿੰਦਰ ਕਪੂਰ ਦੀ ਆਵਾਜ਼ ਵਿੱਚ ਆਈ ਹੈ। ਇਹ ਗੀਤ ਹੈ ਇੱਕ ਕੁੜੀ ਜਿਹਦਾ ਨਾਂ ਮੁਹੱਬਤ ਹੈ। ਬਹੁਤ ਹੀ ਪਿਆਰਾ ਗੀਤ ਹੈ, ਦਿਲ ਨੂੰ ਛੂਹ ਜਾਣ ਵਾਲਾ ਗੀਤ ਹੈ। ਆਓ ਸੁਣਦੇ ਹਾਂ ਗੀਤ।
1: ਮੁਹੱਬਤ

ਨਮਸਕਾਰ, ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ। ਸ਼ਾਮ ਦੇ 4 ਵਜੇ ਨੇ ਸਾਡੀ ਸਭਾ ਹੁਣ ਸ਼ੁਰੂ ਹੁੰਦੀ ਹੈ ਅਤੇ ਸਭਾ ਦੇ ਸ਼ੁਰੂ ਵਿੱਚ ਪੇਸ਼ ਨੇ ਮੁੱਖ ਖ਼ਬਰਾਂ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਅੱਜ ਨਵੀਂ ਦਿੱਲੀ ਵਿੱਚ ਕਈ ਮੁੱਦਿਆਂ 'ਤੇ ਚਰਚਾ ਕੀਤੀ। ਦੋਵਾਂ ਧਿਰਾਂ ਨੇ ਭਾਰਤ ਅਮਰੀਕਾ ਰਣਨੀਤਿਕ ਭਾਈਵਾਲੀ ਨੂੰ ਮਹੱਤਵਪੂਰਨ ਕਰਾਰ ਦਿੱਤਾ। ਸਰਕਾਰ ਵਜ਼ਨ ਅਤੇ ਮਾਪ ਨਿਰੀਖਣ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਜਾਂਚ ਕੇਂਦਰਾਂ ਦੀ ਭੂਮਿਕਾ ਦਾ ਵਿਸਤਾਰ ਕਰੇਗੀ। ਪੰਜਾਬ ਚੋਣ ਕਮਿਸ਼ਨ ਨੇ ਦੱਸਿਆ ਸੂਬੇ ਵਿੱਚ ਆਉਂਦੀ 26 ਮਈ ਨੂੰ ਹੋ ਰਹੀਆਂ ਮਿਊਂਸੀਪਲ ਚੋਣਾਂ ਲਈ ਕੁੱਲ 7,555 ਉਮੀਦਵਾਰ ਚੋਣ ਮੈਦਾਨ ਵਿੱਚ ਨੇ। ਸੀਮਾ ਸੁਰੱਖਿਆ ਬਲ ਦੇ ਜਲੰਧਰ ਸਥਿਤ ਪੰਜਾਬ ਫਰੰਟੀਅਰ ਹੈੱਡਕੁਆਰਟਰ ਵੱਲੋਂ ਅੱਜ ਫਿੱਟ ਇੰਡੀਆ ਸਾਈਡੋਨ ਸਾਈਕਲ ਮੁਹਿੰਮ ਦੇ 75 ਐਡੀਸ਼ਨ ਦੇ ਹਿੱਸੇ ਵਜੋਂ ਇੱਕ ਸਾਈਕਲ ਰੈਲੀ ਦਾ ਆਯੋਜਨ। ਅੱਜ ਪਾਕਿਸਤਾਨ ਅਤੇ ਬਲੋਚਿਸਤਾਨ ਵਿੱਚ ਇੱਕ ਰੇਲਵੇ ਪਟੜੀ 'ਤੇ ਹੋਏ ਧਮਾਕੇ ਵਿੱਚ 30 ਲੋਕਾਂ ਦੀ ਮੌਤ ਅਤੇ ਕਈ ਜ਼ਖਮੀ। ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਨੇ ਸਰਹੱਦ ਪਾਰ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ 28 ਕਿਲੋ ਤੋਂ ਵੱਧ ਹੀਰੋਇਨ ਅਤੇ 9 ਲੱਖ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਦਿੱਲੀ, ਚੰਡੀਗੜ੍ਹ ਅਤੇ ਰਾਜਸਥਾਨ ਦੇ ਕੁਝ ਇਲਾਕਿਆਂ ਵਿੱਚ ਲੂ ਚੱਲਣ ਦੀ ਸੰਭਾਵਨਾ ਜਤਾਈ। ਫੈਡਰੇਸ਼ਨ ਕੱਪ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਗੁਰਿੰਦਰਵੀਰ ਸਿੰਘ ਨੇ ਮਰਦਾਂ ਦੇ 100 ਮੀਟਰ ਦੌੜ ਵਿੱਚ ਸੋਨੇ ਦਾ ਤਮਗਾ ਜਿੱਤਿਆ ਅਤੇ IPL ਕ੍ਰਿਕਟ ਵਿੱਚ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਦਿੱਲੀ ਕੈਪੀਟਲਸ ਨਾਲ ਸ਼ਾਮੀ 7:30 ਵਜੇ ਹੋਵੇਗਾ।

0: ਤੁਸੀਂ ਗਜ਼ਲ ਸੁਣ ਰਹੇ ਸੀ ਗਾਇਕ ਕਲਾਕਾਰ ਜਗਜੀਤ ਸਿੰਘ ਅਤੇ ਚਿਤਰਾ ਸਿੰਘ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਸ਼ਾਮ ਦੇ 4:30 ਹੋਏ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।
1: ਤਨ ਮਨ ਤੇਰਾ ਸਭ ਗੁਣ ਤੇਰੇ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸਰਵਣ ਕਰਦੇ ਹਾਂ ਗੁਰਬਾਣੀ ਵਿਚਾਰ ਪ੍ਰੋਗਰਾਮ।

ਜੀਵੋ ਭੇਖ ਦਰ ਸਾਰੀ। ਸ਼ਬਦ ਦੇ ਅਖੀਰ ਵਿੱਚ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ, ਕੌਣ ਸੋ ਜਤਨ ਉਪਾਉ ਕਿਨੇਹਾ, ਸੇਵਾ ਕੌਣ ਵਿਚਾਰੀ, ਮਾਨ ਅਭਿਮਾਨ ਮੋਹ ਤਜ ਨਾਨਕ ਸੰਤਹਿ ਸੰਗ ਉਧਾਰੀ। ਉਸ ਸਰਬ ਵਿਆਪੀ ਅਲੱਖ ਪਾਰ ਬ੍ਰਹਮ ਪਰਮੇਸ਼ਰ ਦੀ ਪ੍ਰੀਤ ਦੀ ਕਥਾ ਅਕਥ ਹੈ, ਜੋ ਬਿਆਨ ਨਹੀਂ ਕੀਤੀ ਜਾ ਸਕਦੀ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਬਚਨ ਕਰਦੇ ਹਨ ਕਿ ਮੈਂ ਉਹ ਕਿਹੜਾ ਯਤਨ ਦੱਸਾਂ, ਉਹ ਕਿਹੜਾ ਹੀਲਾ ਵਸੀਲਾ ਦਰਸਾਵਾਂ, ਮੈਂ ਉਹ ਕਿਹੜੀ ਸੇਵਾ ਦੀ ਵਿਚਾਰ ਵਿਚਾਰਾਂ, ਜਿਸ ਉੱਦਮ ਦੇ ਸਦਕਾ ਪਿਆਰੇ ਪ੍ਰਭੂ ਜੀ ਦਾ ਦਰਸ਼ਨ ਹੋ ਸਕਦਾ ਹੈ। ਹੇ ਦੁਨੀਆਂ ਦੇ ਲੋਕੋ, ਇਤਨਾ ਹੀ ਕਹਾਂਗਾ ਕਿ ਉਸ ਪਿਆਰੇ ਪ੍ਰਭੂ ਜੀ ਦੇ ਸੰਤ ਜਨਾਂ ਦੀ ਸੰਗਤ ਵਿੱਚ ਰਹਿ ਕੇ ਮਾਣ ਅਹੰਕਾਰ ਮੋਹ ਦਾ ਤਿਆਗ ਕਰਕੇ ਹੀ ਪਾਰ ਉਤਾਰਾ ਹੋ ਸਕਦਾ ਹੈ, ਤੇ ਪ੍ਰਭੂ ਪਿਆਰੇ ਦੀ ਪ੍ਰੀਤ ਹੀ, ਉਸ ਪਿਆਰੇ ਪ੍ਰਭੂ ਜੀ ਨਾਲ ਪਾਈ ਸੱਚੀ ਪ੍ਰੀਤ ਹੀ ਉਸ ਦੇ ਮਿਲਾਪ ਦਾ ਕਾਰਨ ਬਣਦੀ ਹੈ।

0: ਉਹਨਾਂ ਦੀ ਸੰਗਤ ਵਿੱਚ ਰਹਿ ਕੇ ਮਾਣ ਅਹੰਕਾਰ ਮੋਹ ਦਾ ਤਿਆਗ ਕਰਕੇ ਹੀ ਪਾਰ ਉਤਾਰਾ ਹੋ ਸਕਦਾ ਹੈ ਤੇ ਪ੍ਰਭੂ ਪਿਆਰੇ ਦੀ ਪ੍ਰੀਤ ਹੀ ਉਸ ਪਿਆਰੇ ਪ੍ਰਭੂ ਜੀ ਨਾਲ ਪਾਈ ਸੱਚੀ ਪ੍ਰੀਤ ਹੀ ਉਸ ਦੇ ਮਿਲਾਪ ਦਾ ਕਾਰਨ ਬਣਦੀ ਹੈ।
1: ਪ੍ਰਿਯ ਕੀ ਪ੍ਰੀਤ ਪਿਆਰੀ ਮਗਨ ਮਨੈ ਮੈਂ ਚਿਤਵਾ ਆਸਾ ਨੈਨੋ ਤਾਰ ਤੁਹਾਰੀ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਜਸਬੀਰ ਸਿੰਘ। ਉਠਤ ਸੁਖੀਆ ਬੈਠਤ ਸੁਖੀਆ ਪਉ ਨਹੀਂ ਲਾਗੈ ਜਾਂ ਐਸੇ ਬੁਝਿਆ ਰਾਖਾ ਏਕ ਹਮਾਰਾ ਸਵਾਮੀ ਸਗਲ ਘਟਾ ਕਾ ਅੰਤਰ ਜਾਮੀ ਸੋਏ ਅਚਿੰਤਾ ਜਾਗ ਅਚਿੰਤਾ ਜਹਾ ਕਹਾਂ ਪ੍ਰਭ ਤੂੰ ਵਰਤੰਤਾ ਕਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਗੁਰਬਾਣੀ ਅਨੁਸਾਰ ਅਚਿੰਤ ਰਹਿਣ ਦਾ ਮੰਤਰ ਅਚਿੰਤ ਪ੍ਰਭੂ ਆਪ ਹੀ ਦਰਸਾ ਸਕਦਾ ਹੈ। ਜਿਸਨੇ ਅਚਿੰਤ ਪ੍ਰਭੂ ਦੇ ਨਾਲ ਪ੍ਰੇਮ ਸਥਾਪਿਤ ਕਰ ਲਿਆ ਹੈ ਉਸ ਦਾ ਨਾਮ ਹਿਰਦੇ ਵਿੱਚ ਵਸਾ ਲਿਆ ਹੈ ਅਚਿੰਤ ਪ੍ਰਭੂ ਉਸ ਦਾ ਰਾਖਾ ਬਣ ਜਾਂਦਾ ਹੈ। ਅਚਿੰਤੇ ਨਾਲ ਪ੍ਰੀਤ ਰੱਖਦਾ ਹੋਇਆ ਇਨਸਾਨ ਅਚਿੰਤ ਅਵਸਥਾ ਦਾ ਧਾਰਨੀ ਹੋ ਜਾਂਦਾ ਹੈ। ਸੁਣਦੇ ਹਾਂ ਭਗਵਾਨ ਸਿੰਘ ਜੌਹਲ ਹੋਰਾਂ ਪਾਸੋਂ ਵਾਰਤਾ ਗੁਰਬਾਣੀ ਵਿੱਚ ਅਚਿੰਤ ਦਾ ਸੰਕਲਪ।
2: ਮਨੁੱਖੀ ਜੀਵਨ ਵਿੱਚ ਉਸ ਅਚਿੰਤ ਪ੍ਰਭੂ ਨੂੰ ਬੁੱਝਣ ਲਈ ਜੀਵਨ ਸਮਰਪਿਤ ਕਰਨਾ ਪੈਂਦਾ ਹੈ। ਇਸ ਕਾਰਜ ਲਈ ਸਿਮਰਨ ਸਾਧਨਾ ਵਿਵੇਕ ਬੁੱਧੀ ਅਤੇ ਮਨ ਨਿਰਮਲ ਕਰਨ ਲਈ ਸਖ਼ਤ ਅਭਿਆਸ ਦੀ ਲੋੜ ਹੈ। ਗੁਰ ਸ਼ਬਦ ਦੀ ਕਮਾਈ ਦੀ ਜ਼ਰੂਰਤ ਹੈ। ਇਹ ਦਾਤ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਨਾਲ ਹੀ ਪ੍ਰਾਪਤ ਹੋ ਸਕਦੀ ਹੈ। ਅਜਿਹੀ ਸਮਰਪਣ ਭਾਵਨਾ ਵਾਲੇ ਜਗਿਆਸੂ ਨੂੰ ਦੁੱਖਾਂ ਤੋਂ ਛੁਟਕਾਰਾ ਦਵਾ ਕੇ ਸੁੱਖ ਪ੍ਰਦਾਨ ਕਰਨ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਹੈ। ਉਹ ਚਿੰਤ ਪ੍ਰਭੂ ਉਸ ਦੀਆਂ ਚਿੰਤਾਵਾਂ ਤੇ ਹੋਮੇ ਨੂੰ ਦੂਰ ਕਰਕੇ ਆਪ ਹੀ ਰਖਵਾਲਾ ਬਣ ਜਾਂਦਾ ਹੈ। ਰਾਗ ਗੌੜੀ ਵਿੱਚ ਬਾਣੀ ਦੇ ਬੋਹਿਤ ਧੰਨ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ, ਜਿਸ ਪ੍ਰਭ ਰਾਖੈ ਤਿਸ ਨਾ ਹੀ ਦੁੱਖ, ਨਾਮ ਜਪਤ ਮਨ ਹੋਵਤ ਸੁਖ, ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ। ਹੁਣ ਆਪਣੀ ਸੋਚ ਤੇ ਵਿਚਾਰ ਸ਼ਕਤੀ ਗੁਰੂ ਦੇ ਅਧੀਨ ਕਰਨ ਤੋਂ ਪਿੱਛੋਂ ਜਿਹੜੀ ਨਵੀਂ ਆਤਮਕ ਰੌ ਮਨ ਵਿੱਚ ਚਲੇਗੀ, ਉਸ ਨਾਲ ਜਗਿਆਸੂ ਦੀ ਸੀਮਤ ਅਲਪ ਤੇ ਖਰੂਦੀ ਬੁੱਧੀ ਦੀ ਥਾਂ ਭਰਨ ਲਈ ਅਚਿੰਤ ਵਾਹਿਗੁਰੂ ਖੁਦ ਰਖਵਾਲਾ ਬਣ ਜਾਂਦਾ ਹੈ। ਸੰਸਾਰ ਦੀ ਰਚਨਾ ਕਰਨ ਸਮੇਂ ਰਚਨਹਾਰ ਅਚਿੰਤ ਪ੍ਰਭੂ ਨੇ ਮਨੁੱਖ ਨੂੰ ਸਾਰੀ ਦੁਨੀਆਂ ਦਾ ਮਾਲਕ ਬਣਾ ਕੇ ਭੇਜਿਆ। ਦੁਨੀਆਂ ਵਿੱਚ ਵਿਚਰਨ ਲਈ ਮਨੁੱਖ ਮਾਤਰ ਨੂੰ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਦਿੱਤੀਆਂ ਨੇ। ਆਤਮਕ ਤੌਰ ਤੇ ਜਿੱਥੇ ਅਸੀਂ ਅਕਾਲ ਪੁਰਖ ਵਾਹਿਗੁਰੂ ਨਾਲ ਜੁੜਨਾ ਹੈ, ਦੂਜੇ ਪਾਸੇ ਉਸ ਵਾਹਿਗੁਰੂ ਆਪਣੇ ਆਪ ਵਿੱਚ ਸੁਤੰਤਰ ਵੀ ਹੈ। ਉਸ ਨੂੰ ਸਾਡੀਆਂ ਲੋੜਾਂ ਥੋੜਾਂ, ਦੁੱਖ ਸੁੱਖ, ਚੰਗੇ ਮੰਦੇ ਦੀ ਚਿੰਤਾ ਵੀ ਹੈ। ਪਰਮ ਪਿਤਾ ਪ੍ਰਭੂ ਹਰ ਯੋਗ ਮਾਤਾ ਪਿਤਾ ਵਾਂਗ ਸਾਡੇ ਲਈ ਫਿਕਰਮੰਦ ਵੀ ਹੈ। ਧੰਨ ਗੁਰੂ ਨਾਨਕ ਦੇਵ ਜੀ ਆਸਾ ਦੀ ਵਾਰ ਵਿੱਚ ਇਸ ਪ੍ਰਥਾਏ ਪ੍ਰਮਾਣ ਕਰ ਰਹੇ ਨੇ, ਜਿਨ ਕਰਤੇ ਕਰਨਾ ਕੀ ਆ, ਚਿੰਤਾ ਵੀ ਕਰਨੀ ਤਾਂ ਹੈ, ਸੋ ਕਰਤਾ ਚਿੰਤਾ ਕਰੇ, ਜਿਨ ਉਪਾਇਆ ਜਗ, ਤਿਸ ਜੋਹਾਰੀ ਸਵਾਸ ਤਿਸ ਤਿਸ ਦੀਵਾਨ ਅਭਗ। ਗੁਰਮਤਿ ਵਿਚਾਰਧਾਰਾ ਮੁਤਾਬਕ ਚਿੰਤਾ ਅਸਲ ਵਿੱਚ ਮੋਹ ਤੋਂ ਪੈਦਾ ਹੁੰਦੀ ਹੈ। ਮੋਹ ਸਰੀਰ ਨਾਲ ਜਾਂ ਧਨ ਦੌਲਤ ਤੇ ਸੰਪਤੀ ਨਾਲ ਹੁੰਦਾ ਹੈ। ਅਸਲ ਵਿੱਚ ਜੋ ਬਣਿਆ ਹੈ ਉਹ ਵਿਨਸੇਗਾ ਵੀ, ਜਿਸ ਦਾ ਜਨਮ ਹੋਇਆ ਉਸ ਦੀ ਮੌਤ ਵੀ ਹੋਵੇਗੀ। ਬਣਨਾ ਤੇ ਵਿਨਸਣਾ, ਆਉਣਾ ਤੇ ਜਾਣਾ, ਇਹਨਾਂ ਦਾ ਸੰਬੰਧ ਅਟੁੱਟ ਹੈ। ਮਨੁੱਖ ਨੂੰ ਆਪਣੀ ਸੰਪਤੀ ਤੇ ਪਦਵੀ ਨਾਲ ਮੋਹ ਵੀ ਹੈ। ਜਦੋਂ ਇਹ ਸਾਰਾ ਕੁਝ ਹੱਥੋਂ ਨਿਕਲਦਾ, ਉਦੋਂ ਮਨੁੱਖ ਨਿਰਾਸ਼ਾ ਦੇ ਅਧੀਨ ਚਿੰਤਾ ਦੇ ਰੋਗ ਵਿੱਚ ਗ੍ਰਸਿਆ ਜਾਂਦਾ ਹੈ। ਅਸਲ ਵਿੱਚ ਉਸ ਅਚਿੰਤ ਵਾਹਿਗੁਰੂ ਦੇ ਭਾਣੇ ਤੇ ਹੁਕਮ ਨੂੰ ਨਾ ਮੰਨਣਾ ਪੱਥਰਾਂ ਨਾਲ ਸਿਰ ਮਾਰਨ ਦੇ ਤੁੱਲ ਹੈ। ਅਸਲ ਵਿੱਚ ਉਸ ਅਚਿੰਤ ਦੇ ਹੁਕਮ ਵਿੱਚ ਹੋਣ ਵਾਲੀ ਸਾਰੀ ਕਿਰਿਆ ਹੋ ਕੇ ਰਹਿਣੀ ਹੈ। ਇਹ ਸਾਰੀਆਂ ਚਿੰਤਾਵਾਂ ਉਸ ਅਚਿੰਤ ਦੇ ਹਵਾਲੇ ਕਰਨੀਆਂ ਪੈਣਗੀਆਂ। ਉਸ ਦਾ ਹੁਕਮ ਟਾਲਿਆ ਨਹੀਂ ਜਾ ਸਕਦਾ। ਉਸ ਦੇ ਹੁਕਮ ਅੱਗੇ ਕਿਸੇ ਦੀ ਦਲੀਲ ਤੇ ਅਪੀਲ ਵੀ ਨਹੀਂ ਚੱਲਦੀ। ਵਾਰ ਰਾਮਕਲੀ ਵਿੱਚ ਦੂਸਰੇ ਨਾਨਕ ਧੰਨ ਗੁਰੂ ਅੰਗਦ ਦੇਵ ਜੀ ਦਾ ਹੁਕਮ ਹੈ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੇ ਜਲ ਮੈਂ ਜੰਤ ਉਪਾਇਨ ਤਿਨਾ ਵਿਰੋਜੀ ਦੇ। ਉੱਥੇ ਹੱਟ ਨਾ ਚੱਲਈ, ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋਵਈ, ਨਾ ਕੋ ਲਏ ਨਾ ਦੇ, ਜੀਆਂ ਕਾ ਆਹਾਰ ਜੀ, ਖਾਣਾ ਇਹੋ ਕਰਿਓ, ਵਿੱਚ ਉਪਾਏ ਸਾਇਰਾ ਤਿਨਾ ਵਿਸਾਰ ਕਰੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੈ। ਜੋ ਮਨੁੱਖ ਦੇ ਵੱਸ ਵਿੱਚ ਹੈ ਉਸ ਕਾਰਜ ਨੂੰ ਕਰਨਾ ਸਾਡਾ ਫਰਜ਼ ਵੀ ਹੈ। ਕਰਨ ਜੋ ਕੰਮਾਂ ਲਈ ਉੱਦਮ ਕਰਨਾ, ਉਪਾਅ ਕਰਨਾ, ਸਹਾਇਤਾ ਕਰਨੀ ਜ਼ਰੂਰੀ ਹੈ। ਪਰ ਜੋ ਕੋਈ ਸਾਡੇ ਅਧਿਕਾਰ ਖੇਤਰ ਵਿੱਚ ਹੀ ਨਹੀਂ, ਜੋ ਉਸ ਅਚਿੰਤ ਦੇ ਹੁਕਮ ਵਿੱਚ ਹੈ, ਉਸ ਲਈ ਚਿੰਤਾ ਕਰਨੀ ਕੇਵਲ ਮਾਨਸਿਕ ਤੇ ਸਰੀਰਕ ਦੁੱਖਾਂ ਨੂੰ ਸੱਦਾ ਦੇਣ ਦੇ ਤੁੱਲ ਹੈ। ਚਿੰਤਾ ਕਰਨ ਵਾਲੇ ਮਨੁੱਖ ਦੇ ਸਰੀਰ

0: ਨੂੰ ਲੱਗਿਆ ਹੋਇਆ ਕੌਣ ਹੈ ਜੋ ਉਸ ਨੂੰ ਅੰਦਰੋਂ ਅੰਦਰ ਖੋਖਲਾ ਕਰ ਦਿੰਦਾ ਹੈ। ਚਿੰਤਾ ਅਜਿਹਾ ਮਨੋਰੋਗ ਹੈ ਜੋ ਉਸ ਪ੍ਰਭੂ ਪਰਮਾਤਮਾ ਦੇ ਹੁਕਮ ਤੋਂ ਦੂਰ ਕਰਦਾ ਹੈ। ਚਿੰਤਤ ਮਨੁੱਖ ਕੇਵਲ ਸੋਚ ਦੇ ਘੋੜੇ ਦੜਾਉਂਦਾ ਹੈ, ਕਰਦਾ ਕੁਝ ਨਹੀਂ। ਅਕਾਲ ਪੁਰਖ ਵਾਹਿਗੁਰੂ ਦੀ ਟੇਕ ਨੂੰ ਛੱਡ ਕੇ ਦੁਨੀਆਂ ਦੇ ਲੋਕਾਂ 'ਤੇ ਭਰੋਸਾ ਕਰਨ ਅੰਨ੍ਹੇ ਖੂਹ ਵਿੱਚ ਡਿੱਗਣ ਦੇ ਸਮਾਨ ਹੈ। ਰਾਗ ਰਾਮਕਲੀ ਵਿੱਚ ਸ਼ਾਂਤੀ ਦੇ ਸਰੂਪ ਧੰਨ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ, ਬਿਰਥਾ ਪ੍ਰਵਾਸਾ ਲੋਕ ਠਾਕਰ ਪ੍ਰਭ ਤੇਰੀ ਟੇਕ, ਅਵਰ ਛੂਟੀ ਸਵਾਸ ਅਚਿੰਤ ਠਾਕਰ ਪੇਟੇ ਗੁਣਤਾਸ, ਇੱਕੋ ਨਾਮ ਧਿਆਏ ਮਨ ਮੇਰੇ, ਕਾਰਜ ਤੇਰਾ ਹੋਵੇ ਪੂਰਾ, ਹਰ ਹਰ ਹਰ ਗੁਣ ਗਾਏ ਮਨ ਮੇਰੇ। ਗੁਰਬਾਣੀ ਅਨੁਸਾਰ ਗੁਰੂ ਸਾਹਿਬਾਨ ਅਤੇ ਬਾਣੀ ਦੇ ਰਚਨਹਾਰੇ ਜਿਸ ਆਦਰਸ਼ਕ ਮਨੁੱਖ ਦਾ ਨਿਰਮਾਣ ਕਰਨਾ ਚਾਹੁੰਦੇ ਨੇ ਉਸ ਦਾ ਵੱਡਾ ਗੌਣ ਭੈ, ਚਿੰਤਾ, ਸੰਸਿਆ ਅਤੇ ਝੋਰਿਆਂ ਤੋਂ ਮੁਕਤ ਹੋਣਾ ਹੈ। ਮਨੁੱਖ ਨੂੰ ਥੋੜ ਚਿਰੇ ਅਤੇ ਅਸਥਿਰ ਜੀਵਨ ਤੋਂ ਗਿਆਤ ਕਰਵਾ ਕੇ ਮਨੁੱਖ ਅੰਦਰ ਵਾਹਿਗੁਰੂ ਦੇ ਸਿਮਰਨ ਲਈ ਲਗਨ ਪੈਦਾ ਕਰਨੀ, ਉਸ ਨੂੰ ਉਹ ਗੁਣਾਂ ਦਾ ਧਾਰਨੀ ਬਣਾਉਣਾ ਚਾਹੁੰਦੇ ਨੇ। ਮਕਸਦ ਕੇਵਲ ਸੰਸਾਰ ਦੀ ਚਲਾਏ ਮਾਨਤਾ ਨੂੰ ਸਹਿਜ ਭਾਵ ਵਿੱਚ ਲੈਣ ਦੀ ਪ੍ਰੇਰਣਾ ਦੇਣੀ ਹੈ। ਨਾਸ਼ਮੰਤਾ ਜੀਵਨ ਦੀ ਅਟਲ ਸੱਚਾਈ ਹੈ। ਨੌਵੇਂ ਨਾਨਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੁਕਮ ਹੈ, ਚਿੰਤਾ ਤਾਂ ਕੀ ਕੀਜੀਐ ਜੋ ਅਨਹੋਨੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਉਸ ਅਚਿੰਤ ਪ੍ਰਭੂ ਦਾ ਚਿੰਤਨ ਕਰਨ ਨਾਲ ਮੌਤ ਦਾ ਭੈ ਵੀ ਦੂਰ ਹੋ ਜਾਂਦਾ ਹੈ। ਰਾਗ ਸੋਰਠ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੁਕਮ ਹੈ, ਜਬ ਹੀ ਸਰਨ ਸਾਧਕੀ ਆਇਓ ਦੁਰਮਤ ਸਗਲ ਵਿਨਾਸੀ, ਤਬ ਨਾਨਕ ਚੇਤਿਓ ਚਿੰਤਾ ਮਨ, ਘਾਟੀ ਜਮਕੀ ਫਾਸੀ। ਗੁਰੂ ਸਾਹਿਬ ਜਗਿਆਸੂ ਦੇ ਉਸ ਅਚਿੰਤ ਪ੍ਰਭੂ ਦਾ ਚਿੰਤਨ ਕਰਨ ਦੇ ਨਾਲ ਨਾਲ ਉਸ ਦੇ ਹੁਕਮ ਤੇ ਭਾਣੇ ਨੂੰ ਮੰਨਣ ਦੀ ਵੀ ਹਦਾਇਤ ਕਰਦੇ ਨੇ। ਵੱਡੀ ਤੋਂ ਵੱਡੀ ਦੁਖਦਾਈ ਅਵਸਥਾ ਨੂੰ ਝੱਲਣ ਲਈ ਅਰਦਾਸ ਵੀ ਕਰਨ ਦਾ ਹੁਕਮ ਕਰਦੇ ਨੇ। ਗੁਰੂ ਆਸ਼ੇ ਅਨੁਸਾਰ ਗੁਰਬਾਣੀ ਵਿੱਚ ਵਿਸ਼ਵਾਸ ਰੱਖਣ ਵਾਲੇ ਜਗਿਆਸੂ ਨੇ ਜੀਵਨ ਪੰਥ ਤੈਅ ਕਰਦਿਆਂ ਨਾ ਖੁਸ਼ੀ ਵਿੱਚ ਬਹੁਤੇ ਉਛਾਲੇ ਮਾਰਨੇ ਨੇ ਅਤੇ ਨਾ ਹੀ ਚਿੰਤਾ, ਪਰੇਸ਼ਾਨੀ, ਗਮੀ ਵਿੱਚ ਗੁਲਤਾਨ ਹੋਣਾ ਹੈ। ਸਮੁੱਚੇ ਸਿੱਖ ਇਤਿਹਾਸ ਵਿੱਚ ਇਸ ਦੀਆਂ ਅਨੇਕਾਂ ਉਦਾਹਰਣਾਂ ਮਿਲਦੀਆਂ ਨੇ। ਸੰਸਾਰ ਦੇ ਲੋਕ ਜਿਨ੍ਹਾਂ ਨੂੰ ਮਾਇਆ ਅਤੇ ਵਡਿਆਈ ਕਰਕੇ ਅਸੀਂ ਵੱਡੇ ਕਹਿੰਦੇ ਹਨ, ਅਸਲ ਵਿੱਚ ਉਸ ਅਚਿੰਤ ਪ੍ਰਭੂ ਕਰਤੇ ਨੂੰ ਭੁੱਲ ਚੁੱਕੇ ਨੇ। ਗੌੜੀ ਰਾਗ ਵਿੱਚ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ, ਵੜੇ ਵੜੇ ਜੁਦੀ ਸਹਿਲੋਗ ਤਿੰਨ ਕੋ ਵਿਆਪੈ, ਚਿੰਤਾ ਰੋਗ ਕੌਣ ਬੜਾ, ਮਾਇਆ ਵਡਿਆਈ ਸੋ ਵੱਡਾ ਜਿਨ ਰਾਮ ਰਿਵਲਾਈ। ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਨੂੰ ਚਿੰਤਾ ਵਿੱਚ ਗਰਸੇ ਵੇਖਿਆ ਤਾਂ ਰਾਮਕਲੀ ਰਾਗ ਵਿੱਚ ਹੁਕਮ ਕੀਤਾ, ਚਿੰਤਤ ਹੀ ਦੀਸੈ ਸਭ ਕੋਏ, ਚੇਤਾ ਏਕ ਤਹੀ ਸੁਖ ਹੋਏ। ਇਸ ਸਾਰੀ ਵਿਚਾਰ ਦਾ ਤਤਸਰ ਇਹੋ ਹੈ, ਜਿਨ੍ਹਾਂ ਪ੍ਰਭੂ ਪਿਆਰਿਆਂ ਨੇ ਉਸ ਅਚਿੰਤ ਵਾਹਿਗੁਰੂ ਦੀ ਟੇਕ ਲੈ ਕੇ ਆਪਣਾ ਆਪਾ ਉਸ ਦੇ ਹਵਾਲੇ ਕਰ ਦਿੱਤਾ ਹੈ, ਉਹ ਪ੍ਰਾਣੀ ਉਸ ਦੀ ਦਇਆ ਦੇ ਪਾਤਰ ਬਣ ਜਾਂਦੇ ਨੇ। ਰਾਗ ਆਸਾ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ, ਜਾ ਕੋ ਟੇਕ ਤੁਮਾਰੀ ਸਵਾਮੀ, ਤਾਂ ਕੋ ਨਾਹੀ ਚਿੰਤਾ, ਜਾਂ ਕੋ ਦਹਿ ਤੁਮਾਰੀ ਹੋਈ, ਸੋ ਸਾ ਭਲਾ ਭਗਵੰਤਾ।
1: ਗੁਰਬਾਣੀ ਵਿੱਚ ਅਚਿੰਤ ਦਾ ਸੰਕਲਪ, ਇਹ ਵਾਰਤਾ ਸੁਣਾ ਰਹੇ ਸਨ ਭਗਵਾਨ ਸਿੰਘ ਜੌਹਲ। ਅਚਿੰਤ ਪ੍ਰਭੂ ਸਮਰੱਥ ਹੈ, ਤਾਂ ਤੇ ਫਿਰ ਸਮਰੱਥ ਪ੍ਰਭੂ ਤੇ ਹੀ ਟੇਕ ਰੱਖਣੀ ਚਾਹੀਦੀ ਹੈ, ਉਸ ਨੂੰ ਹੀ ਚੇਤੇ ਕਰਨਾ ਚਾਹੀਦਾ ਹੈ, ਜਿਸ ਨੂੰ ਸਿਮਰਿਆਂ, ਜਿਸ ਨੂੰ ਚੇਤੇ ਕੀਤਿਆਂ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਅਤੇ ਦੁੱਖ ਪਲਾਇਨ ਕਰ ਜਾਂਦੇ ਨੇ। ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ। ਸਰਵਣ ਕਰਦੇ ਹਾਂ ਭਾਈ ਗੁਰਬਚਨ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਗੁਰਬਾਣੀ ਵਿਚਾਰ ਪ੍ਰੋਗਰਾਮ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 6 ਵੱਜ ਰਹੇ ਨੇ। ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਹਿੰਦੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

6:30 ਦਿਹਾਤੀ ਪ੍ਰੋਗਰਾਮ ਜਿਸ ਵਿੱਚ ਕੰਮ ਦੀਆਂ ਗੱਲਾਂ ਹੋਣਗੀਆਂ। ਸਾਉਣੀ ਪਾਲਣ ਦੇ ਵਿੱਚ ਬੀਜ ਸੋਧਣ ਅਤੇ ਇਸ ਵਿਸ਼ੇ 'ਤੇ ਜਾਣਕਾਰੀ ਦੇਣਗੇ ਡਾਕਟਰ ਪਰਮਿੰਦਰ ਕੌਰ। ਨੱਬੇ ਸਾਲ ਆਕਾਸ਼ਵਾਣੀ ਦੇ ਨਾਲ ਤਹਿਤ ਮਿਹਰ ਚੰਦ ਦੇ ਨਾਲ ਕੀਤੀ ਗੱਲਬਾਤ ਸੁਣੋਗੇ। ਇਸ ਤੋਂ ਇਲਾਵਾ ਕੱਲ੍ਹ ਦਾ ਪ੍ਰੋਗਰਾਮ ਅਤੇ ਮੌਸਮ ਦੀ ਜਾਣਕਾਰੀ ਦਿੱਤੀ ਜਾਏਗੀ।

7:30 ਪੰਜਾਬੀ ਖਬਰਾਂ 7:40 ਤੇ ਅਸ਼ਵਨੀ ਕੁਮਾਰ ਹੁਣਾਂ ਦੀ ਕਹਾਣੀ ਸੁਣੋਗੇ ਅੱਗ ਦਾ ਫੁੱਲ ਵਕਤੇ ਪਾਣੀ ਪ੍ਰੋਗਰਾਮ ਤਹਿਤ। ਅੱਠ ਵਜੇ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਸੁਣੋਗੇ ਤੇ ਕੁਝ ਫਿਲਮੀ ਗੀਤ। ਅੱਠ ਵੱਜ ਕੇ 45 ਤੇ ਸਮਾਚਾਰ ਸੰਧਿਆ, 9 ਵਜੇ ਨਿਊਜ਼ ਐਟ 9 ਤੇ 9:15 ਵਜੇ ਸਪੋਰਟ ਲਾਈਟ। ਸਾਢੇ 9 ਵਜੇ ਰੇਡੀਓ ਸਕੋਪ, 10 ਵਜੇ ਰਵੀ ਵਾਸਰੀ ਹੈ ਅਖਿਲ ਭਾਰਤੀ ਸੰਗੀਤ ਸਭਾ। 11 ਵਜੇ ਸਮਾਚਾਰ ਹਿੰਦੀ 'ਚ, 11:05 ਦੇ ਸਮਾਚਾਰ ਅੰਗਰੇਜ਼ੀ 'ਚ। 8:00 ਅੱਜ ਰਾਤ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦੀ ਜਾਣਕਾਰੀ ਤੇ ਉਹਨਾਂ ਦਾ ਪ੍ਰਸਾਰਣ ਸਮਾਂ।

0: ਤਾਂ ਬੇਟਾ ਜੇਲ ਜਾਵੇਗਾ।
1: ਜੇਲ ਤਾਂ ਤੂੰ ਜਾਵੇਂਗਾ। ਤੇਰਾ ਚਿਹਰਾ ਰਿਕਾਰਡ ਹੋ ਗਿਆ ਹੈ।
0: ਓਏ,
1: ਡਿਜੀਟਲ ਅਰੈਸਟ ਜਿਹਾ ਕੁਝ ਨਹੀਂ ਹੁੰਦਾ, ਇਹ ਸਭ ਫਰਾਡ ਹੈ। ਇਸ ਲਈ ਘਬਰਾਓ ਨਾ। ਪੁਲਿਸ, ਬੈਂਕ, RBI ਆਦਿ ਦੇ ਨਾਮ ਤੋਂ ਆਉਣ ਵਾਲੇ ਸਾਈਬਰ ਅਪਰਾਧੀਆਂ ਦੇ ਫੋਨ ਕਾਲ ਜਾਂ ਵੀਡੀਓ ਕਾਲ ਤੋਂ ਸਾਵਧਾਨ ਰਹੋ। ਉਹਨਾਂ ਨੂੰ ਪੈਸਾ ਨਾ ਭੇਜੋ ਅਤੇ ਤੁਰੰਤ ਪੁਲਿਸ ਨੂੰ ਰਿਪੋਰਟ ਕਰੋ।
2: ਹੈਲੋ ਮੰਮਾ।
1: ਹਾਏ,
3: RBI ਕਹਿੰਦਾ ਹੈ
1: ਜਾਣਕਾਰ ਬਣੋ, ਸੁਚੇਤ ਰਹੋ।
4: ਆਓ ਸੁਣਦੇ ਹਾਂ ਸਮੂਹ ਗਾਨ।

0: www.radiomirchi.in. हर घर सूर्य घर।
1: यार सच दसा हुणे तां गर्मियां शुरू होईयां ने ते 7,000 रुपए बिजली दा बिल भी आउण लग पिया। वाइफ कदों तो बोल रही है सोलर पैनल लगाउण लई, वो आखदी है कि सरकार सबसिडी भी दे रही है। मैं जिन्हां नूं भी पुछिया उन्हां सब दा बिजली दा बिल जीरो आ रहा, इस बार मैं लगा ही दिना। जदों बिजली मुफ्त मिलदी है तां लै के उहनूं रहि वीर, तुसीं भी लगा ही दिओ।
2: पीएम सूर्य घर मुफ्त बिजली योजना, जुड़न लई रजिस्टर करो pmsuryaghar.gov.in। हर घर सूर्य घर।
3: हो गया इंतजाम।
4: किस दा?
3: गुड्डी दी फीस दा। दिखा।
4: 20,000 दा लोन तुरंत। पता है कौन दे रहा है? ब्याज किन्ना है? लोन सिर्फ नियंत्रित संस्थावां तो ही लो। लोन दा विचार लोड अनुसार, वो भी चेक करके। हो गया इंतजाम। तनखा एडवांस च भेजी है।
5: आरबीआई कहंदा है
6: सही वित्तीय रवैया तुहानू बचाएगा हमेशा।
7: नमस्कार, ये आकाशवाणी है। हुण तुसी चंचल शर्मा तो प्रदेशक खबरां सुनो। पहला इस बुलेटिन दीआं खास खबरां। मुख्यमंत्री भगवंत सिंह मान ने अज 87 खिडारियों नूं महाराजा रणजीत सिंह पुरस्कार नाल सन्मानित किया। 32 करोड़ रुपए तो वध दी मुफ्त इनाम राशि दे चैक सौंपे। पंजाब सरकार वालों साल 2025-26 पानी बचाने वाली तकनीक अपनाने वाले किसानों को 35 करोड़ 38 लाख रुपए जारी। पंजाब सरकार वालों आने झोने के सीजन तो पहला किसानों लिए बिजली संबंधी सारे प्रबंध मुकम्मल। सीमा सुरक्षा बल के जलंधर स्थित पंजाब वॉलंटियर हैडक्वार्टर वालों आज फिट इंडिया साइड ऑन साइकिल मुहिम वजों एक साइकिल रैली का आयोजन। फिरोजपुर काउंटर इंटैलीजेंस ने सरहद परों नशा तस्करी गिरोह का पर्दाफाश करदिया 4 मुलजमान 28 किलो तो वध हैरोइन 9.5 लाख रुपए की ड्रग मनी समेत काबू किया। आईपीएल क्रिकेट में आज कोलकाता नाइट राइडर्स का मुकाबला दिल्ली कैपिटल्स नाल शाम 7:30 बजे होगा। ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਦੇ ਮਕਸਦ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਸੂਬੇ ਦਾ ਨਾਮ ਦੁਨੀਆ ਭਰ ਵਿੱਚ ਰੌਸ਼ਨ ਕਰਨ ਵਾਲੇ 87 ਨਾਮੀ ਖਿਡਾਰੀਆਂ ਨੂੰ ਵਕਾਰੀ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਨਾਲ ਨਵਾਜ਼ਿਆ ਗਿਆ। ਚੰਡੀਗੜ੍ਹ ਸਥਿਤ ਮਿਊਂਸੀਪਲ ਭਵਨ ਵਿਖੇ ਕਰਵਾਏ ਸੂਬਾ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਦੇ ਨਾਲ ਨਾਲ ਉਨ੍ਹਾਂ ਦੀ ਹੌਸਲਾ ਅਫਜ਼ਾਈ ਵਜੋਂ 32 ਕਰੋੜ ਰੁਪਏ ਤੋਂ ਵੱਧ ਦੀ ਇਨਾਮ ਰਾਸ਼ੀ ਦੇ ਚੈੱਕ ਵੀ ਸੌਂਪੇ। ਮੁੱਖ ਮੰਤਰੀ ਨੇ ਸਾਲ 2026-27 ਲਈ 1,763 ਕਰੋੜ ਰੁਪਏ ਦੇ ਖੇਡ ਬਜਟ ਅਤੇ ਜ਼ਮੀਨੀ ਪੱਧਰ 'ਤੇ ਖੇਡ ਪ੍ਰਤਿਭਾ ਨੂੰ ਨਿਖਾਰਨ ਲਈ 1,300 ਕਰੋੜ ਰੁਪਏ ਦੀ ਲਾਗਤ ਨਾਲ 3,148 ਪੇਂਡੂ ਖੇਡ ਮੈਦਾਨ ਵਿਕਸਿਤ ਕਰਨ ਦਾ ਐਲਾਨ ਕੀਤਾ। ਉਨ੍ਹਾਂ ਆਖਿਆ,
8: ਜਿਹੜਾ ਅਸੀਂ ਅਵਾਰਡ ਦੇ ਰਹੇ ਹਾਂ ਇਹ ਤੁਹਾਡੇ ਟੈਲੈਂਟ ਦੇ ਮੁਕਾਬਲੇ ਬਿਲਕੁਲ ਨਿਗੂਣਾ ਜਿਹਾ। ਇਹ ਤਾਂ ਇੱਕ ਜਸਟ ਟੋਕਨ ਆਫ ਲਵ ਹੈ। ਜਿਹੜਾ ਪ੍ਰਮਾਤਮਾ ਨੇ ਤੁਹਾਨੂੰ ਟੈਲੈਂਟ ਦਿੱਤਾ ਹੈ ਔਰ ਜਿੰਨੀ ਤੁਸੀਂ ਮਿਹਨਤ ਕਰਦੇ ਹੋ ਉਹਦੇ ਮੁਕਾਬਲੇ ਇਹ ਕੁਛ ਵੀ ਨਹੀਂ। ਇੱਕ ਕਿਸੇ ਖਿਡਾਰੀ ਦੇ ਕਾਮਯਾਬ ਹੋਣ ਦੇ ਵਿੱਚ ਉਹਦਾ ਆਪਣਾ ਪਸੀਨਾ ਤਾਂ ਹੁੰਦਾ ਹੀ ਹੈ, ਸਭ ਤੋਂ ਪਹਿਲਾਂ ਉਹਦੇ ਪੇਰੈਂਟਸ ਦਾ ਯੋਗਦਾਨ ਹੁੰਦਾ, ਉਹਦੇ ਕੋਚ ਦੀ ਮਿਹਨਤ ਹੁੰਦੀ ਹੈ। ਸੋ ਇਹ ਮਿਹਨਤਾਂ ਨਾਲ ਹੁੰਦਾ, ਇਹ ਐਵੇਂ ਤੁੱਕੇ ਨਹੀਂ ਲੱਗਦੇ।
7: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ, ਹਰਲੀਨ ਦਿਓਲ ਤੇ ਅਮਨਜੋਤ ਕੌਰ ਨੂੰ ਵੀ ਵਿਸ਼ਵ ਕੱਪ ਜਿੱਤ ਲਈ 1.5 ਕਰੋੜ ਰੁਪਏ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ,
9: ਜੋ ਰੈਕਗਨਾਈਜੇਸ਼ਨ ਅਸੀਂ ਹਮੇਸ਼ਾ ਚਾਹੁੰਦੇ ਸੀਗੇ ਕਿ ਸਾਡੀ ਪੰਜਾਬ ਗਵਰਨਮੈਂਟ ਸਾਨੂੰ ਦੇਵੇ, ਸੁਣ ਕੇ ਅੱਛਾ ਲੱਗਿਆ ਕਿ 3,000 ਪਿੰਡਾਂ ਦੇ ਵਿੱਚ ਸਟੇਡੀਅਮ ਬਣੇ ਨੇ, 6,000 ਪਿੰਡਾਂ ਦੇ ਵਿੱਚ ਜਿਮ ਬਣਾਏ ਗਏ ਨੇ, ਕਿਉਂਕਿ ਐਜ਼ ਏ ਸਪੋਰਟਸ ਪਰਸਨ ਸਾਨੂੰ ਹਮੇਸ਼ਾ ਇੱਕ ਚੀਜ਼ ਦੀ ਕਮੀ ਮਹਿਸੂਸ ਹੁੰਦੀ ਸੀ ਕਿ ਜਿੱਥੇ ਸਾਡੇ ਕੋਲ ਅੱਛੇ ਪਲੇਟਫਾਰਮ ਨਹੀਂ ਸੀਗੇ ਆਪਣੇ ਆਪ ਨੂੰ ਪ੍ਰਿਪੇਅਰ ਕਰਨ ਲਈ, ਔਰ ਅੱਜ ਦੀ ਜਨਰੇਸ਼ਨ ਲਈ ਇਹ ਬਹੁਤ ਵਧੀਆ ਮੌਕਾ ਹੈ ਕਿ ਸਾਡੀ ਗਵਰਨਮੈਂਟ ਸਾਨੂੰ ਇੱਕ ਅੱਛਾ

0: ਪਲੇਟਫਾਰਮ ਦੇ ਰਹੀ ਹੈ।
1: ਇਸ ਤੋਂ ਇਲਾਵਾ ਕੌਮੀ ਤੇ ਕੌਮਾਂਤਰੀ ਪੱਧਰ ਤੇ ਵੱਖ ਵੱਖ ਖੇਡ ਮੁਕਾਬਲਿਆਂ ਵਿਚੋਂ ਤਮਗੇ ਜਿੱਤ ਕੇ ਸੂਬੇ ਦਾ ਨਾਮ ਵਧਾਉਣ ਵਾਲੇ ਹੋਰਨਾਂ ਖਿਡਾਰੀਆਂ ਨੂੰ ਵੀ ਵੱਡੀਆਂ ਨਕਦ ਰਾਸ਼ੀ ਦਿੱਤੀ ਗਈ। ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਹੁੱਡੀਆਂ ਨੇ ਐਲਾਨ ਕੀਤਾ ਕਿ ਸੂਬੇ ਨੇ ਸਾਲ 2026-27 ਦੇ ਸੌਣੀ ਸੀਜ਼ਨ ਦੌਰਾਨ 5 ਲੱਖ ਏਕੜ ਰਕਬੇ ਨੂੰ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਅਧੀਨ ਲਿਆਉਣ ਦਾ ਟੀਚਾ ਰੱਖਿਆ ਤੇ ਇਸ ਮਕਸਦ ਲਈ 40 ਕਰੋੜ ਰੁਪਏ ਦੇ ਬਜਟ ਦਾ ਪ੍ਰਬੰਧ ਵੀ ਕੀਤਾ ਗਿਆ। ਪਾਣੀ ਬਚਾਉਣ ਵਾਲੀ DSR ਯੋਜਨਾ ਬਾਰੇ ਵੇਰਵੇ ਸਾਂਝੇ ਕਰਦਿਆਂ ਮੰਤਰੀ ਨੇ ਕਿਹਾ ਕਿ ਸਾਲ 2025 ਦੇ ਸੌਣੀ ਸੀਜ਼ਨ ਦੌਰਾਨ 23,410 ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਅਪਣਾਈ ਜਿਸ ਤਹਿਤ 2,35,000 ਏਕੜ ਰਕਬਾ ਕਵਰ ਕੀਤਾ ਗਿਆ। ਸਰਕਾਰ ਨੇ ਸਾਰੇ ਯੋਗ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੀ ਦਰ ਨਾਲ ਉਨ੍ਹਾਂ ਦੇ ਬੈਂਕ ਖਾਤਿਆਂ 'ਚ ਸਿੱਧੇ ਤੌਰ 'ਤੇ 35,38,00 ਰੁਪਏ ਤੋਂ ਵੱਧ ਦੀ ਵਿੱਤੀ ਸਹਾਇਤਾ ਦਿੱਤੀ ਹੈ। ਸੂਬੇ ਦੇ ਕਿਸਾਨਾਂ ਨੂੰ ਪਾਣੀ ਬਚਾਉਣ ਵਾਲੀ ਤਕਨੀਕ ਅਪਣਾਉਣ ਵਾਸਤੇ ਪ੍ਰੇਰਿਤ ਵੀ ਕੀਤਾ। ਪੰਜਾਬ ਦੇ ਬਿਜਲੀ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਨੇ ਕਿਹਾ ਕਿ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ PSPCL ਵੱਲੋਂ ਆਉਂਦੇ ਝੋਨੇ ਦੇ ਬਿਜਾਈ ਸੀਜ਼ਨ ਦੌਰਾਨ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਲੋੜੀਂਦੇ ਵਿਆਪਕ ਪ੍ਰਬੰਧ ਕੀਤੇ ਗਏ ਨੇ। ਸ੍ਰੀ ਸੌਂਧ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਵੱਖ ਵੱਖ ਜ਼ਿਲ੍ਹਿਆਂ ਲਈ ਝੋਨੇ ਦੇ ਸੀਜ਼ਨ ਲਈ ਸਾਰੇ ਜਾਰੀ ਕੀਤੇ ਗਏ ਪ੍ਰੋਗਰਾਮ ਮੁਤਾਬਕ 8 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇਗੀ। ਇਹ ਸਮਾਂ ਸਾਰਨੀ 1 ਜੂਨ ਤੋਂ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨ ਤਾਰਨ, ਰੂਪਨਗਰ, SAS ਨਗਰ, ਫਤਿਹਗੜ੍ਹ ਸਾਹਿਬ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ 'ਚ ਅਜੇ 5 ਜੂਨ ਤੋਂ ਫਰੀਦਕੋਟ, ਬਠਿੰਡਾ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਵਿਖੇ ਲਾਗੂ ਹੋਵੇਗਾ। ਇਸ ਦੇ ਨਾਲ ਹੀ 9 ਜੂਨ ਤੋਂ ਲੁਧਿਆਣਾ, ਮਲੇਰਕੋਟਲਾ, ਮਾਨਸਾ, ਮੋਗਾ, ਪਟਿਆਲਾ, ਸੰਗਰੂਰ, ਬਰਨਾਲਾ, ਕਪੂਰਥਲਾ, ਜਲੰਧਰ ਅਤੇ SPS ਨਗਰ ਜ਼ਿਲ੍ਹਿਆਂ ਵਿੱਚ ਰੋਜ਼ਾਨਾ 8 ਘੰਟੇ ਤੋਂ ਵੱਧ ਬਿਜਲੀ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਦੀ ਸਹੂਲਤ ਲਈ ਸਾਰੀਆਂ ਜ਼ਰੂਰੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIRRNU ਜਲੰਧਰ। ਪੰਜਾਬ ਸਰਕਾਰ ਵੱਲੋਂ ਸੂਬੇ 'ਚ 26 ਮਈ ਨੂੰ ਹੋਣ ਵਾਲੀਆਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਦੇ ਮੱਦੇਨਜ਼ਰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ। ਇਸ ਦਿਨ ਚੰਡੀਗੜ੍ਹ ਸਥਿਤ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ, ਵਿੱਦਿਅਕ ਸੰਸਥਾਵਾਂ ਅਤੇ ਹੋਰਨਾਂ ਸਰਕਾਰੀ ਅਦਾਰਿਆਂ 'ਚ ਵੀ ਛੁੱਟੀ ਰਹੇਗੀ ਤਾਂ ਜੋ ਵੱਧ ਤੋਂ ਵੱਧ ਲੋਕ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਣ। ਚੋਣਾਂ ਨੂੰ ਸ਼ਾਂਤੀਪੂਰਨ ਅਤੇ ਸੁਚਾਰੂ ਢੰਗ ਨਾਲ ਕਰਵਾਉਣ ਲਈ ਰਾਜ ਚੋਣ ਕਮਿਸ਼ਨ ਵੱਲੋਂ ਕਈ ਸਖ਼ਤ ਪਾਬੰਦੀਆਂ ਵੀ ਲਾਗੂ ਕੀਤੀਆਂ ਗਈਆਂ ਨੇ। ਹੁਕਮਾਂ ਮੁਤਾਬਕ ਚੋਣ ਪ੍ਰਚਾਰ ਕੱਲ੍ਹ 25 ਮਈ ਨੂੰ ਸ਼ਾਮ 5 ਵਜੇ ਬੰਦ ਹੋ ਜਾਏਗਾ। ਕਮਿਸ਼ਨ ਵੱਲੋਂ ਜਾਰੀ ਹੁਕਮਾਂ ਮੁਤਾਬਕ ਵੋਟਿੰਗ ਵਾਲੇ ਦਿਨ 26 ਮਈ ਨੂੰ ਪੋਲਿੰਗ ਬੂਥਾਂ ਦੇ 200 ਮੀਟਰ ਦਾਇਰੇ 'ਚ ਕਿਸੇ ਵੀ ਉਮੀਦਵਾਰ ਜਾਂ ਉਸਦੇ ਸਮਰਥਕ ਵੱਲੋਂ ਚੋਣ ਪ੍ਰਚਾਰ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪੋਲਿੰਗ ਬੂਥਾਂ ਨੇੜੇ ਕਿਸੇ ਵੀ ਤਰ੍ਹਾਂ ਦਾ ਸ਼ੋਰ ਸ਼ਰਾਬਾ ਜਾਂ ਹੰਗਾਮਾ ਕਰਨ 'ਤੇ ਵੀ ਪਾਬੰਦੀ ਰਹੇਗੀ। ਪੰਜਾਬ ਚੋਣ ਕਮਿਸ਼ਨ ਨੇ ਸੂਬੇ 'ਚ 26 ਮਈ ਨੂੰ ਹੋਣ ਵਾਲੀਆਂ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਲਈ ਵੋਟਰ ਫੋਟੋ ਸ਼ਨਾਖਤੀ ਕਾਰਡ ਤੋਂ ਇਲਾਵਾ 15 ਹੋਰ ਬਦਲਵੇਂ ਦਸਤਾਵੇਜ਼ਾਂ ਨੂੰ ਪਛਾਣ ਦੇ ਸਬੂਤ ਵਜੋਂ ਮਾਨਤਾ ਦਿੱਤੀ ਹੈ। ਜਲੰਧਰ ਦੇ ਜ਼ਿਲ੍ਹਾ ਚੋਣ ਅਫਸਰ ਵਰਜੀਤ ਵਾਲੀਆ ਨੇ ਕਿਹਾ ਕਿ ਇਹਨਾਂ ਵੋਟਰਾਂ ਕੋਲ ਵੋਟਰ ਫੋਟੋ ਸ਼ਨਾਖਤੀ ਕਾਰਡ ਨਹੀਂ ਹੈ, ਪਰ ਵਾਰਡ ਵਾਈਜ਼ ਵੋਟਰ ਸੂਚੀ ਵਿੱਚ ਨਾਮ ਦਰਜ ਹੈ। ਉਹ ਬਦਲਵੇਂ ਦਸਤਾਵੇਜ਼ ਦਿਖਾ ਕੇ ਵੋਟ ਪਾ ਸਕਦੇ ਨੇ। ਕਪੂਰਥਲਾ ਜੇਲ੍ਹ ਦੇ ਇੱਕ ਬੈਰਕ ਵਿੱਚ ਕੈਦੀਆਂ ਵਿੱਚ ਕਥਿਤ ਤੌਰ 'ਤੇ ਕੱਲ੍ਹ ਦੇਰ ਰਾਤ ਹੋਏ ਹੰਗਾਮੇ ਕਾਰਨ ਜੇਲ੍ਹ ਦੇ ਕੁਝ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ। ਇਹ ਘਟਨਾ ਕੈਦੀਆਂ ਅਤੇ ਵਿਚਾਰਾਧੀਨ ਕੈਦੀਆਂ ਦਰਮਿਆਨ ਝੜਪ ਤੋਂ ਬਾਅਦ ਵਾਪਰੀ। ਸੀਨੀਅਰ ਪੁਲਿਸ ਅਧਿਕਾਰੀ ਤੁਰੰਤ ਸਥਿਤੀ ਨੂੰ ਕਾਬੂ ਕਰਨ ਲਈ ਪੁਲਿਸ ਬਲਾਂ ਦੇ ਨਾਲ ਮੌਕੇ 'ਤੇ ਪਹੁੰਚੇ। ਇਸ ਦੌਰਾਨ ਜੇਲ੍ਹ ਦੇ ਅੰਦਰ ਅਤੇ ਆਲੇ ਦੁਆਲੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਇਸ ਦੌਰਾਨ ਕਪੂਰਥਲਾ ਦੇ SSP ਗੌਰਵ ਤੁਰਾ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ।
2: जिला पुलिस को एक इत्तला मिली थी जेल ऑफिशियल से कि जेल के अंदर कुछ कैदी आपस में लड़े हैं। कुछ कैदी है उन्होंने जेल के अपने बैरिक्स के बाहर ओपन में कुछ चीजों को जो आग लगाई हुई थी और कुछ जो कैदी है वो आपस में लड़ रहे थे। तुरंत ही सुरक्षा बल का प्रयोग करते हुए सारे कैदियों को अपनी अपनी पोजिशन पे उनको वापस अपने बैरिक में भेजा गया। कोई जेल ब्रेक नहीं हुई है। इशू एक लोकलाइज्ड इशू था जिसमें ब्लॉक नंबर 4 के कुछ कैदी आपस में लड़े थे। ये सारे हार्डन्ड क्रिमिनल्स है जिनके ऊपर 4 या 4 से ज्यादा मुकदमे ऑलरेडी दर्ज है। तो कुछ समय बाद ये कैदियों ने आके ये छत पे चढ़ गए थे। पुलिस बल का प्रयोग करके उनको भी नीचे जाने में हम सफल हुए हैं। किसी को गनशॉट इंजरी नहीं है। टियर गैस की शेल की इंजरी एक कैदी को आई है। इसके अलावा 2 और कैदी हैं जिनको चोटें आई हैं, जो कि उनकी आपस में ही जो भिड़त हुई थी उसके कारण जो चोटें आई हैं। अनप्रेसिडेंटेड लेवल पे हमने मोबाइल फोन रिकवर किए हैं। प्रिजन के अंदर अलग अलग जो ग्रुपबाजी लगातार ही चलती रहती है, तो हल्के हल्के बैरिक्स की भी।
1: ਦੇਸ਼ ਵਿਆਪੀ ਫਿੱਟ ਇੰਡੀਆ ਮੁਹਿੰਮ ਦੇ ਹਿੱਸੇ ਵਜੋਂ ਸੀਮਾ ਸੁਰੱਖਿਆ ਬਲ ਦੇ ਜਲੰਧਰ ਸਥਿਤ ਪੰਜਾਬ ਫਰੰਟੀਅਰ ਹੈੱਡਕੁਆਰਟਰ ਨੇ ਅੱਜ ਫਿੱਟ ਇੰਡੀਆ ਸਾਈਡ ਔਨ ਸਾਈਕਲ ਮੁਹਿੰਮ ਦੇ 75ਵੇਂ ਐਡੀਸ਼ਨ ਦੇ ਹਿੱਸੇ ਵਜੋਂ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ। ਇਸ ਰੈਲੀ ਨੂੰ PSF ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਨਰਲ ਡਾਕਟਰ ਅਤੁਲ ਫੁਲਚੇਲੇ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਨੇ 4 ਮੁਲਜ਼ਮਾਂ ਨੂੰ 2.5 ਕਿਲੋ ਤੋਂ ਵੱਧ ਹੈਰੋਇਨ ਤੇ 9.5 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕਰਕੇ ਸਰਹੱਦ ਪਾਰੋਂ ਨਸ਼ਾ ਤਸਕਰੀ ਮੋਡਿਊਲ ਦਾ ਪਰਦਾਫਾਸ਼ ਕੀਤਾ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ

0: ਫਿਰੋਜ਼ਪੁਰ ਦੇ ਰਹਿਣ ਵਾਲੇ ਨੇ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਇਸ ਮਡਿਊਲ ਨੇ ਵਿਦੇਸ਼ੀ ਤਸਕਰਾਂ ਤੇ ਹੈਂਡਲਰਾਂ ਨਾਲ ਸਬੰਧ ਸਨ। ਅੰਮ੍ਰਿਤਸਰ ਸਥਿਤ ਇਤਿਹਾਸਕ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਅੱਜ ਚੱਲ ਰਹੇ ਉਸਾਰੀ ਕਾਰਜਾਂ ਦੌਰਾਨ ਵਾਪਰੇ ਇੱਕ ਹਾਦਸੇ 'ਚ ਦੋ ਔਰਤਾਂ ਦੀ ਮੌਤ ਹੋ ਗਈ ਜਦਕਿ 9 ਔਰਤਾਂ ਗੰਭੀਰ ਜ਼ਖਮੀ ਹੋਈਆਂ ਨੇ। ਸਾਡੇ ਪੱਤਰਕਾਰ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਅੰਦਰ ਚੱਲ ਰਹੇ ਉਸਾਰੀ ਕਾਰਜਾਂ ਦੌਰਾਨ ਅਚਾਨਕ ਲੈਂਟਰ ਵਾਲੀਆਂ ਲੋਹੇ ਦੀਆਂ ਪਲੇਟਾਂ ਹੇਠਾਂ ਬੈਠੀ ਸੰਗਤ 'ਤੇ ਜਾ ਡਿੱਗੀਆਂ। ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਸ੍ਰੀ ਗੁਰੂ ਰਾਮਦਾਸ ਵੱਲਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। IPL ਕ੍ਰਿਕਟ ਵਿੱਚ ਅੱਜ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਦਿੱਲੀ ਕੈਪੀਟਲਸ ਨਾਲ ਸ਼ਾਮੀ 7:30 ਵਜੇ ਸ਼ੁਰੂ ਹੋਵੇਗਾ। ਅਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 87 ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਨਾਲ ਸਨਮਾਨਿਤ ਕੀਤਾ। ਪੰਜਾਬ ਸਰਕਾਰ ਵੱਲੋਂ ਸਾਲ 2025-26 'ਚ ਪਾਣੀ ਬਚਾਉਣ ਵਾਲੀ ਤਕਨੀਕ ਅਪਣਾਉਣ ਵਾਲੇ ਕਿਸਾਨਾਂ ਨੂੰ 35,38,00,000 ਰੁਪਏ ਜਾਰੀ। ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਨੇ ਸਰਹੱਦ ਪਾਰੋਂ ਨਸ਼ਾ ਤਸਕਰੀ ਗਰੋਹ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ 28 ਕਿਲੋ ਤੋਂ ਵੱਧ ਹੈਰੋਇਨ ਅਤੇ 9.5 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਨਮਸਕਾਰ।
1: ਸਹੀ ਵਿੱਤੀ ਰਵੱਈਆ ਤੁਹਾਨੂੰ ਬਚਾਏਗਾ ਹਮੇਸ਼ਾ।
2: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਮੈਂ ਕਿਹਾ ਰੁੜੀਆ ਰਾਮ ਜੀ ਲੰਘ ਆਈਏ।
1: ਆਜੋ ਸੰਧੂ ਸਾਹਿਬ, ਬੱਚੇ ਵਾਲਿਓ ਆਜੋ।
0: ਆ ਗਏ ਜੀ, ਆ ਗਏ। ਜੈ ਹਿੰਦ ਜੀ, ਰੁੜੀਆ ਰਾਮ ਜੀ, ਜੈ ਹਿੰਦ।
1: ਜੈ ਜੀ ਸੰਧੂ ਸਾਹਿਬ, ਬੱਚਿਆਂ ਵਾਲਿਓ ਕੀ ਹਾਲ ਚਾਲ ਹੈ ਤੁਹਾਡਾ?
0: ਬਹੁਤ ਵਧੀਆ ਜੀ, ਆਪਣਾ ਸੁਣਾਓ।
1: ਹਾਲ ਚਾਲ ਤਕੜਾ। ਵੀ ਦੇਖੋ, ਹਰ ਬੰਦਾ ਇਹੀ ਕਹਿੰਦਾ ਵੀ ਯਾਰ ਬਾਹਰ ਨਿਕਲਣ ਨੂੰ ਜੀ ਨਹੀਂ ਕਰਦਾ ਹੁਣ, ਪਰ ਬਾਹਰ ਨਿਕਲੇ ਬਿਨਾਂ ਸਰਦਾ
0: ਨਹੀਂ ਸਰਦਾ
1: ਹੈ ਕਿ ਨਹੀਂ? ਸੋ ਇਸ ਕਰਕੇ ਦੇਖੋ, ਬਾਹਰ ਤਾਂ ਨਿਕਲਣਾ ਪੈਣਾ ਹੈ। ਮੌਸਮ ਦਾ ਜਿਹੜਾ, ਜਿੱਦਾਂ ਕਹਿੰਦਾ ਕਿ ਮੌਸਮ ਦਾ ਤਾਂ ਆਪਣਾ ਪ੍ਰਭਾਵ ਹੈ, ਔਰ ਮੌਸਮ ਨੇ ਆਪਣੇ ਪ੍ਰਭਾਵ ਦੇ ਨਾਲ ਆਉਣਾ ਹੀ ਆਉਣਾ।
0: ਹਾਂ, ਉਹ ਤਾਂ ਦੇਖੋ ਹੁਣ ਆਪਣਾ ਅਸੀਂ ਹਿਸਾਬ ਨਾਲ ਪ੍ਰਬੰਧ ਕਰਨ ਦੀ ਗੱਲ ਹੁੰਦੀ ਆ ਕਿ ਕਿਸਾਨ ਵੀਰ ਦਾ ਹੁਣ ਕੰਮ 'ਚ ਹੈ, ਜਿੰਨੀ ਮਰਜ਼ੀ ਗਰਮੀ ਪੈ ਜੇ ਚਾਹੇ ਅੱਤ ਦੀ ਠੰਡ ਪੈ ਜੇ, ਕੰਮ ਤਾਂ ਫਿਰ ਕਰਨਾ ਹੀ ਹੈ।
1: ਕੰਮ ਇਹ ਦੇਖ ਲਓ ਜੀ ਤੁਸੀਂ, ਆਪਾਂ ਦੇਖਦੇ ਹਾਂ ਸ਼ਹਿਰਾਂ ਵੱਲ ਚਲੇ ਜਾਓ, ਪਿੰਡਾਂ 'ਚ ਅੱਜ ਵੀ ਮਕਾਨਾਂ ਦੀ ਉਸਾਰੀ ਹੋ ਰਹੀ
0: ਆ,
1: ਉੱਥੇ ਵੀ ਤਾਂ ਕੰਮ ਕੰਮ ਕਰਦੀ ਹੈ ਨਾ, ਕੰਮ ਤਾਂ ਰੁਕਣੇ ਨਹੀਂ ਨਾ ਸੰਧੂ ਸਾਹਿਬ।
0: ਉਹ ਆਪਣੇ ਆਪ ਨੂੰ ਢਾਲ ਲੈਂਦੇ ਆ,
1: ਹੈ ਨਾ।
0: ਮੈਂ ਦੇਖਿਆ ਰੁੜੀਆ ਰਾਮ ਜੀ, ਸ਼ਹਿਰ 'ਚ ਜਿਹੜਾ ਹੁਣ ਮਜ਼ਦੂਰ ਕੰਮ ਕਰਦਾ ਹੈ ਨਾ, ਜਿੰਨੀ ਮਰਜ਼ੀ ਪੈਂਦੀ ਹੋਵੇ ਨਾ ਗਰਮੀ, ਉਹ ਕਹੂਗਾ ਬਸ ਥੋੜਾ ਜਿਹਾ ਮਿੱਠਾ ਵੱਧ ਪਾ ਕੇ ਚਾਹ ਪਿਆ।
1: ਸਹੀ ਗੱਲ ਹੈ, ਠੀਕ ਹੈ, ਤੇਜ਼ ਮਿੱਠੇ ਵਾਲੀ ਚਾਹ।
0: ਹਾਂ, ਮੈਨੂੰ ਬਸ ਪਸੀਨਾ ਨਿਕਲ ਜਾਏ, ਕੋਈ ਗੱਲ ਨਹੀਂ, ਆਪਣੇ ਆਪ ਜਿਹੜੀ ਹੁਣ ਊਰਜਾ ਹੁੰਦੀ ਹੈ ਨਾ,
1: ਇਹ ਸਰੀਰ ਦੀ ਇਹੀ ਸਿਫਤ ਹੈ ਸੰਧੂ ਸਾਹਿਬ। ਦੇਖੋ, ਪਰਮਾਤਮਾ ਨੇ ਸਰੀਰ ਨੂੰ ਇਸ ਤਰ੍ਹਾਂ ਦਾ ਬਣਾਇਆ ਹੈ ਕਿ ਇਹ ਹਰ ਹਿਸਾਬ ਦੇ ਨਾਲ ਹੁਣ ਤੂੰ ਆਪਣੇ ਆਪ ਨੂੰ ਢਾਲ ਲੈਂਦਾ। ਹੁਣ ਦੇਖੋ ਵੀ ਜਿਨ੍ਹਾਂ ਮੁਲਕਾਂ ਦੇ ਵਿੱਚ ਬਰਫ਼ ਵੀ ਪੈਂਦੀ ਹੈ 12 ਮਹੀਨੇ 30 ਦਿਨ, ਜਿੱਥੇ ਕਿਆਸ ਰਾਈ ਨਹੀਂ ਕਰ ਸਕਦੇ,
0: 6-6 ਮਹੀਨੇ ਸੂਰਜ ਨੂੰ ਵੀ ਨਿਕਲਦਾ ਜੀ,
1: ਜੀਵਨ ਹੋ ਹੀ ਨਹੀਂ ਸਕਦਾ, ਮਤਲਬ ਕਿਆਸ ਰਾਈ ਨਹੀਂ ਕਰ ਸਕਦੇ, ਉੱਥੇ ਵੀ ਮਨੁੱਖੀ ਜਾਤੀ ਜਿਹੜੀ ਰਹਿੰਦੀ ਹੈ ਨਾ,
0: ਰਹਿੰਦੇ ਆ,
1: ਉਹ ਆਪਣੇ ਕੰਮ ਕਾਰ ਕਰਦੇ ਆ, ਉਹਨਾਂ ਦੀ ਵੀ ਦਿਨ ਚਰਿਆ ਹੈ, ਉਹ ਸਰੀਰ ਉਸ ਲਿਹਾਜ਼ ਨਾਲ ਢਲ ਜਾਂਦਾ ਹੈ। ਇਹੀ ਇਸ ਸਰੀਰ ਦੀ ਜਿੱਦਾਂ ਕਹਿੰਦੇ ਸੰਰਚਨਾ ਐਸੀ ਹੈ ਜਾਂ ਸਿਫਤ ਐਸੀ ਹੈ। ਬਸ ਇੱਕ ਗੱਲ ਹੈ ਵੀ ਸਾਨੂੰ ਨਾ ਇੱਕ ਵਿਰੋਧ ਜਿੱਦਾਂ ਹੈ, ਆਮ ਹਰ ਇਨਸਾਨ ਨਾ ਵਿਰੋਧ 'ਚ ਜਿਉਂਦਾ, ਉਹਨੂੰ ਹਰ ਗੱਲ ਦਾ ਵਿਰੋਧ ਕਰਨ ਦੀ ਆਦਤ ਪੈ ਗਈ, ਸਾਡੇ ਸੁਭਾਅ ਦੇ ਵਿੱਚ ਇੱਕ ਗੱਲ ਕਰ ਗਈ ਹੈ ਵੀ ਕੋਈ ਵੀ ਗੱਲ ਹੁੰਦੀ ਅਸੀਂ ਤਾਂ ਵਿਰੋਧ ਕਰਦੇ ਹਾਂ, ਵਿਰੋਧ ਕਰਨਾ ਜਾਇਜ਼ ਹੈ, ਪਰ ਜਾਇਜ਼ ਗੱਲ 'ਤੇ ਵਿਰੋਧ ਕਰਨਾ

0: ਹੁਣ ਆਪਣੇ ਪਿੰਡਾਂ ਦੇ ਵਿੱਚ ਕਿਉਂ ਤਰੱਕੀ ਇੰਨੀ ਜ਼ਿਆਦਾ ਅੱਜ ਤੱਕ ਨਹੀਂ ਹੋਈ? ਹਾਲਾਂਕਿ ਕੋਈ ਸਰਕਾਰਾਂ ਵੱਲੋਂ ਸਕੀਮਾਂ ਦੀ ਘਾਟ ਨਹੀਂ, ਕੋਈ ਮਦਦ ਦੀ ਘਾਟ ਨਹੀਂ ਹੈ, ਬਹੁਤ ਸਾਰੀਆਂ ਸਹੂਲਤਾਂ ਸਰਕਾਰਾਂ ਜਿਹੜੀਆਂ ਵੱਖ ਵੱਖ ਸਮਿਆਂ 'ਤੇ ਦਿੰਦੀਆਂ ਹੈ, ਪਰ ਗੱਲ ਇਹੀ ਹੈ ਕਿ ਅਸੀਂ ਜਦੋਂ ਕੋਈ ਕੰਮ ਸ਼ੁਰੂ ਹੋਣ ਲੱਗਦਾ ਹੈ, ਚਾਰ ਹੱਕ 'ਚ ਹੁੰਦੇ ਹੈ ਅਤੇ 6 ਵਿਰੋਧ 'ਚ ਖੜ੍ਹੇ ਹੁੰਦੇ ਹੈ। ਅਤੇ ਹੁਣ ਕਿਹੜੇ ਪਾਸੇ ਬੰਦਾ, ਅਗਲਾ ਕਹਿੰਦਾ ਯਾਰ ਹੁਣ ਮੈਂ 6 ਦੇ ਬਰਖਿਲਾਫ ਜਾਵਾਂ ਜਾਂ ਮੈਂ 4 ਵਾਲਿਆਂ ਦੇ ਹੱਕ 'ਚ ਜਾਵਾਂ, ਇੱਥੇ ਕਿਤੇ ਨਾ ਕਿਤੇ ਆ ਕੇ ਗੱਲ ਰੁਕ ਜਾਂਦੀ ਹੈ।
1: ਬਿਲਕੁਲ ਬਿਲਕੁਲ ਜੀ, ਹੁਣ ਕਈ ਪਿੰਡ ਦੇਖੋ ਕਿੰਨੇ ਖੂਬਸੂਰਤ ਬਣਾਏ ਹੋਏ ਆ, ਰਲੀਆਂ ਆਪਾਂ ਜਿੱਦਾਂ ਕਹਿੰਦੇ ਹਾਂ ਕਿ ਸਰਬਸੰਮਤੀ ਨਾਲ ਪੰਚਾਇਤ ਚੋਣ ਕਰਦੇ ਹਾਂ ਅਤੇ ਪਿੰਡ ਦੇ ਵਿਕਾਸ ਕਰਦੇ ਹੈਗੇ ਆ ਜੀ। ਹੁਣ ਗ੍ਰਾਂਟ ਤਾਂ ਉਹੀ ਮਿਲਦੀ ਹੈ, ਪਰ ਉਹ ਇਹਨਾਂ ਨੇ ਉਸ ਤਰੀਕੇ ਨਾਲ ਉਹਦੀ ਵਰਤੋਂ ਕਰਕੇ ਸਰਬਸੰਮਤੀ ਨਾਲ ਵੀ ਆਪਾਂ ਕੀ ਕੰਮ ਕਰੀਏ ਕਿ ਪਿੰਡ ਵਧੀਆ ਲੱਗੇ। ਫਿਰ ਕਈ ਬੰਦੇ ਹੁੰਦੇ ਆ ਵੀ ਕੰਮ ਨੂੰ ਲੱਤਾਂ ਖਿੱਚਣ, ਹਾਂ ਵੀ ਉਸ ਨੇ ਕੋਈ ਨਾ ਕੋਈ ਨੁਕਸ ਕੱਢਣਾ ਹੀ ਕੱਢਣਾ ਹੈਗਾ,
0: ਕੱਢਣਾ ਜੀ। ਇੱਥੋਂ ਤੱਕ ਹੈ ਕਿ ਨਾ ਬਹੁਤ ਸਾਰੇ ਸਰਪੰਚਾਂ ਨਾਲ ਆਪਣੀਆਂ ਵੀ ਗੱਲਾਂ ਬਾਤਾਂ ਹੁੰਦੀਆਂ, ਵੀ ਕੋਰਟ ਕਚਹਿਰੀਆਂ ਤੱਕ ਲੈ ਜਾਂਦੇ ਨੇ ਲੋਕ,
1: ਲੈ ਜਾਂਦੇ ਆ।
0: ਫਿਰ ਉੱਥੇ ਤੁਸੀਂ ਹੁਣ ਸਰਪੰਚ ਨੂੰ ਕੀ ਦੋਸ਼ ਦਿਓਗੇ? ਜੇ ਤੁਸੀਂ ਕੰਮ ਹੀ ਨਹੀਂ ਕਰਨ ਦਿਓਗੇ ਤਾਂ ਪਿੰਡ ਦਾ ਵਿਕਾਸ ਕਿੱਦਾਂ ਹੋਊ ਅਤੇ ਸਰਕਾਰ ਦੇ ਸਕੀਮਾਂ ਤੁਹਾਨੂੰ ਫਾਇਦਾ ਕਿੱਦਾਂ ਮਿਲੂ? ਸੋ ਇਸ ਕਰਕੇ ਹਰ ਗੱਲ ਦਾ ਵਿਰੋਧ ਕਰਨਾ ਇਹ ਕੋਈ ਤੁਹਾਡਾ ਹੱਕ ਨਹੀਂ ਹੈ। ਹਾਂ, ਕਿਤੇ ਵਿਰੋਧ ਕਰਨ ਵਾਲੀ ਗੱਲ ਹੈ ਉਹਦਾ ਵਿਰੋਧ ਕਰਨਾ ਜ਼ਰੂਰ ਚਾਹੀਦਾ।
1: ਹਾਂ, ਕੋਈ ਗਲਤ ਕੰਮ ਹੋ ਰਿਹਾ ਨਾ,
0: ਕੋਈ ਨਾ ਇਨਸਾਫੀ ਹੋ ਰਹੀ
1: ਹੈ, ਪਿੰਡ ਨੂੰ ਕੋਈ ਗ੍ਰਾਂਟ ਮਿਲੀ ਹੈ ਨਹੀਂ ਵਰਤੋਂ ਹੋ ਰਹੀ ਤੇ ਵਿਰੋਧ ਕਰੋ,
0: ਉਹਦਾ ਵਿਰੋਧ ਕਰੋ।
1: ਹਾਂ,
0: ਜੇ ਗ੍ਰਾਂਟ ਮਿਲੀ ਹੈ ਤੁਸੀਂ ਕੰਮ ਨਹੀਂ ਹੋਣ ਦੇ ਰਹੇ ਤੇ ਉਹਦਾ ਵਿਰੋਧ ਕਰਨਾ ਜਾਇਜ਼ ਥੋੜੀ ਹੈ।
1: ਇਹ ਆਪਾਂ ਧਿਆਨ ਰੱਖਣ ਵਾਲੀ ਗੱਲ ਹੈਗੀ ਹੈ ਕਿ ਸਾਡੇ ਮਨ ਜਿਵੇਂ ਭਾਵਨਾ ਨਹੀਂ ਕਿ ਇਹ ਚੀਜ਼ ਮੇਰੀ ਹੈ, ਮੈਂ ਜੇ ਇਹਦਾ ਵਿਕਾਸ ਕਰੂੰਗਾ ਤਾਂ ਮੈਨੂੰ ਫਾਇਦਾ ਹੈਗਾ, ਸਾਡੇ ਲੋਕਾਂ ਨੂੰ ਫਾਇਦਾ ਹੈ,
0: ਤੁਹਾਡਾ ਪਿੰਡ ਹੈ, ਤੁਹਾਡੇ ਪਿੰਡ ਦੇ ਵਿੱਚ ਜਿਹੜੀਆਂ ਵੀ ਸਹੂਲਤਾਂ ਆਉਣਗੀਆਂ ਤੁਹਾਨੂੰ ਮਿਲਣੀਆਂ ਨੇ। ਉਹ ਹੁੰਦਾ ਕੀ ਹੈ, ਹੁਣ ਸੰਧੂ ਸਾਹਿਬ ਗੱਲ ਹੈ ਵੀ ਜੇ ਦੇਖਿਆ ਜਾਵੇ ਹੈ ਕੀ ਹੈ, ਗਲੀਆਂ ਨਾਲੀਆਂ ਹੈ ਨਾ, ਨਾਲੀ ਨੇ ਵੀ ਹਰ ਘਰ ਦੇ ਅੱਗੋਂ ਦੀ ਲੰਘਣਾ ਅਤੇ ਗਲੀ ਨੇ ਵੀ ਹਰ ਘਰ ਅੱਗੋਂ ਦੀ ਲੰਘਣਾ ਹੈ। ਸਾਡੇ ਤਾਂ ਜ਼ਿਆਦਾਤਰ ਤਾਂ ਪਿੰਡਾਂ ਦੇ ਮਸਲੇ ਗਲੀਆਂ ਨਾਲੀਆਂ ਜੁੜ ਜਗੇ ਰਹੇ,
1: ਬੁਝੇ ਹੋਏ ਆ,
0: ਆਹ ਗਲੀ ਉੱਚੀ ਨਹੀਂ ਕਰਨੀ ਜੀ, ਆਹ ਨੀਵੀਂ ਨਹੀਂ ਕਰਨੀ, ਇਹਨਾਂ ਦੇ ਕਰਕੇ ਹੀ ਪਿੰਡ ਸਾਡਾ ਕਿਤੇ ਨਾ ਕਿਤੇ ਇਕਾਈ ਜਿਹੜੀ ਹੈ ਉਹ ਖੜ ਗਈ ਹੈ। ਸੋ ਇਸ ਕਰਕੇ ਸਾਡੀ ਸਾਰਿਆਂ ਦਾ ਇਹ ਇਖਲਾਕੀ ਫਰਜ਼ ਬਣਦਾ ਹੈ ਕਿ ਸਰਕਾਰਾਂ ਨੂੰ ਆਪਾਂ ਦੋਸ਼ ਦੇਣ ਦੀ ਬਜਾਏ ਆਪਣੀ ਸੰਮਤੀ ਬਣਾ ਕੇ ਸਰਕਾਰਾਂ ਤੋਂ ਪੈਸਾ ਜਿਹੜਾ ਸਰਕਾਰਾਂ ਦਿੰਦੀਆਂ ਉਹਨਾਂ ਦਾ ਸਹੀ ਇਸਤੇਮਾਲ ਕਰ
1: ਹੋਣਾ ਚਾਹੀਦਾ ਹੈ ਜੀ। ਬਿਲਕੁਲ ਬਿਲਕੁਲ ਜੀ, ਗ੍ਰਾਂਟ ਦੇਖੋ ਮਿਲਦੀ ਹੈਗੀ ਹੈ, ਜੇ ਆਪਾਂ ਸਹੀ ਤਰੀਕੇ ਨਾਲ ਉਹਦੀ ਵਰਤੋਂ ਕਰੀਏ, ਸਹੀ ਪ੍ਰੋਜੈਕਟ ਬਣਾਈਏ
0: ਬਣਾਈਏ ਬਣਾਈਏ,
1: ਇਹ ਬੜਾ ਮਹੱਤਵਪੂਰਨ ਗੱਲ ਹੁੰਦੀ ਹੈਗੀ ਹੈ ਕਿ ਆਪਣੇ ਜਿਹੜੇ ਹੈਗੇ ਆ ਜਿਹੜੇ ਸਾਧਨ ਆ ਨਾ ਇਸ ਤਰੀਕੇ ਦੇ ਪੈਦਾ ਹੋਣ ਕਿ ਪੰਚਾਇਤਾਂ ਦੀ ਆਮਦਨ ਵਧੇ, ਉਹ ਪੈਸਾ ਫਿਰ ਸਾਡੇ ਪਿੰਡ ਦੇ ਵਿਕਾਸ ਵਿੱਚ ਲੱਗੇ ਜੀ,
0: ਲੱਗੇ ਜੀ। ਹੁਣ ਦੇਖੋ ਬਹੁਤ ਸਾਰੇ ਪਿੰਡਾਂ ਦੇ ਵਿੱਚ ਤੁਸੀਂ ਜ਼ਿਕਰ ਕੀਤਾ, ਕਈ ਪਿੰਡ ਤਾਂ ਐਸੇ ਹੈ ਕਿ ਉਹਨਾਂ ਕੋਲ ਆਰਥਿਕ ਤੌਰ ਦੇ ਉੱਤੇ ਵੀ ਬੜੇ ਸਾਧਨ ਨੇ, ਕਿਉਂਕਿ ਪੰਚਾਇਤੀ ਜ਼ਮੀਨਾਂ ਉਹਨਾਂ ਕੋਲ ਹੈਗੀਆਂ, ਸ਼ਮਸ਼ਾਨ ਘਾਟ ਦੀਆਂ ਜ਼ਮੀਨਾਂ ਹੈ, ਜਾਂ ਕਹਿੰਦੇ ਹੁੰਦੇ ਨੇ ਕੋਈ ਉੱਥੇ ਸਕੂਲ ਹੈ ਉਹਦੀ ਜ਼ਮੀਨ, ਉਹਨਾਂ ਨੂੰ ਕਈ ਤਰ੍ਹਾਂ ਦੀਆਂ ਜ਼ਮੀਨਾਂ ਅਲਾਟ ਹੋਈਆਂ ਹੁੰਦੀਆਂ ਨੇ, ਉਹਦੀ ਆਮਦਨ ਪੰਚਾਇਤ ਨੂੰ ਆਉਂਦੀ ਹੈ। ਸੋ ਇਸ ਕਰਕੇ ਜਿੱਦਾਂ ਕਿ ਪੰਚਾਇਤ ਵੀ ਆਪਣੀ ਆਮਦਨ ਦੇ ਵਿੱਚ ਇਜ਼ਾਫਾ ਜੇ ਕਰਦੀ ਹੈ ਤਾਂ ਉਹਨਾਂ ਨੇ ਪਿੰਡ ਦੇ ਕਿਸੇ ਵਿਕਾਸ ਦੇ ਕੰਮ 'ਤੇ ਲਾਉਣਾ ਨਾ। ਸੋ ਇਸ ਕਰਕੇ ਹਾਂ, ਜੇ ਕਿਤੇ ਤੁਹਾਨੂੰ ਲੱਗਦਾ ਹੈ ਕਿ ਯਾਰ ਸਹੀ ਚੀਜ਼ ਦਾ ਸਹੀ ਇਸਤੇਮਾਲ ਨਹੀਂ ਹੋ ਰਿਹਾ, ਉਹਦਾ ਵਿਰੋਧ ਕਰਨਾ
1: ਬਣਦਾ ਬਣਦਾ।

0: ਹਾਂਜੀ
1: ਹਾਂਜੀ ਸੰਧੂ ਸਾਹਿਬ ਬੱਚਿਆਂ ਨੂੰ ਜਿੱਦਾਂ ਆਪਾਂ ਜ਼ਿਕਰ ਕਰਦੇ ਹਾਂ ਕਿ ਆਕਾਸ਼ਬਾਣੀ ਦੇ 90 ਸਾਲ ਦਾ ਸਿਲਸਿਲਾ ਹੈ ਆਪਣਾ ਚੱਲਦਾ, ਅੱਜ ਦੇ ਮਹਿਮਾਨ ਮੇਹਰ ਚੰਦ ਹੋਰੀ ਨੇ ਇਹਨਾਂ ਨਾਲ ਗੱਲਾਂ ਬਾਤਾਂ ਹੋਈਆਂ, ਆਪਾਂ ਸਾਂਝੀਆਂ ਕਰਦੇ ਹਾਂ।

0: ਰੂਪ ਕਰਵਾ ਦਈਏ। ਗ੍ਰਾਮੀਣ ਬੈਂਕ ਪੰਜਾਬ ਉਹ ਤੋਂ ਸੇਵਾ ਮੁਕਤ ਨੇ, ਉਹਨਾਂ ਦੇ ਵਿੱਚ ਇਹਨਾਂ ਨੇ ਆਪਣੀ ਸੇਵਾ ਦਿੱਤੀ ਹੈ ਅਤੇ ਅੱਜ ਇਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਰੇਡੀਓ ਨਾਲ ਇਹਨਾਂ ਦੀਆਂ ਸਾਂਝਾਂ ਦੇ ਬਾਬਤ। ਕਿਉਂਕਿ ਰੇਡੀਓ ਮੇਰਚੰਦ ਜੀ ਆਪਾਂ ਸਾਰੇ ਜਾਣਦੇ ਹਾਂ ਕਿ ਇੱਕ ਸਮੇਂ ਰੇਡੀਓ ਦਾ ਹੀ ਬੋਲਬਾਲਾ ਸੀ, ਜਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਡੀ ਸਾਰੀ ਜ਼ਿੰਦਗੀ ਦਾ ਤਾਣਾ ਬਾਣਾ ਉਹ ਰੇਡੀਓ ਦੇ ਦੁਆਲੇ ਘੁੰਮਦਾ ਸੀਗਾ।
1: ਬਿਲਕੁਲ,
0: ਸਵੇਰ ਤੋਂ ਲੈ ਕੇ ਸ਼ਾਮ ਤੱਕ, ਮਤਲਬ ਹਰ ਪੱਖ 'ਤੇ ਕਿਤੇ ਨਾ ਕਿਤੇ ਸਾਡੇ ਨਾਲ ਰੇਡੀਓ ਜੁੜਿਆ ਹੋਇਆ ਸੀ। ਕਦੋਂ ਤੋਂ ਰੇਡੀਓ ਤੁਹਾਡੀ ਜ਼ਿੰਦਗੀ ਦੇ ਵਿੱਚ ਆਇਆ, ਜਾਂ ਕਦੋਂ ਕੁ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਰੇਡੀਓ ਨੂੰ ਸ਼ਾਮਿਲ ਕੀਤਾ?
1: ਸਭ ਤੋਂ ਪਹਿਲਾਂ ਜੀ ਮੈਨੂੰ ਖੁਦ ਬਹੁਤ ਖੁਸ਼ੀ ਹੋ ਰਹੀ ਹੈ ਕਿ ਆਕਾਸ਼ਵਾਣੀ ਦੇ 90 ਸਾਲ ਦੇ ਪ੍ਰੋਗਰਾਮ ਦੇ ਵਿੱਚ ਮੈਂ ਸ਼ਿਰਕਤ ਕਰ ਰਿਹਾ। ਆਕਾਸ਼ਵਾਣੀ ਦੇਖਿਆ ਜਾਵੇ ਤਾਂ ਮੈਂ ਬਚਪਨ ਤੋਂ ਹੀ ਮੈਂ ਸੁਣਦਾ ਆਇਆ। ਇਹ ਸਭ ਤੋਂ ਪਹਿਲਾਂ ਜਦੋਂ ਮੈਂ ਰੂਬਰੂ ਹੋਇਆ ਜੀ ਰੇਡੀਓ ਦੇ ਨਾਲ, ਤਾਂ ਸ਼ਾਇਦ ਜਦੋਂ 1971 ਦੀ ਜੰਗ ਲੱਗੀ ਆ,
0: ਵਾਹ,
1: ਉਦੋਂ ਅਜੇ 9-10-11 ਸਾਲ ਤਾਂ ਬੱਚਾ ਹੀ ਸੀਗਾ ਮੈਂ, ਪਰ ਉਦੋਂ ਖਬਰਾਂ ਸੁਣਦੇ ਸੀ ਵੀ ਇਸ ਤਰ੍ਹਾਂ ਹੋ ਗਿਆ ਜੀ, ਇੱਦਾਂ ਹੋ ਗਿਆ, ਫੌਜਾਂ ਇੱਧਰ ਚਲ ਗਈਆਂ, ਇੰਨੇ ਟੈਂਕ ਅਸੀਂ ਖੋਹ ਲਏ ਆ, ਜਾਂ ਇੰਨੇ ਜਹਾਜ਼ ਡਿੱਗ ਪਏ ਆ, ਇੱਦਾਂ ਇਸ ਤਰ੍ਹਾਂ ਦੀਆਂ ਖਬਰਾਂ ਉਦੋਂ ਸੁਣਦੇ ਸੀ, ਪਰ ਇੰਨੀ ਸਮਝ ਨਹੀਂ ਸੀ। ਫਿਰ ਜਦੋਂ 1976 ਦੇ ਵਿੱਚ ਓਲੰਪਿਕ ਸਾਡੀਆਂ ਹੋਈਆਂ ਜੀ,
0: ਅੱਛਾ,
1: ਉਦੋਂ ਹਾਕੀ ਜਿਹੜੀ ਸੀਗੀ ਉਹ ਮਤਲਬ ਇੱਕ ਮੁੱਖ ਖੇਲ ਸੀ।
0: ਹਾਂ ਬਿਲਕੁਲ,
1: ਅਤੇ ਟੀਮ ਵੀ ਸਾਡੀ ਚੜ੍ਹਦੀਆਂ ਕਲਾ ਸੀ, ਅਤੇ ਉਦੋਂ ਜੀ ਵੀ ਕਮੈਂਟਰੀ ਹਾਕੀ ਦੀ ਅਸੀਂ ਸੁਣਨੀ, ਉਦੋਂ ਸ਼ੌਕ ਸਾਨੂੰ ਪਿਆ। ਉਸ ਤੋਂ ਬਾਅਦ ਫਿਰ ਸਮਝ ਲਓ ਵੀ ਉਹ ਇੱਕ ਜ਼ਿੰਦਗੀ ਦਾ ਹਿੱਸਾ ਬਣ ਗਿਆ। ਅਤੇ ਜਿੱਦਾਂ ਜਿੱਦਾਂ ਪ੍ਰਸਾਰ ਹੁੰਦਾ ਗਿਆ ਰੇਡੀਓ ਦਾ, ਮੈਂ ਤੁਹਾਨੂੰ ਇਹ ਵੀ ਸਾਂਝਾ ਕਰਨਾ ਚਾਹੁੰਦਾ ਕਿ ਮਤਲਬ ਉਸ ਟਾਈਮ 'ਤੇ ਰੇਡੀਓ ਦੇ ਲਾਇਸੈਂਸ ਇਸ਼ੂ ਹੁੰਦੇ ਸੀ।
0: ਹਾਂ ਬਿਲਕੁਲ,
1: ਲਾਇਸੈਂਸ ਬਣਦੇ ਸੀ, ਇੱਕ ਨੀਲੀ ਜਿਹੀ ਕਾਪੀ ਸੀ ਤਾਂ ਉਹਦੇ ਉੱਪਰ ਗੋਲ ਚੱਕਰ ਜਿਹਾ ਬਣੇ ਹੁੰਦੇ ਸੀ, ਜਿਸ ਤਰ੍ਹਾਂ ਮੀਟ ਆਪਣੇ ਵੇਵਸ ਦੇ, ਅਤੇ ਉਹ ਫਿਰ ਮੇਰੇ ਕੋਲ 15 ਰੁਪਏ ਫੀਸ ਹੁੰਦੀ ਸੀ।
0: ਅੱਛਾ,
1: ਤਾਂ ਉਹ ਵੀ ਅਸੀਂ ਮਤਲਬ ਲਾਇਸੈਂਸ ਰਿਨਿਊ ਕਰਾਉਣ ਜਾਂਦੇ ਰਹੇ ਹਾਂ।
0: ਅੱਛਾ, ਵਾਹ ਵਾਹ ਵਾਹ ਵਾਹ,
1: ਹਾਂਜੀ ਹਾਂਜੀ।
0: ਅਤੇ ਤੁਹਾਨੂੰ ਜਿਹੜਾ ਤੁਸੀਂ ਜਦੋਂ ਰੇਡੀਓ ਇੱਕ ਕਹਿੰਦੇ ਨਾ ਪਹਿਲੀ ਵਾਰੀ, ਜਿੱਦਾਂ ਹੁਣ ਅੱਜ ਸਾਨੂੰ ਕਾਰ ਖਰੀਦਣ ਦੀ ਵੀ ਉਨੀ ਖੁਸ਼ੀ ਨਹੀਂ ਹੁੰਦੀ ਜਿੰਨੀ ਸਾਨੂੰ ਸਾਈਕਲ ਖਰੀਦਣ ਦੀ ਉਸ ਵਕਤ ਹੁੰਦੀ ਸੀ।
1: ਬਿਲਕੁਲ ਜੀ,
0: ਇੰਨਾ ਸਮਾਂ ਬਦਲ ਗਿਆ ਕਿ ਸਾਈਕਲ ਬੰਦਾ ਜਦੋਂ ਖਰੀਦਦਾ ਸੀ ਕਿ ਕਿੰਨੇ ਕਿੰਨੇ ਦਿਨ ਸਾਈਕਲ ਨੂੰ ਸਵੇਰੇ ਉਹ ਲੀਰੀ ਮਾਰਦਾ ਸੀ ਪਰ ਉਹਨੂੰ ਚਲਾਉਂਦਾ ਨਹੀਂ ਸੀ।
1: ਬਿਲਕੁਲ,
0: ਹੈਨਾ, ਕਿਤੇ ਖਰਾਬ ਨਾ ਹੋ ਜੇ। ਇਸੇ ਤਰ੍ਹਾਂ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਸਾਧਨ ਤਾਂ ਸਾਡੀ ਜ਼ਿੰਦਗੀ ਤੋਂ ਕੋਸੋਂ ਦੂਰ ਸੀਗੇ।
1: ਬਿਲਕੁਲ,
0: ਕੋਈ ਜਦੋਂ ਜ਼ਿੰਦਗੀ ਦੇ ਵਿੱਚ ਨਵਾਂ ਸਾਧਨ ਸਾਡੀ, ਜਿੱਦਾਂ ਬਿਜਲੀ ਆਪਾਂ ਆਉਂਦੀ ਦੇਖੀ, ਸਾਈਕਲ ਆਪਾਂ ਆਉਂਦਾ ਦੇਖਿਆ, ਇਸ ਰੇਡੀਓ ਆਪਾਂ ਆਉਂਦਾ, ਟੈਲੀਵਿਜ਼ਨ ਆਪਾਂ ਲੋਕਾਂ ਨੇ ਆਉਂਦਾ ਵੇਖਿਆ, ਜਦੋਂ ਰੇਡੀਓ ਤੁਸੀਂ ਕਿਹਾ ਕਿ ਜੁੜਾਵ ਹੋਇਆ, ਫਿਰ ਤੁਸੀਂ ਰੇਡੀਓ ਆਪਣਾ ਜਦ ਤੁਸੀਂ ਲਾਇਸੈਂਸ ਦਾ ਰਿਨਿਊ ਵੀ ਕਰਵਾਉਂਦੇ ਸੀ, ਪਹਿਲੀ ਵਾਰੀ ਰੇਡੀਓ ਖਰੀਦਿਆ, ਕੁਛ ਯਾਦ ਹੈ ਕਿਹੜੀ ਦੁਕਾਨ 'ਤੇ ਗਏ, ਕਿੱਥੋਂ ਗਏ, ਕਿੱਦਾਂ ਦਾ ਰੇਡੀਓ ਸੀ ਜਾਂ ਕਿੱਦਾਂ ਦਾ ਉਹ ਵਾਕਿਆ ਸੀ?
1: ਫਿਲਮ ਦਾ ਰੇਡੀਓ ਸੀ ਜੀ, ਉਹਦਾ ਕਵਰ ਵੀ ਹੁੰਦਾ ਸੀ, ਚਮੜੇ ਦਾ ਕਵਰ ਉੱਪਰ ਚੜਿਆ ਹੁੰਦਾ ਸੀ, ਅਤੇ ਉਹ ਅਸੀਂ ਖਰੀਦਿਆ ਜਾ ਕੇ 84-85 ਦੇ ਵਿੱਚ।
0: ਅੱਛਾ ਅੱਛਾ ਅੱਛਾ ਅੱਛਾ,
1: ਆਪਣਾ ਪਹਿਲਾਂ ਤਾਂ ਵੱਡੇ ਸੈੱਟ ਹੁੰਦੇ ਸੀਗੇ,
0: ਟਿਊਬਾਂ ਵਾਲੇ
1: ਸੈੱਟ ਹੁੰਦੇ ਸੀ, ਅਤੇ ਉਹ ਮੈਂ ਉਹ ਵੀ ਟਾਈਮ ਦੇਖਿਆ ਵੀ ਲੋਕ ਦਾਜ ਦੇ ਵਿੱਚ ਦਿੰਦੇ ਸੀਗੇ।
0: ਹਾਂ,
1: ਰੇਡੀਓ,
0: ਬਿਲਕੁਲ,
1: ਸਾਈਕਲ ਅਤੇ ਰੇਡੀਓ ਇੱਕ ਦਾਜ ਦਾ ਹਿੱਸਾ ਹੁੰਦਾ ਸੀ, ਅਤੇ ਪਹਿਲਾਂ ਸਾਂਝੇ ਹੁੰਦੇ ਸੀਗੇ। ਫਿਰ ਹੌਲੀ ਹੌਲੀ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਵੀ ਅਸੀਂ ਫਿਲਮ ਦਾ ਰੇਡੀਓ ਖਰੀਦਿਆ, ਅਤੇ ਫਿਰ ਬਿਲਕੁਲ ਛੋਟੇ ਛੋਟੇ ਸੈੱਟ ਆਉਣ ਲੱਗ ਪਏ, ਜਿੱਦਾਂ ਫਿਰ ਜਿੱਦਾਂ ਤੁਹਾਨੂੰ ਦੱਸਿਆ ਮੈਂ ਕਮੈਂਟਰੀ ਆ,
0: ਉਹ ਫਿਰ ਪੋਕਟ ਸੈੱਟ ਆਉਣ ਲੱਗ ਪਏ,
1: ਪੋਕਟ ਸੈੱਟ ਕੰਨ ਨੂੰ ਲਾ ਕੇ ਤੁਰੇ ਜਾਓ, ਜਿੱਦਾਂ ਮਰਜ਼ੀ ਜਿੱਥੇ ਬਹਿ ਕੇ ਮਰਜ਼ੀ ਸੁਣੀ ਜਾਓ, ਅਤੇ ਇਸ ਤਰ੍ਹਾਂ ਦਾ ਸਮਾਂ ਆਇਆ। ਉਦੋਂ ਮਤਲਬ ਆਪਣੇ ਰੇਡੀਓ ਸਟੇਸ਼ਨ ਵੀ ਘੱਟੇ ਹੁੰਦੇ ਸੀ, ਅਤੇ ਜਿੱਦਾਂ ਹੁਣ ਤਾਂ ਸੁੱਖ ਦੇ ਨਾਲ ਸਮਝੋ ਵੀ 400 ਤੋਂ ਉੱਪਰ ਤੁਹਾਡੇ ਬ੍ਰੋਡਕਾਸਟਿੰਗ ਸਟੇਸ਼ਨ ਹੈਗੇ ਆ, ਅਤੇ ਪਹਿਲਾਂ ਇੰਨਾ ਜ਼ਿਆਦਾ ਮਤਲਬ ਪ੍ਰਸਾਰ ਵੀ ਨਹੀਂ ਸੀਗਾ। ਅਤੇ
0: ਅੱਛਾ, ਇਸ ਤੋਂ ਇਲਾਵਾ ਤੁਸੀਂ ਕਿਉਂਕਿ ਇੱਕ ਜ਼ਿੰਮੇਵਾਰੀ ਵਾਲੇ ਪਦ ਤੋਂ ਤੁਸੀਂ ਸੇਵਾ ਮੁਕਤ ਹੋਏ ਹੋ
1: ਜੀ,
0: ਕਿਉਂਕਿ ਤੁਹਾਡਾ ਸਾਰਾ ਦੌਰ ਜਿਹੜਾ ਜ਼ਿੰਦਗੀ ਦਾ ਇੱਕ ਲੰਮਾ ਸਫ਼ਰ ਰਿਹਾ ਸਰਵਿਸ ਦੇ ਵਿੱਚ, ਨੌਕਰੀ ਦੇ ਵਿੱਚ, ਅਤੇ ਇੱਕ ਨੌਕਰੀ ਪੇਸ਼ਾ ਆਦਮੀ ਦੇ ਆ ਜ਼ਿੰਦਗੀ ਦੇ ਵਿੱਚ ਵੀ ਰੇਡੀਓ ਦਾ ਇੱਕ ਅਲੱਗ, ਇੱਕ ਤਾਂ ਹੁੰਦਾ ਕਿ ਦੇਖੋ ਆਪਾਂ ਖੇਤੀ ਨਾਲ ਜੁੜੇ ਹੋਏ ਹਾਂ, ਖੇਤੀ ਦੇ ਆਧਾਰਿਤ ਜਿਹੜੇ ਪ੍ਰੋਗਰਾਮ ਹੈ ਚੱਲਦੇ, ਜਿੱਦਾਂ ਦਿਹਾਤੀ ਪ੍ਰੋਗਰਾਮ ਹੈ ਉਹ ਮਕਬੂਲ ਸੀ ਉਹਨਾਂ ਦਿਨਾਂ ਦੇ ਵਿੱਚ ਪਿੰਡਾਂ ਦੇ ਵਿੱਚ, ਕਿਉਂਕਿ ਖੇਤੀਬਾੜੀ ਦਾ ਜਿੱਦਾਂ ਕਹਿੰਦੇ ਕਿ ਜਾਣਕਾਰੀ ਦਾ ਧੁਰਾ ਮੰਨਿਆ ਜਾਂਦਾ ਸੀ ਦਿਹਾਤੀ ਪ੍ਰੋਗਰਾਮ,
1: ਅੱਜ ਵੀ ਹੈ।
0: ਅਤੇ ਉਦੋਂ ਜਿੱਦਾਂ ਤੁਸੀਂ ਆਪਣੇ ਦਿਨਚਰਿਆ ਤੁਹਾਡੀ ਚੱਲਦੀ ਸੀ, ਕਿੱਦਾਂ ਕਿੱਦਾਂ ਦੇ ਪ੍ਰੋਗਰਾਮ, ਕਿੱਦਾਂ ਕਿੱਦਾਂ ਦੀ ਨਿਯਮਾਵਲੀ, ਕਿੱਦਾਂ ਤੁਹਾਡਾ ਦਿਨ ਜਿਹੜਾ ਹੈ ਉਸ ਲਿਹਾਜ਼ ਨਾਲ ਚੱਲਦਾ ਸੀ ਰੇਡੀਓ ਦੇ ਨਾਲ?
1: ਰੇਡੀਓ ਦੇ ਨਾਲ ਦੇਖੋ ਜੀ, ਜਿੱਦਾਂ ਪਹਿਲਾਂ ਤੁਸੀਂ ਦੱਸਿਆ ਵੀ ਪਹਿਲਾਂ ਤਾਂ ਆਪਣੇ ਦਿਹਾਤੀ ਪ੍ਰੋਗਰਾਮ ਮੇਨ ਹੁੰਦਾ ਸੀ, ਖੰਡੂ ਰਾਮ ਜੀ, ਭਾਈਆ ਜੀ, ਅਤੇ ਗਾਣੇ ਵੀ ਤੁਹਾਨੂੰ

0: ਅਸਾਂ ਗਾਣੇ ਵੀ ਬਿਲਕੁਲ ਗਿਣੇ ਚੁਣੇ ਹੁੰਦੇ ਸੀ ਗਾਣੇ ਵੀ ਨਾ ਜਿੱਦਾਂ ਨਰਿੰਦਰ ਬੀਬਾ ਉਦੋਂ ਮੇਨ ਇੱਕ ਗਾਇਕਾ ਸੀ ਉਹਨਾਂ ਦੇ ਗਾਣੇ ਹੁੰਦੇ ਸੀਗੇ ਤੇ ਫਿਰ ਥੋੜ੍ਹਾ ਪੰਜਾਬੀ ਫਿਲਮ ਆਉਣ ਲੱਗੀਆਂ ਉਹਨਾਂ ਦੇ ਦੋ ਚਾਰ ਚੁਨਿੰਦਾ ਗਾਣੇ ਜਿਹੜੇ ਬਹੁਤ ਵੱਜਦੇ ਸੀਗੇ ਮਤਲਬ ਤੁਸੀਂ ਸਮਝ ਲਓ ਵੀ ਇੱਕ ਦਿਨ ਦੇ ਵਿੱਚ ਤੁਸੀਂ ਇੱਕ ਦੀ ਪਰ ਸੁਣ ਲੈਂਦੇ
1: ਸੀ ਬਿਲਕੁਲ
0: ਜਿੱਦਾਂ ਗਾਣਾ ਹੋ ਗਿਆ ਵੀ ਚਿੱਟੀਆਂ ਕਪਾਹ ਦੀਆਂ
1: ਫੁੱਟੀਆਂ ਮਾਏ ਨੀ ਪਤ
0: ਹਰੇ ਹਰੇ ਜਾਂ ਮਾਵਾਂ ਤੇ ਧੀਆਂ
1: ਨਾਲ ਬੈਠੀਆਂ ਨੀ ਮਾਏ
0: ਬੈਠੀਆਂ ਨੀ ਮਾਏ ਪ੍ਰਕਾਸ਼ ਕੌਰ ਵਗੈਰਾ ਹਾਂਜੀ ਫਿਰ ਇੱਕ ਗਾਣਾ ਹੋਰ ਚੱਲਿਆ ਚੰਡੀਗੜ੍ਹ ਰਹਿਣ
1: ਵਾਲੀ
0: ਗਾਣਾ ਵੀ ਬਹੁਤ ਚੱਲਿਆ ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟਿਆ ਮਤਲਬ ਇਕੱਲੇ ਇਕੱਲੇ ਦੀ ਜ਼ੁਬਾਨ ਤੇ ਸੀ ਔਰ ਤੁਹਾਨੂੰ ਕਿਤੇ ਨਾ ਕਿਤੇ ਰੇਡੀਓ ਸਟੇਸ਼ਨ ਤੇ ਮਤਲਬ ਰੋਜ਼ ਇਹੋ ਸੁਣਨ ਨੂੰ ਮਿਲ ਜਾਂਦੇ ਸੀ ਬਾਕੀ ਹੁਣ ਤਾਂ ਪ੍ਰੋਗਰਾਮ ਤੁਹਾਡੇ ਕੋਲ ਐਫ ਐਮ ਵੀ ਆ ਗਏ ਆ ਜੀ ਤੇ ਦੂਸਰੇ ਵੀ ਚੈਨਲ ਜਿਹੜੇ ਰੈਗੂਲਰ ਹੈਗੇ ਹੀ ਆ ਉਹ ਸਵੇਰੇ ਹੀ ਜੀ ਵੈਸੇ ਜਦੋਂ ਮੈਂ ਕਿਤੇ ਜਾ ਸਵੇਰੇ ਦੀ ਤੁਸੀਂ ਪੁੱਛਿਆ ਵੀ ਸਵੇਰੇ ਕਿੱਦਾਂ ਅਤੇ ਮੈਂ ਤਾਂ ਭਗਤੀ ਸੰਗੀਤ ਤੋਂ ਸ਼ੁਰੂ ਕਰ ਦਿੰਦਾ ਜੀ
1: ਵਾਹ
0: ਭਗਤੀ ਸੰਗੀਤ ਤੋਂ ਲੈ ਕੇ ਫਿਰ ਤੁਹਾਡਾ ਖੇਤੀਬਾੜੀ ਦਾ ਪ੍ਰੋਗਰਾਮ ਹੋਇਆ ਫਿਰ ਤੁਹਾਡਾ ਜਦੋਂ ਹੁਣ ਰੰਗਲਾ ਪੰਜਾਬ ਆਉਂਦਾ ਤੁਹਾਡਾ 10 ਵਜੇ ਤੋਂ 11 ਵਜੇ ਤੱਕ ਹੈਂਜੀ ਇਹ ਸਾਰੇ ਪ੍ਰੋਗਰਾਮ ਮੈਂ ਸਰਵਿਸ ਵੀ ਸੁਣਦਾ ਰਿਹਾ ਮੈਂ ਹੁਣ ਵੀ ਸੁਣਦਾ
1: ਅੱਛਾ ਇੱਕ ਦੇਖੋ ਜਿੱਦਾਂ ਤੁਸੀਂ ਜ਼ਿਕਰ ਵੀ ਕੀਤਾ ਹੈ ਕਿ ਇੱਕ ਸਮਾਂ ਸੀ ਜਦੋਂ ਰੇਡੀਓ ਹੀ ਸਾਧਨ ਸੀ ਸਾਡੇ ਕੋਲ ਹੈ ਨਾ ਹੁਣ ਤਾਂ ਸਾਡੇ ਕੋਲ ਸਾਧਨ ਇੰਨੇ ਹੈ ਕਿ ਬੰਦਾ ਇੱਕ ਹੈ ਸਾਧਨ ਜ਼ਿਆਦਾ ਹੈ
0: ਜੀ
1: ਮਤਲਬ ਉਦੋਂ ਸਾਡੀ ਜਾਣਕਾਰੀ ਜਾਂ ਮਨੋਰੰਜਨ ਲਈ ਸਾਡੇ ਕੋਲ ਇਹੀ ਸਾਧਨ ਸੀਗਾ ਹੁਣ ਇਹ ਹੈ ਕਿ ਇੱਕ ਬੰਦੇ ਕੋਲ ਮਨੋਰੰਜਨ ਲਈ ਅਤੇ ਜਾਣਕਾਰੀ ਲਈ ਸਾਧਨ ਇੰਨੇ ਜ਼ਿਆਦਾ ਕਿ ਬੰਦਾ ਇੱਕ ਹੈ ਅਤੇ ਸਾਧਨ ਇੰਨੇ ਜ਼ਿਆਦਾ ਕਿ ਉਹਨੂੰ ਚੋਣ ਨਹੀਂ ਕਰ ਸਕਦਾ ਕਿ ਮੈਂ ਕਿਸ ਸਾਧਨ ਨੂੰ ਚੁਣਾਂ
0: ਚੋਣ ਦੇ ਵਿੱਚ ਦੇਖੋ ਜੀ ਜਦੋਂ ਮੈਂ ਰੇਡੀਓ ਦੀ ਗੱਲ ਕਰਾਂ ਵੀ ਆਪਾਂ ਰੇਡੀਓ ਬਾਰੇ ਗੱਲ ਕਰਦੇ ਰੇਡੀਓ ਜਿਹੜਾ ਇੱਕ ਤਾਂ ਅਫੋਰਡੇਬਲ ਹੈ ਇਹ ਜ਼ਿਆਦਾ ਕੋਸਟਲੀ ਇੱਕ ਮੀਡੀਆ ਨਹੀਂ ਹੈਗਾ ਹੁਣ ਤਾਂ ਲਾਇਸੈਂਸ ਵੀ ਕੋਈ ਨਹੀਂ ਆ ਜ਼ਿਆਦਾ ਕੋਸਟਲੀ ਨਹੀਂ ਆ
1: ਨਹੀਂ ਹੈ
0: ਹੁਣ ਅੱਗੇ ਸੈੱਲ ਪਾਉਣੇ ਪੈਂਦੇ ਹੁਣ ਸੈੱਲਾਂ ਵਾਲਾ ਵੀ ਕੰਮ ਖਤਮ ਹੋ ਗਿਆ
1: ਮੋਬਾਈਲ 'ਚ ਆ ਗਿਆ
0: ਮੋਬਾਈਲ 'ਚ ਆ ਗਿਆ ਜਾਂ ਤੁਸੀਂ ਜ਼ਿਆਦਾ ਜ਼ਿਆਦਾ ਬਈ ਬਿਜਲੀ ਦਰ ਚਲਾ ਲਓ
1: ਹਾਂ ਬਿਲਕੁਲ
0: ਠੀਕ ਹੈ ਨਾ ਦੂਸਰੀ ਗੱਲ ਪੋਰਟੇਬਲ ਆ ਜਿੱਥੇ ਮਰਜ਼ੀ ਤੁਸੀਂ ਸੁਣੀ ਜਾਓ ਡਰਾਈਵਿੰਗ ਕਰਦੇ ਤਾਂ ਵੀ ਸੁਣੀ ਜਾਓ ਤੁਸੀਂ ਆਪਣਾ ਕੋਈ ਹੋਰ ਕੰਮ ਕਰਦੇ ਉਹ ਵੀ ਸੁਣੀ ਜਾਓ ਰਹੀ ਗੱਲ ਜਿਸ ਤਰ੍ਹਾਂ ਹੁਣ ਟੈਲੀਵਿਜ਼ਨ ਵੀ ਆ ਜਾਂ ਈਵਨ ਮੋਬਾਈਲ 'ਤੇ ਵੀ ਸਾਰੀ ਜਾਣਕਾਰੀ ਉਪਲਬਧ ਆ ਬਟ ਜਿਹੜਾ ਰੇਡੀਓ ਦਾ ਨਾ ਇੱਕ ਤਾਂ ਦੇਖੋ ਜੀ ਤੁਹਾਨੂੰ ਲੱਗਦਾ ਵੀ ਮੈਂ ਇਸ ਦੇ ਨਾਲ ਜੋੜਿਆ ਆ ਬਿਲਕੁਲ ਮੇਰੇ ਸਾਹਮਣੇ ਬੰਦੇ ਬੈਠੇ ਗੱਲਬਾਤ ਕਰ ਰਹੇ ਆ ਹੁੰਦੇ ਚਾਹੇ ਸਟੂਡੀਓ ਦੇ ਵਿੱਚ ਹੀ ਆ ਅਤੇ ਬਾਕੀ ਇਹ ਆ ਵੀ ਅਲੱਗ ਅਲੱਗ ਵਿਸ਼ਿਆਂ 'ਤੇ ਫਿਰ ਤੁਹਾਨੂੰ ਇਹ ਵੀ ਮੌਕਾ ਮਿਲਦਾ ਕਿ ਤੁਸੀਂ ਉਹਦੇ ਵਿੱਚ ਆਪਣੇ ਖੁਦ ਵੀ ਪਾਰਟੀਸਪੇਟ ਕਰ ਸਕਦੇ ਹਾਂ ਟੈਲੀਫੋਨਿਕਲੀ ਤੁਹਾਨੂੰ ਅਲੱਗ ਅਲੱਗ ਨੰਬਰ ਦਿੱਤੇ ਜਾਂਦੇ ਆ ਫਰਮਾਇਸ਼ ਕਰ ਸਕਦੇ ਹਾਂ ਜਾਂ ਆਪਣੇ ਸੁਜੈਸ਼ਨ ਦੇ ਸਕਦੇ ਹਾਂ ਰੇਡੀਓ 'ਤੇ ਅਲੱਗ ਅਲੱਗ ਤਰ੍ਹਾਂ ਦੇ ਹੁਣ ਜਿੱਦਾਂ ਤੁਹਾਡੇ ਜੋ ਬਾਣੀ ਪ੍ਰੋਗਰਾਮ ਆ ਉਹ ਨੌਜਵਾਨਾਂ ਵਾਸਤੇ ਆ ਉਹਦੇ ਵਿੱਚ ਤੁਸੀਂ ਟੀਨੇਜਰ ਵਾਸਤੇ ਰੱਖਦੇ ਆ
1: ਵਰਗ ਵਿਸ਼ੇਸ਼ ਲਈ ਪ੍ਰੋਗਰਾਮ
0: ਵਰਗ ਵਿਸ਼ੇਸ਼ ਵਾਸਤੇ ਹਰ ਵਰਗ ਵਿਸ਼ੇਸ਼ ਵਾਸਤੇ ਆ ਅਫੋਰਡੇਬਲ ਆ ਰੀਚੇਬਲ ਆ ਹੁਣ ਅੱਜ ਮਤਲਬ ਮੈਂ ਕਹਾਂ ਅਤੇ 95% ਜਿਹੜੀ ਤੁਹਾਡੀ ਹੈਗੀ ਆ ਏਰੀਆ ਵਾਈਜ਼ ਕਵਰੇਜ ਆ ਔਰ 99.5% ਜਿਹੜੀ ਪਾਪੂਲੇਸ਼ਨ ਵਾਈਜ਼ ਰੇਡੀਓ ਕਵਰ ਕਰਦਾ ਜਿੱਥੇ ਦੂਸਰੇ ਮੀਡੀਅਮ ਕਈ ਵਾਰ ਕੀ ਆ ਕਿ ਈਵਨ ਨਹੀਂ ਉਹਦੀ ਰੀਚੇਬਲ
1: ਆ ਉਹ ਇਹਦਾ ਜ਼ਿੰਦਾ ਜਾਗਦਾ ਸਬੂਤ ਇਹੀ ਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ
0: ਹਾਂਜੀ
1: ਉਹ ਮਨ ਕੀ ਬਾਤ ਦਾ ਜਿਹੜਾ ਉਹਨਾਂ ਨੇ ਮਾਧਿਅਮ ਚੁਣਿਆ ਹੈ
0: ਜੀ ਜੀ
1: ਉਹ ਰੇਡੀਓ ਨੂੰ ਹੀ ਚੁਣਿਆ
0: ਇਸੇ ਕਰਕੇ ਚੁਣਿਆ ਜੀ ਲੋਕ ਹਰ ਜਨ ਜਨ ਦੇ ਵਿੱਚ ਜਾ ਕੇ ਇਹਦੀ ਰੀਚੇਬਿਲਟੀ ਆ
1: ਕਿਉਂਕਿ ਜਿਹੜਾ ਆਖਰੀ ਮੁਹਾਣੇ ਤੇ ਬੰਦਾ ਬੈਠਾ ਹੈ ਉਹਦੇ ਤੱਕ ਰੇਡੀਓ ਦੀ ਆਵਾਜ਼
0: ਤੱਕ ਵੀ ਜਾਂਦਾ ਮੈਂ ਸੁਣਦਾ ਪ੍ਰੋਗਰਾਮ ਸੁਣਦਾ ਕੋਈ ਬੰਦਾ ਕਹਿੰਦਾ ਕੀ ਕਰਦੇ ਆ ਜਦੋਂ ਫਰਮਾਇਸ਼ੀ ਪ੍ਰੋਗਰਾਮ ਆਉਂਦੇ ਆ ਤੁਸੀਂ ਕੀ ਕਰਦੇ ਆ ਜੀ ਮੈਂ ਜੀ ਦਰਜੀ ਦਾ ਕੰਮ ਕਰਦਾ ਤੇ ਫਿਰ ਕੰਮ ਤੁਹਾਡਾ ਕਹਿੰਦੇ ਜੀ ਕੰਮ ਵੀ ਕਰੀ
1: ਜਾਂਦੇ
0: ਕੋਈ ਕਹਿੰਦਾ ਜੀ ਮੈਂ ਇਸ ਵੇਲੇ ਖੇਤਾਂ ਦੇ ਵਿੱਚ ਜੀ ਮੈਂ ਅਸੀਂ ਨਾਲੇ ਕੰਮ ਕਰੀ ਜਾਂਦੇ ਨਾਲੇ ਤੁਹਾਡਾ ਪ੍ਰੋਗਰਾਮ ਸੁਣੀ ਜਾਂਦੇ ਤੇ ਇਹ ਚੀਜ਼ ਇੱਕ ਜਿਹੜੀ ਵਿਸ਼ੇਸ਼ਤਾ ਹੈ ਨਾ ਇਹਨੂੰ ਤੁਸੀਂ ਸਬਸਟੀਟਿਊਟ ਨਹੀਂ ਕਰ ਸਕਦੇ
1: ਇੱਕ ਆਪਣਾ ਮੇਹਰ ਚੰਦ ਜੀ ਹੋਰ ਜਿਹੜੀ ਖਾਸ ਗੱਲ ਦੇਖੋ ਤੁਸੀਂ ਉਸ ਸਮੇਂ ਤੋਂ ਲੈ ਕੇ ਅੱਜ ਦੇ ਸਮੇਂ ਦਾ ਇਹ ਜਿੱਦਾਂ ਆਪ ਕਹਿੰਦੇ ਆਂਕਲਨ ਹੈ ਸਾਡੇ ਕੋਲ ਜਿਹਦੇ ਵਿੱਚ ਬਹੁਤ ਸਾਰੇ ਸਾਧਨ ਆਏ ਆ ਹੁਣ ਜਿੱਦਾਂ ਰੇਡੀਓ ਦੀ ਆਪਾਂ ਜੇ ਕੈਟਾਗਰੀ ਪ੍ਰੋਗਰਾਮਾਂ ਦੀ ਦੇਖੀਏ ਜਾਂ ਕੰਟੈਂਟ ਦੇਖੀਏ ਆਪਾਂ ਰੇਡੀਓ ਦਾ ਕਿਉਂਕਿ ਰੇਡੀਓ ਦੇ ਵਿੱਚ ਜੋ ਵੀ ਕੰਟੈਂਟ ਬ੍ਰੌਡਕਾਸਟ ਕੀਤਾ ਜਾਂਦਾ ਜਾਂ ਪ੍ਰਸਾਰਿਤ ਕੀਤਾ ਜਾਂਦਾ ਹੈ ਉਹ ਇੱਦਾਂ ਨਹੀਂ ਪ੍ਰਸਾਰਿਤ ਕੀਤਾ ਜਾਂਦਾ ਕਿ ਆਪਣੀ ਮਰਜ਼ੀ ਨਾਲ ਤੁਸੀਂ ਪ੍ਰਸਾਰਿਤ ਕਰ ਸਕਦੇ
0: ਹਾਂਜੀ
1: ਅਸੀਂ ਲੋਕ ਮਨ ਦੀ ਭਾਸ਼ਾ ਦੇ ਦੁਆਰਾ ਜਿਹੜੇ ਚਿਤਰਤ ਪ੍ਰੋਗਰਾਮ ਨੇ ਉਹਨਾਂ ਨੂੰ ਹੀ ਪੇਸ਼ ਕਰਦੇ ਹਾਂ ਜਾਂ ਲੋਕਾਂ ਦੀ ਲੋੜ ਲਈ ਲੋਕਾਂ ਦੇ ਜਾਂ ਅਸੀਂ ਸੱਭਿਆਚਾਰ ਸ਼ਿਸ਼ਟਾਚਾਰ ਸੱਭਿਅਤਾ ਹੈ ਨਾ ਸੰਸਕ੍ਰਿਤੀ ਦੇ ਨਾਲ ਜੁੜੇ ਪ੍ਰੋਗਰਾਮ ਪੇਸ਼ ਕਰਦੇ ਹਾਂ ਹੁਣ ਜਦੋਂ ਬਾਕੀ ਪਲੇਟਫਾਰਮ ਦੀ ਆਪਾਂ ਗੱਲ ਕਰਦੇ ਹਾਂ ਕਿਤੇ ਨਾ ਕਿਤੇ ਉੱਥੇ ਕੰਟੈਂਟ ਜਾਂ ਸਾਡੀ ਸੱਭਿਆਚਾਰਕ

0: ਹੋਰੀ ਚੀਜ਼ਾਂ ਨੇ, ਉਹ ਕਿਤੇ ਨਾ ਕਿਤੇ ਉਹ ਚੀਜ਼ਾਂ ਤੋਂ ਅਲੱਗ ਨੇ। ਉਹਨਾਂ ਦਾ ਮਤਲਬ ਸਿਰਫ ਔਰ ਸਿਰਫ ਇਹੀ ਹੈ ਕਿ ਵਪਾਰੀਕਰਨ, ਜਿੱਦਾਂ ਆਪਾਂ ਕਹਿ ਸਕਦੇ।
1: ਬਿਲਕੁਲ ਨਹੀਂ, ਚਲੋ ਰੇਡੀਓ ਦਾ ਵੀ ਅਸੀਂ ਲਈਏ ਤੇ ਇਹਦੇ ਵਾਸਤੇ ਤੁਹਾਡੇ ਜਿਸ ਤਰ੍ਹਾਂ ਵੀ ਤੁਸੀਂ ਕਹਿੰਦੇ ਆ ਵੀ ਐਡਵਰਟਾਈਜ਼ਮੈਂਟ ਦੇਣੀ ਹੈ ਨਾ ਆਪਣੀ ਵਿਗਿਆਪਨ ਆ, ਉਹਦੇ ਵਾਸਤੇ ਤੁਹਾਡੇ ਅਲੱਗ ਚੈਨਲ ਆ।
0: ਬਿਲਕੁਲ,
1: ਕੰਟੈਂਟ ਜਿਹੜੇ ਆ ਕੰਟੈਂਟ ਬੇਸਡ ਪ੍ਰੋਗਰਾਮ ਤੁਹਾਡੇ ਅਲੱਗ ਚੈਨਲਾਂ 'ਤੇ ਆ। ਦੂਜੀ ਗੱਲ ਹੈ ਕਿ ਇਹਦੇ ਇਹ ਤੁਸੀਂ ਸਾਰੇ ਪ੍ਰੋਗਰਾਮ ਆਪਣੀ ਫੈਮਿਲੀ ਦੇ ਨਾਲ ਬੈਠ ਕੇ ਸੁਣ ਸਕਦੇ।
0: ਬਿਲਕੁਲ ਸਹੀ, ਸਿਹਤ ਦਿੰਦਾ ਹੈ,
1: ਸਿਹਤ ਦਿੰਦਾ
0: ਕਿਤੇ ਨਾ ਕਿਤੇ ਹੈ ਕਿ ਸਮਾਜ ਦੀਆਂ ਜਿਹੜੀਆਂ ਲੋੜਾਂ ਹੈ ਜਾਂ ਸਮਾਜ ਨੂੰ ਸੁਰਜੀਤ ਰੱਖਣ ਦੇ ਵਿੱਚ ਰੇਡੀਓ ਆਪਣਾ ਯੋਗਦਾਨ ਜਿੱਦਾਂ ਪਹਿਲਾਂ ਅਦਾ ਕਰ ਰਿਹਾ ਸੀ ਉਸ ਲਿਹਾਜ਼ ਨਾਲ ਅੱਜ ਵੀ
1: ਉਹ ਤੋਂ ਵੀ ਜ਼ਿਆਦਾ।
0: ਹਾਂ, ਅੱਜ ਵੀ
1: ਤੋਂ ਵੀ ਜ਼ਿਆਦਾ, ਕਿਉਂਕਿ ਰੀਚੇਬਿਲਟੀ ਬਹੁਤ ਜ਼ਿਆਦਾ ਹੋ ਗਈ।
0: ਹਾਂ,
1: ਐਕਸੈਪਟੇਬਿਲਟੀ ਵੀ ਆ ਲੋਕ।
0: ਬਿਲਕੁਲ,
1: ਇਹ ਵੀ ਆ
0: ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਹੁਣ ਦੇਖੋ ਅੱਜ ਜ਼ਿਆਦਾਤਰ ਜਿੱਦਾਂ ਪਾਪੂਲੇਸ਼ਨ ਨੂੰ ਆਪਾਂ ਦੇਖੀਏ ਉਹ ਜ਼ਿਆਦਾਤਰ ਜਿਹੜੀ ਪਾਪੂਲੇਸ਼ਨ ਹੈ ਉਹ ਕਾਰਾਂ ਦੇ ਵਿੱਚ ਹੀ ਸਫ਼ਰ ਕਰਦੀ ਹੈ।
1: ਹਾਂਜੀ,
0: ਸਾਡਾ ਜ਼ਿਆਦਾ ਸਮਾਂ ਜਿਹੜਾ ਹੈ ਗੱਡੀਆਂ ਦੇ ਵਿੱਚ ਨਿਕਲਦਾ ਹੈ।
1: ਬਿਲਕੁਲ,
0: ਔਰ ਗੱਡੀਆਂ ਦੇ ਵਿੱਚ ਮੇਰਾ ਖਿਆਲ ਹੈ ਕਿ ਸਭ ਤੋਂ ਜ਼ਿਆਦਾ FM ਦਾ ਜਿਹੜਾ ਮੋਨੀਟਰਿੰਗ ਜਿਹੜੀ ਹੈ ਉਹ ਰੇਡੀਓ ਦੀ ਗੱਡੀਆਂ ਦੇ ਵਿੱਚ ਹੋ ਰਹੀ ਹੈ।
1: ਉਹ ਰੇਡੀਓ ਉਹਦੇ 'ਚ ਫਾਇਦਾ ਵੀ ਆ, ਉਹ ਟ੍ਰੈਫਿਕ ਦਾ ਵੀ ਦੱਸਦਾ ਹੈ,
0: ਉਹ ਟ੍ਰੈਫਿਕ ਦਾ ਵੀ ਦੱਸਦਾ।
1: ਮੈਂ ਦੇਖਿਆ ਤੁਸੀਂ ਡਰਾਈਵਿੰਗ ਕਰ ਰਹੇ ਆ, ਉਹ ਇਹ ਵੀ ਕਹਿੰਦੇ ਆ ਵੀ ਭਾਈ ਜੇ ਤੁਸੀਂ ਇੱਧਰ ਨੂੰ ਜਾ ਰਹੇ ਆ ਤਾਂ ਇੱਧਰ ਤੁਹਾਨੂੰ ਟ੍ਰੈਫਿਕ ਮਿਲ ਸਕਦਾ ਜਾਂ ਇੰਨੇ ਮਿੰਟ ਦੇਰੀ ਹੋ ਸਕਦੀ ਆ। ਨੋ ਡਾਊਟ ਕਿ ਚਲੋ ਹੋਰ ਵੀ ਸਾਧਨ ਹੈਗੇ ਆ ਉਹਦੇ ਵਾਸਤੇ, ਬਟ ਤੁਹਾਨੂੰ ਸੇਧ ਵੀ ਦਿੰਦਾ, ਇੰਟਰਟੇਨ ਵੀ ਕਰਦਾ, ਜਾਣਕਾਰੀਆਂ ਵੀ ਦਿੰਦਾ।
0: ਆ ਜਾਣਕਾਰੀ ਤੁਸੀਂ ਗੱਲ ਕੀਤੀ, ਤੁਸੀਂ ਤਾਂ ਬੈਂਕਿੰਗ ਖੇਤਰ ਦੇ ਨਾਲ ਜੁੜੇ ਹੋ, ਅੱਜ ਆਪਾਂ ਦੇਖਦੇ ਹਾਂ ਕਿ ਬੈਂਕਿੰਗ ਸੈਕਟਰ, ਕਿਉਂਕਿ ਸਾਡਾ ਜਿਹੜਾ ਦੇਸ਼ ਦੀ ਧੁਰਾ ਹੈ ਆਪਾਂ ਸਾਰੇ ਜਾਣਦੇ, ਜਿੱਦਾਂ ਆਪਣਾ ਖੇਤੀਬਾੜੀ ਧੁਰਾ ਹੈ,
1: ਹਾਂਜੀ,
0: ਹੈ ਨਾ, ਪੰਜਾਬ ਦੀ ਜਦੋਂ ਆਪਾਂ ਆਰਥਿਕਤਾ ਦੇਖਦੇ ਹਾਂ ਤਾਂ ਕਿਤੇ ਨਾ ਕਿਤੇ ਬੈਂਕਿੰਗ ਪ੍ਰਣਾਲੀ ਜਿਹੜੀ ਹੈ ਸਾਡੀ ਪੂਰੀ ਆਰਥਿਕਤਾ ਦਾ ਧੁਰ ਹੈ। ਜੇ ਬੈਂਕਿੰਗ ਪ੍ਰਣਾਲੀ ਨੂੰ ਕੋਈ ਸੱਟ ਲੱਗਦੀ ਹੈ ਜਾਂ ਬੈਂਕਿੰਗ ਪ੍ਰਣਾਲੀ 'ਤੇ ਕੋਈ ਖਤਰਾ ਆਉਂਦਾ ਹੈ ਕਿਤੇ ਨਾ ਕਿਤੇ ਸਾਡੇ ਦੇਸ਼ ਦਾ ਖਤਰਾ ਜਿਹੜਾ ਹੈ ਉਹ ਵੱਧ ਜਾਂਦਾ ਹੈ।
1: ਬਿਲਕੁਲ,
0: ਹੈ ਨਾ। ਹੁਣ ਜਿੱਦਾਂ ਤੁਸੀਂ ਰੇਡੀਓ ਦਾ ਜ਼ਿਕਰ ਕੀਤਾ ਹੈ ਕਿ ਅੱਜ ਬਹੁਤ ਸਾਰੇ ਔਨਲਾਈਨ ਫਰੋਡ ਆਪਾਂ ਦੇਖਦੇ ਹਾਂ,
1: ਹਾਂਜੀ,
0: ਹੈ ਨਾ, ਕੋਈ ਕਿਸੇ ਤਰ੍ਹਾਂ ਕਰ ਰਿਹਾ, ਕੋਈ ਕਿਸੇ ਤਰ੍ਹਾਂ, ਰੇਡੀਓ ਇਹਦੇ ਵਿੱਚ ਵੀ ਆਪਣਾ ਯੋਗਦਾਨ ਕਿ ਕਿੱਦਾਂ ਆਪਾਂ ਡਿਜੀਟਲ ਰੈਸਟ ਦੀ ਜਦੋਂ ਗੱਲ ਕਰਦੇ ਹਾਂ, ਬਹੁਤ ਸਾਰੀਆਂ ਚੀਜ਼ਾਂ ਦੀ ਗੱਲ ਕਰਦੇ ਹਾਂ ਕਿ ਤੁਸੀਂ ਤਾਂ ਕਿਉਂਕਿ ਜੁੜੇ ਰਹੋ, ਤੁਹਾਡੇ ਸਾਹਮਣੇ ਤਾਂ ਇਹ ਚੀਜ਼ਾਂ ਆਉਂਦੀਆਂ ਰਹੀਆਂ ਨੇ, ਇਹ 'ਚ ਕਿੰਨੀ ਕੁ ਭੂਮਿਕਾ ਮੰਨਦੇ ਹੋ ਤੁਸੀਂ?
1: ਭੂਮਿਕਾ ਹੈ ਜੀ, ਜਿਸ ਤਰ੍ਹਾਂ ਅਲੱਗ ਅਲੱਗ ਪ੍ਰੋਗਰਾਮਾਂ ਦੇ ਵਿੱਚ ਤੁਹਾਡੇ ਤੁਸੀਂ ਐਕਸਪਰਟਸ ਨੂੰ ਬੁਲਾਉਂਦੇ ਆ, ਉਹ ਤੁਹਾਨੂੰ ਇੱਕ ਥਰੈਟਸ ਵੀ ਦੱਸਦਾ ਵੀ ਅੱਜ ਕੱਲ੍ਹ ਕਿਸ ਤਰ੍ਹਾਂ ਟਾਈਮ ਚੇਂਜ ਹੋ ਰਿਹਾ, ਟੈਕਨੋਲੋਜੀ ਦੇ ਵਿੱਚ ਕੀ ਚੇਂਜਸ ਆ ਰਹੀਆਂ, ਕਿੱਥੋਂ ਕਿੱਥੋਂ ਤੁਸੀਂ ਆਪਣੇ ਬਚਾਅ ਕਿਸ ਤਰ੍ਹਾਂ ਕਰ ਸਕਦੇ ਆ, ਉਹਦੇ ਨਾਲ ਇੱਕ ਅਵੇਅਰਨੈਸ ਹੁੰਦੀ ਆ ਪਬਲਿਕ ਦੇ ਵਿੱਚ।
0: ਬਿਲਕੁਲ,
1: ਠੀਕ ਹੈ, ਕਿਉਂਕਿ ਬਹੁਤ ਸਾਰੇ ਬੰਦੇ ਇਕੱਲੇ ਬੰਦੇ ਸੁਣਦੇ ਆ, ਠੀਕ ਆ, ਅਤੇ ਬੈਂਕ ਰਿਲੇਟਡ ਤੁਹਾਡੀਆਂ ਹੋਰ ਸਕੀਮਾਂ ਵਗੈਰਾ ਤੁਸੀਂ ਸਾਰੀਆਂ ਇੱਥੇ ਆ ਕੇ ਐਕਸਪਰਟ ਦੱਸਦੇ ਆ ਆਪਣੀਆਂ, ਇਸ ਦੇ ਨਾਲ ਸਮਾਜ ਨੂੰ ਬਹੁਤ ਫਾਇਦਾ ਹੁੰਦਾ ਜੀ।
0: ਅੱਛਾ ਮੇਰ ਚੰਦ ਜੀ, ਗੱਲ ਆ ਵੀ ਹੁਣ ਜਿੱਦਾਂ ਆਪਾਂ ਇਹਨੂੰ, ਇਹ ਤਾਂ ਜਾਣਕਾਰੀ ਦੀ ਆਪਾਂ ਗੱਲ ਕਰਤੀ, ਹੁਣ ਜਦੋਂ ਮਨੋਰੰਜਨ ਦੀ ਗੱਲ ਕਰਦੇ ਹਾਂ, ਇਹ ਮਨੋਰੰਜਨ ਜਿਹੜਾ ਹੈ ਇਹ ਵੀ ਰੇਡੀਓ ਦਾ ਇੱਕ ਪਾਰਟ ਐਂਡ ਪਾਰਸਲ ਚੀਜ਼ ਆਪਾਂ ਕਹਿ ਸਕਦੇ ਹਾਂ।
1: ਬਿਲਕੁਲ ਬਿਲਕੁਲ,
0: ਵੀ ਮਨੋਰੰਜਨ, ਹੁਣ ਮਨੋਰੰਜਨ ਵੀ ਕਈ ਤਰ੍ਹਾਂ ਦਾ ਹੈ, ਜਿੱਦਾਂ ਦੇਖਦਾ ਕਿ ਅੱਜ ਜੋ ਪਰੋਸਿਆ ਜਾ ਰਿਹਾ ਹੈ ਬਾਹਰ, ਅਸੀਂ ਜੋ ਦੇਖਦੇ ਹਾਂ ਉਹ ਕਿਤੇ ਨਾ ਕਿਤੇ ਸਾਡੇ 'ਚ ਉਹ ਚੀਜ਼ਾਂ ਪੈਦਾ ਕਰ ਰਿਹਾ ਜਿਹੜੀਆਂ ਸਾਨੂੰ ਇਨਸਾਨ ਦੇ ਤੋਂ ਦੂਰ ਲੈ ਕੇ ਜਾ ਰਹੀਆਂ, ਜਿੱਦਾਂ ਹਿੰਸਕ ਪ੍ਰਵਿਰਤੀਆਂ ਹੈ, ਹੈ ਨਾ, ਕੋਈ ਇਹੋ ਜਿਹੀ ਚੀਜ਼ਾਂ ਹੈ ਜਿਨ੍ਹਾਂ ਨੂੰ ਅਸੀਂ, ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਸੀ ਕਿ ਮਨੋਰੰਜਨ ਦੇ ਮਾਧਿਅਮ ਦੀ ਜਦੋਂ ਆਪਾਂ ਗੱਲ ਕਰ ਸਕਦੇ ਹਾਂ, ਹੈ ਨਾ, ਜਾਂ ਗੱਲ ਕਰਦੇ ਹਾਂ
1: ਜੀ,
0: ਉਦੋਂ ਰੇਡੀਓ ਦਾ ਤੁਸੀਂ ਕਿੰਨਾ ਕੁ ਮੰਨਦੇ ਹੋ ਕਿ ਇਹਨੂੰ ਮਨੋਰੰਜਨ ਦੇ ਮਾਧਿਅਮ ਦੇ ਤੌਰ 'ਤੇ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਕਿੰਨਾ ਕੁ ਇਹਦਾ ਰੋਲ ਮੰਨਦੇ?
1: ਦੇਖੋ ਜੀ, ਜਿਹੜਾ ਸੰਗੀਤ ਹੈ ਇਹ ਤਾਂ ਰੂਹ ਦੀ ਖੁਰਾਕ ਆ, ਅਤੇ ਰੇਡੀਓ ਸੰਗੀਤ ਦੇ ਵਿੱਚ ਜਿਹੜਾ ਹੈ ਉਹਦਾ ਮੇਜਰ ਰੋਲ ਸੰਗੀਤ ਦੇ ਵਿੱਚ ਹੈ। ਤੁਸੀਂ ਯਕੀਨ ਕਰਿਓ, ਮੈਂ ਆਪਣੇ ਜਦੋਂ ਸਮਝ ਲਓ ਬਈ 24-25 ਸਾਲ ਦਾ ਸੀਗਾ, ਅਤੇ ਅਸੀਂ ਕਈ ਵਾਰ ਕੀ ਕਰਦੇ ਸੀ, ਰਾਤ ਨੂੰ ਪ੍ਰੋਗਰਾਮ ਸੁਣਦੇ ਜੈਮਾਲਾ ਵਗੈਰਾ, ਵਿਧ ਭਾਰਤੀ ਦੇ ਲੇਟ ਪ੍ਰੋਗਰਾਮ ਆਉਂਦਾ ਜੈਮਾਲਾ,
0: ਹਵਾ ਮਹਿਲ, ਜੈਮਾਲਾ,
1: ਹਵਾ ਮਹਿਲ ਤਾਂ ਚਲੋ ਸਾਜਰੇ ਆ ਜਾਂਦਾ, ਅਤੇ ਜੈਮਾਲਾ ਜਾਂ ਫੌਜੀ ਭਾਈਓ ਕੇ ਲਈ ਪ੍ਰੋਗਰਾਮ ਥੋੜ੍ਹੇ ਰਾਤ ਨੂੰ ਆਉਂਦੇ। ਕਈ ਵਾਰ ਕੀ ਹੁੰਦਾ ਸੀ ਵੀ ਅਸੀਂ ਸੁਣਦੇ ਮਤਲਬ ਇੰਨੀ ਉਹਦੇ ਨਾਲ ਤੁਹਾਨੂੰ ਦੱਸਿਆ ਵੀ ਮਨ ਨੂੰ ਸਕੂਨ ਮਿਲਦਾ, ਮਤਲਬ ਰੇਡੀਓ ਬੰਦ ਕਰਨ ਦੀ ਇੰਨੀ ਵੀ ਇੰਨਾ ਚਾਹ ਨਹੀਂ ਸੀ ਵੀ ਰੇਡੀਓ ਮੈਂ ਬੰਦ ਕਰ ਦੇਵਾਂ, ਕਈ ਵਾਰ ਸੁਣਦੇ ਸੁਣਦੇ ਸੌ ਜਾਂਦੇ ਸੀ, ਅਤੇ ਸਵੇਰੇ ਜਦੋਂ ਉਹ ਤੁਹਾਡਾ ਦੂਸਰਾ ਓਪਨਿੰਗ ਵਾਸਤੇ ਉਹ ਸੰਗੀਤ
0: ਆਕਾਸ਼ਵਾਣੀ
1: ਵਾਲੀ ਧੁਨ ਵੱਜਦੀ ਆ, ਉਹ ਕਹਿਣਾ ਉਹ ਅੱਛਾ ਯਾਰ ਉੱਠ ਕੇ ਤਸਵੀਰ ਹੋ ਗਏ, ਹੈ
0: ਬੰਦ ਕਰਨੇ ਭੁੱਲ ਗਏ।
1: ਸੰਗੀਤ ਜਿਹੜਾ ਨਾ ਜੀ ਮਨੋਰੰਜਨ ਆ, ਮਨੋਰੰਜਨ ਤੋਂ ਬਗੈਰ ਬੰਦਾ ਜੀਦਾ।
0: ਇਹਦੇ 'ਚ ਖਾਸ ਗੱਲ ਇਹ ਵੀ ਹੈ ਮੇਰ ਚੰਦ ਜੀ ਕਿ ਜਿਹੜਾ ਰੇਡੀਓ ਦੇ ਜ਼ਰੀਏ ਸੰਗੀਤ ਸੁਣਾਇਆ ਜਾਂਦਾ ਨਾ ਉਹ ਟਾਈਮ ਥਿਊਰੀ ਦੇ ਲਿਹਾਜ਼ ਦੇ ਨਾਲ ਚੱਲਦਾ ਕਿ ਸਵੇਰੇ ਕੀ ਸੁਣਾਉਣਾ ਹੈ, ਹੈ ਨਾ, ਕਿਉਂਕਿ ਦਿਮਾਗ ਦੀ ਜਿਹੜੀ ਬਿਰਤੀ ਔਰ ਪ੍ਰਵਿਰਤੀ ਆ ਉਹ ਅਲੱਗ ਅਲੱਗ ਤਰ੍ਹਾਂ ਦੀ
1: ਹੁੰਦੀ ਹੈ। ਹਾਂਜੀ, ਇਹ ਜਿਹੜੀ ਤੁਸੀਂ ਗੱਲ ਦੱਸੀ ਆ ਨਾ ਜੀ, ਇਹ ਮਤਲਬ ਬਿਲਕੁਲ ਇਹਦੇ 'ਤੇ ਮੈਂ ਐਗਰੀ ਕਰਦਾ ਵੀ ਸਵੇਰੇ ਜਿੱਦਾਂ ਭਗਤੀ ਸੰਗੀਤ ਨਾਲ ਸ਼ੁਰੂ ਕੀਤਾ

0: ਜੀ ਬੰਦੇ ਦਾ ਤਾਜ਼ਾ ਆ। ਉਸ ਤੋਂ ਬਾਅਦ ਹੁਣ ਦੁਪਹਿਰ ਨੂੰ ਪ੍ਰੋਗਰਾਮ ਆਉਣੇ ਆ, ਥੋੜ੍ਹਾ ਬੰਦਾ ਲਾਈਟ ਮੂਡ ਦੇ ਵਿੱਚ ਆ
1: ਬਿਲਕੁਲ,
0: ਅਤੇ ਹੁਣ ਸ਼ਾਮ ਨੂੰ ਜਿਸ ਤਰ੍ਹਾਂ ਪ੍ਰੋਗਰਾਮ ਤੁਹਾਡੇ ਦਿਹਾਤੀ ਪ੍ਰੋਗਰਾਮ ਆਉਂਦਾ ਉਹਦੇ 'ਚ ਕੋਈ ਗੱਲਾਂ ਬਾਤ ਸੁਣਾਉਂਦੇ ਤੁਸੀਂ, ਮਾਹਰਾਂ ਨੂੰ ਬੁਲਾਉਂਦੇ ਆ ਅਲੱਗ ਅਲੱਗ ਖਿੱਤਿਆਂ ਦੇ, ਇਹ ਤੁਸੀਂ ਇੱਕ ਮਨੋਵਿਗਿਆਨਕ ਤਰੀਕੇ ਦੇ ਨਾਲ ਡਿਜ਼ਾਈਨ ਕੀਤੇ ਆ ਕਿਉਂਕਿ
1: ਜਿੱਦਾਂ ਹੁਣ ਲੇਟ ਨਾਈਟ ਸੀ ਗਜ਼ਲਾਂ ਦੇ ਪ੍ਰੋਗਰਾਮ ਜਾਂ ਕਲਾਸੀਕਲ 뮤직 ਦੇ ਜਿਹੜੇ ਰਾਗਾ ਬੇਸਡ ਹੁੰਦੇ ਸੀ, ਖਾਸ ਕਰਕੇ ਜਿਹੜੇ ਨਾਈਟ ਰਾਗਾਸ ਤੇ ਬੇਸ ਸੀਗੇ,
0: ਬਿਲਕੁਲ ਬਿਲਕੁਲ, ਮਤਲਬ ਇਹ ਤੁਸੀਂ ਇੱਕ ਮਨੋਵਿਗਿਆਨਕ ਤਰੀਕਾ ਇੱਕ ਹੈ ਰੇਡੀਓ ਦੇ ਨਾਲ ਜਿਹੜਾ ਇੱਕ ਨੂੰ ਮਤਲਬ ਦੂਜੇ ਉਹਦੇ ਸਾਧਨਾਂ ਤੋਂ ਅਲੱਗ ਕਰਦਾ।
1: ਉਹਦਾ ਮੈਂ ਜ਼ਿਕਰ ਤਾਂ ਕੀਤਾ ਕਿ ਅੱਜ ਜਦੋਂ ਦੇਖਦੇ ਆ ਨਾ ਕਿ ਅਸੀਂ ਸਰੀਰਕ ਤੌਰ ਤੇ ਰੋਗੀ ਘੱਟ ਆ
0: ਜੀ,
1: ਮਨੋਵਿਗਿਆਨਕ ਤੌਰ ਤੇ ਅਸੀਂ ਰੋਗੀ ਜ਼ਿਆਦਾ
0: ਜੀ,
1: ਮਾਨਸਿਕ ਰੋਗੀ ਤੁਹਾਨੂੰ ਜ਼ਿਆਦਾ ਮਿਲਣਗੇ। ਉਹ ਕਹਿਣਗੇ ਕਿ ਯਾਰ ਮੈਨੂੰ ਪਤਾ ਨਹੀਂ ਕੀ ਆ ਪਰ ਮੈਨੂੰ ਬਿਮਾਰੀ ਹੈ। ਤੁਸੀਂ ਹਰ ਤੀਆ ਚੌਥਾ ਬੰਦਾ ਤੁਹਾਨੂੰ ਇਦਾਂ ਮਿਲੂਗਾ ਕਿ ਉਹਨੂੰ ਬਿਮਾਰੀ ਕੋਈ ਨਹੀਂ ਹੈ ਪਰ ਉਹਨੂੰ ਫਿਰ ਵੀ ਕਿਤੇ ਨਾ ਕਿਤੇ ਮਾਨਸਿਕ ਬਿਮਾਰੀ ਹੈ। ਇਹ ਮਾਨਸਿਕ ਬਿਮਾਰੀਆਂ ਪੈਦਾ ਹੋਣ ਦਾ ਕਾਰਨ ਮੇਰੇ ਚੰਦ ਜੀ ਜਿੰਨਾ ਕੁ ਸਾਡੀ ਜਾਣਕਾਰੀ ਹੈ ਕਿ ਕਿਤੇ ਨਾ ਕਿਤੇ ਜਦੋਂ ਅਸੀਂ ਟਾਈਮ ਥਿਊਰੀ 'ਚੋਂ ਟੁੱਟ ਗਏ
0: ਜੀ,
1: ਸਾਨੂੰ ਸਵੇਰ ਦੇ ਟਾਈਮ ਦੀ ਮਹੱਤਵ ਦਾ ਨਹੀਂ ਪਤਾ, ਸਾਨੂੰ ਸਵੇਰ ਦੇ ਟਾਈਮ ਸਾਡੀ ਕਾਰਜਸ਼ੈਲੀ ਦਾ ਨਹੀਂ ਪਤਾ, ਸਾਨੂੰ ਦੁਪਹਿਰ ਦੇ ਸ਼ਾਮ ਦੇ ਰਾਤ ਦੇ, ਉਹ ਜਿਹੜੀ ਸਾਡੀ ਦਿਮਾਗੀ ਬਿਰਤੀ ਪ੍ਰਵਿਰਤੀ ਸੀ ਉਹਨੂੰ ਕਿਤੇ ਨਾ ਕਿਤੇ ਹੈਕਿੰਗ ਹੋ ਗਈ,
0: ਬਿਲਕੁਲ ਹੈਕਿੰਗ ਹੋ ਗਈ, ਅਸੀਂ ਉਹਦੀ ਪਰਵਾਹ ਨਹੀਂ ਕਰਦੇ, ਉਹਦੇ ਬਾਰੇ ਸਾਨੂੰ ਪਤਾ ਹੀ ਨਹੀਂ ਕਿ ਮੈਨੂੰ ਚਾਹੀਦਾ ਕੀ ਆ।
1: ਹਾਂ, ਉਹ ਰੇਡੀਓ ਪੂਰਤੀ ਕਰਦਾ,
0: ਰੇਡੀਓ ਪੂਰਤੀ ਕਰਦਾ,
1: ਉਹ ਰੋਟੀ ਪੂਰਤੀ ਕਰਦਾ,
0: ਬਿਲਕੁਲ ਜੀ ਬਿਲਕੁਲ।
1: ਅੱਛਾ ਮੇਰ ਜਾਨ ਜੀ, ਗੱਲ ਹੈ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਰੇਡੀਓ ਦਾ ਜਿਹੜਾ ਤੁਸੀਂ ਕਿਹਾ ਕਿ ਬਹੁਤ ਜੁੜਾਵ ਰਿਹਾ, ਹੋਰ ਕੋਈ ਖਾਸ ਯਾਦ, ਕੋਈ ਖਾਸ ਗੱਲ ਜਿਹੜੀ ਰੇਡੀਓ ਨਾਲ ਜੁੜੀ ਹੋਵੇ ਤੁਸੀਂ ਸਾਡੇ ਸਰੋਤਿਆਂ ਨਾਲ ਸਾਂਝੀ ਕਰਨਾ ਚਾਹੁੰਦੇ ਹੋਵੋ, ਕਿਉਂਕਿ ਗੱਲਾਂ ਬਹੁਤ ਬੜੀਆਂ ਹੁੰਦੀਆਂ ਨੇ ਅਤੇ ਬੰਦਾ ਕਹਿੰਦਾ ਕਿ ਯਾਰ ਮੈਂ ਫਲਾਣੀ ਜਗ੍ਹਾ ਆਹ ਮੈਨੂੰ ਗੱਲ ਸੀ ਮੈਂ ਕਰਨੀ ਭੁੱਲ ਗਿਆ, ਕਈ ਵਾਰ ਇੱਦਾਂ ਵੀ ਹੋ ਜਾਂਦਾ ਹੈ ਨਾ।
0: ਨਹੀਂ ਠੀਕ ਹੈ ਜੀ, ਮਤਲਬ ਰੇਡੀਓ ਇੱਕ ਸਾਡੀ, ਮੈਂ ਤਾਂ ਕਹੂੰਗਾ ਵੀ ਇੱਕ ਮੈਂ ਇਕੱਲਾ ਇੱਕ ਮੇਹਰ ਚੰਦ ਨਹੀਂ, ਪੂਰੇ ਸਮਾਜ ਦਾ ਇੱਕ ਨਿਕੜਵਾਂ ਗਿਆ ਔਰ ਇਹ ਵਧੇ ਫੁੱਲੇ, ਅੱਜ 90 ਸਾਲਾਂ ਦਾ ਆ, ਮੈਂ ਕਹਿੰਦਾ 900 ਸਾਲ ਦਾ ਵੀ ਹੋਵੇ ਕਿਸੇ ਟਾਈਮ 'ਤੇ, ਅਤੇ ਦਿਨ ਬ ਦਿਨ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰੇ। ਇਹਦੇ ਵਾਸਤੇ ਜਿਹੜੇ ਤੁਹਾਡੀ ਟੀਮ ਆ ਅਲੱਗ ਅਲੱਗ ਸਟੇਸ਼ਨਾਂ 'ਤੇ, ਉਹ ਵੀ ਵਧਾਈ ਦੀ ਪਾਤਰ ਆ। ਇੱਕ ਛੋਟੇ ਜਿਹੇ ਪੌਦੇ ਨੂੰ ਇੱਕ ਬਿਲਕੁਲ ਇੱਕ ਮਤਲਬ ਇੱਕ ਕਲਕੱਤੇ ਤੋਂ ਸ਼ੁਰੂ ਕੀਤਾ ਸੀ
1: ਆਪਾਂ, ਬਿਲਕੁਲ
0: ਛੋਟੇ ਜਿਹੇ ਲੈਵਲ 'ਤੇ, ਉਹ ਵੀ ਕੋਈ ਜ਼ਰੂਰੀ ਜਿਸ ਤਰ੍ਹਾਂ ਕੋਈ ਸੰਦੇਸ਼ ਦੇਣਾ ਪਹਿਲਾਂ ਇਸ ਤਰ੍ਹਾਂ ਹੀ ਸੀਗਾ। ਅਤੇ ਅੱਜ ਜਿਹੜਾ ਆ ਇਹੋ ਮਤਲਬ ਇੱਕ ਐਡਾ ਵੱਡਾ ਅਦਾਰਾ ਬਣ ਗਿਆ ਇੰਟਰਨੈਸ਼ਨਲ ਲੈਵਲ 'ਤੇ, ਤੁਸੀਂ ਬ੍ਰੋਡਕਾਸਟ ਕਰਦੇ ਆ ਫੋਰਨ ਲੈਂਗੁਏਜ ਦੇ ਵਿੱਚ ਵੀ ਕਰਦੇ
1: ਹਾਂ,
0: ਅਤੇ ਤੁਹਾਡੀ ਪਰਿਵਾਰ ਤੁਹਾਡੇ ਵੱਧਦੇ ਰਹਿਣ, ਸਾਰੇ ਟੀਮ ਜਿਹੜੀ ਆ ਤੁਹਾਡੀ ਤਰੱਕੀਆਂ ਕਰੇ, ਖੁਸ਼ਹਾਲ ਰਹੇ, ਆਕਾਸ਼ਬਾਣੀ ਵੀ ਖੁਸ਼ਹਾਲ ਰਹੇ ਜੀ।
1: ਸੋ ਮੇਰ ਚੰਦ ਜੀ, 90 ਸਾਲ ਆਕਾਸ਼ਬਾਣੀ ਦੇ ਨਾਲ ਇਸ ਪ੍ਰੋਗਰਾਮ ਦੇ ਜ਼ਰੀਏ ਤੁਸੀਂ ਰੇਡੀਓ ਨਾਲ ਆਪਣੀਆਂ ਜਿਹੜੀਆਂ ਜੁੜੀਆਂ ਯਾਦਾਂ ਜਾਂ ਜੁੜੇ ਪੱਖ ਸੀ ਜਿਹੜੇ ਉਹਨਾਂ ਨੂੰ ਸਾਡੇ ਨਾਲ ਸਾਂਝਾ ਕੀਤਾ, ਤੁਹਾਡਾ ਬਹੁਤ ਬਹੁਤ ਧੰਨਵਾਦ।

0: ਹਾਂ ਜੀ, ਬੱਚਿਆਂ ਨੂੰ ਜਿੱਦਾਂ ਆਪਣੇ ਮਾਸਟਰ ਵੀ ਕਹਿੰਦੇ ਸੀ, ਪਾਣੀ ਪੀਏ ਪੁਣ ਕੇ ਅਤੇ
1: ਬੀਜ ਪਾਈਏ ਚੁਣ ਕੇ।
0: ਔਰ ਇਹ ਗੱਲ ਐਸੀ ਜਿੱਦਾਂ ਕਹਿੰਦੇ ਅਟਲ ਸੱਚਾਈ ਹੈ ਕਿ ਜੇ ਤੁਸੀਂ ਬੀਜ ਦੀ ਸੋਧ ਨਹੀਂ ਕੀਤੀ, ਬੀਜ ਦੀ ਚੋਣ ਨਹੀਂ ਕੀਤੀ, ਤਾਂ ਤੁਹਾਡੀ ਫਸਲ ਦੇ ਉੱਤੇ ਪ੍ਰਭਾਵ ਉਹਦਾ ਗਲਤ ਪੈਣਾ ਹੀ ਪੈਣਾ ਹੈ। ਇਹ ਅਗਾਂਹ ਵਿਉਂਤਬੰਦੀ ਦੇ ਵਿੱਚ ਆ ਜਾਂਦਾ ਹੈ। ਹੁਣ ਸਾਉਣੀ ਦੀ ਫਸਲ ਹੈ, ਜੇ ਆਪਾਂ ਬੀਜ ਨੂੰ ਸੋਧ ਲਾਂਗੇ ਕਿੰਨਾ ਕੁ ਟਾਈਮ ਲੱਗਦਾ ਹੈ ਸੋਧਣ ਨੂੰ?
1: ਕਈ ਸਮੱਸਿਆਵਾਂ ਜਿਹੜੀਆਂ ਉਸੇ 'ਤੇ ਹੱਲ ਹੋ ਜਾਂਦੀਆਂ,
0: ਹੱਲ ਹੋ ਜਾਂਦੀਆਂ। ਬਹੁਤ ਸਾਰੀਆਂ ਬਿਮਾਰੀਆਂ ਤਾਂ ਦੇਖੋ ਬੀਜ ਸੋਧਣ ਨਾਲ ਹੀ ਚਲੀਆਂ ਜਾਂਦੀਆਂ ਨੇ।
1: ਉਹ ਬਾਅਦ 'ਚ ਕੋਈ ਹੱਲ ਨਹੀਂ ਹੁੰਦਾ ਜੀ ਉਹਨਾਂ ਬਿਮਾਰੀਆਂ ਦਾ,
0: ਬਿਮਾਰੀਆਂ ਦਾ ਹੱਲ ਨਹੀਂ ਹੋ ਸਕਦਾ। ਸੋ ਇਸ ਕਰਕੇ ਸਾਉਣੀ ਫਸਲਾਂ 'ਚ ਬੀਜ ਸੋਧ ਦਾ ਇੱਕ ਆਪਣਾ ਮਹੱਤਵ ਹੈ। ਡਾਕਟਰ ਪਰਮਿੰਦਰ ਕੌਰ ਹੋਣਾ ਕੋਈ ਜਾਣਕਾਰੀਆਂ ਸਾਂਝੀਆਂ ਕੀਤੀਆਂ, ਆਪਾਂ ਸਾਂਝੀਆਂ ਕਰਦੇ ਹਾਂ।
2: ਮੈਂ ਡਾਕਟਰ ਪਰਮਿੰਦਰ ਕੌਰ ਸਹਿਜਪਾਲ, ਪੌਦਾ ਰੋਗ ਮਾਹਰ, ਫਾਰਮ ਸਲਾਹਕਾਰ ਸੇਵਾ ਕੇਂਦਰ ਤਰਨ ਤਾਰਨ ਵਿਖੇ ਆਪਣੀ ਸੇਵਾ ਨਿਭਾ ਰਹੀ ਹਾਂ। ਅੱਜ ਮੈਂ ਤੁਹਾਡੇ ਸਾਹਮਣੇ ਜਿਹੜਾ ਸੋਨੀ ਦੀਆਂ ਫਸਲਾਂ ਦੇ ਵਿੱਚ ਬੀਜ ਸੋਧ ਆਪਾਂ ਕਿਵੇਂ ਕਰਨੀ ਆ, ਉਸ ਬਾਰੇ ਜਿਹੜੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਮੈਂ ਇਹ ਦੱਸਾਂਗੀ ਕਿ ਸੋਨੀ ਦੇ ਵਿੱਚ ਜਿਹੜੀਆਂ ਮੁੱਖ ਫਸਲਾਂ ਕਿਹੜੀਆਂ ਬੀਜੀਆਂ ਜਾਂਦੀਆਂ ਨੇ। ਉਹਨਾਂ ਦੇ ਵਿੱਚੋਂ ਝੋਨਾ, ਬਾਸਮਤੀ ਜਿਹੜੀ ਹੈ ਮੁੱਖ ਬੀਜੀ ਜਾਂਦੀ ਹੈ। ਬਾਕੀ ਜਿਹੜੀਆਂ ਫਸਲਾਂ ਦੀ ਕਾਸ਼ਤ, ਜਿਵੇਂ ਮੱਕੀ ਆਪਾਂ ਬੀਜਦੇ ਹਾਂ, ਨਰਮੇ ਦੀ ਕਾਸ਼ਤ ਕੀਤੀ ਜਾਂਦੀ ਹੈ, ਕਮਾਦ ਬੀਜਿਆ ਜਾਂਦਾ ਹੈ, ਦਾਲਾਂ ਦੇ ਵਿੱਚ ਮੂੰਗੀ, ਮਾਂਹ, ਅਰਹਰ ਦੇ ਕਾਸ਼ਤ ਕੀਤੀ ਜਾਂਦੀ ਹੈ, ਅਤੇ ਚਾਰੇ ਵਾਲੀਆਂ ਫਸਲਾਂ ਦੇ ਵਿੱਚ ਜਿਹੜੀ ਆ ਜਾਂਦੀ ਆਪਣੀ ਜਵਾਰ ਆ ਗਈ, ਮੱਕੀ ਆ ਗਈ, ਬਾਜਰਾ ਜਿਹੜਾ ਉਹਦੀ ਬਿਜਾਈ ਕੀਤੀ ਜਾਂਦੀ ਹੈ। ਤੇਲ ਬੀਜ ਫਸਲਾਂ ਦੇ ਵਿੱਚ ਜਿਹੜੀ ਹੈ ਕੁਛ ਹਿੱਸਿਆਂ ਦੇ ਵਿੱਚ ਮੂੰਗਫਲੀ ਅਤੇ ਤਿਲਾਂ ਦੀ ਕਾਸ਼ਤ ਵੀ ਜਿਹੜੀ ਸਾਉਣੀ ਦੇ ਸੀਜ਼ਨ ਦੇ ਵਿੱਚ ਕੀਤੀ ਜਾਂਦੀ ਹੈ। ਸੋ ਸਭ ਤੋਂ ਪਹਿਲਾਂ ਮੈਂ ਇੱਕ ਬੀਜ ਸੋਧ ਬਾਰੇ ਗੱਲਬਾਤ ਕਰਾਂਗੀ। ਬੀਜ ਸੋਧ ਕੀ ਹੈ? ਇੱਕ ਬਿਜਾਈ ਤੋਂ ਪਹਿਲਾਂ ਬੀਜ ਨੂੰ ਜਿਹੜਾ ਕੋਈ ਵੀ ਰਸਾਇਣ, ਚਾਹੇ ਉੱਲੀ ਨਾਸ਼ਕ ਚਾਹੇ ਕੀਟਨਾਸ਼ਕ ਲਗਾ ਕੇ ਜਿਹੜੀ ਉਸਦੀ ਬਿਜਾਈ ਕਰਨੀ, ਉਸਨੂੰ ਆਪਾਂ ਬੀਜ ਸੋਧ ਕਹਿੰਦੇ ਹਾਂ। ਹੁਣ ਬੀਜ ਸੋਧ ਦੀ ਜਿਹੜੀ ਬਹੁਤ ਹੀ ਮਹੱਤਤਾ ਹੈ, ਕਿਉਂਕਿ ਬੀਜ ਸੋਧ ਜਿਹੜਾ ਬਹੁਤ ਜ਼ਰੂਰੀ ਹੈ, ਕਿਉਂਕਿ ਕਈ ਬਿਮਾਰੀਆਂ ਜਿਹੜੀਆਂ ਉਹ ਬੀਜ ਦੇ ਨਾਲ ਜੰਮਦੀਆਂ ਨੇ, ਅਤੇ ਫਿਰ ਜਦੋਂ ਸਾਡੀ ਫਸਲ 'ਤੇ ਜਿਹੜਾ ਉਹ ਕਾਫੀ ਜ਼ਿਆਦਾ ਗੰਭੀਰ ਰੂਪ ਧਾਰਨ ਕਰ ਲੈਂਦੀਆਂ, ਅਤੇ ਸਾਨੂੰ ਸਾਡੇ ਕੋਲ ਕੰਟਰੋਲ ਨਹੀਂ ਕੀਤੀਆਂ ਜਾਂਦੀਆਂ। ਸੋ ਜੇ ਸਾਡਾ ਬੀਜ ਚੰਗਾ ਹੈ, ਸਾਫ਼ ਸੁਥਰਾ ਹੈ, ਨਰੋਆ ਹੈ, ਅਤੇ ਫਿਰ ਸਾਨੂੰ ਅਸੀਂ ਇਹਨਾਂ ਬਿਮਾਰੀਆਂ ਤੋਂ ਜਿਹੜਾ ਬਚ ਜਾਂਦੇ ਹਾਂ। ਸੋ ਬੀਜ ਸੋਧ ਦੀ ਜਿਹੜੀ ਦੂਜੀ ਮਹੱਤਤਾ ਇਹ ਹੈਗਾ ਕਿ ਇੱਕ ਤਾਂ ਜਿਹੜਾ ਝਾੜ ਦੇ ਵਿੱਚ ਵੀ ਵਾਧਾ ਹੁੰਦਾ, ਜੰਮ ਜਿਹੜਾ ਦਾ ਵਧੀਆ ਨਿਕਲਦਾ, ਅਤੇ ਤੀਸਰਾ ਆ ਜਾਂਦਾ ਜੇ ਅਸੀਂ ਖਰਚੇ ਪੱਖੋਂ ਦੇਖੀਏ ਤਾਂ ਬੀਜ ਸੋਧ ਦੇ ਵਿੱਚ ਬਹੁਤ ਹੀ ਘੱਟ ਮਾਤਰਾ ਦੇ ਵਿੱਚ ਖਰਚਾ ਜਿਹੜਾ ਉਹ ਹੁੰਦਾ, ਪਰ ਅਸੀਂ ਉਸ ਦੇ ਨਾਲ ਕਾਫੀ ਹੱਦ ਤੱਕ ਆਪਣੀਆਂ ਬਿਮਾਰੀਆਂ ਦੀ ਰੋਕਥਾਮ ਪਹਿਲਾਂ ਹੀ ਕਰ ਲੈਂਦੇ ਹਾਂ। ਸੋ ਆਪਾਂ ਅੱਗੇ ਗੱਲਬਾਤ ਕਰਦੇ ਹਾਂ ਮੁੱਖ ਜਿਹੜੀਆਂ ਫਸਲਾਂ ਝੋਨੇ ਅਤੇ ਬਾਸਮਤੀ ਦੀ, ਉਸ ਦੇ ਵਿੱਚ ਬੀਜ ਸੋਧ ਜਿਹੜੀ ਉਹ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ। ਜਿਵੇਂ ਕਿ ਹੁਣ ਆਪਣਾ ਕਿਸਾਨ ਵੀਰ ਜਿਹੜੇ ਪਨੀਰੀਆਂ ਬੀਜ ਰਹੇ ਨੇ, ਬੀਜਣ ਦਾ ਟਾਈਮ ਹੈ, ਚੱਲ ਰਿਹਾ, ਸੋ ਅਸੀਂ ਝੋਨੇ ਦੇ ਵਿੱਚ ਜਿਹੜੀ ਬੀਜ ਸੋਧ ਹੈ ਉਹ ਆਪਾਂ ਕਿਸ ਤਰ੍ਹਾਂ ਕਰਦੇ ਹਾਂ ਕਿ ਅਸੀਂ ਪਹਿਲੇ ਆਪਣਾ ਬੀਜ ਨੂੰ ਜਿਹੜਾ ਟੱਬ ਦੇ ਵਿੱਚ ਅਸੀਂ ਪਾ ਕੇ ਉਸ ਦੇ ਵਿੱਚ ਪਾਣੀ ਪਾ ਦੇਣਾ, ਅਤੇ ਉਹਨੂੰ ਅਸੀਂ ਚੰਗੀ ਤਰ੍ਹਾਂ ਹਿਲਾਉਣਾ। ਜਿਹੜਾ ਫੋਕਾ ਬੀਜ ਜਾਂ ਹਲਕਾ ਬੀਜ ਹੋਏਗਾ ਉਹ ਉੱਪਰ ਤੈਰ ਆਏਗਾ, ਅਤੇ ਉਸਨੂੰ ਅਸੀਂ ਬਾਹਰ ਕੱਢ ਲੈਣਾ। ਉਸ ਤੋਂ ਬਾਅਦ ਜਿਹੜਾ ਅਸੀਂ ਆਪਣੇ ਬੀਜ ਨੂੰ ਜਿਹੜਾ ਸਪ੍ਰਿੰਟ ਨਾਮ ਦਾ ਉੱਲੀ ਨਾਸ਼ਕ, ਜਿਹੜਾ 3 ਗ੍ਰਾਮ ਉੱਲੀ ਨਾਸ਼ਕ ਹੈ, ਉਹ 1 ਕਿਲੋ ਬੀਜ ਵਾਸਤੇ ਸਿਫਾਰਿਸ਼ ਕੀਤਾ ਜਾਂਦਾ, ਉਸਨੂੰ ਅਸੀਂ 8 ਤੋਂ 10 ml ਜਿਹੜਾ ਅਸੀਂ ਉਹਦੇ ਪਾਣੀ ਦੇ ਵਿੱਚ ਘੋਲ ਕੇ ਉਸਨੂੰ ਆਪਾਂ ਦਵਾਈ ਆਪਣੇ ਬੀਜ ਨੂੰ ਜਿਹੜੀ ਉਸ ਦੇ ਨਾਲ ਉਹਦੀ ਬੀਜ ਸੋਧ ਕਰਨੀ ਹੈ। ਸੋ ਇਵੇਂ ਜੇ ਅਸੀਂ ਦੇਖੀਏ ਆਪਣੀ ਬਾਸਮਤੀ ਦੇ ਵਿੱਚ ਜਿਹੜੀ ਆ ਉਹ ਬੀਜ ਸੋਧ ਹੈ ਉਹ ਥੋੜ੍ਹੀ ਜਿਹੀ ਹਟ ਕੇ ਹੈ। ਹਟ ਕੇ ਕਹਿਣ ਦਾ ਮਤਲਬ ਇਹ ਕਿ ਬਾਸਮਤੀ ਦੀਆਂ ਜਿਹੜੀਆਂ ਵੀ ਕਿਸਮਾਂ ਨੇ ਉਹਨਾਂ ਦੇ ਵਿੱਚ ਇੱਕ ਝੰਡਾ ਰੋਗ ਜਾਂ ਮੁੱਢਾਂ ਦਾ ਗਾਲਾ ਆਪਾਂ ਕਹਿ ਦਿੰਦੇ ਹਾਂ, ਉਸਦਾ ਭਿਆਨਕ ਹਮਲਾ ਹੁੰਦਾ, ਔਰ ਹਰ ਬਾਸਮਤੀ ਦੀ ਕਿਸਮ 'ਤੇ ਇਸਦਾ ਹਮਲਾ ਹੁੰਦਾ ਹੀ ਹੁੰਦਾ। ਸੋ ਇਸ ਵਾਸਤੇ ਜਿਹੜੀ ਬੀਜ ਸੋਧ ਹੈ ਉਹ ਟ੍ਰਾਈਕੋਡਰਮਾ ਐਸਪੈਰੇਲਮ ਨਾਮ ਦੇ ਉੱਲੀ ਨਾਸ਼ਕ ਦੇ ਨਾਲ ਕੀਤੀ ਜਾਂਦੀ ਹੈ। ਸੋ

ਦੇ ਵਿੱਚ ਵੀ ਅਸੀਂ ਜਿਵੇਂ ਤੁਹਾਨੂੰ ਪਹਿਲੇ ਦੱਸਿਆ ਮੈਂ ਝੋਨੇ ਦੇ ਵਿੱਚ ਅਸੀਂ ਪਾਣੀ ਟੱਬ ਦੇ ਵਿੱਚ ਜਿਹੜਾ ਬੀਜ ਨੂੰ ਘੋਲ ਲੈਣਾ, ਪਾਣੀ ਨੂੰ ਚੰਗੀ ਤਰ੍ਹਾਂ ਹਿਲਾ ਦੇਣਾ ਅਤੇ ਜਿਹੜਾ ਹਲਕਾ ਬੀਜ ਬਾਹਰ ਜਦੋਂ ਨਿਕਲ ਆਏਗਾ ਉਸ ਤੋਂ ਬਾਅਦ ਜਿਹੜਾ ਬੀਜ ਆ ਆਪਣਾ ਉਸ ਨੂੰ ਆਪਾਂ ਟ੍ਰਾਈਕੋਡਰਮਾ ਐਸਪੈਰਿਲਮ ਨੂੰ ਜਿਹੜਾ 15 ਗ੍ਰਾਮ ਜਿਹੜਾ ਉੱਲੀ ਨਾਸ਼ਕ ਇਹ ਜਿਹੜਾ ਪ੍ਰਤੀ ਕਿਲੋ ਬੀਜ ਲਈ ਸਿਫਾਰਿਸ਼ ਕੀਤਾ ਜਾਂਦਾ। ਅਸੀਂ ਜਿੰਨਾ ਵੀ ਅਸੀਂ ਬੀਜ ਆਪਣੇ ਆਪਣੇ ਪੈਲੀ ਦੇ ਵਿੱਚ ਅਸੀਂ ਜਿੰਨਾ ਵੀ ਬੀਜਣਾ ਪਨੀਰੀ ਬੀਜਣੀ ਆ ਉਸ ਦੇ ਹਿਸਾਬ ਨਾਲ ਅਸੀਂ 15 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਸਿਰ ਅਸੀਂ ਉਸਨੂੰ ਰਲਾ ਕੇ ਅਸੀਂ ਪਨੀਰੀ ਬੀਜ ਦੇਣੀ ਹੈ। ਉਸ ਤੋਂ ਬਾਅਦ ਜਿਹੜਾ ਜ਼ਰੂਰੀ ਹੈ ਕਿਸਾਨ ਵੀਰਾਂ ਨੂੰ ਇਹ ਦੱਸਣਾ ਕਿ ਜਦੋਂ ਅਸੀਂ ਪਨੀਰੀ ਬੀਜ ਦਿੱਤੀ ਅਤੇ ਜਦੋਂ ਅਸੀਂ ਪਨੀਰੀ ਖੇਤ ਵਿੱਚ ਲਗਾ ਲਈ ਜੇ ਸਾਨੂੰ ਬੂਟੇ ਉਹਦੇ ਵਿੱਚ ਸਾਨੂੰ ਇਹਦੇ ਝੰਡਾ ਰੋਗ ਦੇ ਬੂਟੇ ਜਿਹੜੇ ਉੱਚੇ ਉੱਚੇ ਸਾਨੂੰ ਨਜ਼ਰ ਆਉਣ ਅਤੇ ਅਸੀਂ ਉਹਨਾਂ ਨੂੰ ਜਿਹੜਾ ਪੁੱਟ ਦੇਣਾ ਬਾਹਰ ਅਤੇ ਫਿਰ ਅਸੀਂ ਪਨੀਰੀ ਦੀਆਂ ਜੜ੍ਹਾਂ ਨੂੰ ਜਿਹੜਾ ਇਸੇ ਟ੍ਰਾਈਕੋਡਰਮਾ ਐਸਪੈਰਲਮ ਨਾਮ ਦੇ ਜਿਹੜਾ ਉੱਲੀ ਨਾਸ਼ਕ ਦੇ ਘੋਲ ਦੇ ਵਿੱਚ ਅਸੀਂ ਇਸਨੂੰ ਡੋਬਣਾ ਘੱਟ ਤੋਂ ਘੱਟ 6 ਘੰਟੇ। ਸੋ ਕਿਸਾਨ ਵੀਰ ਇਸ ਕੰਮ ਕਰਨ ਲਈ ਜਿਹੜਾ ਥੋੜ੍ਹਾ ਜਿਹਾ ਗੁਰੇਜ਼ ਕਰਦੇ ਨੇ, ਸੋ ਉਹਨਾਂ ਨੂੰ ਮੈਂ ਇਹ ਕਹਿਣਾ ਚਾਹਾਂਗੀ ਕਿ ਉਹ ਜਿੱਥੇ ਵੀ ਜਿਹੜੀ ਵੀ ਥਾਂ 'ਤੇ ਉਹਨਾਂ ਨੇ ਪਨੀਰੀ ਬੀਜੀ ਹੈ ਉਹ ਉਸ ਦੇ ਲਾਗੇ ਜਿਹੜਾ ਥੋੜ੍ਹਾ ਜਿਹਾ ਆਪਣਾ ਪਾਣੀ ਇਕੱਠਾ ਕਰ ਲੈਣ, ਚਾਹੇ ਵੱਟ ਬਣਾ ਲੈਣ, ਚਾਹੇ ਜਿੱਥੇ ਖਾਲ ਹੈ ਉਹਦੇ ਵਿੱਚ ਜਿਹੜਾ ਉਹ ਤਰਪਾਲ ਵਿਛਾ ਕੇ ਪਾਣੀ ਆਪਣਾ ਅੰਦਾਜ਼ੇ ਦੇ ਨਾਲ ਜਿਹੜਾ ਪਾਣੀ ਘੋਲ ਲੈਣ ਅਤੇ ਆਪਣਾ ਜਿਹੜਾ ਟ੍ਰਾਈਕੋਡਰਮਾ ਜਿਹੜਾ 15 ਗ੍ਰਾਮ ਟ੍ਰਾਈਕੋਡਰਮਾ ਉਹ ਪ੍ਰਤੀ ਲੀਟਰ ਆਪਣੇ ਪਾਣੀ ਦੇ ਨਾਲ ਸਿਫਾਰਿਸ਼ ਕੀਤਾ ਜਾਂਦਾ ਉਹਦੇ ਵਿੱਚ ਘੋਲ ਕੇ ਅਤੇ ਤੁਸੀਂ ਜਿਹੜੀਆਂ ਜੜ੍ਹਾਂ ਨੂੰ ਪਨੀਰੀ ਦੀਆਂ ਉਹਨਾਂ ਨੂੰ ਘੱਟ ਤੋਂ ਘੱਟ ਜਿਹੜਾ 6 ਘੰਟੇ ਲਈ ਭਿਓ ਕੇ ਉਸਦੀ ਬੀਜ ਸੋਧ ਜਿਹੜੀ ਕਰੋਗੇ ਅਤੇ ਉਸ ਦੇ ਨਾਲ ਜਿਹੜੀ ਕਾਫੀ ਹੱਦ ਤੱਕ ਜਿਹੜੀ ਹੈ ਉਹ ਬੀਜ ਸੋਧ ਜਿਹੜੀ ਕਰਕੇ ਅਸੀਂ ਜਿਹੜਾ ਝੰਡਾ ਰੋਗ ਹੈ ਉਸਦੀ ਰੋਕਥਾਮ ਕਰ ਸਕਦੇ ਹਾਂ। ਹੁਣ ਆਪਾਂ ਬਾਕੀ ਫਸਲਾਂ ਦੀ ਗੱਲ ਕਰਦੇ ਹਾਂ। ਅੱਗੇ ਸਾਉਣੀ ਦੇ ਵਿੱਚ ਮੱਕੀ ਦੀ ਵੀ ਕਾਸ਼ਤ ਕੀਤੀ ਜਾਂਦੀ ਹੈ। ਸੋ ਮੱਕੀ ਵਾਸਤੇ ਜਿਹੜੀ ਬੀਜ ਸੋਧ ਆ ਉਹ ਇੱਕ ਜੀਵਾਣੂ ਖਾਦ ਦਾ ਟੀਕਾ ਲਗਾਇਆ ਜਾਂਦਾ ਜਿਸ ਨੂੰ ਆਪਾਂ ਕੰਸੋਰਸ਼ੀਅਮ ਨਾਮ ਦਾ ਜਿਹੜਾ ਟੀਕਾ ਉਹ ਸਿਫਾਰਿਸ਼ ਕੀਤਾ ਜਾਂਦਾ। ਉਹ ਅਸੀਂ 1/2 ਕਿਲੋ ਦਾ ਪੈਕਟ ਜਿਹੜਾ ਆਪਣਾ 1 ਕਿੱਲੇ ਦੇ ਬੀਜ ਨੂੰ ਆਪਾਂ ਲਗਾਉਣਾ, ਉਸ ਪੈਕਟ ਨੂੰ ਅਸੀਂ 1 ਲੀਟਰ ਪਾਣੀ ਵਿੱਚ ਘੋਲ ਕੇ ਅਤੇ ਉਸ ਤੋਂ ਬਾਅਦ ਸਾਰਾ ਮੱਕੀ ਦਾ ਬੀਜ ਜਿਹੜਾ ਘੋਲ ਕੇ ਅਤੇ ਅਸੀਂ ਸਾਰੇ ਬੀਜ ਨੂੰ ਲਗਾ ਦੇਣਾ। ਫਿਰ ਅਸੀਂ ਆਪਣੇ ਬੀਜ ਨੂੰ ਜਿਹੜਾ ਛਾਂ ਦੇ ਵਿੱਚ ਜਿਹੜਾ ਅਸੀਂ ਪੱਕੇ ਫਰਸ਼ 'ਤੇ ਸੁਕਾ ਕੇ ਅਤੇ ਉਸ ਤੋਂ ਬਾਅਦ ਉਸਦੀ ਬਿਜਾਈ ਕਰਨੀ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਦਾਲਾਂ ਦੇ ਵਿੱਚ ਮੂੰਗੀ, ਮਾਂ, ਅਰਹਰ, ਇਹਨਾਂ ਦੇ ਵਿੱਚ ਵੀ ਜਿਹੜੀ ਬੀਜ ਸੋਧ ਜਿਹੜੀ ਹੈ ਆਪਣੇ ਜੀਵਾਣੂ ਖਾਦ ਦੇ ਟੀਕੇ ਦੇ ਨਾਲ ਕੀਤੀ ਜਾਂਦੀ ਹੈ। ਰਾਈਜ਼ੋਬੀਅਮ ਨਾਮ ਦਾ ਜਿਹੜਾ ਟੀਕਾ ਉਹ ਮੂੰਗੀ, ਮਾਂ, ਅਰਹਰ ਵਾਸਤੇ ਸਿਫਾਰਿਸ਼ ਕੀਤਾ ਜਾਂਦਾ। ਉਸ ਦੇ ਵਿੱਚ ਵੀ ਜਿਹੜਾ ਇਹ 1 ਪੈਕਟ ਜਿਹੜਾ ਅਸੀਂ ਉਹ 1 ਆਪਣੇ ਕਿੱਲੇ ਦੇ ਬੀਜ ਵਾਸਤੇ ਜਿਹੜਾ ਉਹ ਸਿਫਾਰਿਸ਼ ਕੀਤਾ ਜਾਂਦਾ। ਇਸ ਦੇ ਵਿੱਚ ਅਸੀਂ ਕੀ ਕਰਨਾ, ਜਿਹੜਾ ਵੀ ਜਿੰਨਾ ਵੀ ਅਸੀਂ ਬੀਜ ਆਪਣਾ 1 ਕਿੱਲੇ ਵਿੱਚ ਬੀਜਦੇ ਹਾਂ, ਕਈਆਂ ਦੇ ਵਿੱਚ 6 ਕਿਲੋ ਜਾਂ 8 ਕਿਲੋ ਜਾਂ 10 ਕਿਲੋ ਕਿਸਾਨ ਵੀਰ ਬੀਜਦੇ ਨੇ, ਉਸ ਦੇ ਹਿਸਾਬ ਦੇ ਨਾਲ ਉਹ ਤੁਸੀਂ ਕੀ ਕਰਨਾ, ਬੀਜ ਨੂੰ ਜਿਹੜਾ ਥੋੜ੍ਹਾ ਜਿਹਾ ਸਿੱਲਾ ਕਰ ਲੈਣਾ ਅਤੇ ਉਸ ਤੋਂ ਬਾਅਦ ਰਾਈਜ਼ੋਮੀਅਮ ਦੇ ਪੈਕਟ ਨੂੰ ਜਿਹੜਾ ਮਿਕਸ ਕਰਕੇ ਅਸੀਂ ਬੀਜ ਦੇ ਨਾਲ ਅਤੇ ਅਸੀਂ ਬੀਜ ਨੂੰ ਜਿਹੜਾ ਪੱਕੇ ਫਰਸ਼ 'ਤੇ ਜਿਹੜਾ ਛਾਂ ਦੇ ਵਿੱਚ ਸੁਕਾ ਕੇ ਉਸ ਤੋਂ ਬਾਅਦ ਉਸ ਦੀ ਬਿਜਾਈ ਕਰਨੀ ਹੈ। ਸੋ ਜਿਹੜੇ ਅਸੀਂ ਦੇਖੀਏ ਤਾਂ ਜੀਵਾਣੂ ਖਾਦ ਦੇ ਜਿਹੜੇ ਟੀਕੇ ਨੇ ਇਹ ਇੱਕ ਤਾਂ ਸਾਡੇ ਇਹਦੇ ਨਾਲ ਝਾੜ ਦੇ ਵਿੱਚ ਵਾਧਾ ਹੁੰਦਾ, ਦੂਜਾ ਇਹ ਹੁੰਦਾ ਕਿ ਜਿਹੜੇ ਸਾਡੇ ਕਈ ਤੱਤ ਜ਼ਮੀਨ ਦੇ ਵਿੱਚ ਪਏ ਹੁੰਦੇ ਉਹ ਬੂਟੇ ਤੱਕ ਨਹੀਂ ਪਹੁੰਚਦੇ, ਉਹਨਾਂ ਦੇ ਵਿੱਚ ਜਿਹੜੀ ਇਹ ਸਾਡੀ ਮਦਦ ਜਿਹੜਾ ਜੀਵਾਣੂ ਖਾਦ ਦਾ ਟੀਕਾ ਉਹ ਕਰਦਾ। ਸੋ ਇਹ ਜਿਹੜਾ ਟੀਕਾ ਹੈ ਯੂਨੀਵਰਸਿਟੀ ਦੇ ਜਿਹੜਾ ਆਪਣਾ ਬੀਜ ਆਪਣਾ ਬੀਜਾਂ ਦੀ ਜਿਹੜੀ ਯੂਨੀਵਰਸਿਟੀ PAU Gate No. 1 ਦੇ ਲਾਗੇ ਜਿਹੜੀ ਦੁਕਾਨ ਹੈਗੇ ਉੱਥੋਂ ਮਿਲ ਜਾਂਦਾ, ਜਾਂ ਵੱਖੋ ਵੱਖਰੇ ਜਿਹੜੇ ਕ੍ਰਿਸ਼ੀ ਵਿਗਿਆਨ ਕੇਂਦਰ ਨੇ ਜਾਂ ਫਾਰਮ ਸਲਾਹਕਾਰ ਸੇਵਾ ਕੇਂਦਰ ਨੇ ਉੱਥੋਂ ਕਿਸਾਨਾਂ ਨੂੰ ਬੜੇ ਸੌਖੇ ਤਰੀਕੇ ਦੇ ਨਾਲ ਉਪਲਬਧ ਹੋ ਜਾਂਦਾ। ਸੋ ਅੱਗੇ ਆਪਾਂ ਗੱਲ ਕਰਦੇ ਹਾਂ ਕਮਾਦ ਦੇ ਵਿੱਚ। ਵੈਸੇ ਕਮਾਦ 'ਤੇ ਆਲਮੋਸਟ ਜਿਹੜਾ ਸਾਡਾ ਕਿਸਾਨ ਵੀਰਾਂ ਨੇ ਜਿਹੜਾ ਬੀਜ ਹੀ ਦਿੱਤਾ, ਪਰ ਫਿਰ ਵੀ ਜਿਹੜੇ ਟਾਵਾਂ ਆਪਾਂ ਦੇਖਦੇ ਹਾਂ ਕਿ ਕਈ ਥਾਵਾਂ 'ਤੇ ਜਿਹੜਾ ਕਿਸਾਨ ਵੀਰ ਜਿਹੜੇ ਗੰਨੇ ਦੀ ਕਾਸ਼ਤ ਕਰ ਰਹੇ ਨੇ। ਸੋ ਗੰਨੇ ਦੇ ਵਿੱਚ ਵੀ ਜਿਹੜਾ ਆਪਣਾ ਬੀਜ ਸੋਧ ਹੈ ਉਹ ਇਥਰਿਲ ਨਾਮ ਦੇ ਜਿਹੜਾ ਨਾਲ ਕੀਤੀ ਜਾਂਦੀ ਹੈ, ਉੱਲੀਨਾਸ਼ਕ ਨਾਲ ਕੀਤੀ ਜਾਂਦੀ ਹੈ। ਸੋ ਜਿਹੜੇ ਵੀ ਆਪਣੇ ਬਰੋਟੇ ਨੇ ਉਹਨਾਂ ਨੂੰ ਆਪਾਂ ਸਾਰੀ ਰਾਤ ਜਿਹੜਾ ਆਪਣਾ ਇਸ ਉੱਲੀਨਾਸ਼ਕ ਦੇ ਵਿੱਚ ਪੀਣਾ ਹੈ। 25 ਮਿਲੀਲੀਟਰ ਇਥਰਲ ਨੂੰ ਆਪਾਂ 100 ਲੀਟਰ ਪਾਣੀ ਦੇ ਵਿੱਚ ਘੋਲ ਕੇ ਅਤੇ ਉਸ ਤੋਂ ਬਾਅਦ ਜਿਹੜੀ ਉਸਦੀ ਆਪਾਂ ਬਿਜਾਈ ਕਰ ਸਕਦੇ ਹਾਂ। ਸੋ ਕਮਾਦ ਤੋਂ ਬਾਅਦ ਜਿਹੜਾ ਆਪਾਂ ਗੱਲ ਕਰਦੇ ਹਾਂ ਮੂੰਗਫਲੀ ਦੀ, ਕੁਛ ਆਪਣੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਮੂੰਗਫਲੀ ਦੀ ਵੀ ਕਾਸ਼ਤ ਕੀਤੀ ਜਾਂਦੀ ਹੈ ਸਾਉਣੀ ਦੇ ਵਿੱਚ। ਸੋ ਮੂੰਗਫਲੀ ਦੀ ਜਿਹੜੀ ਬੀਜ ਸੋਧ ਹੈ ਉਹ ਆਪਾਂ ਕਰਦੇ ਹਾਂ ਸਿਉਂਕ ਵਾਸਤੇ ਕਰਦੇ ਹਾਂ, ਜਾਂ ਜਿਹੜਾ ਉੱਥੇ ਜੜ੍ਹਾਂ ਦਾ ਜਿਹੜਾ ਇੱਕ ਚਿੱਟਾ ਸੁੰਡ ਹੁੰਦਾ ਉਹਦੇ ਵਾਸਤੇ ਕਾਸ਼ਤ ਕੀਤੀ ਜਾਂਦੀ ਹੈ, ਅਤੇ ਜਾਂ ਜਿਹੜੀਆਂ ਉਹਦੇ ਵਿੱਚ ਬਿਮਾਰੀਆਂ ਆਉਂਦੀਆਂ ਨੇ ਆਪਣੀ ਟਿੱਕਾ ਰੋਗ ਆ ਜਾਂਦਾ, ਜਾਂ ਆਪਣੀ ਬੀਜ ਗਲਣ ਦਾ ਜਾਂ ਕਹਿ ਲਓ ਗਿੱਚੀ ਦਾ ਗਲਣ ਦਾ ਰੋਗ ਹੈ ਉਹਨਾਂ ਵਾਸਤੇ ਕੀਤੀ ਜਾਂਦੀ ਹੈ। ਸੋ ਮੂੰਗਫਲੀ ਦੇ ਵਿੱਚ ਜਿਹੜੀ ਬੀਜ ਸੋਧ ਹੈ ਇੱਕ 2 ਮਿਲੀਲੀਟਰ ਨਿਓਨਿਕਸ ਜਿਹੜਾ ਇਹ ਉਹਦੇ ਵਿੱਚ ਉੱਲੀਨਾਸ਼ਕ ਵੀ ਹੈ ਅਤੇ ਕੀਟਨਾਸ਼ਕ ਵੀ ਹੈ। ਸੋ ਇਹਨੂੰ ਆਪਾਂ 2 ਮਿਲੀਲੀਟਰ ਨਿਓਨਿਕਸ ਜਾਂ ਅਸੀਂ ਕਹਿ ਦਿੰਦੇ ਹਾਂ ਕਿ ਆਪਣੀ 1.5 ਗ੍ਰਾਮ ਜਿਹੜੀ ਸੀਡਕਸ ਕਰ ਸਕਦੇ ਹਾਂ, ਅਤੇ ਜਾਂ ਜਿਹੜੀ 5 ਗ੍ਰਾਮ ਥੀਰਮ ਨਾਮ ਦਾ ਉੱਲੀਨਾਸ਼ਕ ਜੇ ਉਹ ਨਹੀਂ ਹੈਗਾ ਤਾਂ ਫਿਰ ਅਸੀਂ 3 ਗ੍ਰਾਮ ਜਿਹੜਾ ਇੰਡੋਫਿਲ M45 ਦੇ ਨਾਲ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਉਸਦੀ ਬੀਜ ਸੋ ਜਿਹੜੀ ਉਹ ਕੀਤੀ ਜਾ ਸਕਦੀ ਹੈ।

0: ਹੁਣ ਆਪਾਂ ਗੱਲਬਾਤ ਕਰਦੇ ਹਾਂ ਆਪਣੇ ਚਾਰੇ ਵਾਲੀਆਂ ਫਸਲਾਂ ਦੇ ਵਿੱਚ। ਚਾਰੇ ਵਾਲੀਆਂ ਫਸਲਾਂ ਦੇ ਵਿੱਚ ਵੀ ਜਿਹੜੀ ਜਿਵੇਂ ਜਵਾਰ ਹੈ, ਜਵਾਰ ਦੇ ਵਿੱਚ ਆਪਣੀ ਸ਼ਾਖ ਦੀ ਮੱਖੀ ਉਹਦਾ ਹਮਲਾ ਹੋ ਜਾਂਦਾ ਹੈ, ਕਾਫੀ ਜ਼ਿਆਦਾ ਹੋ ਜਾਂਦਾ। ਸੋ ਉਹਦੇ ਵਾਸਤੇ ਵੀ ਜਿਹੜਾ ਕਿਸਾਨ ਵੀਰਾਂ ਨੂੰ ਇਹ ਸਿਫਾਰਿਸ਼ ਕੀਤਾ ਜਾਂਦਾ 10 ਮਿਲੀਲੀਟਰ ਸਲੇਅਰ ਨਾਮ ਜਾਂ ਕਹਿ ਲਓ ਕਿ ਆਪਾਂ ਥਾਇਓਮੈਥੈਕਸਮ ਦੀ ਜਿਹੜੀ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਉਸਦੀ ਬੀਜ ਸੋਧ ਕਰਦੇ ਹਾਂ, ਜਾਂ ਉਹਦੇ ਵਿੱਚ ਇੱਕ ਆਪਣੀ ਕਾਂਗਿਆਰੀ ਆ ਜਾਂਦੀ ਹੈ ਦਾਣਿਆਂ ਦੀ ਕਾਂਗਿਆਰੀ, ਆਪਾਂ ਬਿਮਾਰੀ ਜਿਹੜੀ ਉਹ ਵੀ ਉਹਦਾ ਵੀ ਹਮਲਾ ਕਾਫੀ ਹੋ ਜਾਂਦਾ, ਉਸ ਦੇ ਨਾਲ ਵੀ ਅਸੀਂ ਬੀਜ ਸੋਧ ਜਿਹੜੀ ਉਸ 'ਚ ਕਰਦੇ ਹਾਂ। ਉਹਦੇ ਵਿੱਚ ਅਸੀਂ ਕਰਦੇ ਹਾਂ 4 ਗ੍ਰਾਮ ਜਿਹੜੀ ਹੈ ਗੰਧਕ ਦਾ ਧੂੜਾ, ਉਸ ਦੇ ਨਾਲ ਇਹਦੀ ਬੀਜ ਸੋਧ ਜਿਹੜੀ ਉਹ ਕਰਕੇ ਆਪਾਂ ਆਪਣੀ ਫਸਲ ਨੂੰ ਬੀਜ ਸਕਦੇ ਹਾਂ। ਸੋ ਕਿਸਾਨ ਵੀਰੋ, ਇਹ ਸਨ ਜਿਹੜੇ ਵੀ ਸਾਰੇ ਸਾਉਣੀ ਦੀਆਂ ਫਸਲਾਂ ਦੇ ਵਿੱਚ ਬੀਜ ਸੋਧ ਅਤੇ ਉਹਨਾਂ ਦੀ ਮਹੱਤਤਾ। ਸੋ ਮੈਂ ਅਖੀਰ ਦੇ ਵਿੱਚ ਇੱਕ ਤੁਹਾਨੂੰ ਸੰਦੇਸ਼ ਜਿਹੜਾ ਉਹ ਇਹ ਦੇਣਾ ਚਾਹਾਂਗੀ ਕਿ ਜਿਹੜੀ ਬੀਜ ਸੋਧ ਹੈ ਉਹ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲਾਂ ਜਿਹੜਾ ਸਹੀ ਬੀਜ ਜਿਹੜਾ ਉਹਦੀ ਚੋਣ ਹੈ ਉਹ ਬਹੁਤ ਜ਼ਰੂਰੀ ਹੈ, ਕਿਉਂਕਿ ਬੀਜ ਜਿਹੜਾ ਜੇ ਚੰਗਾ ਹੋਏਗਾ, ਨਰੋਆ ਹੋਏਗਾ, ਤੰਦਰੁਸਤ ਹੋਏਗਾ, ਸਿਫਾਰਿਸ਼ ਕੀਤੀਆਂ ਕਿਸਮਾਂ ਜੇ ਹੋਣਗੀਆਂ ਤਾਂ ਸਾਨੂੰ ਉਸਦੀ ਬੀਜ ਉਸਦੀ ਜਿਹੜੀ ਬਿਜਾਈ ਕਰਨੀ ਚਾਹੀਦੀ ਹੈ। ਤੁਹਾਨੂੰ ਮੈਂ ਇਹ ਕਹਿਣਾ ਚਾਹਾਂਗੀ ਕਿ ਬੀਜ ਜਿਹੜਾ ਉਹ ਕਿਸੇ ਚੰਗੇ ਅਦਾਰੇ ਤੋਂ ਲਵੋ, ਯੂਨੀਵਰਸਿਟੀ ਦੇ ਜਿੰਨੇ ਵੀ ਬੀਜ ਫਾਰਮ ਨੇ ਉਹਨਾਂ ਤੋਂ ਲਵੋ, ਹਰ ਜ਼ਿਲ੍ਹੇ ਦੇ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਹੈ, ਫਾਰਮ ਸਲਾਹਕਾਰ ਸੇਵਾ ਕੇਂਦਰ ਨੇ, ਉਹਨਾਂ ਤੋਂ ਤੁਸੀਂ ਆਪਣੇ ਬੀਜ ਲਓ, ਕਿਉਂਕਿ ਬੀਜ ਦੇ ਵਿੱਚ ਕਿਸਾਨ ਵੀਰਾਂ ਦੀ ਬਹੁਤ ਹੀ ਜਿਹੜੀ ਲੁੱਟ ਕਸੁੱਟ ਜਿਹੜੀ ਉਹ ਦੇਖੀ ਜਾਂਦੀ ਹੈ। ਕਈ ਵਾਰੀ ਕਿਸਾਨ ਵੀਰ ਜਿਹੜਾ ਉਹ ਯੂਨੀਵਰਸਿਟੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਬੀਜ ਜਿਹੜਾ ਉਹੀ ਬੀਜ ਜਿਹੜਾ ਬੜੇ ਘੱਟ ਪੈਸਿਆਂ ਦੇ ਵਿੱਚ ਸਾਨੂੰ ਮਿਲਦਾ, ਪਰ ਜੇ ਕਿਸਾਨ ਵੀਰ ਬਾਹਰੋਂ ਖਰੀਦਦੇ ਨੇ ਤਾਂ ਉਸਦਾ ਕਾਫੀ ਜ਼ਿਆਦਾ ਉਹਨਾਂ ਨੂੰ ਮੁੱਲ ਜਿਹੜਾ ਚੁਕਾਉਣਾ ਪੈਂਦਾ ਹੈ। ਅਤੇ ਪਰ ਦੂਸਰਾ ਇਹ ਹੈਗਾ ਕਿ ਉਸ ਬੀਜ ਦੀ ਸਾਨੂੰ ਗਾਰੰਟੀ ਵੀ ਨਹੀਂ ਹੁੰਦੀ, ਸਾਨੂੰ ਇਹ ਨਹੀਂ ਪਤਾ ਹੁੰਦਾ ਇਹ ਬੀਜ ਕਿੱਥੋਂ ਆਇਆ ਹੁੰਦਾ, ਜਾਂ ਕਈ ਵਾਰੀ ਕਿਸਾਨ ਵੀਰ ਜਿਹੜੇ ਗੈਰ ਪ੍ਰਮਾਣਿਤ ਕਿਸਮਾਂ ਨੂੰ ਖਰੀਦ ਕੇ ਜਿਹੜਾ ਉਹ ਉਹਨਾਂ ਦੀ ਕਾਸ਼ਤ ਕਰਦੇ ਨੇ। ਸੋ ਮੈਂ ਇਹ ਕਹਿਣਾ ਚਾਹਾਂਗੀ ਕਿ ਜਿਹੜਾ ਵੀ ਬੀਜ ਲੈਣਾ ਉਹ ਸਹੀ ਅਦਾਰੇ ਤੋਂ ਲਵੋ, ਅਤੇ ਜਿਹੜਾ ਆਪਣੀ ਚੰਗੀ ਤਰ੍ਹਾਂ ਜੇ ਸਾਡਾ ਬੀਜ ਚੰਗਾ ਹੋਏਗਾ, ਸਿਫਾਰਿਸ਼ ਕੀਤੀ ਕਿਸਮ ਅਸੀਂ ਬੀਜਾਂਗੇ, ਅਤੇ ਸਾਡਾ ਜਿਹੜਾ ਝਾੜ ਵੀ ਵਧੀਆ ਆਏਗਾ ਅਤੇ ਸਾਨੂੰ ਕੀੜੇ ਮਕੌੜੇ ਬਿਮਾਰੀਆਂ ਤੋਂ ਵੀ ਜਿਹੜੇ ਨਿਜਾਤ ਮਿਲੇਗੀ। ਦੂਜਾ ਮੈਂ ਇੱਕ ਇਹ ਕਹਿਣਾ ਚਾਹਾਂਗੀ, ਜਦੋਂ ਵੀ ਅਸੀਂ ਆਪਣੀ ਫਸਲ ਬੀਜਦੇ ਹਾਂ, ਸਾਨੂੰ ਜਿਹੜੀ ਮਿਕਦਾਰ, ਜਿਵੇਂ ਆਪਾਂ ਗੱਲ ਕਰਦੇ ਹਾਂ ਝੋਨੇ 'ਚ ਬਾਸਮਤੀ ਦੇ ਵਿੱਚ, ਕਿਸਾਨ ਵੀਰ ਬਹੁਤ ਜ਼ਿਆਦਾ ਯੂਰੀਆ ਪਾ ਦਿੰਦੇ ਨੇ, ਬਹੁਤ ਜ਼ਿਆਦਾ ਖਾਦਾਂ ਪਾ ਦਿੰਦੇ ਨੇ, ਉਹਨਾਂ ਦੀ ਜਿਹੜਾ ਥੋੜ੍ਹਾ ਜਿੰਨੀ ਵੀ ਪ੍ਰਮਾਣਿਤ ਕੀਤੀ ਜਾਂਦੀ ਹੈ ਡੋਜ਼, ਉਨੀ ਹੀ ਤੁਸੀਂ ਪਾਓ, ਕਿਉਂਕਿ ਜੇ ਅਸੀਂ ਵੱਧ ਯੂਰੀਆ ਪਾਉਂਦੇ ਹਾਂ ਉਸ ਦੇ ਨਾਲ ਜਿਹੜੇ ਕੀੜੇ ਮਕੌੜੇ ਵੱਧ ਆਉਂਦੇ ਨੇ, ਅਤੇ ਜਿਹੜਾ ਆਪਣੇ ਬਿਮਾਰੀਆਂ ਦਾ ਜਿਹੜਾ ਹਮਲਾ ਉਹ ਜ਼ਿਆਦਾ ਹੁੰਦਾ। ਸੋ ਉਹਨਾਂ ਦੀ ਰੋਕਥਾਮ ਜਿਹੜੀ ਉਹ ਕਰਨੀ ਫਿਰ ਔਖੀ ਹੋ ਜਾਂਦੀ ਹੈ। ਦੂਜਾ ਇਹ ਹੈਗਾ ਕਿ ਜਿਹੜਾ ਮਿਕਦਾਰ ਦੇ ਵਿੱਚ ਜਿਹੜਾ ਸਮਾਂ ਦੱਸਿਆ ਜਾਂਦਾ ਉਹੀ ਜਿਹੜਾ ਉਸ ਟਾਈਮ ਬੀਜੋ। ਕਈ ਵਾਰੀ ਇੱਦਾਂ ਹੁੰਦਾ ਕਿ ਜਿਵੇਂ ਹੁਣ ਆਪਾਂ ਬਾਸਮਤੀ ਵਿੱਚ ਦੇਖਦੇ ਹਾਂ, ਕਿਸਾਨ ਵੀਰ ਜਿਹੜੇ ਨੇ ਬਾਸਮਤੀ ਦੀ ਜਿਹੜੀ ਪਨੀਰੀ ਆ ਉਹ ਵੀ ਜਿਹੜਾ ਝੋਨੇ ਦੇ ਨਾਲ ਬੀਜ ਦਿੰਦੇ ਨੇ। ਸੋ ਉਹਨਾਂ ਨੂੰ ਜਿਹੜਾ ਬਾਸਮਤੀ ਦੇ ਸਮੇਂ 'ਤੇ ਜਿਹੜਾ ਬਾਸਮਤੀ ਦੀ ਜਿਹੜੀ ਪਨੀਰੀ ਬੀਜੋ, ਅਤੇ ਜਿਹੜੀ ਝੋਨੇ ਦੇ ਜੇ ਸਿਫਾਰਿਸ਼ ਕੀਤਾ ਗਿਆ ਸਮਾਂ ਉਹ ਉੱਥੇ ਬੀਜੋ। ਦੂਸਰਾ ਇੱਕ ਇਹ ਕਹਿਣਾ ਚਾਹਾਂਗੀ ਕਿ ਜਦੋਂ ਅਸੀਂ ਕੋਈ ਕੀਟਨਾਸ਼ਕ ਜਾਂ ਉੱਲੀ ਨਾਸ਼ਕ ਸਿਫਾਰਿਸ਼ ਕਰਦੇ ਹਾਂ, ਉਸ ਦੀ ਜਿਹੜੀ ਸਹੀ ਮਿਕਦਾਰ ਜਿਹੜੀ ਉਹ ਪਾਓ। ਜਿਵੇਂ ਕਿ ਆਪਾਂ ਸਿਫਾਰਿਸ਼ ਕਰਦੇ ਹਾਂ ਕਿ ਸਪੋਜ਼ ਜੇ ਅਸੀਂ ਕਹਿ ਦਿੰਦੇ ਹਾਂ ਕਿ ਅਸੀਂ 100 ml ਜਾਂ ਜਿੰਨੇ ਵੀ ml ਅਸੀਂ ਸਿਫਾਰਿਸ਼ ਕਰਦੇ ਹਾਂ, ਪਰ ਕਿਸਾਨ ਵੀਰ ਜਿਹੜਾ ਉਸ ਤੋਂ 1.5 ਗੁਣਾ ਜਾਂ ਡਬਲ ਮਾਤਰਾ ਦੇ ਵਿੱਚ ਉਸਦੀ ਜਿਹੜੀ ਛਿੜਕਾਅ ਕਰਦੇ ਨੇ, ਅਤੇ ਜਿਹਦੇ ਨਾਲ ਅੰਧਾ ਧੁੰਦ ਆਪਾਂ ਛਿੜਕਾਅ ਕਰ ਦਿੰਦੇ ਹਾਂ, ਅਤੇ ਸਾਡੀ ਫਸਲਾਂ 'ਤੇ ਜਿਹੜਾ ਉਹ ਕਾਫੀ ਜ਼ਿਆਦਾ ਨੁਕਸਾਨ ਹੋ ਜਾਂਦਾ। ਸੋ ਅਖੀਰ ਦੇ ਵਿੱਚ ਮੈਂ ਇਹੀ ਕਹਿਣਾ ਚਾਹਾਂਗੀ, ਸਹੀ ਬੀਜ ਹੋਏਗਾ, ਸਹੀ ਮਾਤਰਾ ਹੋਏਗੀ ਉਸਦੀ ਕੀਟਨਾਸ਼ਕਾਂ ਦੀ, ਉੱਲੀ ਨਾਸ਼ਕਾਂ ਦੀ ਵਰਤਣ ਦੀ, ਅਤੇ ਅਸੀਂ ਆਪਣੇ ਫਸਲ ਜਿਹੜੀ ਉਹ ਵਧੀਆ ਤਰੀਕੇ ਦੇ ਨਾਲ ਝਾੜ ਜਿਹੜਾ ਉਹ ਲੈ ਸਕਾਂਗੇ। ਧੰਨਵਾਦ।
1: ਹਾਂਜੀ, ਕੋਈ ਗਾਉਣ ਪਾਣੀ ਰੱਖਿਆ?
2: ਹਾਂ ਬਿਲਕੁਲ, ਗਾਉਣ ਸੁਣਾਉਂਦੇ ਤੁਹਾਨੂੰ ਬੱਚਿਆਂ ਵਾਲੇ, ਸੁਣੋ ਫਿਰ।

0: ਕੱਲ ਦਾ ਕੀ ਪ੍ਰੋਗਰਾਮ ਆ?
1: ਸਾਹਿਬ ਸਾਹਿਬ ਸਵੇਰੇ 6:30 ਤੇ ਖੇਤੀਬਾੜੀ ਪ੍ਰੋਗਰਾਮ ਦੇ ਵਿੱਚ ਕਮਾਦ ਦੀ ਦੇਖਭਾਲ ਦੇ ਬਾਬਤ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ
0: ਜੀ।
1: ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ ਦੇ ਵਿੱਚ ਲੜੀਵਾਰ ਪੰਜਾਬੀ ਨਾਟਕ ਹੋਇਆ ਦੇਸ਼ ਪਰਾਇਆ ਦੀ 8ਵੀਂ ਕਿਸ਼ਤ। ਇਹ ਤੋਂ ਇਲਾਵਾ ਸੋਇਆਬੀਨ ਦੀ ਬਿਜਾਈ ਦੇ ਬਾਬਤ ਡਾਕਟਰ ਗੁਰ ਇਕਬਾਲ ਸਿੰਘ ਜਾਣਕਾਰੀਆਂ ਸਾਂਝੀਆਂ ਕਰਨਗੇ। ਹੋਰ ਵੀ ਗੱਲਾਂ ਬਾਤਾਂ ਗੀਤ ਸੰਗੀਤ ਸਾਰਾ ਕੁਛ ਨਾਲੋਂ ਨਾਲ ਚੱਲੇਗਾ। ਮੌਸਮ ਦੀ ਕੋਈ ਚੇਤਾਵਨੀ ਹੈ ਨਹੀਂ, ਫਿਰ ਵੀ ਜਿੱਦਾਂ ਕਹਿੰਦੇ ਵੀ ਰੱਬ ਦੇ ਰੰਗ ਰੱਬ
0: ਜਾਣਦਾ
1: ਹੈ। ਆਪਾਂ ਚੱਲੀਏ ਜੀ।
0: ਜੈ

ਹੁਣ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਪੰਜਾਬੀ 'ਚ ਖ਼ਬਰਾਂ।

0: ਅੱਜਕੱਲ ਸਾਈਬਰ ਕ੍ਰਾਈਮ ਦੇ ਨਵੇਂ ਤਰੀਕਿਆਂ ਵਿੱਚ ਪ੍ਰਚਲਿਤ ਹੋ ਰਿਹਾ ਹੈ ਡਿਜੀਟਲ ਅਰੈਸਟ, ਜਿਸ ਵਿੱਚ ਕੋਈ ਵਿਅਕਤੀ ਆਪਣੇ ਆਪ ਨੂੰ ਕਿਸੇ ਸਰਕਾਰੀ ਅਦਾਰੇ ਦਾ ਅਫਸਰ ਦੱਸ ਕੇ ਵੀਡੀਓ ਕਾਲ ਦੇ ਜ਼ਰੀਏ ਆਨਲਾਈਨ ਇਨਕੁਆਇਰੀ ਦਾ ਡਰਾਵਾ ਦੇ ਕੇ ਅਰੈਸਟ ਕਰਨ ਦੀ ਧਮਕੀ ਦਿੰਦਾ ਹੈ, ਜਿਸ ਦੇ ਡਰ ਨਾਲ ਉਹ ਕਿਸੇ ਤੋਂ ਵੀ ਇਨਕੁਆਇਰੀ ਦੇ ਨਾਂ ਤੇ ਪਰਸਨਲ ਡਾਟਾ ਲੈ ਸਕਦਾ ਹੈ ਤੇ ਉਸ ਨੂੰ ਗਲਤ ਤਰੀਕੇ ਨਾਲ ਉਪਯੋਗ ਕਰ ਸਕਦਾ ਹੈ। ਕੋਈ ਵੀ ਸਰਕਾਰੀ ਅਦਾਰਾ ਕਿਸੇ ਤਰ੍ਹਾਂ ਦੀ ਪਰਸਨਲ ਇਨਫੋਰਮੇਸ਼ਨ ਆਨਲਾਈਨ ਨਹੀਂ ਮੰਗਦਾ। ਆਪਣਾ ਪਰਸਨਲ ਡਾਟਾ ਦੇਣ ਤੋਂ ਪਹਿਲਾਂ ਚੰਗੇ ਤਰੀਕੇ ਜਾਂਚ ਪੜਤਾਲ ਕਰ ਲਵੋ। ਸਾਵਧਾਨ ਰਹੋ, ਸਚੇਤ ਰਹੋ, ਸਾਈਬਰ ਕ੍ਰਾਈਮ ਤੋਂ ਬਚੋ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਅੱਜ ਨਵੀਂ ਦਿੱਲੀ ਵਿੱਚ ਵੱਖ ਵੱਖ ਮੁੱਦਿਆਂ 'ਤੇ ਵਿਆਪਕ ਵਿਚਾਰ ਵਟਾਂਦਰਾ ਕੀਤਾ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਵੀ ਅਮਰੀਕੀ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕੀਤੀ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ CBSE ਨੂੰ ਸੁਚਾਰੂ ਪੁਨਰ ਮੁਲਾਂਕਣ ਪ੍ਰਕਿਰਿਆ ਯਕੀਨੀ ਬਣਾਉਣ ਲਈ IIT ਮਦਰਾਸ ਅਤੇ IIT ਕਾਨਪੁਰ ਦੇ ਪ੍ਰੋਫੈਸਰਾਂ ਅਤੇ ਤਕਨੀਕੀ ਮਾਹਰਾਂ ਦੀ ਇੱਕ ਟੀਮ ਨਿਯੁਕਤ ਕਰਨ ਦੇ ਨਿਰਦੇਸ਼ ਦਿੱਤੇ ਨੇ। ਪੱਛਮੀ ਬੰਗਾਲ ਸਰਕਾਰ ਨੇ ਸਾਰੇ ਜ਼ਿਲ੍ਹਾ ਮਜਿਸਟਰੇਟਾਂ ਨੂੰ ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ੱਕੀ ਵਿਦੇਸ਼ੀਆਂ ਅਤੇ ਦੇਸ਼ ਵਾਪਸੀ ਦੀ ਉਡੀਕ ਕਰ ਰਹੇ ਵਿਦੇਸ਼ੀ ਕੈਦੀਆਂ ਲਈ ਹਿਰਾਸਤ ਕੇਂਦਰ ਸਥਾਪਿਤ ਕਰਨ ਦੇ ਨਿਰਦੇਸ਼ ਦਿੱਤੇ ਨੇ। ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਇੱਕ ਰੇਲ ਪਟੜੀ 'ਤੇ ਹੋਏ ਧਮਾਕੇ ਵਿੱਚ 24 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ ਨੇ। ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦੁਨੀਆ ਭਰ ਵਿੱਚ ਸੂਬੇ ਦਾ ਨਾਂ ਰੌਸ਼ਨ ਕਰਨ ਵਾਲੇ 87 ਨਾਮੀ ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅਤੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਅੱਜ ਨਵੀਂ ਦਿੱਲੀ ਵਿੱਚ ਕਈ ਮੁੱਦਿਆਂ 'ਤੇ ਚਰਚਾ ਕੀਤੀ। ਦੋਹਾਂ ਆਗੂਆਂ ਨੇ ਭਾਰਤ ਅਮਰੀਕਾ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਅਤੇ ਵਪਾਰ, ਊਰਜਾ ਗਤੀਸ਼ੀਲਤਾ ਅਤੇ ਖੇਤਰੀ ਸੁਰੱਖਿਆ ਸਮੇਤ ਕਈ ਖੇਤਰਾਂ 'ਚ ਸਹਿਯੋਗ ਦਾ ਜ਼ਿਕਰ ਕੀਤਾ। ਵਫਦ ਪੱਧਰੀ ਗੱਲਬਾਤ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਵਿੱਚ ਬੋਲਦਿਆਂ ਡਾਕਟਰ ਜੈਸ਼ੰਕਰ ਨੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਕਾਰ ਵਪਾਰਕ ਗੱਲਬਾਤ ਜਲਦੀ ਤੋਂ ਜਲਦੀ ਪੂਰੀ ਹੋਣੀ ਚਾਹੀਦੀ ਹੈ। ਉਹਨਾਂ ਊਰਜਾ ਵਪਾਰ ਵਿੱਚ ਵਿਸਥਾਰ ਦਾ ਸਵਾਗਤ ਕੀਤਾ ਅਤੇ ਜ਼ੋਰ ਦਿੱਤਾ ਕਿ ਭਾਰਤ ਦੀ ਊਰਜਾ ਸੁਰੱਖਿਆ ਲਈ ਊਰਜਾ ਸਪਲਾਈ ਵਿਭਿੰਨਤਾ ਬਹੁਤ ਜ਼ਰੂਰੀ ਹੈ। ਈਰਾਨ ਟਕਰਾਅ ਬਾਰੇ ਡਾਕਟਰ ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੀ ਇਹ ਯਕੀਨੀ ਬਣਾਉਣ ਵਿੱਚ ਦਿਲਚਸਪੀ ਹੈ ਕਿ ਊਰਜਾ ਦੀਆਂ ਕੀਮਤਾਂ ਘੱਟ ਰਹਿਣ ਅਤੇ ਨਿਰਵਿਘਨ ਕਾਰੋਬਾਰ ਹੋਏ। ਭਾਰਤ ਗੱਲਬਾਤ ਅਤੇ ਕੂਟਨੀਤੀ ਦੇ ਨਾਲ ਨਾਲ ਸੁਰੱਖਿਆ ਅਤੇ ਨਿਰਵਿਘਨ ਸਮੁੰਦਰੀ ਵਪਾਰ ਦਾ ਸਮਰਥਨ ਕਰਦਾ ਹੈ। ਉਹਨਾਂ ਕਿਹਾ ਕਿ ਭਾਰਤ ਉਹਨਾਂ ਕੁਝ ਦੇਸ਼ਾਂ ਵਿੱਚੋਂ ਇੱਕ ਹੈ ਜਿਨ੍ਹਾਂ 'ਤੇ ਅਮਰੀਕਾ, ਇਜ਼ਰਾਈਲ, ਈਰਾਨ ਅਤੇ ਹੋਰ ਖਾੜੀ ਦੇਸ਼ਾਂ ਨਾਲ ਮਜ਼ਬੂਤ ਸੰਬੰਧ ਨੇ। ਉਹਨਾਂ ਅੱਗੇ ਕਿਹਾ ਕਿ ਭਾਰਤ ਇਲਾਕੇ ਵਿੱਚ ਸ਼ਾਂਤੀ ਅਤੇ ਸਥਿਰਤਾ ਭਾਰਤੀ ਭਾਈਚਾਰੇ ਦੀ ਭਲਾਈ ਅਤੇ ਊਰਜਾ ਕੀਮਤਾਂ 'ਚ ਕਮੀ 'ਚ ਆਉਂਦਾ ਹੈ। ਡਾਕਟਰ ਜੈਸ਼ੰਕਰ ਨੇ ਲੋਕਾਂ ਤੋਂ ਲੋਕਾਂ ਦਰਮਿਆਨ ਸੰਪਰਕ ਦੀ ਅਹਿਮੀਅਤ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਕਾਨੂੰਨੀ ਗਤੀਸ਼ੀਲਤਾ 'ਤੇ ਕੋਈ ਬੁਰਾ ਅਸਰ ਨਹੀਂ ਪੈਣਾ ਚਾਹੀਦਾ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਸਾਂਝੇਦਾਰੀ ਦੇ ਰਣਨੀਤਿਕ ਪਹਿਲੂਆਂ 'ਤੇ ਚਾਨਣਾ ਪਾਇਆ ਅਤੇ ਭਾਰਤ ਨੂੰ ਅਮਰੀਕਾ ਦਾ ਸਭ ਤੋਂ ਮਹੱਤਵਪੂਰਨ ਭਾਈਵਾਲ ਦੱਸਿਆ। ਉਹਨਾਂ ਕਿਹਾ ਕਿ ਸਾਰੇ ਪ੍ਰਮੁੱਖ ਮੁੱਦਿਆਂ ਬਾਰੇ ਭਾਰਤ ਅਤੇ ਅਮਰੀਕਾ ਦੀ ਰਣਨੀਤਿਕ ਭਾਈਵਾਲੀ ਨਵੀਂ ਸਦੀ ਨੂੰ ਪ੍ਰਭਾਸ਼ਿਤ ਕਰੇਗੀ। ਉਹਨਾਂ ਕਿਹਾ ਕਿ ਦੋਵੇਂ ਦੇਸ਼ ਦਹਿਸ਼ਤਗਰਦੀ ਤੋਂ ਪੀੜਤ ਨੇ। ਉਹਨਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਦੁਨੀਆ ਦੇ ਕਿਸੇ ਵੀ ਦੇਸ਼ ਨਾਲ ਅਮਰੀਕਾ ਦੇ ਸੰਬੰਧ ਭਾਰਤ ਨਾਲ ਉਸ 'ਤੇ ਰਣਨੀਤਿਕ ਗੱਠਜੋੜ ਦੀ ਕੀਮਤ 'ਤੇ ਨਹੀਂ ਹੋਣਗੇ। ਸ਼੍ਰੀ ਰੂਬੀਓ ਨੇ ਕਿਹਾ ਕਿ ਦੋਵੇਂ ਦੇਸ਼ਾਂ ਦੀ ਊਰਜਾ ਖੇਤਰ ਵਿੱਚ ਵੀ ਰਣਨੀਤਿਕ ਭਾਈਵਾਲੀ ਹੈ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਵੀ ਅੱਜ ਨਵੀਂ ਦਿੱਲੀ ਵਿੱਚ ਅਮਰੀਕੀ ਵਿਦੇਸ਼ ਮੰਤਰੀ ਅਤੇ NSA ਮਾਰਕੋ ਰੂਬੀਓ ਨਾਲ ਮੁਲਾਕਾਤ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਚਰਚਾ ਟਰੱਸਟ ਪਹਿਲਕਦਮੀ ਸਮੇਤ ਰੱਖਿਆ, ਸੁਰੱਖਿਆ ਅਤੇ ਰਣਨੀਤਿਕ ਤਕਨਾਲੋਜੀ ਸਹਿਯੋਗ 'ਤੇ ਕੇਂਦਰਿਤ ਰਹੀ। ਮੰਤਰਾਲੇ ਨੇ ਅੱਗੇ ਕਿਹਾ ਕਿ ਦੋਵਾਂ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਨੇ ਦਿਵਾਲੀ ਵਿਆਪਕ ਆਲਮੀ ਰਣਨੀਤਿਕ ਭਾਈਵਾਲੀ ਨੂੰ ਦਿੱਤੀ ਜਾਂਦੀ ਉੱਚ ਤਰਜੀਹ ਨੂੰ ਮੁੜ ਦੁਹਰਾਇਆ ਹੈ। ਉਹਨਾਂ ਨੇ ਖੇਤਰੀ ਅਤੇ ਵਿਸ਼ਵ ਮੁੱਦਿਆਂ 'ਤੇ ਵੀ ਵਿਚਾਰ ਵਟਾਂਦਰਾ ਕੀਤਾ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਨੂੰ ਸੁਚਾਰੂ ਪੁਨਰ ਮੁਲਾਂਕਣ ਪ੍ਰਕਿਰਿਆ ਯਕੀਨੀ ਬਣਾਉਣ ਲਈ IIT ਮਦਰਾਸ ਅਤੇ IIT ਕਾਨਪੁਰ ਦੇ ਪ੍ਰੋਫੈਸਰਾਂ ਅਤੇ ਤਕਨੀਕੀ ਮਾਹਿਰਾਂ ਦੀ ਇੱਕ ਟੀਮ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਨੇ। ਇਹ ਫੈਸਲਾ ਵਿਦਿਆਰਥੀਆਂ ਅਤੇ ਮਾਤਾ ਪਿਤਾ ਨੂੰ CBSE ਦੇ ਪ੍ਰੀਖਿਆ ਨਤੀਜਿਆਂ ਅਤੇ ਸੇਵਾ ਪੋਰਟਲ ਸੰਬੰਧੀ ਦਰਪੇਸ਼ ਚਿੰਤਾਵਾਂ ਅਤੇ ਸਮੱਸਿਆਵਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਸਿੱਖਿਆ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਦੋਵੇਂ IITs ਦੀਆਂ ਮਾਹਰ ਟੀਮਾਂ ਸਿਸਟਮ ਵਿੱਚ ਤਕਨੀਕੀ ਸੁਧਾਰਾਂ ਨੂੰ ਲਾਗੂ ਕਰਨਗੀਆਂ ਅਤੇ ਵਿਸ਼ੇਸ਼ ਤੌਰ 'ਤੇ

0: ਪੋਰਟਲ ਦੀ ਸਥਿਰਤਾ ਅਤੇ ਸਰਵਰ ਦੇ ਸੁਚਾਰੂ ਕੰਮਕਾਜ ਦਾ ਮੁਲਾਂਕਣ ਕਰਨਗੀਆਂ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੱਛਮੀ ਬੰਗਾਲ ਸਰਕਾਰ ਨੇ ਸਾਰੇ ਜ਼ਿਲ੍ਹਾ ਮਜਿਸਟਰੇਟਾਂ ਨੂੰ ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ੱਕੀ ਗੈਰ ਕਾਨੂੰਨੀ ਵਿਦੇਸ਼ੀਆਂ ਅਤੇ ਦੇਸ਼ ਨਿਕਾਲੇ ਦੀ ਉਡੀਕ ਕਰ ਰਹੇ ਵਿਦੇਸ਼ੀ ਕੈਦੀਆਂ ਲਈ ਹਿਰਾਸਤ ਕੇਂਦਰ ਸਥਾਪਿਤ ਕਰਨ ਦੇ ਨਿਰਦੇਸ਼ ਦਿੱਤੇ ਨੇ। ਗ੍ਰਹਿ ਅਤੇ ਪਹਾੜੀ ਮਾਮਲਿਆਂ ਦੇ ਵਿਭਾਗ ਵੱਲੋਂ ਜਾਰੀ ਇੱਕ ਅਧਿਕਾਰਤ ਸੂਚਨਾ ਅਨੁਸਾਰ ਜ਼ਿਲ੍ਹਿਆਂ ਨੂੰ ਦੇਸ਼ ਵਿੱਚ ਗੈਰ ਕਾਨੂੰਨੀ ਤੌਰ 'ਤੇ ਰਹਿ ਰਹੇ ਵਿਅਕਤੀਆਂ ਨੂੰ ਰੱਖਣ ਲਈ ਜ਼ਰੂਰੀ ਕਦਮ ਚੁੱਕਣ ਲਈ ਕਿਹਾ ਗਿਆ ਹੈ, ਜਿਨ੍ਹਾਂ ਵਿੱਚ ਉਹ ਲੋਕ ਵੀ ਸ਼ਾਮਲ ਨੇ ਜਿਨ੍ਹਾਂ ਨੇ ਸਜ਼ਾ ਪੂਰੀ ਕਰ ਲਈ ਹੈ ਅਤੇ ਵਾਪਸ ਆਪਣੇ ਦੇਸ਼ ਭੇਜੇ ਜਾਣ ਦੀ ਉਡੀਕ ਕਰ ਰਹੇ ਨੇ। ਨਿਰਦੇਸ਼ ਵਿੱਚ ਭਾਰਤ ਵਿੱਚ ਗੈਰ ਕਾਨੂੰਨੀ ਤੌਰ 'ਤੇ ਰਹਿ ਰਹੇ ਬੰਗਲਾਦੇਸ਼ੀ ਨਾਗਰਿਕਾਂ ਅਤੇ ਰੋਹਿੰਗਿਆਸ ਨੂੰ ਵਾਪਸ ਭੇਜਣ ਲਈ MHA ਦੇ ਢਾਂਚੇ ਅਨੁਸਾਰ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵਿੰਦੂ ਅਧਿਕਾਰੀ ਨੇ ਰਾਜ ਪੁਲਿਸ ਦੇ ਅਧਿਕਾਰੀਆਂ ਨੂੰ ਗੈਰ ਕਾਨੂੰਨੀ ਬੰਗਲਾਦੇਸ਼ੀ ਪ੍ਰਵਾਸੀਆਂ ਨੂੰ ਅਦਾਲਤ ਵਿੱਚ ਪੇਸ਼ ਕਰਨ ਦੀ ਬਜਾਏ ਸਿੱਧੇ ਸੀਮਾ ਸੁਰੱਖਿਆ ਬਲ BSF ਨੂੰ ਸੌਂਪਣ ਦੇ ਨਿਰਦੇਸ਼ ਦਿੱਤੇ ਸਨ। ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੇਵਾਂਸ਼ੂ ਪਾਂਡਾ ਨੇ ਪੱਛਮੀ ਬੰਗਾਲ ਦੀ ਫਾਲਟਾ ਵਿਧਾਨ ਸਭਾ ਸੀਟ ਜਿੱਤ ਲਈ ਹੈ। ਸ਼੍ਰੀ ਪਾਂਡਾ ਨੇ ਆਪਣੇ ਨਜ਼ਦੀਕੀ ਵਿਰੋਧੀ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਸ਼ੰਭੂਨਾਥ ਕੁਰਮੀ ਨੂੰ 1,09,000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ। ਕਾਂਗਰਸ ਦੇ ਅਬਦੁਲ ਰਜ਼ਾਕ ਤੀਜੇ ਸਥਾਨ 'ਤੇ ਰਹੇ, ਜਦਕਿ ਤ੍ਰਿਮੂਲ ਕਾਂਗਰਸ ਦੇ ਜਹਾਂਗੀਰ ਖਾਨ ਚੌਥੇ ਸਥਾਨ 'ਤੇ ਰਹੇ। ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੌਰਾਨ ਵੋਟਾਂ ਦੀ ਹੇਰਾਫੇਰੀ ਤੋਂ ਬਾਅਦ ਫਾਲਟਾ ਹਲਕੇ ਵਿੱਚ ਦੁਬਾਰਾ ਪੋਲਿੰਗ ਦਾ ਆਦੇਸ਼ ਦਿੱਤਾ ਸੀ। ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਅੱਜ ਇੱਕ ਰੇਲ ਪੱਟੜੀ 'ਤੇ ਹੋਏ ਧਮਾਕੇ ਵਿੱਚ 24 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਇਹ ਧਮਾਕਾ ਕੋਇਟਾ ਦੇ ਚਮਨ ਫਾਟਕ ਰੇਲਵੇ ਸਟੇਸ਼ਨ ਨੇੜੇ ਵਾਪਰਿਆ। ਧਮਾਕੇ ਨਾਲ ਇੱਕ ਰੇਲ ਗੱਡੀ ਨੂੰ ਨੁਕਸਾਨ ਪਹੁੰਚਿਆ ਅਤੇ ਨੇੜੇ ਖੜ੍ਹੇ 10 ਹੋਰ ਵਾਹਨਾਂ ਨੂੰ ਵੀ ਨੁਕਸਾਨ ਹੋਇਆ ਹੈ। ਸ਼ਹਿਰ 'ਚ ਸਾਰੇ ਸਬੰਧਿਤ ਅਦਾਰਿਆਂ ਨੂੰ ਉੱਚ ਚੌਕਸੀ 'ਤੇ ਰੱਖਿਆ ਗਿਆ। ਮਲਬੇ ਹੇਠ ਫਸੇ ਮੁਸਾਫਰਾਂ ਨੂੰ ਹਾਲਾਂ ਵੀ ਬਚਾਇਆ ਜਾ ਰਿਹਾ, ਇਸ ਲਈ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ। ਇਸ ਦੌਰਾਨ ਬਲੋਚ ਲਿਬਰੇਸ਼ਨ ਆਰਮੀ BLA ਦੀ ਮਜੀਦ ਬ੍ਰਿਗੇਡ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਅਤੇ ਦਾਅਵਾ ਕੀਤਾ ਕਿ ਹਮਲੇ ਵਿੱਚ ਖਾਸ ਤੌਰ 'ਤੇ ਰੇਲ ਗੱਡੀ ਵਿੱਚ ਸਫ਼ਰ ਕਰ ਰਹੇ ਪਾਕਿਸਤਾਨੀ ਫੌਜ ਦੇ ਜਵਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਜਦੋਂ ਧਮਾਕਾ ਹੋਇਆ ਤਾਂ ਕਥਿਤ ਤੌਰ 'ਤੇ ਰੇਲ ਗੱਡੀ ਵਿੱਚ 300 ਤੋਂ ਵੱਧ ਪਾਕਿਸਤਾਨੀ ਫੌਜੀ ਸਵਾਰ ਸਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਸੂਬੇ ਦਾ ਨਾਮ ਦੁਨੀਆ ਭਰ ਵਿੱਚ ਰੋਸ਼ਨ ਕਰਨ ਵਾਲੇ 87 ਨਾਮੀ ਖਿਡਾਰੀਆਂ ਨੂੰ ਵਕਾਰੀ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਨਾਲ ਨਿਵਾਜਿਆ ਗਿਆ। ਚੰਡੀਗੜ੍ਹ ਮਿਊਂਸੀਪਲ ਭਵਨ ਵਿਖੇ ਕਰਾਏ ਗਏ ਸੂਬਾ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਦੇ ਨਾਲ ਨਾਲ ਉਹਨਾਂ ਦੀ ਹੌਸਲਾ ਅਫਜ਼ਾਈ ਵਜੋਂ 32 ਕਰੋੜ ਰੁਪਏ ਤੋਂ ਵੱਧ ਦੀ ਇਨਾਮੀ ਰਾਸ਼ੀ ਦੇ ਚੈੱਕ ਵੀ ਸੌਂਪੇ। ਮੁੱਖ ਮੰਤਰੀ ਨੇ ਸਾਲ 2026-27 ਲਈ 1,763 ਕਰੋੜ ਰੁਪਏ ਦੇ ਖੇਡ ਬਜਟ ਅਤੇ ਜ਼ਮੀਨੀ ਪੱਧਰ 'ਤੇ ਖੇਡ ਪ੍ਰਤਿਭਾਵਾਂ ਨੂੰ ਨਿਖਾਰਨ ਲਈ 1,300 ਕਰੋੜ ਰੁਪਏ ਦੀ ਲਾਗਤ ਨਾਲ 3,148 ਪੇਂਡੂ ਖੇਡ ਮੈਦਾਨ ਵਿਕਸਿਤ ਕਰਨ ਦਾ ਵੀ ਐਲਾਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ,
1: ਜਿਹੜਾ ਅਸੀਂ ਅਵਾਰਡ ਦੇ ਰਹੇ ਹਾਂ ਇਹ ਤੁਹਾਡੇ ਟੈਲੈਂਟ ਦੇ ਮੁਕਾਬਲੇ ਬਿਲਕੁਲ ਨਿਗੂਣਾ ਜਿਹਾ। ਇਹ ਤਾਂ ਇੱਕ ਜਸਟ ਟੋਕਨ ਆਫ ਲਵ ਹੈ, ਜਿਹੜਾ ਪ੍ਰਮਾਤਮਾ ਨੇ ਤੁਹਾਨੂੰ ਟੈਲੈਂਟ ਦਿੱਤਾ ਹੈ ਔਰ ਜਿੰਨੀ ਤੁਸੀਂ ਮਿਹਨਤ ਕਰਦੇ ਹੋ ਉਹਦੇ ਮੁਕਾਬਲੇ ਇਹ ਕੁਛ ਵੀ ਨਹੀਂ। ਇੱਕ ਕਿਸੇ ਖਿਡਾਰੀ ਦੇ ਕਾਮਯਾਬ ਹੋਣ ਦੇ ਵਿੱਚ ਉਹਦਾ ਆਪਣਾ ਪਸੀਨਾ ਤਾਂ ਹੁੰਦਾ ਹੀ ਹੈ, ਸਭ ਤੋਂ ਪਹਿਲਾਂ ਉਹਦੇ ਪੇਰੈਂਟਸ ਦਾ ਯੋਗਦਾਨ ਹੁੰਦਾ, ਉਹਦੇ ਕੋਚ ਦੀ ਮਿਹਨਤ ਹੁੰਦੀ ਹੈ। ਸੋ ਇਹ ਮਿਹਨਤਾਂ ਨਾਲ ਹੁੰਦਾ, ਇਹ ਐਵੇਂ ਤੁੱਕੇ ਨਹੀਂ ਲੱਗਦੇ।
0: ਸਮਾਗਮ ਦੌਰਾਨ ਭਾਰਤੀ ਹਾਕੀ ਟੀਮ ਅਤੇ ਮਹਿਲਾ ਕ੍ਰਿਕਟ ਟੀਮ ਵਿੱਚ ਸ਼ਾਮਲ ਪੰਜਾਬ ਦੇ ਖਿਡਾਰੀਆਂ ਨੂੰ ਉਚੇਚੇ ਤੌਰ 'ਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਕਪਤਾਨ ਹਰਮਨਪ੍ਰੀਤ ਕੌਰ, ਹਰਲੀਨ ਦਿਓਲ ਅਤੇ ਅਮਨਜੋਤ ਕੌਰ ਨੂੰ ਵਿਸ਼ਵ ਕੱਪ ਜਿੱਤਣ ਲਈ 1.5 ਕਰੋੜ ਰੁਪਏ ਦਾ ਇਨਾਮ ਦਿੱਤਾ ਗਿਆ। ਇਸ ਮੌਕੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ,
2: ਜੋ ਰੈਕਗਨਾਈਜੇਸ਼ਨ ਅਸੀਂ ਹਮੇਸ਼ਾ ਚਾਹੁੰਦੇ ਸੀਗੇ ਕਿ ਸਾਡੀ ਪੰਜਾਬ ਗਵਰਨਮੈਂਟ ਸਾਨੂੰ ਦੇਵੇ, ਸੁਣ ਕੇ ਅੱਛਾ ਲੱਗਿਆ ਕਿ 3,000 ਪਿੰਡਾਂ ਦੇ ਵਿੱਚ ਸਟੇਡੀਅਮ ਬਣੇ ਨੇ, 6,000 ਪਿੰਡਾਂ ਦੇ ਵਿੱਚ ਜਿਮ ਬਣਾਏ ਗਏ ਨੇ, ਕਿਉਂਕਿ ਐਜ਼ ਏ ਸਪੋਰਟਸ ਪਰਸਨ ਸਾਨੂੰ ਹਮੇਸ਼ਾ ਇੱਕ ਚੀਜ਼ ਦੀ ਕਮੀ ਮਹਿਸੂਸ ਹੁੰਦੀ ਸੀ ਕਿ ਜਿੱਥੇ ਸਾਡੇ ਕੋਲ ਅੱਛੇ ਪਲੇਟਫਾਰਮ ਨਹੀਂ ਸੀਗੇ ਆਪਣੇ ਆਪ ਨੂੰ ਪ੍ਰਿਪੇਅਰ ਕਰਨ ਲਈ, ਔਰ ਅੱਜ ਦੀ ਜਨਰੇਸ਼ਨ ਲਈ ਇਹ ਬਹੁਤ ਵਧੀਆ ਮੌਕਾ ਹੈ ਕਿ ਸਾਡੀ ਗਵਰਨਮੈਂਟ ਸਾਨੂੰ ਇੱਕ ਅੱਛਾ ਪਲੇਟਫਾਰਮ ਦੇ ਰਹੀ ਹੈ।
0: ਇਸ ਤੋਂ ਇਲਾਵਾ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਵੱਖ ਵੱਖ ਖੇਡ ਮੁਕਾਬਲਿਆਂ ਵਿੱਚ ਤਮਗੇ ਜਿੱਤ ਕੇ ਸੂਬੇ ਦਾ ਮਾਣ ਵਧਾਉਣ ਵਾਲੇ ਹੋਰਨਾਂ ਖਿਡਾਰੀਆਂ ਨੂੰ ਵੀ ਵੱਡੀਆਂ ਨਕਦ ਰਾਸ਼ੀ ਦਿੱਤੀ ਗਈ। ਸਰਕਾਰ ਨੇ ਸੋਸ਼ਲ ਮੀਡੀਆ ਪੋਸਟ ਦਾ ਖੰਡਨ ਕੀਤਾ ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕੁਆਂਟਮ AI ਨਾਮਕ ਇੱਕ ਨਿਵੇਸ਼ ਯੋਜਨਾ ਦਾ ਪ੍ਰਚਾਰ ਕਰ ਰਹੇ ਨੇ ਜਿਸ ਵਿੱਚ ਨਾਗਰਿਕਾਂ ਨੂੰ 22,000 ਦੇ ਸ਼ੁਰੂਆਤੀ ਨਿਵੇਸ਼ ਲਈ 3,00,000 ਰੁਪਏ ਦੀ ਮਹੀਨਾਵਾਰ ਆਮਦਨ ਦਾ ਵਾਅਦਾ ਕੀਤਾ ਗਿਆ ਹੈ। PIB ਦੀ ਤੱਥ ਜਾਂਚ ਇਕਾਈ ਨੇ ਕਿਹਾ ਹੈ ਕਿ ਇਹ ਦਾਅਵਾ ਪੂਰੀ ਤਰ੍ਹਾਂ ਝੂਠਾ ਅਤੇ ਵਾਇਰਲ ਵੀਡੀਓ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਨਾਲ ਬਣਾਇਆ ਗਿਆ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਨੋ ਨੇ ਨਵੀਂ ਦਿੱਲੀ ਵਿੱਚ ਵੱਖ ਵੱਖ ਮੁੱਦਿਆਂ 'ਤੇ ਵਿਆਪਕ ਵਿਚਾਰ ਵਟਾਂਦਰਾ ਕੀਤਾ।

0: ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਵੀ ਅਮਰੀਕੀ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕੀਤੀ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ CBSE ਨੂੰ ਸੁਚਾਰੂ ਪੁਨਰ ਮੁਲਾਂਕਣ ਪ੍ਰਕਿਰਿਆ ਯਕੀਨੀ ਬਣਾਉਣ ਲਈ IIT ਮਦਰਾਸ ਅਤੇ IIT ਕਾਨਪੁਰ ਦੇ ਪ੍ਰੋਫੈਸਰਾਂ ਅਤੇ ਤਕਨੀਕੀ ਮਾਹਰਾਂ ਦੀ ਇੱਕ ਟੀਮ ਨਿਯੁਕਤ ਕਰਨ ਦੇ ਨਿਰਦੇਸ਼ ਦਿੱਤੇ ਨੇ। ਪੱਛਮੀ ਬੰਗਾਲ ਸਰਕਾਰ ਨੇ ਸਾਰੇ ਜ਼ਿਲ੍ਹਾ ਮਜਿਸਟਰੇਟਾਂ ਨੂੰ ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ੱਕੀ ਵਿਦੇਸ਼ੀਆਂ ਅਤੇ ਦੇਸ਼ ਵਾਪਸੀ ਦੀ ਉਡੀਕ ਕਰ ਰਹੇ ਵਿਦੇਸ਼ੀ ਕੈਦੀਆਂ ਲਈ ਹਿਰਾਸਤ ਕੇਂਦਰ ਸਥਾਪਿਤ ਕਰਨ ਦੇ ਨਿਰਦੇਸ਼ ਦਿੱਤੇ ਨੇ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਬੁਲੇਟਿਨ ਭਲ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 meters ਯਾਨੀ 873 kHz 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਪੇਸ਼ ਹੈ ਪ੍ਰੋਗਰਾਮ ਵਕਤ ਦੇ ਪਾਣੀ।
2: ਕਿੰਨਾ ਚਿਰ ਬਖਸ਼ੀਸ਼ ਦੇ ਘਰ ਵੱਜੇ ਜਿੰਦਰੇ ਨੂੰ ਵੇਖਦਾ ਰਿਹਾ, ਫਿਰ ਹੌਲੀ ਹੌਲੀ ਪੈਰ ਪੁੱਟਦਾ ਆਪਣੇ ਬੂਹੇ ਅੱਗੇ ਜਾ ਖਲੋਤਾ। ਇੱਕ ਵਾਰੀ ਫਿਰ ਉਸਨੇ ਬਖਸ਼ੀਸ਼ ਹੋਰਾਂ ਦੇ ਬੰਦ ਦਰਵਾਜ਼ੇ ਨੂੰ ਗੌਹ ਨਾਲ ਤੱਕਿਆ, ਫਿਰ ਆਂਢ ਗੁਆਂਢ ਦੇ ਘਰਾਂ ਵੱਲ ਝਾਤੀ ਮਾਰੀ ਅਤੇ ਘੰਟੀ ਵਜਾ ਦਿੱਤੀ। ਬੂਹਾ ਖੋਲ੍ਹਦੇ ਹੀ ਉਸਦੀ ਘਰਵਾਲੀ ਨੇ ਪੁੱਛਿਆ, ਕੀ ਹੋਇਆ? ਛੋਟੇ ਮੁੰਡੇ ਮਹਿੰਦਰ ਨੂੰ ਉਮਰ ਕੈਦ, ਬਖਸ਼ੀਸ਼ ਅਤੇ ਉਸਦੇ ਵੱਡੇ ਮੁੰਡੇ ਛਿੰਦੇ ਨੂੰ 7-7 ਕੈਦ ਅਤੇ ਬਖਸ਼ੀਸ਼ ਦੀ ਘਰਵਾਲੀ ਨੂੰ ਸਬੂਤ ਮਿਟਾਉਣ ਦੀ ਦੋਸ਼ੀ ਮੰਨਦਿਆਂ 3 ਦੀ ਸਜ਼ਾ ਹੋ ਗਈ। ਖ਼ਬਰ ਸੁਣਾਉਂਦਿਆਂ ਪ੍ਰੀਤਮ ਦਾ ਮਨ ਭਰ ਭਰ ਆਉਂਦਾ ਸੀ। ਸੁਣਦਿਆਂ ਹੀ ਉਸਦੀ ਘਰਵਾਲੀ ਦੇ ਮੂੰਹੋਂ, ਹਾਏ ਸਾਰਾ ਟੱਬਰ ਹੀ ਅੰਦਰ ਹੋ ਗਿਆ। ਅੰਦਰ ਤਾਂ ਹੋਣਾ ਹੀ ਸੀ, ਕੰਮ ਹੀ ਅਜਿਹਾ ਕਰ ਬੈਠੇ ਸਨ, ਆਖਦਾ ਪ੍ਰੀਤਮ ਘੜੀ ਕੁ ਲੱਕ ਸਿੱਧਾ ਕਰਨ ਲਈ ਸੋਫੇ ਉੱਤੇ ਲੰਮੇ ਪੈ ਗਿਆ। ਕਈ ਚਿਰ ਉਹ ਪਤਾ ਨਹੀਂ ਕਿਹੜੀਆਂ ਸੋਚਾਂ ਵਿੱਚ ਡੁੱਬਿਆ ਰਿਹਾ। ਫਿਰ ਉਸਦੀ ਅੱਖ ਲੱਗ ਗਈ। ਭਾਅ ਜੀ, ਸਾਡੇ ਘਰ ਦਾ ਖਿਆਲ ਰੱਖਿਓ। ਸਜ਼ਾ ਸੁਣਨ ਤੋਂ ਬਾਅਦ ਬਖਸ਼ੀਸ਼ ਸਿੰਘ ਦੇ ਆਖੇ ਬੋਲ ਸੁੱਤੇ ਹੋਇਆਂ ਉਸਦੇ ਜ਼ਿਹਨ ਵਿੱਚ ਘੜੀ ਮੁੜੀ ਚੱਕਰ ਲਗਾ ਰਹੇ ਸਨ ਕਿ ਕਿਸੇ ਚੀਜ਼ ਦੀ ਚੋਭ ਨਾਲ ਉਹ ਹੜਬੜਾਉਂਦਾ ਹੋਇਆ ਉੱਠਿਆ। ਸਾਹਮਣੇ ਉਸਦੀ ਰਤਨੋ 2 ਕੱਪਾਂ ਵਿੱਚ ਚਾਹ ਪਾਈ ਖੜੀ ਸੀ। ਕੀ ਹੋਇਆ? ਪ੍ਰੀਤਮ ਦਾ ਉੱਡਿਆ ਚਿਹਰਾ ਵੇਖ ਕੇ ਉਹ ਬੋਲੀ, ਕੁਝ ਨਹੀਂ, ਬਸ ਬਖਸ਼ੀਸ਼ ਦਾ ਖਿਆਲ ਦਿਮਾਗ ਵਿੱਚ ਘੁੰਮ ਰਿਹਾ ਸੀ ਅਤੇ ਤੂੰ ਹਿਲਾ ਦਿੱਤਾ। ਚੁੱਪਚਾਪ ਉਹ ਚਾਹ ਦਾ ਕੱਪ ਫੜ ਕੇ ਘੁੱਟ ਭਰਨ ਲੱਗ ਪਿਆ। ਰਤਨੋ ਫਿਰ ਬੋਲ ਪਈ, ਹਾਏ ਹਾਏ, ਮੁੰਡੇ ਤਾਂ ਵਿਚਾਰੇ ਫਾਹੇ ਹੀ ਲੱਗ ਗਏ। ਛੋਟਾ ਮਹਿੰਦਰ ਤਾਂ ਕਾਸੇ ਜੋਗਾ ਨਾ ਰਿਹਾ, ਹੁਣ ਅੱਧਾ ਬੁੱਢਾ ਹੋ ਜਾਊ ਜਦੋਂ ਸਜ਼ਾ ਪੂਰੀ ਹੋਵੇਗੀ, ਅਤੇ ਵੱਡਾ ਛਿੰਦਾ ਵੀ ਨੌਕਰੀ ਜੋਗਾ ਨਾ ਰਿਹਾ ਅਤੇ ਨਾ ਵਿਆਹ ਜੋਗਾ। ਆਪ ਦੋਵੇਂ ਜੀਆਂ ਨੇ ਇਸੇ ਉਮਰੇ ਇਹੋ ਕੁਝ ਵੇਖਣਾ ਸੀ ਬਸ। ਨਾ ਹੁਣ ਭਾਅ ਬਖਸ਼ੀਸ਼ ਦੀ ਨੌਕਰੀ ਬਚੀ ਰਹੂਗੀ ਕਿ ਨਹੀਂ? ਲੈ, ਨੌਕਰੀਆਂ ਨਾਕਰੀਆਂ ਗਈਆਂ ਸਭ, ਪ੍ਰੀਤਮ ਵਿੱਚੋਂ ਟੋਕ ਕੇ ਬੋਲਿਆ। ਰਤਨੋ ਦੀ ਛਿੰਦੋ ਨਾਲ ਵਧੇਰੇ ਨੇੜਤਾ ਹੋਣ ਕਰਕੇ ਉਸਨੂੰ ਬਹੁਤ ਧੱਕਾ ਲੱਗਾ ਸੀ। ਉਹ ਫਿਰ ਬੋਲ ਪਈ, ਹਾਲੇ ਕੱਲ੍ਹ ਦੀ ਗੱਲ ਹੈ, ਜਦੋਂ ਦੋਵੇਂ ਜੀ ਨਿੱਕੇ ਨਿੱਕੇ ਨਿਆਣਿਆਂ ਨਾਲ ਸਾਡੇ ਗੁਆਂਢ ਵਿੱਚ ਆਏ ਸਨ, ਵੱਡਾ 5 ਸਾਲਾਂ ਦਾ ਅਤੇ ਛੋਟਾ 3 ਦਾ। ਸ਼ਹਿਰ ਦੇ ਨਵੇਂ ਵਸੇ ਇਲਾਕੇ ਵਿੱਚ ਹਾਊਸਿੰਗ ਬੋਰਡ ਨੇ ਕਲੋਨੀ ਬਣਾਈ ਸੀ ਅਤੇ ਹੌਲੀ ਹੌਲੀ ਲੋਕ ਉੱਥੇ ਵੱਸਣ ਲੱਗ ਪਏ ਸਨ। ਪ੍ਰੀਤਮ ਦੇ ਸਾਹਮਣੇ ਵਾਲਾ ਮਕਾਨ ਅਸਲ ਵਿੱਚ ਬਖਸ਼ੀਸ਼ ਦੀ ਭੈਣ ਦਾ ਸੀ। ਉਹ ਆਪ ਦੋਵੇਂ ਜਣੇ ਸਰਕਾਰੀ ਅਫਸਰ ਸਨ, ਉਹਨਾਂ ਨੂੰ ਵੱਡਾ ਸਰਕਾਰੀ ਮਕਾਨ ਮਿਲਿਆ ਹੋਇਆ ਸੀ। ਸੋ ਬਖਸ਼ੀਸ਼ ਦੀ ਭੈਣ ਨੇ ਬੜੇ ਨਾਮਾਮੂਲੀ ਜਿਹੇ ਕਿਰਾਏ 'ਤੇ ਇਹ ਘਰ ਆਪਣੇ ਭਰਾ ਬਖਸ਼ੀਸ਼ ਨੂੰ ਰਹਿਣ ਲਈ ਦੇ ਦਿੱਤਾ ਸੀ। ਪਿੱਛਾ ਗਰੀਬ ਹੋਣ ਕਰਕੇ ਇਸੇ ਭੈਣ ਨੇ ਆਪਣੇ ਤੋਂ ਛੋਟੇ ਭਰਾ ਬਖਸ਼ੀਸ਼ ਨੂੰ ਆਪਣੇ ਕੋਲ ਰੱਖ ਕੇ ਹੀ ਪੜ੍ਹਾਇਆ ਅਤੇ ਕਹਿ ਕਹਾ ਕੇ ਸਰਕਾਰੀ ਨੌਕਰੀ 'ਤੇ ਲਗਵਾ ਦਿੱਤਾ ਸੀ। ਨਿੱਜੀ ਤੌਰ 'ਤੇ ਬਖਸ਼ੀਸ਼ ਬਹੁਤ ਹਸਮੁੱਖ ਅਤੇ ਮਿਲਾਪੜੇ ਸੁਭਾਅ ਵਾਲਾ ਬੰਦਾ ਸੀ। ਸੋ ਕੁਝ ਮਹੀਨਿਆਂ ਵਿੱਚ ਹੀ ਉਸਦੀ ਸਾਰੀ ਗਲੀ ਵਾਲਿਆਂ ਨਾਲ ਚੰਗੀ ਬਣ ਗਈ ਸੀ। ਪਹਿਲਾਂ ਬਖਸ਼ੀਸ਼ ਦੀ ਮਾਲੀ ਹਾਲਤ ਕੁਝ ਠੀਕ ਨਹੀਂ ਸੀ। ਖੁੱਲ੍ਹੀ ਤਬੀਅਤ ਦਾ ਮਾਲਕ ਹੋਣ ਕਰਕੇ ਉਹ ਹੱਥ ਤੰਗ ਹੋਣ ਦੇ ਬਾਵਜੂਦ ਵੀ ਆਏ ਗਏ ਦੀ ਚੰਗੀ ਸੇਵਾ ਕਰਦਾ ਅਤੇ ਕਈ ਗੱਲਾਂ ਹੱਸ ਕੇ ਜਰ ਜਾਣ ਦਾ ਮਾਦਾ ਵੀ ਉਸ ਅੰਦਰ ਹੈਗਾ ਸੀ। ਕਮਰ ਤੋੜ ਫੀਸਾਂ ਹੋਣ ਦੇ ਬਾਵਜੂਦ ਵੀ ਉਸਨੇ ਆਪਣੇ ਦੋਵੇਂ ਮੁੰਡੇ ਸ਼ਹਿਰ ਦੇ ਵਧੀਆ ਸਕੂਲ ਵਿੱਚ ਪਾਏ ਸਨ। 2 ਸਾਲਾਂ ਬਾਅਦ ਬਖਸ਼ੀਸ਼ ਦੀ ਬਦਲੀ ਕਿਸੇ ਚੰਗੀ ਕਮਾਈ ਵਾਲੀ ਥਾਂ 'ਤੇ ਹੋ ਗਈ ਅਤੇ ਉਸਨੇ ਕਮਾਈ ਵੀ ਚੰਗੀ 2-2 ਹੱਥਾਂ ਨਾਲ ਕਰਨੀ ਸ਼ੁਰੂ ਕਰ ਦਿੱਤੀ। ਹੁਣ ਉਹ ਜਦੋਂ ਵੀ ਘਰ ਆਉਂਦਾ 2-4 ਲਿਫਾਫੇ ਸਮਾਨ ਦੇ ਜ਼ਰੂਰ ਉਸਦੇ ਹੱਥਾਂ ਵਿੱਚ ਹੁੰਦੇ। ਪਹਿਲਾਂ 1 ਸੂਟ 2-2 ਦਿਨ ਪਾ ਕੇ ਰੱਖਣ ਵਾਲੀ ਉਸਦੀ ਘਰਵਾਲੀ ਛਿੰਦਰ ਨੇ ਵੀ ਦਿਨ ਵਿੱਚ 2-2 ਸੂਟ ਬਦਲਣੇ ਸ਼ੁਰੂ ਕਰ ਦਿੱਤੇ ਸਨ। ਬੱਚਿਆਂ ਲਈ ਵੀ ਬ੍ਰਾਂਡਡ ਕੱਪੜੇ ਆਉਣ ਲੱਗ ਪਏ। ਛਿੰਦਰ ਜੋ ਪਹਿਲਾਂ ਹਰੇਕ ਜ਼ਰੂਰਤ ਲਈ ਆਪਣੀ ਨਨਾਨ ਦੀ ਖੁਸ਼ਾਮਦ ਕਰਦੀ ਹੁੰਦੀ ਸੀ, ਹੁਣ ਉਹ ਨਨਾਨ ਨੂੰ ਮਹਿੰਗੇ ਤੋਹਫ਼ੇ ਦੇ ਕੇ ਬਰਾਬਰੀ ਦਾ ਅਹਿਸਾਸ ਕਰਵਾਉਣ ਦਾ ਯਤਨ ਕਰਦੀ ਸੀ। ਜਦੋਂ ਜੇਬ ਭਰੀ ਹੋਵੇ ਤਾਂ ਸ਼ੌਕ ਵੀ ਠੱਲਾਂ ਮਾਰਨ ਲੱਗ ਪੈਂਦੇ ਹਨ। ਬਖਸ਼ੀਸ਼ ਜੋ ਕਿ ਪਹਿਲਾਂ ਵੀ ਸ਼ਰਾਬ ਪੀਂਦਾ ਸੀ, ਪਰ ਹੁਣ ਉਹ ਵਧੀਆ ਕਿਸਮ ਦੀ ਪੀਣ ਲੱਗ ਪਿਆ ਅਤੇ ਮੀਟ ਮੁਰਗਾ ਵੀ ਅਕਸਰ ਹੀ ਉਹਨਾਂ ਦੇ ਘਰ ਬਣਦਾ ਸੀ। 2 ਸਾਲਾਂ ਵਿੱਚ ਹੀ ਬਖਸ਼ੀਸ਼

ਨੇ ਇੰਨੀ ਕਮਾਈ ਕਰ ਲਈ ਸੀ ਕਿ ਹੁਣ ਉਹ ਸ਼ਹਿਰ ਦੇ ਨਵੇਂ ਵਸ ਰਹੇ ਇਲਾਕੇ ਵਿੱਚ ਪਲਾਟ ਲੈਣ ਬਾਰੇ ਵੀ ਸੋਚਣ ਲੱਗ ਪਿਆ ਸੀ। ਇਹਨਾਂ ਸਾਲਾਂ ਵਿੱਚ ਬਖਸ਼ੀਸ਼ ਦੀ ਭੈਣ ਦੇ ਇੱਕ ਇੱਕ ਕਰਕੇ ਦੋਵੇਂ ਮੁੰਡੇ ਕੈਨੇਡਾ ਚਲੇ ਗਏ ਅਤੇ ਪੱਕੇ ਹੋ ਕੇ ਉੱਥੇ ਹੀ ਵਸ ਗਏ। ਸੋ ਉਸ ਦੀ ਭੈਣ ਜੀਜਾ ਵੀ ਰਿਟਾਇਰਮੈਂਟ ਤੋਂ ਬਾਅਦ ਆਪਣੇ ਮੁੰਡਿਆਂ ਕੋਲ ਜਾ ਕੇ ਰਹਿਣ ਦੇ ਇੱਛੁਕ ਸਨ। ਹੁਣ ਜਦੋਂ ਬਖਸ਼ੀਸ਼ ਨੂੰ ਹਰਾਮ ਦੀ ਕਮਾਈ ਪਚਣੀ ਸ਼ੁਰੂ ਹੋ ਗਈ ਸੀ ਤਾਂ ਉਸ ਦੀ ਰਗ ਰਗ ਵਿੱਚ ਹਰਾਮ ਵਸਣ ਲੱਗ ਪਿਆ ਸੀ। ਹੁਣ ਉਹ ਹਰ ਥਾਂ ਹੱਥ ਮਾਰਨ ਨੂੰ ਫਿਰਦਾ ਰਹਿੰਦਾ ਸੀ। ਇਸੇ ਲਲਕ ਨਾਲ ਇੱਕ ਦਿਨ ਹਾਸੇ ਹਾਸੇ ਵਿੱਚ ਬਖਸ਼ੀਸ਼ ਨੇ ਆਪਣੀ ਭੈਣ ਨੂੰ ਆਖ ਦਿੱਤਾ, ਭੈਣ ਜੀ ਤੁਸਾਂ ਤਾਂ ਚਲੇ ਜਾਣਾ ਹੈ, ਉਂਝ ਵੀ ਤੁਹਾਨੂੰ ਕਿਸ ਚੀਜ਼ ਦੀ ਕਮੀ ਹੈ, ਇਹ ਮਕਾਨ ਸਾਨੂੰ ਤੋਹਫ਼ਾ ਹੀ ਦੇ ਜਾਣਾ, ਥੋੜ੍ਹੇ ਬਹੁਤ ਜੋ ਪੈਸੇ ਲੈਣੇ ਹੋਣਗੇ ਲੈ ਲੈਣਾ। ਅੱਗੋਂ ਭੈਣ ਨੇ ਵੀ ਉਂਝ ਹੀ ਹੱਸ ਕੇ ਆਖ ਦਿੱਤਾ, ਤੇਰਾ ਹੀ ਆ ਭਰਾਵਾ, ਅਸੀਂ ਕਿਹੜਾ ਸਿਰ 'ਤੇ ਚੁੱਕ ਕੇ ਲੈ ਜਾਣਾ ਹੈ। ਬਸ ਉਸੇ ਦਿਨ ਤੋਂ ਬਖਸ਼ੀਸ਼ ਉਸ ਘਰ ਨੂੰ ਆਪਣਾ ਸਮਝਣ ਲੱਗ ਪਿਆ ਅਤੇ ਉਸਨੇ ਮਕਾਨ ਦੀ ਮੁਰੰਮਤ ਵੀ ਆਪਣੇ ਹਿਸਾਬ ਨਾਲ ਕਰਵਾਉਣੀ ਸ਼ੁਰੂ ਕਰ ਦਿੱਤੀ। ਜਿਉਂ ਜਿਉਂ ਦਿਨ ਬੀਤਦੇ ਗਏ ਬਖਸ਼ੀਸ਼ ਦੇ ਦਿਮਾਗ ਵਿੱਚੋਂ ਆਪਣਾ ਮਕਾਨ ਬਣਾਉਣ ਦੀ ਚਾਹ ਖਤਮ ਹੁੰਦੀ ਗਈ

ਹੀ ਆ ਭਰਾਵਾ, ਅਸੀਂ ਕਿਹੜਾ ਸਿਰ 'ਤੇ ਚੁੱਕ ਕੇ ਲੈ ਜਾਣਾ ਹੈ। ਬਸ ਉਸੇ ਦਿਨ ਤੋਂ ਬਖਸ਼ੀਸ਼ ਉਸ ਘਰ ਨੂੰ ਆਪਣਾ ਸਮਝਣ ਲੱਗ ਪਿਆ ਅਤੇ ਉਸਨੇ ਮਕਾਨ ਦੀ ਮੁਰੰਮਤ ਵੀ ਆਪਣੇ ਹਿਸਾਬ ਨਾਲ ਕਰਵਾਉਣੀ ਸ਼ੁਰੂ ਕਰ ਦਿੱਤੀ। ਜਿਉਂ ਜਿਉਂ ਦਿਨ ਬੀਤਦੇ ਗਏ, ਬਖਸ਼ੀਸ਼ ਦੇ ਦਿਮਾਗ ਵਿੱਚੋਂ ਆਪਣਾ ਮਕਾਨ ਬਣਾਉਣ ਦੀ ਚਾਹ ਖਤਮ ਹੁੰਦੀ ਗਈ। ਪਹਿਲਾਂ ਸਰਕਾਰੀ ਮਕਾਨ ਮਿਲਣ ਦਾ ਨੰਬਰ ਆਉਣ ਦੀ ਉਡੀਕ ਕਰਨ ਵਾਲੇ ਬਖਸ਼ੀਸ਼ ਨੇ ਸਰਕਾਰੀ ਮਕਾਨ ਅਲਾਟ ਹੋਣ ਦੀ ਵਾਰੀ ਆਉਣ ਦੇ ਬਾਵਜੂਦ ਵੀ ਮਕਾਨ ਲੈਣ ਤੋਂ ਨਾਂਹ ਕਰ ਦਿੱਤੀ। ਕਈ ਵਾਰੀ ਦਾਰੂ ਪੀ ਕੇ ਆਪਣੇ ਦੋਵੇਂ ਮੁੰਡਿਆਂ ਅੱਗੇ ਸ਼ੇਖੀ ਵੀ ਮਾਰਦਾ ਸੀ, ਤੁਹਾਡੀ ਭੂਆ ਨੇ ਤਾਂ ਚਲੇ ਜਾਣਾ ਹੈ, ਇਹ ਮਕਾਨ ਹੁਣ ਸਾਡਾ ਹੀ ਹੈ। ਮੇਰੀ ਗੱਲ ਹੋ ਗਈ ਹੈ ਭੈਣ ਜੀ ਨਾਲ, ਨਾਲੇ ਇੰਨੇ ਸਾਲ ਸਾਨੂੰ ਰਹਿੰਦੇ ਹੋ ਗਏ ਨੇ, ਕਾਨੂੰਨ ਵੀ ਇਹ ਹੁਣ ਸਾਡਾ ਹੀ ਹੈ। ਮਕਾਨ ਮਾਲਕੀ ਦੀਆਂ ਗੱਲਾਂ ਉਸਦੇ ਮੁੰਡਿਆਂ ਦੀ ਕੱਚੀ ਸੋਚ ਵਿੱਚ ਬੀਜ ਬਣ ਕੇ ਗੱਡੀਆਂ ਜਾਂਦੀਆਂ ਰਹੀਆਂ। ਜਦੋਂ ਕਦੀ ਵੀ ਕੋਈ ਯਾਰ ਦੋਸਤ ਜਾਂ ਸਹਿਕਰਮੀ ਉਸਨੂੰ ਕੋਈ ਪਲਾਟ ਜਾਂ ਮਕਾਨ ਖਰੀਦਣ ਦੀ ਗੱਲ ਕਰਦਾ ਤਾਂ ਵੀ ਉਹ ਇਹੋ ਜਵਾਬ ਦਿੰਦਾ, ਕੀ ਕਰਨਾ ਹੈਗਾ ਹੀ ਆ ਆਪਣੇ ਕੋਲ। ਬਖਸ਼ੀਸ਼ ਹੁਣ ਅਕਸਰ ਮਕਾਨ ਦਾ ਕਿਰਾਇਆ ਵੀ ਦੇਣਾ ਭੁੱਲ ਜਾਂਦਾ, ਜੇ ਭੈਣ ਨੇ ਮੰਗ ਲਿਆ ਤਾਂ ਦੇ ਦਿੱਤਾ, ਨਹੀਂ ਤਾਂ ਚੁੱਪ। ਕਈ ਵਾਰੀ ਉਸਨੇ ਭੈਣ ਨੂੰ ਗੱਲਾਂ ਗੱਲਾਂ ਵਿੱਚ ਆਖ ਵੀ ਦਿੱਤਾ ਸੀ ਕਿ ਤੇਰੇ ਕੋਲ ਕਿਸ ਚੀਜ਼ ਦੀ ਕਮੀ ਹੈ, ਹੁਣ ਕਿਰਾਇਆ ਲੈਣਾ ਬੰਦ ਕਰ ਦੇ। ਹਰ ਵਾਰੀ ਉਸਦੀ ਭੈਣ ਗੱਲ ਨੂੰ ਹਾਸੇ ਵਿੱਚ ਟਾਲ ਛੱਡਦੀ। ਛਿੰਦਰ ਵੀ ਹੁਣ ਗੱਲਾਂ ਗੱਲਾਂ ਵਿੱਚ ਗਲੀ ਮੁਹੱਲੇ ਵਾਲੀਆਂ ਔਰਤਾਂ ਨੂੰ ਇੰਨਾ ਸੁਣਾ ਦਿੰਦੀ ਕਿ ਇਹ ਮਕਾਨ ਉਹਨਾਂ ਖਰੀਦ ਲਿਆ ਹੋਇਆ ਹੈ ਅਤੇ ਹੁਣ ਸਾਡਾ ਹੀ ਹੈ। ਇਸੇ ਕਰਕੇ ਹੁਣ ਉਹਨਾਂ ਨੂੰ ਆਈ ਭੈਣ ਮਕਾਨ ਮਾਲਕ ਨਹੀਂ ਸਗੋਂ ਪ੍ਰਾਹੁਣੀ ਜਾਪਣ ਲੱਗ ਪਈ ਸੀ। 2 ਸਾਲਾਂ ਬਾਅਦ ਉਸਦੀ ਭੈਣ ਅਤੇ ਜੀਜਾ ਦੋਵੇਂ ਰਿਟਾਇਰ ਹੋ ਗਏ ਅਤੇ ਕੁਝ ਮਹੀਨਿਆਂ ਬਾਅਦ ਆਪਣੇ ਮੁੰਡਿਆਂ ਪਾਸ ਕੈਨੇਡਾ ਚਲੇ ਗਏ। ਜਾਂਦੇ ਵੇਲੇ ਭੈਣ ਜੀਜਾ ਉਸ ਨੂੰ ਆਪਣਾ ਬੈਂਕ ਖਾਤਾ ਨੰਬਰ ਦੇ ਗਏ ਅਤੇ ਆਖ ਗਏ ਕਿ ਕਿਰਾਇਆ ਇਸੇ ਖਾਤੇ ਵਿੱਚ ਜਮ੍ਹਾਂ ਕਰਵਾ ਦਿਆ ਕਰੀਂ। ਸ਼ੁਰੂ ਸ਼ੁਰੂ ਵਿੱਚ 1-2 ਮਹੀਨੇ ਤਾਂ ਉਸਨੇ ਬਕਾਇਦਾ ਜਮ੍ਹਾਂ ਕਰਵਾਇਆ, ਪਰ ਜਦੋਂ ਭੈਣ ਨੇ ਪੁੱਛਣਾ ਛੱਡ ਦਿੱਤਾ ਤਾਂ ਬਖਸ਼ੀਸ਼ ਨੇ ਜਮ੍ਹਾਂ ਕਰਵਾਉਣਾ ਵੀ ਬੰਦ ਕਰ ਦਿੱਤਾ। ਕੁਝ ਮਹੀਨਿਆਂ ਬਾਅਦ ਮਕਾਨ ਦੇ ਕਿਰਾਏ ਵਰਗਾ ਅਧਿਆਇ ਹੀ ਉਹਨਾਂ ਦੀ ਜ਼ਿੰਦਗੀ ਵਿੱਚੋਂ ਖਾਰਜ ਹੋ ਗਿਆ। 2-3 ਸਾਲ ਹੋਰ ਬੀਤ ਗਏ ਅਤੇ ਹੁਣ ਤੱਕ ਬਖਸ਼ੀਸ਼ ਦੇ ਦੋਵੇਂ ਮੁੰਡੇ ਵੀ ਜਵਾਨ ਹੋ ਚੁੱਕੇ ਸਨ। ਉੱਧਰ ਹੁਣ ਤੱਕ ਬਖਸ਼ੀਸ਼ ਨੇ ਵੀ ਉੱਪਰ ਦੀ ਕਮਾਈ ਨਾਲ ਖਾਸਾ ਪੈਸਾ ਜਮ੍ਹਾਂ ਕਰ ਲਿਆ ਹੋਇਆ ਸੀ। ਹੁਣ ਬਖਸ਼ੀਸ਼ ਅਤੇ ਛਿੰਦੋ ਇਹੋ ਸਲਾਹਾਂ ਕਰਨ ਲੱਗ ਪਏ ਕਿ ਅਸੀਂ ਕੋਈ ਪਲਾਟ ਖਰੀਦ ਕੇ ਵੱਡਾ ਮਕਾਨ ਬਣਾ ਲਈਏ ਅਤੇ ਇਸ ਮਕਾਨ ਨੂੰ ਕਿਰਾਏ ਉੱਤੇ ਦੇ ਦੇਈਏ। ਹਾਲੇ ਸਲਾਹਾਂ ਬਣ ਹੀ ਰਹੀਆਂ ਸਨ ਕਿ ਇੰਨੀ ਦਿਨੀ ਉਸਦੀ ਭੈਣ ਦਾ ਫੋਨ ਆ ਗਿਆ ਕਿ ਉਹ ਕੁਝ ਦਿਨਾਂ ਲਈ ਭਾਰਤ ਆ ਰਹੀ ਹੈ। ਇੰਨੀ ਗੱਲ ਸੁਣਦਿਆਂ ਬਖਸ਼ੀਸ਼ ਦੀਆਂ ਵਰਾਸ਼ਾਂ ਫੁੱਲ ਗਈਆਂ। ਛਿੰਦੋ ਸਾਰਾ ਦਿਨ ਇਹੋ ਸਲਾਹਾਂ ਦਿੰਦੀ ਰਹਿੰਦੀ ਕਿ ਕਿੰਝ ਵੀ ਹੋਵੇ ਭੈਣ ਤੋਂ ਮਕਾਨ ਆਪਣੇ ਨਾਮ ਲਿਖਵਾ ਕੇ ਹੀ ਉਸਨੂੰ ਵਾਪਸ ਜਾਣ ਦੇਣਾ ਹੈ। ਜਿਸ ਦਿਨ ਜੀਤੋ ਨੇ ਆਉਣਾ ਸੀ, ਬਖਸ਼ੀਸ਼ ਉਚੇਚੀ ਗੱਡੀ ਕਰਕੇ ਉਸਨੂੰ ਦਿੱਲੀ ਲੈਣ ਗਿਆ, ਉੱਥੋਂ ਸਿੱਧਾ ਆਪਣੇ ਘਰ ਲੈ ਕੇ ਆਇਆ। ਹਾਲਾਂਕਿ ਜੀਤੋ ਪਹਿਲਾਂ ਆਪਣੇ ਸਹੁਰੇ ਘਰ ਜਾਣਾ ਚਾਹੁੰਦੀ ਸੀ, ਪਰ ਬਖਸ਼ੀਸ਼ ਜ਼ਿੱਦ ਕਰਕੇ ਲੈ ਆਇਆ। ਛਿੰਦੋ ਨੇ ਉਸਦੀ ਸੇਵਾ ਵਿੱਚ ਦਿਨ ਰਾਤ ਇੱਕ ਕਰ ਦਿੱਤੀ। ਪਹਿਲਾਂ ਤੋਂ ਤੈਅ ਯੋਜਨਾ ਅਨੁਸਾਰ ਭੈਣ ਜਿੱਥੇ ਪੈਰ ਰੱਖੇ ਉੱਥੇ ਦੋਵੇਂ ਜੀ ਹੱਥਾਂ ਦੀਆਂ ਤਲੀਆਂ ਵਿਛਾਉਣ ਲੱਗ ਪਏ। ਦੋਵਾਂ ਮੁੰਡਿਆਂ ਨੂੰ ਪਹਿਲਾਂ ਹੀ ਸਿਖਾਇਆ ਹੋਇਆ ਸੀ ਕਿ ਜੇ ਮਕਾਨ ਆਪਣੇ ਨਾਮ ਕਰਵਾਉਣਾ ਹੈ ਤਾਂ ਹਰ ਵੇਲੇ ਭੂਆ ਦੇ ਆਸੇ ਪਾਸੇ ਰਹਿਣਾ, ਉਸਨੂੰ ਰਿਝਾ ਕੇ ਰੱਖਣਾ। ਬਖਸ਼ੀਸ਼ ਨੇ ਆਪ ਛੁੱਟੀਆਂ ਲੈ ਕੇ ਜੀਤੋ ਦੀ ਖੂਬ ਸੇਵਾ ਟਹਿਲ ਕੀਤੀ। ਹਫ਼ਤਾ ਭਰ ਕੁ ਰਹਿ ਕੇ ਜੀਤੋ ਆਪਣੇ ਸਹੁਰੇ ਜਾਣ ਲਈ ਤਿਆਰ ਹੋ ਗਈ। ਛਿੰਦੋ ਨੇ ਵੱਡੇ ਮੁੰਡੇ ਨੂੰ ਚੰਗੀ ਤਰ੍ਹਾਂ ਸਿਖਾ ਕੇ ਕਿ ਭੂਆ ਦੀ ਹਰੇਕ ਗੱਲ ਨੋਟ ਕਰਨੀ ਹੈ, ਖਾਸ ਕਰਕੇ ਇਸ ਮਕਾਨ ਦੇ ਬਾਰੇ, ਬਦੋ ਬਦੀ ਜੀਤੋ ਦੇ ਨਾਲ ਭੇਜ ਦਿੱਤਾ। ਜਾਂਦੀ ਜਾਂਦੀ ਜੀਤੋ ਇਸ਼ਾਰਾ ਅਜਿਹਾ ਕਰ ਗਈ, ਮੈਂ ਸਾਰਿਆਂ ਨੂੰ ਮਿਲ ਲਵਾਂ ਫਿਰ ਆ ਕੇ ਗੱਲ ਕਰਦੀ ਹਾਂ। ਇੰਨਾ ਸੁਣਦਿਆਂ ਬਖਸ਼ੀਸ਼ ਅਤੇ ਛਿੰਦੋ ਨੂੰ ਹੱਥਾਂ ਪੈਰਾਂ ਦੀ ਪੈ ਗਈ। ਜਦੋਂ ਥੋੜ੍ਹੇ ਦਿਨ ਜੀਤੋ ਨਾ ਮੁੜੀ ਤਾਂ ਬਖਸ਼ੀਸ਼ ਉਸਦੇ ਪਿੱਛੇ ਜਾ ਪੁੱਜਾ ਅਤੇ ਕਰ ਕਰਾ ਕੇ ਜੀਤੋ ਨੂੰ ਨਾਲ ਹੀ ਲੈ ਆਇਆ। ਅਗਲੇ ਦਿਨ ਬਖਸ਼ੀਸ਼ ਨੇ ਭੈਣ ਦੇ ਢਿੱਡ ਦੀ ਜਾਣਨ ਲਈ ਮਾੜੀ ਜਿਹੀ ਗੱਲ ਤੋਰਦਿਆਂ ਆਖਿਆ, ਹੋਰ ਭੈਣ ਜੀ ਹੁਣ ਇੱਥੇ ਹੀ ਰਹਿਣਾ ਕਿ? ਅੱਗੋਂ ਜੀਤੋ ਨੇ ਵੀ ਆਪਣਾ ਆਉਣ ਦਾ ਮਕਸਦ ਸਾਫ਼ ਕਰ ਦਿੱਤਾ, ਦੇਖ ਸ਼ੀਸ਼ ਮੇਰੇ ਮੁੰਡਿਆਂ ਨੇ ਹੁਣ ਵਾਪਸ ਤਾਂ ਆਉਣਾ ਨਹੀਂ, ਸੋ ਅਸੀਂ ਸੋਚਿਆ ਕਿ ਇੱਥੋਂ ਦੀ ਜਾਇਦਾਦ ਜਦੋਂ ਵਰਤਣੀ ਹੀ ਨਹੀਂ ਤਾਂ ਪਈ ਪਈ ਕੀ ਕਰਨੀ ਹੈ ਰੱਖ ਕੇ, ਨਾਲੇ ਤੇਰੇ ਕੋਲੋਂ ਕਾਹਦਾ ਲੁਕਾ ਹੈ, ਮੇਰੇ ਮੁੰਡੇ ਨੂੰ ਕੰਮਕਾਰ ਵਿੱਚ ਥੋੜ੍ਹਾ ਘਾਟਾ ਹੋ ਗਿਆ, ਸੋ ਸੋਚਿਆ ਕਿ 4 ਪੈਸੇ ਉਸਦੀ ਮਦਦ ਹੋ ਜਾਊਗੀ। ਉੱਧਰ ਮੇਰੇ ਦਿਓਰਾਂ ਨੇ ਸਾਡੇ ਹਿੱਸੇ ਦੀ ਜ਼ਮੀਨ ਦੇ ਪੈਸੇ ਆਪਣੇ ਭਰਾ ਨਾਲ ਫੋਨ 'ਤੇ ਹੀ ਮੁਕਾ ਲਏ ਸਨ, ਅੱਧੇ ਤਾਂ ਅਗਲਿਆਂ ਭੇਜ ਵੀ ਦਿੱਤੇ ਹੋਏ ਨੇ, ਬਾਕੀ ਜਦੋਂ ਉਹ ਆਊਗਾ ਉਦੋਂ ਦੇ ਦੇਣਗੇ, ਨਾਲੇ ਲਿਖ ਲਿਖਾਵਾ ਵੀ ਕਰ ਲੈਣਗੇ। ਹੁਣ ਤੂੰ ਦੱਸ ਇਸ ਮਕਾਨ ਦਾ ਕੀ ਕਰਨਾ ਹੈ? ਇੰਨਾ ਸੁਣਦਿਆਂ ਹੀ ਦੋਵਾਂ ਦੇ ਸਿਰ ਪਾਣੀ ਪੈ ਗਿਆ। ਛੱਡ ਪਰਾਂ, ਪਿਆਰ ਰਹਿਣ ਦੇ, ਤੂੰ ਕੀ ਕਰਨਾ ਵੇਚ ਕੇ, ਤੈਨੂੰ ਕਿਸ ਚੀਜ਼ ਦੀ ਕਮੀ ਹੈ? ਬਖਸ਼ੀਸ਼ ਨੇ ਆਪਣੀ ਵਹੁਟੀ ਦੀ ਅੱਖ 'ਚ ਅੱਖ ਮਿਲਾਉਂਦਿਆਂ ਆਖਿਆ, ਵੇਖ ਸ਼ੀਸ਼ ਤੂੰ ਮੇਰਾ ਅੰਮੀ ਜਾਇਆ ਹੈ, ਮੈਂ ਚਾਹੁੰਦੀ ਹਾਂ ਕਿ ਤੂੰ ਆਪਣੇ ਕੋਲ ਹੀ ਰੱਖ ਲੈ, 4 ਪੈਸੇ ਘੱਟ ਵੀ ਦੇ ਦੇਵੇਂਗਾ ਤਾਂ ਵੀ ਹਿਰਖ ਨਹੀਂ ਹੋਊਗਾ, ਆਪਣੇ ਜੀਆਂ ਦੀ ਠੌਰ ਠਿਕਾਣਾ ਬਣਿਆ ਰਹੇਗਾ, ਹੋਰ ਕੀ? ਜਿੱਤੋਂ ਨੇ ਖੂਨ ਦੀ ਸਾਂਝ ਨਿਭਾਉਂਦਿਆਂ ਆਖਿਆ।
ਇਹਨਾਂ ਸੁਣਦਿਆਂ ਛਿੰਦੋ ਨੇ ਚਲਾਕ ਅੱਖੀਂ ਬਖਸ਼ੀਸ਼ ਨੂੰ

ਇਸ਼ਾਰਾ ਕੀਤਾ ਅਤੇ ਉਹ ਰਟਿਆ ਰਟਾਇਆ ਰਾਗ ਅਲਾਪਣ ਲੱਗ ਪਿਆ। ਪਰ ਤੈਨੂੰ ਮਿਲਣਾ ਕੀ ਆ ਇਸ ਦਾ? ਅੱਜ ਕੱਲ੍ਹ ਮਕਾਨਾਂ ਦੀਆਂ ਕੀਮਤਾਂ ਕੁਝ ਵੀ ਨਹੀਂ। ਬਖਸ਼ੀਸ਼ ਨੇ ਪੂਰੀ ਖਚਰਪੁਣੇ ਨਾਲ ਗੱਲ ਕੀਤੀ। ਵੇਖ ਪਈ, ਕੀਮਤ ਜੋ ਵੀ ਹੋਵੇ, ਮੈਂ ਇਸ ਦਾ ਸੌਦਾ ਕਰਕੇ ਹੀ ਜਾਣਾ ਵਾਪਸ। ਜੇ ਤੂੰ ਲੈ ਲੈਨੋ ਤਾਂ ਚੰਗਾ, ਨਹੀਂ ਤਾਂ ਹੋਰ ਕੋਈ ਗਾਹਕ ਵੇਖਣਾ ਪਵੇਗਾ। ਜੀਤੋ ਨੇ ਗੱਲ ਸਾਫ਼ ਕਰ ਦਿੱਤੀ। ਭੈਣ ਜੀ, 30-40 ਲੱਖ ਤੋਂ ਵੱਧ ਤੁਹਾਨੂੰ ਕੁਝ ਨਹੀਂ ਮਿਲਣਾ। ਇਦੋਂ ਚੰਗਾ ਮੇਰੇ ਕੋਲ ਹੀ ਰਹਿਣ ਦਿਓ। ਬਹੁਤੇ ਕਹਿੰਦੀ ਹੈ ਅਤੇ ਅੱਧੇ ਦੇ ਦੇਣਾ ਤੈਨੂੰ। ਬਖਸ਼ੀਸ਼ 2 ਕਰੋੜ ਦਾ ਮਕਾਨ 30-40 ਲੱਖ ਵਿੱਚ ਹੀ ਹਥਿਆਉਣਾ ਚਾਹੁੰਦਾ ਸੀ। 2-3 ਦਿਨ ਇੰਜ ਹੀ ਦੋਵੇਂ ਜਣੇ ਜੀਤੋ ਨੂੰ ਗੱਲਾਂ ਵਿੱਚ ਉਲਝਾਉਂਦੇ ਰਹੇ। 1-2 ਵਾਰੀ ਗੱਲਾਂ ਵਿੱਚ ਛਿੰਦੋ ਨੇ ਜੀਤੋ ਨੂੰ ਰਮਜ ਵੀ ਮਾਰੀ ਕਿ ਜੇ ਅਸੀਂ ਮਕਾਨ ਖਾਲੀ ਹੀ ਨਾ ਕਰਾਂਗੇ ਤਾਂ ਉਹ ਕਿੱਥੋਂ ਵੇਚ ਲਵੇਗੀ। ਉਸ ਤੋਂ ਅਗਲੇ ਦਿਨ ਜੀਤੋ ਆਪਣੇ ਬੈਂਕ ਵੀ ਜਾ ਆਈ ਅਤੇ 2-4 ਪ੍ਰਾਪਰਟੀ ਡੀਲਰਾਂ ਤੋਂ ਘਰ ਦੀ ਕੀਮਤ ਦਾ ਅੰਦਾਜ਼ਾ ਵੀ ਲੈ ਆਈ ਸੀ। ਘਰ ਆ ਕੇ ਉਸਨੇ ਦੋਵਾਂ ਜੀਆਂ ਦੀ ਖੂਬ ਝਾੜ ਝੰਬ ਕੀਤੀ। ਬੁੱਢੇ ਵੇਲੇ ਮੇਰੇ ਧੌਲੇ ਝਾਟੇ ਸਵਾਹ ਪਵਾਉਂਗੇ ਮੇਰੇ ਸਹੁਰਿਆਂ ਵਿੱਚ? ਹੈਂ, ਪਹਿਲਾਂ ਹੀ ਨਨਾਣਾ ਮੇਰੀਆਂ ਪਿੱਠ ਪਿੱਛੇ ਬੋਲਦੀਆਂ ਨਹੀਂ ਥੱਕਦੀਆਂ ਕਿ ਇਹ ਤਾਂ ਆਪਣਾ ਪਿੱਛਾ ਹੀ ਸਵਾਰਦੀ ਰਹੀ ਆ ਸਾਰੀ ਉਮਰ। ਜੇ ਹੁਣ ਤੇਰੀ ਇਸ ਕਰਤੂਤ ਦਾ ਪਤਾ ਲੱਗ ਜਾਵੇ, ਮੈਂ ਤਾਂ ਕਿਸੇ ਥਾਂ ਜੋਗੀ ਨਾ ਰਹੀ। ਆਖਦੇ ਜੀਤੀ ਦਾ ਰੋਣਾ ਹੀ ਨਿਕਲ ਗਿਆ। ਪਰ ਹੋਇਆ ਕੀ, ਕੁਝ ਦੱਸੋਗੇ ਵੀ ਕਿ ਨਹੀਂ? ਬਖਸ਼ੀਸ਼ ਨੇ ਜਾਣ ਬੁੱਝ ਕੇ ਅਣਜਾਣ ਬਣਨ ਦੀ ਕੋਸ਼ਿਸ਼ ਕੀਤੀ। ਹਾਲੇ ਪੁੱਛਦਾ ਹੋਇਆ ਕੀ, ਇੰਨੇ ਸਾਲਾਂ ਵਿੱਚ ਤੂੰ ਕਿਰਾਏ ਦਾ 1 ਪੈਸਾ ਵੀ ਜਮ੍ਹਾਂ ਨਹੀਂ ਕਰਵਾਇਆ, ਨਾਲੇ 2 ਕਰੋੜ ਦੇ ਮਕਾਨ ਨੂੰ 40 ਲੱਖ ਦਾ ਦੱਸੀ ਗਿਆ। ਸ਼ਰਮ ਨਹੀਂ ਆਉਂਦੀ ਤੈਨੂੰ ਮੇਰੇ ਨਾਲ ਚਲਾਕੀਆਂ ਮਾਰ ਦੇ ਨੂੰ? ਓਹੋ ਭੈਣੇ, ਮੈਂ ਤਾਂ ਐਵੇਂ ਤੇਰਾ ਦਿਲ ਵੇਖਣ ਨੂੰ ਕਰਦਾ ਸਾਂ। ਬਖਸ਼ੀਸ਼ ਨੇ ਉੱਪਰੋਂ ਦੀ ਹੋਣ ਲਈ ਆਖਿਆ, ਤੈਨੂੰ ਪਾਲ ਪੋਸ ਕੇ ਇਸੇ ਲਈ ਕਾਬਲ ਬਣਾਇਆ ਕਿ ਤੂੰ ਮੇਰੇ ਨਾਲ ਹੀ ਠੱਗੀਆਂ ਮਾਰੇ? ਜੀਤੋ ਦਾ ਫਿਰ ਰੋਣਾ ਨਿਕਲ ਗਿਆ। ਉਸ ਦਿਨ ਛਿੰਦੋ ਨੇ ਫੱਫੇ ਕੁੱਟਣੀਆਂ ਗੱਲਾਂ ਕਰਕੇ ਜੀਤੋ ਨੂੰ ਵਰਚਾ ਲਿਆ ਅਤੇ ਲਾਰੇ ਲੂਰੇ ਲਾ ਕੇ ਮਸਾਂ ਸਮਾਂ ਲਗਾ ਲਿਆ। ਅਗਲੇ ਦਿਨ ਜੀਤੋ ਸਹੁਰੇ ਘਰ ਜਾਣ ਲਈ ਤਿਆਰ ਹੋ ਗਈ। ਜਾਂਦਿਆਂ ਹੋਇਆ ਬਖਸ਼ੀਸ਼ ਨੂੰ ਆਖ ਗਈ ਕਿ ਹਫ਼ਤੇ ਦੇ ਅੰਦਰ ਅੰਦਰ ਹਾਂ ਨਾ ਦਾ ਦੱਸ ਦੇਵੇ। ਹਫ਼ਤਾ ਛੱਡ, 10 ਦਿਨ ਬੀਤ ਗਏ ਪਰ ਬਖਸ਼ੀਸ਼ ਨੇ ਕੋਈ ਜਵਾਬ ਨਾ ਦਿੱਤਾ। ਜੀਤੋ ਨੇ 2-3 ਵਾਰੀ ਫੋਨ ਵੀ ਕੀਤਾ ਪਰ ਨਾ ਤਾਂ ਛਿੰਦੋ ਨੇ ਅਤੇ ਨਾ ਹੀ ਬਖਸ਼ੀਸ਼ ਨੇ ਫੋਨ 'ਤੇ ਗੱਲ ਕੀਤੀ। ਹਰ ਵਾਰੀ ਉਸਦੇ ਮੁੰਡਿਆਂ ਵਿੱਚੋਂ ਕੋਈ ਇੱਕ ਚੁੱਕ ਕੇ ਦੋਵਾਂ ਦੇ ਘਰ ਨਾ ਹੋਣ ਦਾ ਬਹਾਨਾ ਜਿਹਾ ਲਾ ਕੇ ਟਾਲ ਦਿੰਦਾ। ਉੱਧਰ ਜੀਤੋ ਦੇ ਘਰ ਵਾਲੇ ਦੇ ਕੈਨੇਡਾ ਤੋਂ ਰੋਜ਼ ਫੋਨ ਆ ਰਹੇ ਸਨ ਅਤੇ ਇੱਧਰ ਬਖਸ਼ੀਸ਼ ਕੋਈ ਹੱਥ ਪੱਲਾ ਨਹੀਂ ਫੜਾ ਰਿਹਾ ਸੀ। ਹੱਕ ਹਾਰ ਕੇ ਜੀਤੋ 15-16 ਦਿਨਾਂ ਬਾਅਦ ਗੱਲ ਸਿਰੇ ਲਾਉਣ ਲਈ ਬਖਸ਼ੀਸ਼ ਦੇ ਘਰ ਆ ਗਈ। ਪਰ ਇਸ ਵਾਰੀ ਸਾਰੇ ਪਰਿਵਾਰ ਦਾ ਰਵੱਈਆ ਇੰਜ ਬਦਲਿਆ ਹੋਇਆ ਸੀ ਜਿਵੇਂ ਜੀਤੋ ਉਹਨਾਂ ਦੀ ਕੁਝ ਲੱਗਦੀ ਹੀ ਨਾ ਹੋਵੇ। ਇੱਥੋਂ ਤੱਕ ਕਿ ਕਿਸੇ ਪਾਣੀ ਪਿਲਾਉਣਾ ਵੀ ਜ਼ਰੂਰੀ ਨਾ ਸਮਝਿਆ। ਜੀਤੋ ਗੱਲ ਕਰਨਾ ਚਾਹੁੰਦੀ ਸੀ ਪਰ ਘਰ ਦਾ ਕੋਈ ਜੀ ਉਸ ਦੇ ਨੇੜੇ ਨਹੀਂ ਆ ਰਿਹਾ ਸੀ। ਬਖਸ਼ੀਸ਼ ਹਰ ਵਾਰੀ ਨਜ਼ਰਾਂ ਚੁਰਾ ਚੁਰਾ ਕੇ ਕੋਲੋਂ ਕਦੀ ਬਾਹਰ ਕਦੀ ਅੰਦਰ ਹੋ ਹੀ ਗਿਆ। ਇੰਜ ਦਿਨ ਢਲਣ ਨੂੰ ਹੋ ਗਿਆ। ਅੱਕ ਕੇ ਜੀਤੋ ਨੇ ਆਪ ਹੀ ਬਖਸ਼ੀਸ਼ ਨੂੰ ਆਵਾਜ਼ ਮਾਰੀ ਅਤੇ ਬੜੇ ਠਰੰਮੇ ਨਾਲ ਪੁੱਛਿਆ, ਫਿਰ ਕੀ ਵਿਚਾਰ ਹੈ ਤੇਰਾ? ਬਸ ਇੰਨਾ ਸੁਣਦਿਆਂ ਸਾਰ ਬਖਸ਼ੀਸ਼ ਭੁੱਬ ਲੈ ਕੇ ਪੈ ਗਿਆ। ਲੈ, ਤੈਨੂੰ ਆਖਿਆ ਤਾਂ ਹੈ ਕਿ ਲੈ ਲੈ ਜੋ 30-40 ਲੱਖ ਰੁਪਏ ਲੈਣੇ ਆ, ਕਰ ਦਸਤਖਤ ਅਤੇ ਕੰਮ ਨਿਬੇੜ। ਹੈ ਹੈ, ਕੌਡੀਆਂ ਦੇ ਭਾਂ ਕਿਵੇਂ ਦੇ ਦੇਵਾਂ ਤੈਨੂੰ? ਘਰ ਵਾਲੇ ਨੂੰ ਕੀ ਜਵਾਬ ਦੇਵਾਂਗੀ? ਨਾਲੇ ਭਰਾਵਾ, ਹੁਣ ਮੇਰੇ ਮੁੰਡੇ ਜਵਾਨ ਹੋ ਗਏ ਨੇ, ਉਹ ਵੀ ਅੱਗੋਂ ਸਵਾਲ ਪੁੱਛਦੇ ਨੇ। ਬਥੇਰਾ ਕੀਤਾ ਤੇਰੇ ਸਾਰੀ ਉਮਰ, ਨਾਲੇ ਹੁਣ ਤੂੰ ਕਿਹੜਾ ਮਾਰਿਆ ਲੁੱਟਿਆ ਹੈਗਾ? ਜੀਤੋ ਨੇ ਜਵਾਬ ਦਿੱਤਾ। ਇੰਨੀ ਗੱਲ ਸੁਣਦਿਆਂ ਛਿੰਦੋ ਅਤੇ ਉਸਦੇ ਦੋਵੇਂ ਮੁੰਡੇ ਵੀ ਜਿਵੇਂ ਪਹਿਲਾਂ ਹੀ ਤਿਆਰੀ ਕਰੀ ਬੈਠੇ ਹੋਣ, ਇੱਕਦਮ ਆਣ ਕੇ ਜੀਤੋ ਨੂੰ ਪੈ ਗਏ। ਲੈ, ਤੂੰ ਤਾਂ ਚਾਹੁੰਦੀ ਆ ਪਈ ਅਸੀਂ ਝੁੱਗੀਆਂ ਪਾ ਕੇ ਰਹੀਏ, ਹੁਣ ਸਮਾਨ ਚੁੱਕ ਕੇ ਸੜਕ 'ਤੇ ਆ ਜਾਈਏ। ਚੰਗੀ ਭੈਣ ਆ ਤੂੰ, ਲੋਕਾਂ ਦੀਆਂ ਬੇਗਾਨੀਆਂ ਕਿਤੇ ਇੰਨਾ ਕਰਦੀਆਂ ਨੇ ਅਤੇ ਤੂੰ ਤਾਂ ਸਖੀ ਹੋ ਕੇ ਛਿੰਦੋ ਹੁਣ ਰਿਸ਼ਤਾ ਭੁੱਲ ਭੁਲਾ ਕੇ ਸਿੱਧੀ ਤੂੰ ਤੜਕ ਉੱਪਰ ਆ ਗਈ ਸੀ। ਭੂਆ, ਜੇ ਅਸੀਂ ਖਾਲੀ ਨਾ ਕਰੀਏ ਤਾਂ ਤੂੰ ਕੀ ਕਰ ਲਵੇਂਗੀ? ਕੇਸ ਕਰੇਂਗੀ? ਜਾ ਕਰ ਲੈ, ਮੈਂ ਸਾਰਾ ਪਤਾ ਕਰ ਲਿਆ ਹੋਇਆ। ਮੇਰੇ ਦੋਸਤ ਦਾ ਡੈਡੀ ਵਕੀਲ ਹੈ, 10-12 ਸਾਲ 'ਤੇ ਕੋਰਟ 'ਚੋਂ ਫੈਸਲਾ ਨਹੀਂ ਹੋਣਾ, ਤਦ ਤੱਕ ਤੂੰ ਸਾਡਾ ਕੁਝ ਨਹੀਂ ਵਿਗਾੜ ਸਕਦੀ। ਜਾ, ਹੁਣ ਕਰ ਲੈ ਜੋ ਕਰਨਾ। ਬਖਸ਼ੀਸ਼ ਦਾ ਛੋਟਾ ਮੁੰਡਾ ਮਹਿੰਦਰ ਕੁਝ ਵਧੇਰੇ ਹੀ ਗਰਮ ਨਜ਼ਰ ਆ ਰਿਹਾ ਸੀ। ਉਸ ਦੀ ਗੱਲ ਸੁਣ ਕੇ ਜੀਤੋ ਦਾ ਮੂੰਹ ਅੱਡਿਆ ਦਾ ਅੱਡਿਆ ਹੀ ਰਹਿ ਗਿਆ। ਉਸਨੇ ਨਜ਼ਰ ਘੁਮਾ ਕੇ ਇੱਕ ਵਾਰੀ ਆਪਣੇ ਭਰਾ ਵੱਲ ਵੇਖਿਆ ਪਰ ਉਸਨੇ ਨਜ਼ਰ ਘੁਮਾ ਲਈ। ਅਸਾਂ ਤੇਰੇ ਪੁੱਤਾਂ ਲਈ ਕੀ ਨਹੀਂ ਕੀਤਾ? ਨਿੱਕੇ ਹੁੰਦਿਆਂ ਦਾ ਗੂੰਹ ਮੂਤਰ ਸਾਂਭਿਆ, ਆਪਣੀ ਜਾਨ ਤੋਂ ਵੱਧ ਪਿਆਰ ਕਰਦੀ ਰਹੀ ਹਾਂ। ਸਾਰੀ ਉਮਰ ਤੇਰੇ ਪੈਰਾਂ ਥੱਲੇ ਤਲੀਆਂ ਵਿਛਾਉਂਦੀ ਰਹੀ ਅਤੇ ਤੈਨੂੰ ਮੇਰੇ ਪੁੱਤਾਂ ਨਾਲ ਰਤਾ ਵੀ ਮੋਹ ਨਹੀਂ? ਹੈ ਹੈ, ਕੈਸਾ ਜ਼ਮਾਨਾ ਆ ਗਿਆ ਵੇ ਲੋਕੋ, ਛਿੰਦੋ ਨੇ ਆਪਣੀ ਨੀਅਤ ਜ਼ਾਹਰ ਕਰਦਿਆਂ ਆਖਿਆ। ਹੈ ਹੈ ਕੁੜੇ, ਸਾਰੀ ਉਮਰ ਮੇਰੀ ਲੰਘ ਗਈ ਤੇਰਾ ਸਵਾਰਦੀ ਦਾ। ਸਹੁਰਿਆਂ ਤੋਂ 100-100 ਗੱਲਾਂ ਸੁਣਦੀ ਰਹੀ ਹਾਂ, ਉਹ ਦਿਨ ਭੁੱਲ ਗਈ ਹੈ ਜਿੱਦਣ ਤੇਰੇ ਪਿਓ ਦੇ ਮਰੇ 'ਤੇ ਖਫਨ ਜੋਗੇ ਪੈਸੇ ਵੀ ਮੈਥੋਂ ਮੰਗਣ ਦੌੜੀ ਸਾਂ? ਤੈਨੂੰ ਤਾਂ ਲੱਥੀ ਚੜ੍ਹੀ ਕੋਈ ਯਾਦ ਹੀ ਨਹੀਂ ਰਹੀ? ਮੇਰੇ ਨਾਨੇ ਬਾਰੇ ਕੁਝ ਨਹੀਂ ਬੋਲਣਾ? ਨਹੀਂ ਤਾਂ, ਛਿੰਦਾ ਕੋਲੋਂ ਬੋਲ ਪਿਆ, ਨਹੀਂ ਤਾਂ ਕੀ ਵੇ, ਤੇਰੇ ਜੰਮੇ 'ਤੇ ਹਸਪਤਾਲ ਦੇ ਖਰਚੇ ਮੈਂ ਕੀਤੇ, ਤੇਰੀਆਂ

0: ਦੀਆਂ ਫੀਸਾਂ ਘਰ ਵਾਲੇ ਤੋਂ ਚੋਰੀ ਭਰਦੀ ਰਹੀ ਮੈਂ, ਅਤੇ ਤੂੰ ਬੇਸ਼ਰਮਾ ਵੱਡਾ ਹੋ ਕੇ ਇਹੋ ਕੁਝ ਬੋਲਣਾ ਸੀ ਮੈਨੂੰ? ਜੀਤੋ ਨੇ ਰੋਣ ਹਾਕੀ ਹੋ ਕੇ ਆਖਿਆ, ਤੂੰ ਹੁਣ ਜਾ ਇੱਥੋਂ, ਅਸੀਂ ਨਹੀਂ ਕੁਝ ਦੇਣਾ ਤੈਨੂੰ, ਅਤੇ ਨਾ ਹੀ ਸਾਡੇ ਘਰ ਵੜਨ ਦੀ ਲੋੜ ਹੈ ਅੱਗੇ ਤੋਂ, ਮਹਿੰਦਰ ਫਿਰ ਉਸੇ ਲਹਿਜੇ ਵਿੱਚ ਬੋਲਿਆ। ਜੀਤੋ ਨੇ ਇੱਕ ਵਾਰੀ ਫਿਰ ਆਪਣੇ ਭਰਾ ਵੱਲ ਤੱਕਿਆ, ਪਰ ਉਹ ਵੀ ਮੁੰਡਿਆਂ ਦੀ ਬੋਲੀ ਹੀ ਬੋਲਿਆ, ਤੈਨੂੰ ਕਹਿ ਦਿੱਤਾ ਤੂੰ ਜਾ ਹੁਣ। ਬਖਸ਼ੀਸ਼ ਨੇ ਗੱਲ ਮੁਕਾ ਦਿੱਤੀ, ਜਾਣਾ ਤਾਂ ਹੈ ਹੀ, ਪਰ ਹੁਣ ਕਿਸੇ ਗੱਲ ਨਾਲ ਹੀ ਜਾਵਾਂਗੀ, ਕੋਈ ਸ਼ਰਮ ਹਜਾ ਹੀ ਨਹੀਂ ਰਹੀ। ਕਿਸੇ ਕੁੱਤੇ ਨੂੰ ਵੀ 4 ਦਿਨ ਰੋਟੀ ਪਾਓ ਅਤੇ ਉਹ ਵੀ ਅਹਿਸਾਨ ਮੰਦੀ ਵਿੱਚ 100-100 ਵਾਰੀ ਪੂਛ ਹਿਲਾਉਂਦਾ ਹੈ, ਅਤੇ ਤੂੰ? ਜੀਤੋ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਛਿੰਦੋ ਭੜਕ ਪਈ, ਜਿਵੇਂ ਬਹਾਨਾ ਲੱਭ ਰਹੀ ਹੋਵੇ। ਤੂੰ ਮੇਰੇ ਘਰ ਵਾਲੇ ਨੂੰ ਕੁੱਤਾ ਕਹਿੰਦੀ ਆ? ਤੂੰ ਕੁੱਤੀ, ਤੇਰਾ ਖਾਨਦਾਨ ਕੁੱਤਾ, ਤੇਰਾ ਅੱਗਾ ਪਿੱਛਾ ਕੁੱਤਾ, ਚਲੀ ਜਾ ਬੇਸ਼ਰਮੇ, ਨਹੀਂ ਤਾਂ ਡੱਕਰੇ ਕਰ ਦੂੰ ਤੇਰੇ। ਇਸ ਗਰਮਾ ਗਰਮੀ ਵਿੱਚ ਗੱਲ ਇੰਨੀ ਵੱਧ ਗਈ ਕਿ ਹੱਥੋਂ ਪਾਈ ਤੱਕ ਆ ਗਈ। ਇਸੇ ਹੱਥੋਂ ਪਾਈ ਵਿੱਚ ਮਹਿੰਦਰ ਨੇ ਕੋਲ ਪਿਆ ਪਿੱਤਲ ਦਾ ਗੁਲਦਾਨ ਚੁੱਕਿਆ ਅਤੇ ਜੀਤੋ ਦੇ ਸਿਰ ਵਿੱਚ ਦੇ ਮਾਰਿਆ। ਜੀਤੋ ਥਾਂ ਹੀ ਢੇਰ ਹੋ ਗਈ। 2 ਦਿਨ ਜੀਤੋ ਦੀ ਲਾਸ਼ ਸਟੋਰ ਵਿੱਚ ਲੁਕਾਈ ਰੱਖੀ ਅਤੇ ਲਾਸ਼ ਟਿਕਾਣੇ ਲਾਉਣ ਦੀਆਂ ਯੁਕਤਾਂ ਬਣਾਉਂਦੇ ਰਹੇ, ਪਰ ਜਦੋਂ ਆਂਢ ਗੁਆਂਢ ਤੱਕ ਲਾਸ਼ ਦੀ ਬੋ ਫੈਲ ਗਈ ਤਾਂ ਸਾਰਾ ਭੇਦ ਖੁੱਲ੍ਹ ਗਿਆ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਵਗਦੇ ਪਾਣੀ, ਕਹਾਣੀ ਸੀ ਅੱਕ ਦਾ ਫੁੱਲ।
2: हेलो,
3: यह आयकर विभाग है। आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाएं। दिस इज द इनकम टैक्स डिपार्टमेंट।
4: अजिही कोई भी फोन कॉल फ्रॉड हो सकती है। कोई भी बटन दबण तो पहला 1 मिनट लिए रुको ते सोचो ते पुष्टि जरूर कर लो। सावधान रहो, ਸੁਰੱਖਿਅਤ ਰਹੋ।
5: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
6: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

0: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ
1: ਯੋਜਨਾ ਉਨ ਨੌਜਵਾਨੋ ਕੇ ਲਿਏ ਹੈ ਤਾਂਕਿ ਆਪ ਜਬ 60 ਸਾਲ ਕੇ ਹੋਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ
0: ਹੁਣ ਤੱਕ 8 ਕਰੋੜ 85 ਲੱਖ ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ ਜੇਕਰ ਤੁਹਾਡੀ ਉਮਰ ਵੀ 18 ਤੋਂ 40 ਸਾਲ ਦੇ ਵਿਚਕਾਰ ਹੈ ਤਾਂ ਮਹੀਨਾਵਾਰ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟੀ ਸ਼ੁਦਾ ਲਾਭਾਂ ਬਾਰੇ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ
2: ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1 ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1
3: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ ਸ਼ਾਮ ਦੇ 8 ਵਜ ਰਹੇ ਨੇ ਪੇਸ਼ ਹੈ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ

0: ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪੂਨਮ ਦਾ ਨਮਸਕਾਰ।
1: ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪਰਮਜੀਤ ਦਾ ਵੀ ਨਮਸਕਾਰ।
0: ਲਓ ਜੀ, ਅਸੀਂ ਤੁਹਾਡੀ ਚਿੱਠੀਆਂ ਦੇ ਨਾਲ ਇੱਕ ਵਾਰ ਫੇਰ ਹਾਜ਼ਰ ਹਾਂ ਅਤੇ ਇਹ ਚਿੱਠੀਆਂ ਸਾਨੂੰ ਦੱਸ ਰਹੀਆਂ ਨੇ ਕਿ ਤੁਸੀਂ ਸਾਡੇ ਪ੍ਰੋਗਰਾਮ ਲਗਾਤਾਰ ਸੁਣੇ ਨੇ, ਪ੍ਰੋਗਰਾਮਾਂ ਨੂੰ ਤੁਸੀਂ ਪਸੰਦ ਕੀਤਾ ਅਤੇ ਕੁਝ ਕੁ ਸ਼ਿਕਾਇਤਾਂ ਵੀ ਹੋ ਸਕਦੀਆਂ ਨੇ।
1: ਪੂਨਮ, ਤੁਹਾਨੂੰ ਯਾਦ ਹੋਣਾ ਇੱਕ ਪ੍ਰੋਗਰਾਮ 'ਚ ਅਸੀਂ ਅਨਾਊਂਸ ਕੀਤਾ ਸੀ ਕਿ ਠੰਡ ਬਹੁਤ ਜ਼ਿਆਦਾ ਹੈ ਅਤੇ ਲੱਗਦਾ ਕਿ ਸਾਡੇ ਸੁਣਨ ਵਾਲੇ ਜਿਹੜੇ ਦੋਸਤ ਨੇ ਨਾ ਉਹ ਰਜਾਈ 'ਚ ਹੱਥ ਲੁਕਾ ਕੇ ਬੈਠੇ ਆ, ਤਕਰੀਬਨ ਚਿੱਠੀ ਲਿਖਣ ਵਾਸਤੇ ਵੀ ਹੱਥ ਬਾਹਰ ਨਹੀਂ ਕੱਢ ਰਹੇ
0: ਤੇ ਪੋਸਟ ਕਰਨ ਦੇ ਲਈ ਵੀ ਨਹੀਂ ਜਾ ਰਹੇ।
1: ਬਿਲਕੁਲ ਸਹੀ, ਪਰ ਹੁਣ ਦੇਖੋ ਗਰਮੀ, ਅੱਤ ਦੀ ਗਰਮੀ ਹੋ ਰਹੀ ਹੈ, ਹੈ ਨਾ। ਹਾਲਾਂਕਿ ਕੱਲ ਥੋੜੀ ਜਿਹੀ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਸਵੇਰੇ ਸਵੇਰੇ ਹਲਕੀ ਫੁਲਕੀ ਜਿਹੀ ਬਾਰਿਸ਼ ਹੋਈ, ਥੋੜਾ ਜਿਹਾ ਤਾਪਮਾਨ ਘਟਿਆ, ਹੈ ਨਾ, ਪਰ ਗਰਮੀ ਬਦਸਤੂਰ ਜਾ ਰਹੀ ਹੈ। ਇਸ ਦੇ ਬਾਵਜੂਦ ਚਿੱਠੀਆਂ ਲਿਖੀਆਂ ਵੀ ਜਾ ਰਹੀਆਂ ਨੇ, ਪੋਸਟ ਕਰਨ ਵਾਸਤੇ ਪੋਸਟ ਆਫਿਸ ਤੱਕ ਜਾਂ ਪੋਸਟ ਬਾਕਸ ਤੱਕ ਵੀ ਜਾਇਆ ਜਾ ਰਿਹਾ ਹੈ ਨਾ।
0: ਜੀ ਬਿਲਕੁਲ, ਇਹੋ ਜਿਹਾ ਹੁੰਦਾ ਹੈ ਕਿ ਜਦੋਂ ਵੀ ਅਸੀਂ ਪ੍ਰੋਗਰਾਮ ਦੇ ਲਈ ਚਿੱਠੀਆਂ ਇਕੱਠੀਆਂ ਕਰਦੇ ਹਾਂ ਨਾ, ਸਾਡੇ ਕੋਲ ਈਮੇਲਸ ਘੱਟ ਹੁੰਦੀਆਂ ਨੇ ਪਰ ਹੱਥ ਨਾਲ ਲਿਖੀਆਂ ਹੋਈਆਂ ਚਿੱਠੀਆਂ ਜ਼ਿਆਦਾ ਹੁੰਦੀਆਂ ਨੇ, ਜੋ ਇਹ ਸਬੂਤ ਦਿੰਦੀਆਂ ਨੇ ਕਿ ਚਾਹੇ ਕੋਈ ਵੀ ਸਮਾਂ ਹੋਵੇ, ਕੋਈ ਵੀ ਹਾਲਾਤ ਹੋਣ, ਚਾਹੇ ਅਸੀਂ ਕਿੰਨੇ ਹੀ ਅਗਾਂਹ ਵਧੂ ਕਿਉਂ ਨਾ ਹੋ ਜਾਈਏ, ਪਰ ਫਿਰ ਵੀ ਇਹ ਜੋ ਰੇਡੀਓ ਦੇ ਲਈ ਚਿੱਠੀਆਂ ਦਾ ਪਿਆਰ ਹੈ ਉਹ ਇਸੇ ਤਰ੍ਹਾਂ ਬਰਕਰਾਰ ਹੈ।
1: ਮਤਲਬ ਮੌਸਮ ਦੀ ਮਾਰ ਜਿਹੜੀ ਆ ਇਸ ਜਜ਼ਬੇ ਤੇ ਨਹੀਂ ਪੈ ਸਕਦੀ ਕਦੇ, ਹੈ ਨਾ।
0: ਬਿਲਕੁਲ ਸਹੀ ਕਿਹਾ ਤੁਸੀਂ।
1: ਸੋ ਅੱਜ ਦਾ ਮਤਲਬ ਇਹ ਆ ਕਿ ਚਿੱਠੀਆਂ ਜ਼ਿਆਦਾ ਨੇ ਤੇ ਸਮਾਂ ਘੱਟ ਹੈ, ਹੈ ਨਾ।
0: ਅੱਜ ਜਿਹੜੀ ਸਭ ਤੋਂ ਪਹਿਲਾਂ ਚਿੱਠੀ ਅਸੀਂ ਪੜ੍ਹਨ ਜਾ ਰਹੇ ਹਾਂ ਨਾ, ਉਹ ਹੱਥ ਨਾਲ ਹੀ ਲਿਖੀ ਹੋਈ ਹੈ।
1: ਅੱਛਾ ਜੀ।
0: ਤੇ ਇਹਨਾਂ ਨੇ ਬਕਾਇਦਾ ਲਿਖਿਆ ਵੀ ਹੈ ਕਿ ਮੈਂ ਇਹ ਚਿੱਠੀ ਹੱਥ ਨਾਲ ਹੀ ਲਿਖਦਾ ਹਾਂ
1: ਜੀ।
0: ਤੇ ਇਹ ਚਿੱਠੀ ਲਿਖੀ ਹੈ ਜੀ ਬਲਬੀਰ ਸਿੰਘ, ਪੁੱਤਰ ਜਰਨੈਲ ਸਿੰਘ, ਪੰਜਾਬ ਪੁਲਿਸ ਤੋਂ ਨੇ।
1: ਬਲਬੀਰ ਸਿੰਘ ਹੋਰਾਂ ਨੇ ਕਾਫੀ ਦੇਰ ਬਾਅਦ ਚਿੱਠੀ ਲਿਖੀ ਸਾਨੂੰ
0: ਜੀ। ਪਿੰਡ ਚੱਕ ਹਾਜ਼ੀਪੁਰ, ਤਹਿਸੀਲਗੜ੍ਹ ਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਤੋਂ ਲਿਖੀ
1: ਹੈ। ਜੇ ਇਹਨਾਂ ਨੇ ਨਾ ਪਹਿਲੀ ਵਾਰੀ ਸਾਨੂੰ ਚਿੱਠੀ ਲਿਖੀ ਸੀ
0: ਜੀ,
1: ਤੇ ਨਾਲ ਇਹ ਕਿਹਾ ਸੀ ਕਿ ਜੇ ਮੈਨੂੰ ਜਵਾਬ ਮਿਲ ਗਿਆ ਤੇ ਮੈਂ ਬਕਾਇਦਾ ਲਿਖਿਆ ਕਰਾਂਗਾ, ਹੈ ਨਾ
0: ਜੀ।
1: ਸੋ ਜਵਾਬ ਮਿਲ ਗਿਆ ਸੀ, ਹੁਣ ਅਗਲੀ ਚਿੱਠੀ ਆ ਗਈ ਹੈ ਤੇ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ।
0: ਬਹੁਤ ਸੋਹਣੇ ਤਰੀਕੇ ਨਾਲ ਇਹਨਾਂ ਨੇ ਚਿੱਠੀ ਲਿਖੀ ਹੈ, ਇਹਨਾਂ ਦੀ ਰਾਈਟਿੰਗ ਵੀ ਬਹੁਤ ਸੋਹਣੀ ਹੈ, ਬਹੁਤ ਪਿਆਰ ਨਾਲ ਲਿਖੀ ਲੱਗਦੀ ਹੈ।
1: ਹੋਰ ਤੇ ਹੋਰ ਇੱਕ ਪਾਸੇ ਭੰਨ ਪਾ ਕੇ ਹਾਸ਼ੀਆ ਵੀ ਬਣਾਇਆ ਉਹਨਾਂ ਨੇ, ਹੈ ਨਾ
0: ਜੀ। ਬਿਲਕੁਲ ਸਹੀ,
1: ਬਿਲਕੁਲ।
0: ਇਹ ਕਹਿੰਦੇ ਕਿ ਮੈਂ ਹਮੇਸ਼ਾ ਹੱਥ ਲਿਖਤੇ ਹੀ ਚਿੱਠੀ ਲਿਖਦਾ, ਮੈਨੂੰ ਬਹੁਤ ਚੰਗਾ ਲੱਗਦਾ ਹੈ। ਮੇਰੀ ਚਿੱਠੀ ਮੈਡਮ ਪੂਨਮ ਵੱਲੋਂ ਸਤਿਕਾਰ ਸਹਿਤ ਪੜ੍ਹੀ ਗਈ, ਮੈਂ ਤੁਹਾਡਾ ਤਿਆ ਦਿਲੋਂ ਧੰਨਵਾਦ ਕਰਦਾ ਹਾਂ। ਜਲੰਧਰ ਰੇਡੀਓ ਬਹੁਤ ਜਾਣਕਾਰੀ ਵਿੱਚ ਵਾਧਾ ਕਰਦਾ ਹੈ
1: ਜੀ।
0: ਮੇਰੀ ਗੱਡੀ ਵਿੱਚ ਰੇਡੀਓ ਲੱਗਾ ਹੈ, ਮੈਂ ਜਦੋਂ ਡਿਊਟੀ ਤੇ ਜਾਂਦਾ ਜਾਂ ਆਪਣੇ ਪਰਿਵਾਰ ਸਮੇਤ ਕਿਤੇ ਜਾਂਦਾ, ਗੱਡੀ ਵਿੱਚ ਰੇਡੀਓ ਲੱਗਾ ਹੀ ਰਹਿੰਦਾ ਹੈ। ਸੋਹਣੀ ਸਵੇਰ ਪ੍ਰੋਗਰਾਮ ਮੈਂ ਬਿਨਾਂ ਨਾਗਾ ਸੁਣਦਾ
1: ਜੀ।
0: ਸਾਰੇ ਐਂਕਰ ਪੁਰਾਣੇ ਨਵੇਂ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਨੇ। ਵਾਸੇ ਵੇੜੇ ਝਾਂਜਰਾਂ ਦੀ ਬੋਰ ਮੇਰੀ ਪਤਨੀ ਹਰ ਰੋਜ਼ ਸੁਣਦੀ ਹੈ, ਜੋ ਕਿ ਗਿਆਨ ਵਿੱਚ ਇਹ ਪ੍ਰੋਗਰਾਮ ਵਾਧਾ ਕਰਦਾ ਹੈ। ਦਿਹਾਤੀ ਪ੍ਰੋਗਰਾਮ ਵੀ ਮੈਂ ਰੋਜ਼ ਸੁਣਦਾ, ਮੈਡਮ ਪੂਨਮ, ਪੂਜਾ ਹਾਂਡਾ, ਮੈਡਮ ਆਸ਼ਾ, ਬਾਕੀ ਵੀ ਇਹਨਾਂ ਨੇ ਕਈ ਨਾਮ ਲਿਖੇ ਨੇ, ਕਹਿੰਦੇ ਕਿ ਕਈਆਂ ਦੇ ਮੈਨੂੰ ਨਾਮ ਵੀ ਯਾਦ ਨਹੀਂ, ਪਰ ਪ੍ਰੋਗਰਾਮ ਸਾਰੇ ਬਹੁਤ ਵਧੀਆ ਪੇਸ਼ ਕਰਦੇ ਨੇ। ਚਿੱਠੀਆਂ ਮਿੱਠੀਆਂ, ਗੁਰਬਾਣੀ ਵਿਚਾਰ, ਦਿਹਾਤੀ ਪ੍ਰੋਗਰਾਮ, ਜ਼ਿੰਦਗੀ ਹਸੀਨ ਹੈ, ਫੌਜੀ ਵੀਰਾਂ ਲਈ ਰਗਲੀ ਧਰਤੀ, ਧਮਕ ਜਲੰਧਰ ਪੈਂਦੀ, ਯਾਨੀ ਕਿ ਸਾਰੇ ਤੇ ਸਾਰੇ ਪ੍ਰੋਗਰਾਮ ਬਹੁਤ ਚੰਗੇ ਲੱਗਦੇ ਨੇ। ਅੱਗੇ ਇਹਨਾਂ ਨੇ ਕੁਛ ਹੋਰ ਵੀ ਲਿਖਿਆ ਅਗਲੀ ਚਿੱਠੀ ਦੇ ਵਿੱਚ, ਇਹ ਲਿਖਦੇ ਨੇ ਕਿ ਮੈਂ ਤਿੰਨ ਚਿੱਠੀਆਂ ਪਾਈਆਂ ਨੇ, ਮੈਂ ਸੰਨ 1980 ਦਾ ਰੇਡੀਓ ਸੁਣ ਰਿਹਾ
1: ਜੀ,
0: ਪਰ ਮੈਂ ਚਿੱਠੀ ਨਹੀਂ ਕਦੀ ਪਾਈ ਸੀ, ਪਰ ਹੁਣ ਮੈਂ ਤਿੰਨ ਚਿੱਠੀਆਂ ਪਾਈਆਂ ਨੇ। ਮੇਰੀ ਚਿੱਠੀ ਪ੍ਰੋਗਰਾਮ ਵਿੱਚ ਸ਼ਾਮਿਲ ਨਹੀਂ ਕੀਤੀ ਗਈ, ਹੁਣ ਮੈਂ ਚੌਥੀ ਚਿੱਠੀ ਲਿਖਣ ਲੱਗਾ। ਅੱਜ ਤਾਂ ਜੀ ਦੋ ਚਿੱਠੀਆਂ ਅਸੀਂ ਸ਼ਾਮਿਲ ਕਰ
1: ਲਈਆਂ, ਇੱਕ ਪਹਿਲੀ ਇਹਨਾਂ ਦੀ ਚਿੱਠੀ ਯਾਦ ਹੈ ਮੈਨੂੰ, ਹੈ ਨਾ।
0: ਅੱਛਾ ਜੀ।
1: ਤੇ ਅੱਜ ਇਕੱਠੀਆਂ ਦੋ ਮਿਲ ਗਈਆਂ, ਤਿੰਨ ਹੋ ਗਈਆਂ, ਯਾਨੀ ਚਾਰਾਂ ਦੇ ਵਿੱਚੋਂ ਤਿੰਨ ਚਿੱਠੀਆਂ ਪ੍ਰੋਗਰਾਮ 'ਚ ਸ਼ਾਮਿਲ ਹੋ ਚੁੱਕੀਆਂ।
0: ਤੇ ਅੱਜ ਵੀ ਸਾਨੂੰ ਤੁਹਾਡੀਆਂ ਦੋ ਚਿੱਠੀਆਂ ਮਿਲੀਆਂ ਨੇ ਤੇ ਅਸੀਂ ਦੋਨੋਂ ਹੀ ਸ਼ਾਮਿਲ ਕਰ ਰਹੇ ਹਾਂ
1: ਜੀ।
0: ਕਹਿੰਦੇ ਕਿਰਪਾ ਕਰਕੇ ਮੇਰੀ ਚਿੱਠੀ ਪੜ੍ਹ ਦਿੱਤੀ ਜਾਵੇ, ਮੈਂ ਪੰਜਾਬ ਪੁਲਿਸ ਵਿੱਚ ਨੌਕਰੀ ਕਰਦਾ ਹਾਂ, ਮੇਰੇ ਵੱਲੋਂ ਸਾਰੇ ਐਂਕਰਾਂ ਨੂੰ ਸਤਿ ਸ਼੍ਰੀ ਅਕਾਲ। 4 ਮਈ ਨੂੰ ਸੋਹਣੀ ਸਿਰ ਪ੍ਰੋਗਰਾਮ ਸੁਣਿਆ, ਬਹੁਤ ਚੰਗਾ ਲੱਗਾ, ਵਰਿੰਦਰ ਜੀ ਦੀ ਪੇਸ਼ਕਾਰੀ ਕਮਾਲ ਹੁੰਦੀ ਹੈ। ਵਸਦੇ ਵੇੜੇ ਜ਼ਿੰਦਗੀ ਹਸੀਨ ਹੈ, ਧਮਕ ਜਲੰਧਰ ਪੈਂਦੀ, ਤੁਹਾਡੀ ਫਰਮਾਇਸ਼, ਚਿੱਠੀਆਂ ਮਿੱਠੀਆਂ, ਫੌਜੀ ਵੀਰਾਂ ਲਈ, ਕਈ ਇਹਨਾਂ ਨੇ ਨਾਮ ਲਿਖੇ ਨੇ, ਸਾਰੇ ਚੰਗੇ ਲੱਗਦੇ ਨੇ। ਨੌਕਰੀ ਦੇ ਨਾਲ ਨਾਲ ਖੇਤੀਬਾੜੀ ਵੀ ਕਰਦਾ, ਦਿਹਾਤੀ ਪ੍ਰੋਗਰਾਮ ਵੀ ਸੁਣਦਾ, ਜੋ ਨਵੀਆਂ ਭੈਣਾਂ ਪ੍ਰੋਗਰਾਮ ਪੇਸ਼ ਕਰਦੀਆਂ ਨੇ, ਬਹੁਤ ਚੰਗਾ ਲੱਗਦਾ ਹੈ। ਮੇਰੇ ਵੱਲੋਂ ਦੁਬਾਰਾ ਸਾਰੇ ਪ੍ਰੋਗਰਾਮ ਪੇਸ਼ ਕਰਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ।
1: ਜੀ, ਸਭ ਤੋਂ ਪਹਿਲਾਂ ਸ਼ੁਕਰੀਆ ਅਦਾ ਕਰਦੇ ਹਾਂ ਜੀ ਕਿ ਤੁਸੀਂ ਪਹਿਲੀ ਚਿੱਠੀ 'ਚ ਜਿਹੜੀ ਮੁਹੱਬਤ ਸਾਡੇ ਵਾਸਤੇ ਭੇਜੀ ਸੀ ਉਹ ਬਰਕਰਾਰ ਹੈ। ਤੁਸੀਂ ਦੂਸਰੀ ਚਿੱਠੀ ਵੀ ਪਾਈ, ਤੀਸਰੀ ਵੀ ਪਾਈ, ਔਰ ਤੁਹਾਡੇ ਕਹਿਣ ਮੁਤਾਬਕ ਤਾਂ ਚੌਥੀ ਵੀ ਪਾਈ ਸੀ
0: ਜੀ,
1: ਪਰ ਪਤਾ ਨਹੀਂ ਕਿਉਂ ਉਹ ਸਾਡੇ ਤੱਕ ਪਹੁੰਚ ਨਹੀਂ ਸਕੀ। ਹੋ ਸਕਦਾ ਅਗਲੀ ਡਾਕ ਦੇ ਵਿੱਚ ਪਹੁੰਚਦੀ ਹੋ ਜਾਵੇ, ਅਗਲੇ ਹਫ਼ਤੇ ਦੇ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਜਾਵੇ। ਸੋ ਸ਼ੁਕਰੀਆ ਅਦਾ ਕਰਦੇ ਹਾਂ ਜੀ, ਤੁਸੀਂ ਪੁਲਿਸ ਦੀ ਨੌਕਰੀ ਕਰਦੇ ਹੋ, ਤੁਸੀਂ ਆਪਣੀਆਂ ਪਿਛਲੀਆਂ ਚਿੱਠੀਆਂ ਦੇ ਵਿੱਚ ਵੀ ਇਹ ਲਿਖਿਆ ਸੀਗਾ, ਅਤੇ ਬਹੁਤ ਵਧੀਆ ਲੱਗਦਾ ਜੀ ਜਦੋਂ ਕੋਈ ਕਿਸੇ ਵੀ ਰੂਪ ਵਿੱਚ ਦੇਸ਼ ਦੀ ਸੇਵਾ ਕਰਦਾ ਹੈ, ਦੇਸ਼ ਦੇ ਅੰਦਰ, ਸੂਬੇ ਦੇ ਅੰਦਰ, ਸ਼ਹਿਰ ਦੇ ਅੰਦਰ, ਪਿੰਡ ਦੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਵਾਸਤੇ ਇੱਕ ਮਹਿਕਮੇ 'ਚ ਮਦਦਗਾਰ ਵਜੋਂ ਤਾਇਨਾਤ ਹੁੰਦਾ ਹੈ। ਔਰ ਤੁਹਾਡੇ ਵਰਗੇ ਸੱਜਣ ਜਿਹੜੇ ਨੇ ਆਪਣੀ ਡਿਊਟੀ ਤੈਅ ਦਿਲੋਂ ਨਿਭਾਉਂਦੇ ਨੇ, ਆਪਣਾ ਫਰਜ਼ ਵਧੀਆ ਤਰੀਕੇ ਨਾਲ ਪੂਰਾ ਕਰਦੇ ਨੇ,

0: ਵਿੱਚ ਹਮੇਸ਼ਾ ਸ਼ਾਂਤੀ ਰਹਿੰਦੀ ਹੈ ਔਰ ਲੋਕ ਸੇਫ ਔਰ ਸੁਰੱਖਿਅਤ ਮਹਿਸੂਸ ਕਰਦੇ ਨੇ।
1: ਬਿਲਕੁਲ ਸਹੀ ਕਿਹਾ ਤੁਸੀਂ,
0: ਜੀ
1: ਤੇ ਸਾਨੂੰ ਬਹੁਤ ਹੀ ਖੁਸ਼ੀ ਹੋਈ ਜਾਣ ਕੇ ਕਿ ਤੁਸੀਂ ਆਪਣੀ ਡਿਊਟੀ ਦੌਰਾਨ ਰੇਡੀਓ ਦੇ ਨਾਲ ਵੀ ਜੁੜੇ ਰਹਿੰਦੇ ਹੋ।
0: ਜੀ ਸੋ ਯਕੀਨ ਮੰਨਿਓ ਕਿ ਤੁਹਾਡੀ ਚੌਥੀ ਚਿੱਠੀ ਸਾਡੇ ਤੱਕ ਨਹੀਂ ਪਹੁੰਚੀ, ਪਰ ਗਾਏ ਬਗਾਏ ਜਦੋਂ ਵੀ ਪਹੁੰਚੇਗੀ ਜ਼ਰੂਰ ਸ਼ਾਮਿਲ ਕੀਤੀ ਜਾਏਗੀ। ਔਰ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਗੁੱਸੇ ਹੋ ਕੇ ਸਾਨੂੰ ਚਿੱਠੀ ਲਿਖਣੀ ਬੰਦ ਕਰ ਦਿਓ।
1: ਜੀ, ਅੱਗੇ ਅੱਜ ਚਿੱਠੀ ਸ਼ਾਮਿਲ ਕਰ ਰਹੇ ਹਾਂ ਜੱਗਾ ਸਿੰਘ ਹੁਣਾਂ ਦੀ ਰਾਮਾ ਮੰਡੀ ਤੋਂ, ਬਨਾਲ ਨੇ ਬਲਜੀਤ ਕੌਰ, ਪੋਤਰੇ ਤਨਵੀਰ,
0: ਜੀ
1: ਗੁਰਵੀਰ ਤੇ ਜਸਨੂਰ।
0: ਵਾਹ,
1: ਸ਼ਨੀਵਾਰ ਵਾਲੇ ਦਿਨ ਤੁਹਾਡੀ ਚਿੱਠੀ ਮਿਲੀ ਦੇ ਜਵਾਬ ਸੁਣੇ ਮਨ ਖੁਸ਼ ਹੋ ਗਿਆ। ਜਵਾਬ ਬੜੇ ਮਿਠਾਸ ਨਾਲ ਦਿੱਤੇ ਗਏ।
0: ਜੀ
1: ਜਿਹੜੇ ਸਰੋਤੇ ਸੁਣਨ ਵਾਲੇ ਰਹਿ ਗਏ ਸਨ ਉਹਨਾਂ ਨੂੰ ਦੁਬਾਰਾ ਐਤਵਾਰ ਨੂੰ ਸ਼ਾਮ 8 ਵਜੇ ਪ੍ਰੋਗਰਾਮ ਸੁਣਵਾਇਆ ਗਿਆ।
0: ਜੀ
1: ਇਹ ਹਰ ਇੱਕ ਹੀ ਪ੍ਰੋਗਰਾਮ ਬੜੀ ਲਗਨ ਦੇ ਨਾਲ ਤੁਸੀਂ ਤਿਆਰ ਕਰਦੇ ਹੋ, ਇਸ ਕਰਕੇ ਸਰੋਤੇ ਪੂਰੇ ਚਾਅ ਦੇ ਨਾਲ, ਪੂਰੇ ਧਿਆਨ ਦੇ ਨਾਲ ਸੁਣਦੇ ਨੇ। ਕਹਿੰਦੇ ਸਵੇਰੇ 4 ਵਜੇ ਅਤੇ ਸ਼ਾਮ 4:30 ਵਜੇ ਜੋ ਦਰਬਾਰ ਸਾਹਿਬ ਤੋਂ ਕੀਰਤਨ ਤੁਸੀਂ ਕੀਰਤਨ
0: ਪੇਸ਼
1: ਅਸੀਂ
0: ਕਰਦੇ।
1: ਸਰਵਣ ਕਰਦੇ ਹਾਂ,
0: ਜੀ
1: ਉਹ ਬਹੁਤ ਜ਼ਿਆਦਾ ਪਸੰਦ ਕਰਦੇ ਹਾਂ, ਬਹੁਤ ਮਨ ਨੂੰ ਸ਼ਾਂਤੀ ਆਉਂਦੀ ਹੈ। ਜਿੰਨੇ ਵੀ ਬੰਦੇ ਮੇਰੇ ਕੋਲ ਰੇਡੀਓ ਠੀਕ ਕਰਾਉਣ ਲਈ ਆਉਂਦੇ ਨੇ ਉਹ ਸਾਰੇ ਬੜੇ ਚਾਅ ਨਾਲ ਦੱਸਦੇ ਨੇ ਕਿ ਜੱਗਿਆ,
0: ਜੱਗਿਆ
1: ਅਸੀਂ ਬੜੇ ਸ਼ੌਕ ਦੇ ਨਾਲ ਅਤੇ ਸ਼ਰਧਾ ਨਾਲ,
0: ਜੀ
1: ਪਿਆਰ ਨਾਲ ਗੁਰਬਾਣੀ ਸਰਵਣ ਕਰਦੇ ਹਾਂ। ਸਾਡਾ ਮਨ ਬੜਾ ਖੁਸ਼ ਹੋ ਜਾਂਦਾ ਹੈ,
0: ਜੀ
1: ਚਾਅ ਚੜ ਜਾਂਦਾ ਹੈ ਅਤੇ ਅਸੀਂ ਸਾਰਾ ਦਿਨ ਫੁੱਲੇ ਨਹੀਂ ਸਮਾਉਂਦੇ,
0: ਵਾਹ
1: ਫੁੱਲਾਂ ਵਾਂਗੂ ਖਿੜੇ ਰਹਿੰਦੇ ਹਾਂ।
0: ਜੀ
1: ਸਾਡੇ ਸਾਰੇ ਗਮ, ਸਾਰੀਆਂ ਚਿੰਤਾਵਾਂ, ਸਾਰੀਆਂ ਭੁੱਖਾਂ ਲੈ ਗਈਆਂ ਨੇ, ਸਾਨੂੰ ਕੋਈ ਫਿਕਰ ਨਹੀਂ ਹੈ।
0: ਜੀ
1: ਸਵੇਰੇ ਸਵੇਰੇ ਜਿਹੜੇ ਬੰਦੇ ਮੈਨੂੰ ਮਿਲਦੇ ਨੇ, ਸਭ ਕੋਲ ਰੇਡੀਓ ਤੋਂ ਗੁਰਬਾਣੀ ਚੱਲਦੀ ਹੁੰਦੀ ਹੈ, ਇਸ ਗੱਲ ਦੀ ਖਾਤਰ ਮੈਂ ਆਪ ਦਾ ਬਹੁਤ ਧੰਨਵਾਦੀ ਹਾਂ।
0: ਜੀ
1: ਅਤੇ ਨਿੱਕੀ ਜੀ ਮੰਗ ਕਰਦਾ ਕਿ ਸਟੇਸ਼ਨ ਦੀ ਆਵਾਜ਼ ਵਧਾਓ, ਆਵਾਜ਼ ਬਹੁਤ ਘੱਟ ਹੈ
0: ਜੀ
1: ਕਿਉਂਕਿ ਹਰ ਇੱਕ ਬੰਦੇ ਕੋਲ ਮੋਬਾਈਲ ਐਪ ਨਹੀਂ ਹੈ।
0: ਜੀ ਜੀ ਜੀ ਗੱਲ ਇਹ ਹੈ ਪੂਨਮ ਜੀ ਕਿ ਜੱਗਾ ਸਿੰਘ ਹੋਰੀ ਜਦੋਂ ਚਿੱਠੀ ਲਿਖਦੇ ਨੇ ਨਾ,
1: ਜੀ
0: ਇਹਨਾਂ ਦੀ ਚਿੱਠੀ ਦੇ ਵਿੱਚੋਂ ਸਰੋਤੇ ਵਾਲੀ ਭਾਵਨਾ ਤਾਂ ਜਿੰਨੀ ਆਉਂਦੀ ਹੈ ਉਹ ਆਉਂਦੀ ਹੀ ਹੈ, ਉਸ ਤੋਂ ਇਲਾਵਾ ਮਨ ਦੇ ਵਿੱਚੋਂ ਜਿਹੜੀ ਮਿਠਾਸ ਜੀ ਨਿਕਲਦੀ ਹੈ ਨਾ, ਜਿਹੜਾ ਕਿਰਦਾਰ ਦੇ ਅੰਦਰ ਖੂਬਸੂਰਤੀ ਜੀ, ਖੁਸ਼ਨੁਮਾਇੰਦਗੀ ਜੀ ਨਜ਼ਰ ਆਉਂਦੀ ਹੈ ਨਾ, ਉਹ ਹੋਰ ਵੀ ਜ਼ਿਆਦਾ ਸੋਹਣੀ ਲੱਗਦੀ ਹੈ ਕਿਉਂਕਿ ਇਹ ਭਾਵਨਾਵਾਂ ਪ੍ਰਗਟ ਕਰਦੇ ਨੇ ਆਪਣੀ ਚਿੱਠੀ ਦੇ ਵਿੱਚ।
1: ਬਿਲਕੁਲ,
0: ਚਿੱਠੀ ਦੇ ਵਿੱਚ ਸਿਰਫ ਤੱਥ ਨਹੀਂ ਲਿਖਦੇ, ਭਾਵਨਾਵਾਂ ਨੂੰ ਵੀ ਲਿਖਦੇ ਨੇ। ਹੁਣ ਆਹ ਜਿਹੜੀ ਗੱਲ ਇਹਨਾਂ ਨੇ ਪਹਿਲੇ ਵੀ ਇੱਕ ਦੋ ਚਿੱਠੀਆਂ ਵਿੱਚ ਲਿਖੀ ਹੈ ਕਿ ਜਿਹੜੇ ਲੋਕ ਮੈਨੂੰ ਮੇਰੇ ਕੋਲੋਂ ਰੇਡੀਓ ਠੀਕ ਕਰਵਾਉਣ ਆਉਂਦੇ ਨੇ ਨਾ, ਉਹ ਕਹਿੰਦੇ ਨੇ ਕਿ ਜੱਗਿਆ ਅਸੀਂ ਬੜੇ ਸ਼ੌਕ ਔਰ ਸ਼ਰਧਾ ਦੇ ਨਾਲ ਇਹ ਸਾਰੇ ਪ੍ਰੋਗਰਾਮ ਸੁਣਦੇ ਹਾਂ, ਸਰਵਣ ਕਰਦੇ ਹਾਂ, ਸਾਨੂੰ ਵਧੀਆ ਲੱਗਦਾ ਹੈ ਨਾ।
1: ਜੀ,
0: ਸੋ ਉਹਨਾਂ ਦੀਆਂ ਭਾਵਨਾਵਾਂ, ਭਾਵੇਂ ਉਹ ਲੋਕ ਜਿਹੜੇ ਸੁਣਦੇ ਨੇ ਇਹਨਾਂ ਕੋਲੋਂ ਰੇਡੀਓ ਠੀਕ ਕਰਵਾਉਣ ਆਉਂਦੇ ਨੇ, ਉਹ ਸਿੱਧੇ ਤੌਰ 'ਤੇ ਸਾਨੂੰ ਚਿੱਠੀਆਂ ਨਹੀਂ ਲਿਖਦੇ, ਪਰ ਉਹਨਾਂ ਦੀਆਂ ਭਾਵਨਾਵਾਂ ਜੱਗਾ ਸਿੰਘ ਹੋਰਾਂ ਦੀ ਚਿੱਠੀ ਦੇ ਜ਼ਰੀਏ ਸਾਡੇ ਕੋਲ ਪਹੁੰਚ ਜਾਂਦੀਆਂ ਨੇ।
1: ਜੀ, ਅੱਗੇ ਇਹ ਲਿਖਦੇ ਨੇ ਜਗਤ ਸਿੰਘ ਹੁਣੀ ਕਿ ਸਾਡੇ ਸਾਰੇ ਪ੍ਰੋਗਰਾਮ ਬੜੇ ਸਲੀਕੇ ਦੇ ਨਾਲ, ਮਿਠਾਸ ਦੇ ਨਾਲ ਅਸੀਂ ਸੁਣਦੇ ਹਾਂ, ਤੁਸੀਂ ਜਵਾਬ ਵੀ ਬਹੁਤ ਵਧੀਆ ਦਿੰਦੇ ਹੋ, ਆਨੰਦ ਆ ਜਾਂਦਾ ਹੈ। ਅਤੇ ਤੁਸੀਂ, ਤੁਹਾਡੀ ਚਿੱਠੀ ਮੇਰੇ ਪ੍ਰੋਗਰਾਮ ਦੇ ਵਿੱਚ ਜੋ ਮੇਰੀ ਚਿੱਠੀ ਦਾ ਜਵਾਬ ਦਿੱਤਾ ਸੀ 2 ਮਈ ਨੂੰ, ਬਹੁਤ ਹੀ ਵਧੀਆ ਲੱਗਾ, ਦਿਲ ਖੁਸ਼ ਹੋ ਗਿਆ। ਸਾਰੇ ਸਰੋਤਿਆਂ ਨੂੰ ਜਾਗਰਿਤ ਕਰਨ ਦੇ ਲਈ ਆਪ ਜੀ ਨੇ ਫਿਰ ਇੱਕ ਵਾਰਤਾ ਸੁਣਾਈ ਜੋ ਕਿ ਸੋਸ਼ਲ ਮੀਡੀਆ ਦੀ ਵਰਤੋਂ ਬਾਰੇ ਸੀ, ਬਹੁਤ ਵਧੀਆ ਲੱਗੀ ਅਤੇ ਇਹ ਜਾਣਕਾਰੀ ਭਰਪੂਰ ਸੀ। ਇਸੇ ਦਿਨ ਮੈਡਮ ਰੁਪਿੰਦਰ ਜੀ ਨੇ ਪ੍ਰੋਗਰਾਮ ਪੇਸ਼ ਕੀਤਾ, ਗਾਣੇ ਤਾਂ ਬਹੁਤ ਵਧੀਆ ਚਲਾਏ ਪਰ ਜਦੋਂ ਗਾਣਾ ਚੱਲਦਾ ਸੀ ਤਾਂ ਗਾਣੇ ਦੀ ਆਵਾਜ਼ ਬਹੁਤ ਵਧੀਆ ਆਉਂਦੀ ਸੀ ਪਰ ਉਹਨਾਂ ਦੀ ਆਵਾਜ਼ ਘੱਟ ਆ ਰਹੀ ਸੀ, ਅਤੇ ਇਸ ਕਰਕੇ ਕਹਿੰਦੇ ਕਿ ਇਸ ਗੱਲ ਵੀ ਵੱਲ ਧਿਆਨ ਦਿੱਤਾ ਜਾਵੇ।
0: ਜੱਗਾ ਸਿੰਘ ਹੁਰੀ ਅਕਸਰ ਆਪਣੀਆਂ ਚਿੱਠੀਆਂ ਦੇ ਵਿੱਚ ਇਸ ਸਮੱਸਿਆ ਦਾ ਜ਼ਿਕਰ ਕਰਦੇ ਨੇ। ਕਈ ਵਾਰੀ ਸਮਝ ਨਹੀਂ ਆਉਂਦੀ ਕਿ ਇਹਦਾ ਕੀ ਕਾਰਨ ਹੁੰਦਾ, ਕਿਉਂਕਿ ਸਾਡੇ ਸਾਰੇ ਅਨਾਊਂਸਰ ਸਾਹਿਬਾਨ ਟ੍ਰੇਨਡ ਨੇ ਔਰ ਉਹਨਾਂ ਨੂੰ ਦੱਸਿਆ ਗਿਆ ਹੈ ਕਿ ਆਵਾਜ਼ ਖੁੱਲ੍ਹੀ ਆਜ਼ਾਦ ਤਾਂ ਛੱਡੀ ਨਹੀਂ ਜਾ ਸਕਦੀ ਹੁੰਦੀ, ਸਿਸਟਮ ਜਿੰਨੀ ਇਜਾਜ਼ਤ ਦਿੰਦਾ ਹੈ, ਕਿਉਂਕਿ ਰੇਡੀਓ ਸਟੇਸ਼ਨ ਵਿੱਚ ਜਿਹੜੇ ਕੰਸੋਲਸ ਜਾਂ ਮਿਕਸਰਸ ਲੱਗੇ ਹੁੰਦੇ ਨੇ ਉਹਨਾਂ ਦੇ ਉੱਤੇ ਲੈਵਲ ਇੰਡੀਕੇਟਰ ਲੱਗੇ ਹੁੰਦੇ ਨੇ ਔਰ ਸਭ ਨੂੰ ਹਿਦਾਇਤ ਹੁੰਦੀ ਹੈ ਕਿ ਉਹ ਲੈਵਲ ਇੰਡੀਕੇਟਰ ਜਿਸ ਤਰ੍ਹਾਂ ਦਾ ਲੈਵਲ ਸ਼ੋਅ ਕਰ ਰਿਹਾ ਉਸੇ ਤਰੀਕੇ ਦੇ ਨਾਲ ਹੀ ਤੁਸੀਂ ਲੈਵਲ ਫੇਡਰ ਨੂੰ ਉੱਥੋਂ ਤੱਕ ਹੀ ਲੈ ਕੇ ਜਾਣਾ। ਇਸ ਤੋਂ ਇਲਾਵਾ ਟ੍ਰਾਂਸਮਿਟਰਸ ਦੇ ਉੱਤੇ ਲਿਮਿਟਰਸ ਵੀ ਲੱਗੇ ਹੁੰਦੇ ਨੇ, ਕਿਉਂਕਿ ਆਵਾਜ਼ ਨੂੰ ਇੱਕ ਖਾਸ ਡਿਗਰੀ ਤੋਂ ਜ਼ਿਆਦਾ ਛੱਡ ਦਿੱਤਾ ਜਾਵੇ ਤਾਂ ਆਵਾਜ਼ ਫਟਣੀ ਸ਼ੁਰੂ ਹੋ ਜਾਂਦੀ ਹੈ। ਸੋ ਇਹ ਵੀ ਇੱਕ ਕਾਰਨ ਹੁੰਦਾ ਕਿ ਆਵਾਜ਼ ਨੂੰ ਲਿਮਿਟ ਕੀਤਾ ਜਾਂਦਾ ਹੈ। ਬਾਕੀ ਮੇਰਾ ਖਿਆਲ ਹੈ ਕਿ ਰੇਡੀਓ ਦਾ ਵੋਲਿਊਮ ਵੀ ਵਧਾਇਆ ਜਾ ਸਕਦਾ ਥੋੜ੍ਹਾ ਜਿਹਾ, ਪਰ ਜੇ ਤੁਹਾਨੂੰ ਬਾਰ ਬਾਰ ਇਹ ਸ਼ਿਕਾਇਤ ਆਉਂਦੀ ਹੈ ਕਿ ਕਿਸੇ ਗਾਣੇ 'ਚ ਲੈਵਲ ਜ਼ਿਆਦਾ ਜਾ ਰਿਹਾ, ਕਿਸੇ 'ਚ ਘੱਟ ਜਾ ਰਿਹਾ, ਤਾਂ ਜ਼ਰੂਰ ਸਾਡੇ ਲੈਵਲ 'ਤੇ ਸਾਡੇ ਪੇਸ਼ਕਰਤਾ ਜਿਹੜੇ ਨੇ ਉਹ ਕਿਸੇ ਨਾ ਕਿਸੇ ਲੈਵਲ 'ਤੇ ਇਹੋ ਜਿਹੀ ਗਲਤੀ ਕਰਦੇ ਹੋਣਗੇ। ਅਸੀਂ ਜ਼ਰੂਰ ਉਹਨਾਂ ਨੂੰ ਸਮਝਾਵਾਂਗੇ ਵੀ, ਸਿਖਾਵਾਂਗੇ ਵੀ।
1: ਸ਼ੁਕਰੀਆ ਜੀ ਇਸ ਗੱਲ ਵੱਲ ਧਿਆਨ ਦਿਵਾਉਣ ਲਈ, ਚਿੱਠੀ ਲਿਖਣ ਦੇ ਲਈ। ਅਗਲਾ ਖੱਤ ਹੈ ਅਮਰਗੜ੍ਹ ਤਹਿਸੀਲ ਸਦੂਲ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ ਅਤੇ ਇਹਨਾਂ ਦੇ ਸਾਥੀਆਂ ਦਾ ਨਾਂ ਖੁਸ਼ਪ੍ਰੀਤ, ਗੁਰਨੂਰ, ਹਰਵਿੰਦਰ, ਰਾਜਾ ਸਿੰਘ, ਕੁਲਵਿੰਦਰ ਕੌਰ ਅਤੇ ਕੇ ਐਸ ਮਾਨ।
0: ਵਾਹ ਵਾਹ ਵਾਹ, ਕੀ ਬਾਤ ਹੈ ਜੀ।
1: ਇਹ ਲਿਖਦੇ ਨੇ ਕਿ ਆਕਾਸ਼ਵਾਣੀ ਦੀ ਪੂਰੀ ਟੀਮ ਨੂੰ ਸਤਿ ਸ਼੍ਰੀ ਅਕਾਲ, 18 ਮਾਰਚ ਨੂੰ ਵਸਦੇ ਵਿਹੜੇ ਵਿੱਚ ਮੇਰੀ ਕਹਾਣੀ ਤਹਿਤ ਜਸਵੀਰ ਕੌਰ ਜੀ ਦੀ ਕਹਾਣੀ ਖੁਸ਼ੀ ਦੇ ਹੰਝੂ ਚੰਗੀ ਲੱਗੀ ਹੈ। ਇਸੇ ਦਿਨ ਸਾਂਝ ਪ੍ਰੋਗਰਾਮ ਵਿੱਚ ਨਾਟਕੀ ਅੰਦਾਜ਼ ਵਿੱਚ ਕਹਾਣੀ ਇੱਕ ਸਧਾਰਨ ਆਦਮੀ ਪਸੰਦ ਆਈ। ਰੰਗਲੀ ਧਰਤੀ ਵਿੱਚ ਜਗੀਰ ਸਿੰਘ ਦੇ ਲੋਕ ਗੀਤ ਅਤੇ ਇਹਨਾਂ ਨੂੰ ਬਹੁਤ ਵਧੀਆ ਲੱਗੇ ਨੇ। 21 ਮਾਰਚ ਨੂੰ ਪ੍ਰੋਗਰਾਮ ਝਾਂਜਰਾਂ ਦੇ ਬੋਰ ਵਿੱਚ ਸਾਡੀ ਫਰਮਾਇਸ਼ ਦੇ ਗੀਤ ਚੰਗੇ ਲੱਗੇ।

0: ਸ਼ਾਮ ਨੂੰ ਦਿਹਾਤੀ ਪ੍ਰੋਗਰਾਮ ਵਿੱਚ ਬਾਗਾਂ ਦੀ ਸੰਭਾਲ ਬਾਰੇ ਜਾਣਕਾਰੀ ਵਧੀਆ ਲੱਗੀ। 22 ਮਾਰਚ ਨੂੰ ਬੱਚਿਆਂ ਦਾ ਪ੍ਰੋਗਰਾਮ ਬਾਲ ਜਗਤ ਵਿੱਚ, ਇੱਕ ਬੱਚੇ ਦੀ ਕਵਿਤਾ ਸ਼ਹੀਦ ਭਗਤ ਸਿੰਘ ਪਸੰਦ ਆਈ ਅਤੇ ਰੰਗਲੀ ਧਰਤੀ ਵਿੱਚ ਮਾਤਾ ਦੀਆਂ ਭੇਟਾਂ ਬਹੁਤ ਚੰਗੀਆਂ ਲੱਗੀਆਂ ਇਹਨਾਂ ਨੂੰ।
1: ਜੀ
0: ਅੱਗੇ ਲਿਖਦੇ ਨੇ ਕਿ 23 ਮਾਰਚ ਨੂੰ ਪ੍ਰੋਗਰਾਮ ਵਾਸਤੇ ਵਿਡੀਓ ਵਿੱਚ ਸ਼ਹੀਦੀ ਦਿਹਾੜੇ 'ਤੇ ਰੂਪਕ ਸੁਣਾਇਆ ਗਿਆ ਅਤੇ ਭੇਟਾਂ ਵੀ ਇਸ ਦਿਨ ਬਹੁਤ ਚੰਗੀਆਂ ਲੱਗੀਆਂ।
1: ਵਾਹ, ਔਰ ਸਾਨੂੰ ਬਹੁਤ ਵਧੀਆ ਲੱਗਿਆ ਜੀ ਕਿ ਤੁਹਾਨੂੰ ਆਕਾਸ਼ਵਾਣੀ ਜਲੰਧਰ ਵੱਲੋਂ ਪੇਸ਼ ਕੀਤੇ ਗਏ ਵੱਖ ਵੱਖ ਪ੍ਰੋਗਰਾਮ ਵਧੀਆ ਲੱਗੇ। ਪੂਨਮ ਜੀ, ਇੱਕ ਚੀਜ਼ ਮੈਂ ਦੇਖ ਰਿਹਾ ਸੀਗਾ ਕਿ ਇਹਨਾਂ ਨੇ ਆਪਣੀਆਂ ਇਹਨਾਂ ਦੋਵਾਂ ਚਿੱਠੀਆਂ ਦੇ ਵਿੱਚ ਮਾਰਚ ਮਹੀਨੇ ਦੇ ਪ੍ਰੋਗਰਾਮਾਂ ਦਾ ਜ਼ਿਕਰ ਕੀਤਾ, ਜਿਹਦੇ ਵਿੱਚ 18 ਮਾਰਚ ਤੋਂ ਸ਼ੁਰੂ ਹੋ ਕੇ 27 ਮਾਰਚ, 23 ਮਾਰਚ, 22 ਮਾਰਚ ਇਹਨਾਂ ਡੇਟਾਂ ਦਾ ਜ਼ਿਕਰ ਕੀਤਾ ਹੈ। ਜਦੋਂ ਮੈਂ ਚਿੱਠੀ ਨੂੰ ਧਿਆਨ ਨਾਲ ਦੇਖ ਰਿਹਾ ਵਾਂ ਤਾਂ ਇਹਦੇ ਉੱਤੇ 15 ਮਈ ਦੀ ਮੋਹਰ ਲੱਗੀ ਹੋਈ ਹੈ ਡਾਕਖਾਨੇ ਵਾਲਿਆਂ ਦੀ, ਹੈ ਨਾ। ਤਾਂ ਜਾਂ ਤਾਂ ਇਹ ਹੋ ਸਕਦਾ ਕਿ ਇਹਨਾਂ ਨੇ ਚਿੱਠੀ ਲਿਖ ਕੇ ਆਪਣੇ ਕੋਲ ਰੱਖੀ ਛੱਡੀ, ਪੋਸਟ ਨਹੀਂ ਕੀਤੀ। ਇਹ ਨਹੀਂ ਹੋ ਸਕਦਾ ਕਿ ਡਾਕਖਾਨੇ 'ਚ ਇਹ ਚਿੱਠੀ ਇੰਨੀ ਦੇਰ ਪਈ ਰਹੀ ਹੋਵੇ ਔਰ ਹੁਣ ਮਈ ਦਾ ਮਹੀਨਾ ਵੀ ਤਕਰੀਬਨ ਆਪਣੇ ਆਖਰੀ ਮੁਕਾਮ 'ਤੇ ਹੈ, ਕਾਫੀ ਜ਼ਿਆਦਾ ਪਛੜ ਕੇ ਚਿੱਠੀ ਸਾਡੇ ਕੋਲ ਪਹੁੰਚੀ। ਪਰ ਖੁਸ਼ੀ ਦੀ ਗੱਲ ਇਹ ਹੈ ਕਿ ਪਹੁੰਚ ਗਈ। ਹਾਂ, ਬਾਕੀ ਦੀਆਂ ਪ੍ਰੋਗਰਾਮਾਂ ਦੇ ਵਿੱਚ ਇਹਨਾਂ ਵੱਲੋਂ ਇਹ ਸ਼ਿਕਾਇਤ ਨਹੀਂ ਆਈ ਕਿ ਮੈਂ ਚਿੱਠੀ ਲਿਖੀ ਸੀ, ਤੁਸੀਂ ਪੜ੍ਹੀ ਨਹੀਂ, ਹੈ ਨਾ। ਇਹਦਾ ਮਤਲਬ ਇਹ ਹੈ ਕਿ ਇਹਨਾਂ ਨੇ ਚਿੱਠੀ ਦੇ ਜਵਾਬ ਦਾ ਇੰਤਜ਼ਾਰ ਕੀਤਾ ਹੋਏਗਾ ਔਰ ਇਹਨਾਂ ਨੂੰ ਪਤਾ ਹੋਏਗਾ ਕਿ ਇਸ ਕਰਕੇ ਇਹ ਚਿੱਠੀ ਥੋੜ੍ਹੀ ਜਿਹੀ ਲੇਟ ਹੈ। ਬਹਰਹਾਲ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜੀ, ਵੱਖ ਵੱਖ ਸਿਲਸਿਲੇ ਤੁਸੀਂ ਪਸੰਦ ਕੀਤੇ ਔਰ ਆਪਣੀ ਚਿੱਠੀ 'ਚ ਬਹੁਤ ਸਾਰੀ ਮੁਹੱਬਤ ਸਾਡੇ ਵਾਸਤੇ ਭੇਜੀ ਹੈ।
0: ਪਿੰਡ ਘੁਬਾਇਆ ਤਹਿਸੀਲ ਜਲਾਲਦਾਬਾਦ ਤੋਂ ਫਾਜ਼ਿਲਕਾ ਤੋਂ ਨੇ ਪੱਪੂ, ਮੁਨੀਮ, ਅਮਰੋ, ਰਾਜੂ, ਫੌਜੀ, ਹਰਪ੍ਰੀਤ ਕੌਰ, ਬਲਜੀਤ ਕੌਰ, ਹਰਮੇਸ਼, ਗੁਰਨੂਰ, ਪ੍ਰਨੀਤ, ਨਵਦੀਪ, ਬਬਲੂ ਤੇ ਮਾਣੋ।
1: ਮਾਣੋ
0: ਹਾਂਜੀ, ਕਹਿੰਦੇ ਸਭ ਤੋਂ ਪਹਿਲਾਂ ਪਰਮਜੀਤ ਜੀ ਨੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਰੱਬ ਦਾ ਨਾਮ ਲਿਆ। ਕਿਸ ਪ੍ਰੋਗਰਾਮ ਦੀ ਗੱਲ ਕਰੇ ਨੇ, ਇਸ ਦੇ ਬਾਰੇ ਨਹੀਂ ਲਿਖਿਆ, ਸਾਨੂੰ ਚੰਗਾ ਲੱਗਾ। ਸਭ ਤੋਂ ਪਹਿਲਾਂ ਮੇਰਾ ਖਤ ਪੜਿਆ ਗਿਆ, ਨਾਟਕ ਲਿਖਦੇ ਨੇ ਕਿ ਹੋਇਆ ਦੇਸ ਪਰਾਇਆ, ਨਾਟਕ ਨੂੰ ਪੇਸ਼ ਕਰਤਾ ਸਾਰੇ ਹੀ ਵਧਾਈ ਦੇ ਪਾਤਰ ਨੇ। ਖਤ ਪੜਨ ਦੇ ਵਿੱਚ ਕੋਈ ਵੀ ਗਲਤੀ ਨਹੀਂ ਸੀ, ਇਸ ਤਰ੍ਹਾਂ ਖਤ ਪੜੇ ਜਾ ਰਹੇ ਸਨ ਜਿਵੇਂ ਕਿ ਮੋਤੀ ਪਰੋਰੇ ਹੋਵੋ। ਬਾਕੀ ਵਿਸਾਖੀ ਬਾਰੇ ਪ੍ਰੋਗਰਾਮ ਸੁਣਿਆ, ਪਹਿਲਾਂ ਤਾਂ ਪੂਰੀ ਤਰ੍ਹਾਂ ਕਹਿੰਦੇ ਸਾਡੇ ਕੋਲ ਟਿਊਨਿੰਗ ਨਹੀਂ ਹੋਇਆ, ਬਾਕੀ ਅਸੀਂ ਪ੍ਰੋਗਰਾਮ ਸੁਣਿਆ। ਅੱਗੇ ਲਿਖਦੇ ਨੇ ਕਿ 28 ਮਾਰਚ ਨੂੰ ਸ਼ਾਇਦ ਇਹ ਗੱਲ ਕਰ ਰਹੇ ਨੇ, ਤੁਹਾਡੀ ਚਿੱਠੀ ਮਿਲੀ, ਪ੍ਰੋਗਰਾਮ ਪਰਮਜੀਤ ਜੀ ਨੇ ਪੇਸ਼ ਕੀਤਾ, ਚੰਗਾ ਲੱਗਿਆ। ਅੱਗੇ ਲਿਖਦੇ ਨੇ ਕਿ 0 ਵੇਸਟ ਬਾਰੇ ਪ੍ਰੋਗਰਾਮ ਸੁਣਾਇਆ ਗਿਆ ਸੀ, ਇਹ ਸਾਨੂੰ ਬਹੁਤ ਵਧੀਆ ਲੱਗਿਆ, ਅਸੀਂ ਸਾਰੇ ਮਿਲ ਜੁਲ ਕੇ ਕਹਿੰਦੇ ਕਿ ਇਸ ਪੱਖ ਦੇ ਵਿੱਚ ਕੰਮ ਕਰ ਸਕਦੇ ਹਾਂ। ਅੱਗੇ ਇਹ ਲਿਖਦੇ ਨੇ ਜੀ ਕਿ ਪਾਲੀ ਦੇਤਵਾਲੀਆ ਨਾਲ ਮੁਲਾਕਾਤ ਚੰਗੀ ਲੱਗੀ, ਇਹੋ ਜਿਹੇ ਕਹਿੰਦੇ ਕਲਾਕਾਰ ਕੁਝ ਕੀ ਬਚੇ ਨੇ, ਤੇ ਕੁਲਦੀਪ ਮਾਣਕ, ਲਾਲ ਚੰਦ, ਯਮਲਾ ਜੱਟ, ਇਹ ਕਲਾਕਾਰ ਵੀ ਇਹਨਾਂ ਨੂੰ ਚੰਗੇ ਲੱਗਦੇ ਨੇ। ਬਾਕੀ ਇਸ ਦਿਨ ਨੂਰਾ ਜੀ ਦੇ ਗੀਤ ਤੁਸੀਂ ਸੁਣਾਏ, ਸਾਨੂੰ ਬਹੁਤ ਚੰਗੇ ਲੱਗੇ।
1: ਵਾਹ ਵਾਹ ਵਾਹ ਜੀ ਵਾਹ। ਸਭ ਤੋਂ ਪਹਿਲਾਂ ਤਾਂ ਘੁਬਾਇਆ ਪਿੰਡ ਤੋਂ ਚਿੱਠੀ ਲਿਖਣ ਵਾਲੇ ਇਹਨਾਂ ਸੱਜਣਾਂ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਪੂਨਮ ਜੀ, ਮੈਨੂੰ ਗੱਲ ਸਮਝ ਆ ਗਈ ਇਹਨਾਂ ਦੀ ਚਿੱਠੀ 'ਚ ਕੀ ਲਿਖੀ ਹੈ।
0: ਅੱਛਾ ਜੀ,
1: ਇਹਨਾਂ ਨੇ ਇਹ ਲਿਖਣਾ ਚਾਹਿਆ ਕਿ ਜਦੋਂ ਤੁਸੀਂ ਥੋੜ੍ਹੇ ਦਿਨ ਗੈਰ ਹਾਜ਼ਰ ਰਹੇ ਸੀ ਨਾ ਪ੍ਰੋਗਰਾਮ ਦੇ ਵਿੱਚ, ਤਾਂ ਦਾਸ ਨੇ ਇਕੱਲਿਆਂ ਹੀ ਪ੍ਰੋਗਰਾਮ ਪੇਸ਼ ਕੀਤਾ ਸੀ। ਹਾਂਜੀ, ਉਹ 'ਚ ਉਹਨਾਂ ਨੇ ਮੇਰੀ ਤਾਰੀਫ ਲਿਖੀ ਹੈ। ਉਹਨਾਂ ਨੇ ਇਹ ਨਹੀਂ ਲਿਖਿਆ ਕਿ ਪੂਨਮ ਜੀ ਤੋਂ ਬਿਨਾਂ ਬੋਰ ਲੱਗ ਰਿਹਾ ਸੀ ਪ੍ਰੋਗਰਾਮ, ਇੱਕੋ ਆਵਾਜ਼ 'ਚ ਮਨੋਟਨੀ ਲੱਗ ਰਹੀ ਸੀ, ਚੰਗਾ ਨਹੀਂ ਸੀ ਲੱਗ ਰਿਹਾ, ਹੈ ਨਾ। ਸੋ ਮੇਰੇ ਵੱਲੋਂ ਬਹੁਤ ਬਹੁਤ ਸ਼ੁਕਰੀਆ, ਪੂਨਮ ਜੀ ਵੱਲੋਂ ਵੀ ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਤੁਹਾਨੂੰ ਪਤਾ ਹੈ ਕਿ ਕੋਈ ਵੀ ਪ੍ਰੋਗਰਾਮ ਜਿਹੜਾ ਹੈ ਗੁਲਦਸਤੇ ਦੇ ਵਿੱਚ ਜਿੰਨੇ ਜ਼ਿਆਦਾ ਫੁੱਲ ਹੁੰਦੇ ਆ ਉਨਾ ਹੀ ਸੋਹਣਾ ਲੱਗਦਾ ਹੈ। ਸੋ ਪੂਨਮ ਹੋਰਾਂ ਦੀ ਹਾਜ਼ਰੀ ਇਸ ਪ੍ਰੋਗਰਾਮ 'ਚ ਬੇਸ਼ਕੀਮਤੀ ਹੈ ਔਰ ਹਮੇਸ਼ਾ ਲੱਗਦੀ ਰਹੇਗੀ। ਹਾਂ, ਕਦੇ ਕਦੇ ਜ਼ਰੂਰ ਕੋਈ ਪਰਿਵਾਰਕ ਜਾਂ ਨਿੱਜੀ ਰੁਝੇਵੇਂ ਹੁੰਦੇ ਆ ਬੰਦੇ ਦੇ, ਇਸ ਕਰਕੇ ਕਦੇ ਛੁੱਟੀ ਲੈਣੀ ਪੈ ਜਾਂਦੀ ਆ। ਬਹਰਹਾਲ, ਤੁਹਾਨੂੰ ਮੇਰੇ ਇਕੱਲੇ ਦੁਆਰਾ ਪੇਸ਼ ਕੀਤਾ ਗਿਆ ਪ੍ਰੋਗਰਾਮ ਵੀ ਪਸੰਦ ਆਇਆ, ਇਹਦੇ ਵਾਸਤੇ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਗੱਲ ਕੀਤੀ ਕਿ ਸਟੀਕ ਪ੍ਰੋਗਰਾਮ ਲੱਗਿਆ ਇਹਨਾਂ ਨੂੰ, ਹੈ ਨਾ। ਗੱਲ ਐਂ ਹੁੰਦੀ ਹੈ ਜੀ ਕਿ ਜਦੋਂ ਮੈਂ ਅਤੇ ਪੂਨਮ ਆਪਸ 'ਚ ਗੱਲਾਂ ਕਰਦੇ ਹਾਂ ਅਤੇ ਕਿਤੇ ਕਿਤੇ ਰੇਲ ਗੱਡੀ ਜਿਹੜੀ ਆ ਲਾਈਨ ਤੋਂ ਥੋੜ੍ਹੀ ਥੋੜ੍ਹੀ ਉਤਰਦੀ ਵੀ ਆ, ਸਲੋਅ ਵੀ ਹੋ ਜਾਂਦੀ ਆ, ਫਾਸਟ ਵੀ ਹੋ ਜਾਂਦੀ ਆ। ਜੇ ਮੈਂ ਇਕੱਲਾ ਵਾਂ ਤਾਂ ਮੈਨੂੰ ਪਤਾ ਹੈ ਜੀ ਮੈਂ ਕੀ ਬੋਲਣਾ, ਮੈਂ ਫਰ ਬੋਲੀ ਜਾਣਾ,
0: ਕਿਹੜੀ ਸਪੀਡ 'ਤੇ ਜਾਣਾ
1: ਜੀ। ਬਹੁਤ ਸ਼ੁਕਰੀਆ, ਬਹੁਤ ਮੁਹੱਬਤ ਹੈ ਜੀ ਤੁਹਾਡੇ ਖੱਤ ਦੇ ਵਿੱਚ।
0: ਪਿੰਡ ਚਤਰਾ, ਜ਼ੀਰਾ ਫਿਰੋਜ਼ਪੁਰ ਤੋਂ ਜਗਜੀਤ ਸਿੰਘ ਚਤਰਾ, ਟੈਲ ਸਿੰਘ, ਪ੍ਰੇਮ ਭੂਸ਼ਣ ਗੁਪਤਾ, ਕੁਲਦੀਪ, ਗੁਰਚੈਨ, ਬੋਟਾ ਸਿੰਘ, ਹਰਨੇਕ ਸਿੰਘ ਅਤੇ ਲਿਖਾਰੀ ਸਭਾ ਦੇ ਨਾਲ ਆਏ ਨੇ। ਸਾਰੇ ਸਰੋਤੇ ਸੱਥ ਵਿੱਚ ਬੈਠ ਕੇ ਜੋ ਗੱਲਾਂ ਕਰਦੇ ਹਾਂ ਰੇਡੀਓ ਬਾਰੇ, ਉਹ ਜ਼ਰੂਰੀ ਵਿਸ਼ਾ ਅਸੀਂ ਰੋਜ਼ ਛੇੜਦੇ ਹਾਂ। ਚਰਚਾ ਦਾ ਇੱਕ ਸਿੱਟਾ ਨਿਕਲਿਆ ਕਿ ਇੱਕ ਐਂਕਰ ਟੈਲੀਫੋਨ 'ਤੇ ਪ੍ਰੋਗਰਾਮ ਕਰਦੇ ਨੇ, ਸਰੋਤੇ ਦੀ ਪੂਰੀ ਗੱਲ ਸੁਣ ਕੇ ਸੁਣਦੇ ਨਹੀਂ, ਥੋੜ੍ਹਾ ਜਿਹਾ ਹੀ ਗੱਲ ਕਰਦੇ ਨੇ
1: ਜੀ,
0: ਅਤੇ ਇਸ ਤਰ੍ਹਾਂ ਚੰਗਾ ਨਹੀਂ ਲੱਗਦਾ। ਕਿਸ ਐਂਕਰ ਦੀ ਗੱਲ ਕਰ ਰਹੇ ਨੇ ਇਹ ਇਹਨਾਂ ਨੇ ਨਹੀਂ ਲਿਖਿਆ
1: ਜੀ। ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਰਦੇ ਹਾਂ ਜੀ ਕਿ ਜਦੋਂ ਇਹ ਕਾਫੀ ਸਾਰੇ ਨਾਮ ਲਿਖ ਕੇ ਭੇਜਦੇ ਨੇ ਨਾ ਚਤਰਾ ਸਾਹਿਬ, ਅਤੇ ਨਾਲ ਲਿਖਾਰੀ ਸਭਾ ਲਿਖ ਕੇ ਭੇਜਦੇ ਨੇ, ਔਰ ਜਿਵੇਂ ਅਸੀਂ ਗੱਲ ਕਰਦੇ ਹਾਂ ਕਿ ਰੇਡੀਓ ਜਿਹੜਾ ਹੈ ਤਸਵੀਰਾਂ ਬਣਾਉਂਦਾ ਹੈ, ਪੈਦਾ ਕਰਦਾ ਤਸਵੀਰਾਂ, ਹੈ ਨਾ। ਇਹ ਤਸਵੀਰਾਂ ਜ਼ਿਹਨ 'ਚ ਪੈਦਾ ਹੁੰਦੀਆਂ ਨੇ ਜਦੋਂ ਰੇਡੀਓ 'ਤੇ ਕੋਈ ਪ੍ਰੋਗਰਾਮ ਪੇਸ਼ ਕੀਤਾ ਜਾਂਦਾ। ਮਸਲਨ ਹੁਣ ਤੁਸੀਂ ਔਰ ਮੈਂ, ਪੂਨਮ ਜੀ ਔਰ ਮੈਂ, ਪਰਮਜੀਤ, ਅਸੀਂ ਇੱਕ ਪ੍ਰੋਗਰਾਮ ਪੇਸ਼ ਕਰ ਰਹੇ ਹਾਂ, ਤੁਸੀਂ ਰੇਡੀਓ 'ਤੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਹੋ, ਅਤੇ ਤੁਸੀਂ ਆਪਣੇ ਤਸੱਵਰ 'ਚ ਕੁਛ ਤਸਵੀਰਾਂ ਬਣਾ ਕੇ ਰੱਖੀਆਂ ਹੋਈਆਂ ਨੇ ਕਿ ਇਸ ਤਰ੍ਹਾਂ ਪੂਨਮ

0: ਪਰਮਜੀਤ ਸਟੂਡੀਓ 'ਚ ਬੈਠੇ ਨੇ, ਇਸ ਤਰ੍ਹਾਂ ਉਹਨਾਂ ਦੇ ਸਾਹਮਣੇ ਚਿੱਠੀਆਂ ਦਾ ਢੇਰ ਲੱਗਿਆ ਹੋਇਆ। ਇਸ ਤਰੀਕੇ ਦੇ ਨਾਲ ਸਟੂਡੀਓ ਦਾ ਮਾਹੌਲ, ਸਟੂਡੀਓ ਦੀ ਲਾਈਟ, ਸਟੂਡੀਓ ਦਾ ਮਾਈਕ੍ਰੋਫੋਨ, ਸਟੂਡੀਓ ਦੇ ਕੰਪਿਊਟਰਸ ਇਸ ਤਰ੍ਹਾਂ ਨਾਲ ਲੱਗਦੇ ਹੋਣਗੇ, ਇੱਕ ਮਾਹੌਲ ਸਿਰਜਿਆ ਜਾਂਦਾ ਇਮੇਜਿਨੇਸ਼ਨ ਦੇ ਨਾਲ।
1: ਤੇ ਇਹ ਸੱਥ ਦਾ ਮਾਹੌਲ ਵੀ ਜਦੋਂ ਵੀ ਚਿੱਠੀ ਪੜ੍ਹਦੇ ਆ ਨਾ, ਸਾਡੇ
0: ਜੀ
1: ਜ਼ਿਹਨ ਦੇ ਵਿੱਚ ਆਪਣੇ ਆਪ ਹੀ ਆ ਜਾਂਦਾ ਹੈ।
0: ਬਿਲਕੁਲ। ਔਰ ਹੁਣ ਜਦੋਂ ਅਸੀਂ ਤੁਹਾਡੀ ਚਿੱਠੀ ਪੜ੍ਹ ਰਹੇ ਹਾਂ ਨਾ, ਤਾਂ ਤੁਸੀਂ ਸਾਰੇ ਸੱਜਣ ਬੈਠ ਕੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਹੋ, ਔਰ ਨਾਲ ਲਿਖਾਰੀ ਸਭਾ ਦੇ ਜਿੰਨੇ ਵੀ ਮੈਂਬਰ ਸਾਹਿਬਾਨ ਨੇ, ਉਹ ਸਾਰੇ ਕੇਸ ਤਰੀਕੇ ਨਾਲ ਬੈਠ ਕੇ ਖੁੰਡ ਚਰਚਾ ਕਰਦੇ ਨੇ। ਉਹ ਤਸਵੀਰ ਇਸ ਵੇਲੇ ਸਾਡੇ ਦਿਲਾਂ 'ਚ, ਸਾਡੇ ਦਿਮਾਗਾਂ ਵਿੱਚ ਬਣ ਰਹੀ ਹੈਗੀ ਆ। ਬਾਕੀ ਜਿਹੜਾ ਇਹਨਾਂ ਨੇ ਲਿਖਿਆ ਨਾ ਜੀ ਕਿ ਫੋਨ ਇਨ ਪ੍ਰੋਗਰਾਮ ਦੇ ਵਿੱਚ
1: ਜੀ
0: ਜ਼ਿਆਦਾ ਲੰਬੀ ਗੱਲਬਾਤ ਨਹੀਂ ਕੀਤੀ ਜਾਂਦੀ, ਬਸ ਮੁਕਤਸਰ ਜੀ ਗੱਲ ਕੀਤੀ ਜਾਂਦੀ ਹੈ, ਉਸ ਤੋਂ ਬਾਅਦ 'ਚ ਅਗਲਾ। ਉਹਦੇ ਵਾਸਤੇ ਸਿਰਫ ਦੋ ਹੀ ਚੀਜ਼ਾਂ ਨੇ ਚਤਰਾ ਸਾਹਿਬ। ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਜਿੰਨਾ ਘੱਟ ਸਮਾਂ ਇੱਕ ਸਰੋਤਾ ਲਏਗਾ, ਉਨੇ ਹੀ ਜ਼ਿਆਦਾ ਸਰੋਤਿਆਂ ਦੇ ਫੋਨ ਪ੍ਰੋਗਰਾਮ 'ਚ ਸ਼ਾਮਿਲ ਕੀਤੇ ਜਾ ਸਕਣਗੇ। ਦੂਸਰੀ ਗੱਲ ਇਹ ਹੁੰਦੀ ਹੈ ਜੀ ਕਿ ਅਗਰ ਬੋਲਣ ਵਾਸਤੇ ਖੁੱਲ੍ਹਾ ਸਮਾਂ ਜਾਂ ਖੁੱਲ੍ਹੀ ਸਟੇਜ ਦਿੱਤੀ ਜਾਵੇ, ਤਾਂ ਫਿਰ ਸ਼ਾਇਦ ਬੰਦ ਕਰਨ ਵਾਲਾ ਸਵਿੱਚ ਲੱਭਣਾ ਆਪਾਂ ਭੁੱਲ ਜਾਂਦੇ ਹਾਂ, ਹੈ ਨਾ। ਇਸ ਕਰਕੇ ਥੋੜ੍ਹੀ ਜਿਹੀ ਰਿਸਟ੍ਰਿਕਸ਼ਨ ਤਾਂ ਜ਼ਰੂਰੀ ਹੁੰਦੀ ਹੈ, ਉਹ ਸਾਡੇ ਅਨਾਊਂਸਰ ਸਾਹਿਬਾਨ ਵੱਲੋਂ ਪੋਜ਼ ਕੀਤੀ ਜਾਂਦੀ ਹੈ, ਔਰ ਉਹਦੇ 'ਚ ਗੁਜ਼ਾਰਿਸ਼ ਵੀ ਕੀਤੀ ਜਾਂਦੀ ਹੈ ਕਿ ਗੱਲ ਨੂੰ ਲਿਮਿਟਿਡ ਰੱਖਿਆ ਜਾ ਸਕੇ ਤਾਂ ਜੋ ਸਾਰਿਆਂ ਨੂੰ ਬਣਨ ਦਾ ਮੌਕਾ ਦਿੱਤਾ ਜਾ ਸਕੇ। ਤੁਹਾਡੇ ਅੱਗੇ ਗੁਜ਼ਾਰਿਸ਼ ਹੈ ਜੀ ਕਿ ਇਸ ਚੀਜ਼ ਨੂੰ ਤੁਸੀਂ ਆਪਣੇ ਦਿਲ ਨਾਲ ਨਾ ਲਾਓ। ਹਾਂ, ਜੇ ਤੁਹਾਨੂੰ ਲੱਗਦਾ ਹੈ ਕਿ ਵਾਕਈ ਕਿਤੇ ਜ਼ਿਆਦਤੀ ਹੋ ਰਹੀ ਹੈ, ਤਾਂ ਜ਼ਰੂਰ ਦੱਸੋ, ਅਸੀਂ ਉਸ ਬਾਬਤ ਜ਼ਰੂਰ ਬਣਦੀ ਕਾਰਵਾਈ ਕਰਾਂਗੇ।
1: ਜੀ ਇਹ ਲਿਖਦੇ ਨੇ ਕਿ ਸਾਰੇ ਐਂਕਰ ਨਹੀਂ ਇਸ ਤਰ੍ਹਾਂ ਕਰਦੇ, ਕੋਈ
0: ਜੀ
1: ਇੱਕ ਅੱਧਾ ਹੀ ਹੈ, ਅਤੇ ਜਿਹਨੇ ਇਹ ਵੀ ਲਿਖ ਰਹੇ ਨੇ ਕਿ ਜਿਸ ਦੀ ਵੀ ਮੈਂ ਗੱਲ ਕੀਤੀ ਹੈ ਉਹ ਸਮਝ ਹੀ ਗਏ ਹੋਣਗੇ।
0: ਅੱਛਾ।
1: ਅਤੇ ਹਾਂ, ਜੇਕਰ ਤੁਹਾਨੂੰ ਵਾਕਈ ਇਸ ਤਰ੍ਹਾਂ ਲੱਗਦਾ ਤਾਂ ਉਸ ਦਿਨ ਦੀ ਕੋਈ ਘਟਨਾ ਤੁਸੀਂ ਜਾਂ ਉਸ ਦਿਨ ਦੀ ਤਾਰੀਖ, ਉਸ ਦਿਨ ਦੇ ਪ੍ਰੋਗਰਾਮ ਦੇ ਐਂਕਰ ਦਾ ਨਾਮ ਵਿਸਤਾਰ ਸਾਰ ਲਿਖ ਸਕਦੇ ਹੋ।
0: ਜੀ
1: ਅਤੇ ਬਾਕੀ ਤੁਸੀਂ ਬਿਲਕੁਲ ਸਹੀ ਗੱਲ ਕਹੀ ਹੈ
0: ਜੀ
1: ਕਿ ਅਕਸਰ ਇਸ ਤਰ੍ਹਾਂ ਹੁੰਦਾ ਹੈ ਫੋਨ ਇਨ ਪ੍ਰੋਗਰਾਮ ਦੇ ਵਿੱਚ।
0: ਵਾਹ ਜੀ,
1: ਅੱਗੇ
0: ਸ਼ੁਕਰੀਆ।
1: ਲਿਖਦੇ ਨੇ ਜੀ, ਸ਼੍ਰੀ ਫਤਿਹਗੜ੍ਹ ਸਾਹਿਬ ਅਤਾਪੁਰ ਕਲੋਨੀਆਂ ਤੋਂ ਰਾਮਨਾਥ ਅਤਾਪੁਰ, ਸੁਖਮਨ ਜੀਤ ਇਹਨਾਂ ਦਾ ਪੁੱਤਰਾ, ਨਾਲ ਪੋਤਰੀ ਸਹਿਜਪ੍ਰੀਤ ਕੌਰ।
0: ਅੱਛਾ ਜੀ
1: ਜੀ
0: ਜੀ
1: ਇਹ ਕਹਿੰਦੇ ਕਿ
0: ਨਿੱਕੇ ਨਿੱਕੇ ਬੱਚੇ ਵੀ ਸਾਡੇ ਕਿੰਨੇ ਸੁਹਿਰਦ ਲਿਸਨਰ ਨੇ, ਹੈ ਨਾ।
1: ਅੱਜ ਕੱਲ
0: ਹਰ ਚਿੱਠੀ 'ਚ ਉਹਨਾਂ ਦਾ ਜਵਾਬ ਆਉਂਦਾ ਹੈ ਨਾ।
1: ਅੱਜ ਕੱਲ ਜਿਹੜੇ ਫੋਨ ਇਨ ਪ੍ਰੋਗਰਾਮ ਆਉਂਦੇ ਨੇ ਨਾ, ਉਹਨਾਂ ਦੇ
0: ਜੀ
1: ਵਿੱਚ ਵੀ ਬਹੁਤ ਸਾਰੇ ਸਰੋਤੇ ਕਹਿੰਦੇ ਨੇ ਕਿ ਮੈਂ ਫਲਾਂ ਪਿੰਡ ਤੋਂ ਬੋਲ ਰਿਹਾ ਤੇ ਨਾਲ ਮੇਰੇ ਪੋਤਾ ਜਾਂ ਪੋਤੀ ਨੇ। ਇਹ ਬਹੁਤ ਚੰਗੀ ਗੱਲ ਹੈ।
0: ਵਾਹ, ਇਹਦਾ ਮਤਲਬ ਇਹ ਹੈ ਕਿ ਜਿਹੜੀ ਅਗਲੀ ਪਨੀਰੀ ਹੈ ਨਾ, ਉਹ ਵੀ ਰੇਡੀਓ ਦੇ ਨਾਲ ਜੁੜ ਰਹੀ ਹੈ।
1: ਬਹੁਤ ਚੰਗੀ ਗੱਲ ਹੈ ਜੀ,
0: ਜੇ
1: ਇਹ ਸਰੋਤੇ ਜੋੜ ਰਹੇ ਨੇ ਇਹ ਹੋਰ ਵੀ ਚੰਗੀ ਗੱਲ ਹੈ। ਕਹਿੰਦੇ 8 ਮਈ ਨੂੰ ਪ੍ਰੋਗਰਾਮ ਚਿੱਠੀ, ਤੁਹਾਡੀ ਚਿੱਠੀ ਮਿਲੀ, ਸੁਣਿਆ, ਬਹੁਤ ਵਧੀਆ ਲੱਗਾ ਜੋ ਕਿ ਮੈਡਮ ਪੂਨਮ ਜੀ ਨੇ ਤੇ ਪਰਮਜੀਤ ਜੀ ਨੇ ਪੇਸ਼ ਕੀਤਾ। ਬਾਅਦ ਵਿੱਚ ਪ੍ਰਵਾਸੀ ਪੰਛੀਆਂ ਬਾਰੇ ਪ੍ਰੋਗਰਾਮ ਪੇਸ਼ ਕੀਤਾ ਗਿਆ, ਸੁਣ ਕੇ ਦਿਲ ਖੁਸ਼ ਹੋ ਗਿਆ। ਜਦੋਂ ਦੱਸਿਆ ਗਿਆ ਕਿ ਇਹ ਕਿੰਨੇ ਕਿਲੋਮੀਟਰ ਦੀ ਉਡਾਣ ਭਰ ਕੇ ਪ੍ਰਵਾਸ ਕਰਦਿਆਂ ਹੋਇਆਂ ਸਾਡੇ ਮਹਿਮਾਨ ਬਣ ਕੇ ਆਉਂਦੇ ਨੇ।
0: ਜੀ ਵਾਕਈ ਵਾਕਈ ਬਿਲਕੁਲ ਠੀਕ।
1: ਇਹ ਕਹਿੰਦੇ ਕਿ ਇਹਨਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਇਹਨਾਂ ਨੂੰ ਬਚਾ ਸਕੀਏ, ਪਰਮਾਤਮਾ ਨੂੰ ਖੁਸ਼ ਕਰ ਸਕੀਏ। ਇਹ ਗੀਤ ਸੰਗੀਤ ਦੇਣ ਵਾਲੇ ਹੁੰਦੇ ਨੇ, ਵਾਤਾਵਰਣ ਨੂੰ ਵਧੀਆ ਬਣਾ ਕੇ ਰੱਖਦੇ ਨੇ। ਅਤੇ ਅੱਗੇ ਇਹਨਾਂ ਨੇ ਗੱਲ ਇਹ ਵੀ ਕੀਤੀ ਹੈ ਕਿ ਪਾਣੀ ਬਚਾਓ, ਰੁੱਖ ਲਗਾਓ ਅਤੇ ਕੁਦਰਤ ਦੀ ਸੰਭਾਲ ਕਰੋ, ਅਤੇ ਆਕਾਸ਼ਵਾਣੀ ਦੇ ਪ੍ਰੋਗਰਾਮਾਂ ਦੇ ਲਈ ਦੁਆਵਾਂ ਭੇਜੀਆਂ ਨੇ।
0: ਵਾਹ ਵਾਹ, ਬਹੁਤ ਸ਼ੁਕਰੀਆ ਜੀ, ਬਹੁਤ ਹੀ ਸੋਹਣਾ ਖਤ ਇਹਨਾਂ ਨੇ ਲਿਖਿਆ। ਜਿਹੜੀ ਸਭ ਤੋਂ ਖੂਬਸੂਰਤ ਗੱਲ ਇਹਨਾਂ ਨੇ ਲਿਖੀ ਹੋਈ ਹੈ ਕਿ ਸਾਡੇ ਪੰਛੀ ਮਹਿਮਾਨ ਹੁੰਦੇ ਨੇ, ਇਹਨਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ। ਮੇਰਾ ਖਿਆਲ ਤਾਂ ਇਹ ਹੈ ਜੀ ਕਿ ਕੁਦਰਤ ਕਾਇਨਾਤ ਕਿਸੇ ਵੀ ਸ਼ਕਲ ਦੇ ਵਿੱਚ ਹੋਵੇ, ਚਾਹੇ ਉਹ ਬਨਸਪਤੀ ਦੇ ਸ਼ਕਲ ਵਿੱਚ ਹੈ, ਚਾਹੇ ਪਵਨ ਪਾਣੀ ਦੇ ਸ਼ਕਲ ਦੇ ਵਿੱਚ ਹੈ, ਚਾਹੇ ਇੱਥੇ ਰਹਿਣ ਵਾਲੇ ਬਸ਼ਿੰਦੇ ਜਿਨ੍ਹਾਂ ਵਿੱਚ ਮਨੁੱਖ ਵੀ ਸ਼ਾਮਿਲ ਹੈ, ਚਾਹੇ ਪੰਛੀਆਂ ਜਾਨਵਰਾਂ ਦੀ ਸ਼ਕਲ ਵਿੱਚ ਹੋਵੇ, ਸਭ ਦੀ ਇੱਜ਼ਤ ਕਰਨੀ ਬਣਦੀ ਹੈ। ਸਭ ਨੂੰ ਉਹਨਾਂ ਦਾ ਬਣਦਾ ਹੋਇਆ ਹੱਕ, ਜਗ੍ਹਾ ਔਰ ਰੁਤਬਾ ਦੇਣਾ ਬਹੁਤ ਜ਼ਰੂਰੀ ਹੈ। ਔਰ ਅਸੀਂ ਮਨੁੱਖ ਕਿਉਂਕਿ ਇਹ ਸੋਚਣ ਔਰ ਸਮਝਣ ਦੀ ਸ਼ਕਤੀ ਰੱਖਦੇ ਹਾਂ, ਅਸੀਂ ਇਕੱਲੇ ਇਕੱਲੇ ਉਹ ਜੀਵ ਹਾਂ ਧਰਤੀ ਉੱਪਰ ਜਿਹੜੇ ਇਸ ਤਰ੍ਹਾਂ ਦੀ ਸ਼ਕਤੀ ਨੂੰ ਇਸ ਲੈਵਲ ਤੱਕ ਰੱਖਦੇ ਹਾਂ। ਬਾਕੀਆਂ 'ਚ ਵੀ ਹੁੰਦੀ ਹੈ, ਲੇਕਿਨ ਥੋੜ੍ਹੀ ਮੁਖਤਸਰ ਹੁੰਦੀ ਹੈ। ਇਨਸਾਨਾਂ 'ਚ ਇਹ ਸ਼ਕਤੀ ਬਹੁਤ ਵਿਸ਼ਾਲ ਰੂਪ ਦੇ ਵਿੱਚ ਹੁੰਦੀ ਹੈ।
1: ਬਹੁਤ ਵਧੀਆ ਗਈ
0: ਜੀ
1: ਤੁਸੀਂ ਗੱਲ, ਕਿਉਂਕਿ ਇਹ ਵੀ ਸਮਝਣਾ ਜ਼ਰੂਰੀ ਹੈ ਕਿ ਇਹ ਜੋ ਧਰਤੀ ਹੈ ਸਿਰਫ ਇਨਸਾਨਾਂ ਦੀ ਨਹੀਂ ਹੈ।
0: ਜੀ ਹਾਂ, ਜੀ ਹਾਂ, ਜੀ ਹਾਂ, ਜੀ ਹਾਂ। ਸੋ ਇੱਜ਼ਤ ਸਭ ਦੀ ਕਰਨੀ ਬਣਦੀ ਹੈ। ਤੁਸੀਂ ਬਹੁਤ ਹੀ ਸੋਹਣੀ ਗੱਲ ਲਿਖੀ, ਅਸੀਂ ਤੁਹਾਡੇ ਨਾਲ 100% ਮੁਤਫਿਕ ਹਾਂ, ਤੁਹਾਡੇ ਨਾਲ ਸਹਿਮਤ ਹਾਂ ਇਸ ਮਾਮਲੇ ਨੂੰ ਲੈ ਕੇ। ਸੋ ਬਹੁਤ ਸ਼ੁਕਰੀਆ ਜੀ, ਅਗਲੀਆਂ ਚਿੱਠੀਆਂ ਵਿੱਚ ਇਸੇ ਤਰ੍ਹਾਂ ਸੋਹਣੀਆਂ ਸੋਹਣੀਆਂ ਖੂਬਸੂਰਤ ਗੱਲਾਂ ਲਿਖ ਕੇ ਸਾਨੂੰ ਭੇਜਦੇ ਰਹੋ ਜੀ।
1: ਪਿੰਡ ਮਾਧੋਪੁਰ ਨੇੜੇ ਸਰਹੰਦ ਮੰਡੀ ਤੋਂ ਬਲਵਿੰਦਰ ਬਿਲਾ ਮਾਧੋਪੁਰੀ ਤੇ ਸਾਰਾ ਮਾਧੋਪੁਰੀ ਲੈਣਾ।
0: ਲਾਣਾ
1: ਜੀ,
0: ਲਾਣਾ ਮਤਲਬ ਪਰਿਵਾਰ
1: ਪਰਿਵਾਰ
0: ਜੀ।
1: 9 ਮਈ ਨੂੰ ਆਪਣਾ ਪਿਆਰਾ ਪ੍ਰੋਗਰਾਮ ਸੁਣਿਆ, ਪਰਮਜੀਤ ਜੀ ਤੇ ਪੂਨਮ ਜੀ ਨੇ ਬਖੂਬੀ ਪੇਸ਼ ਕੀਤਾ। ਵਾਹ ਜੀ ਵਾਹ, ਕਿਆ ਬਾਤ ਹੈ। ਕਈ ਚਿੱਠੀਆਂ ਤੇ ਈਮੇਲ ਪੜ੍ਹੀਆਂ ਗਈਆਂ, ਮੇਰੀ ਵੀ ਚਿੱਠੀ ਪੜ੍ਹੀ ਗਈ, ਸੁਣ ਕੇ ਲੱਜ਼ਤ ਆ ਗਈ। ਚਿੱਠੀਆਂ ਮਿੱਠੀਆਂ ਫੋਨ ਤੇ ਕਰ ਦਿਓ ਜੀ, ਬਾਕੀ ਸੁਖਜੀਤ ਜੀ ਨਾਲ ਜੋ ਪੁਰਾਣੀਆਂ ਮੁਲਾਕਾਤਾਂ ਸੁਣਦੇ ਆ ਤਾਂ ਸੁਣ ਕੇ ਮਨ ਖੁਸ਼ ਹੋ ਜਾਂਦਾ ਹੈ। ਅਸੀਂ ਸਾਰੇ ਪ੍ਰੋਗਰਾਮ ਸੁਣਦੇ ਰਹਿੰਦੇ ਹਾਂ, ਰੰਗਲੀ ਧਰਤੀ, ਹੈਲੋ ਫਰਮਾਇਸ਼, ਦਿਹਾਤੀ ਪ੍ਰੋਗਰਾਮ ਵਾਸਤੇ ਵਿਹੜੇ ਚੰਗੇ ਲੱਗਦੇ ਨੇ।
0: ਵਾਹ ਜੀ ਵਾਹ, ਬਲਵਿੰਦਰ ਬਿੱਲਾ ਮਾਧੋਪੁਰੀ ਜੀ, ਸਭ ਤੋਂ ਪਹਿਲਾਂ ਤਾਂ ਜਿਹੜਾ ਤੁਸੀਂ ਇੱਕ ਲਫ਼ਜ਼ ਵਰਤਿਆ ਨਾ ਲਾਣਾ,

0: ਫੋਨ ਇਨ ਖਤਾਂ ਤੇ ਆਧਾਰਿਤ ਅਲੱਗ ਅਲੱਗ ਦੋ ਪ੍ਰੋਗਰਾਮ ਕਰਨ ਦੇ ਲਈ ਕਹਿੰਦੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਬਸ ਇੰਨੇ ਲਿਖਿਆ ਜੀ ਇਹਨਾਂ ਨੇ
1: ਲਿਖਿਆ ਜੀ ਅਤੇ ਅਸੀਂ ਵੀ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਿਉਂਕਿ ਅਕਸਰ ਸਾਨੂੰ ਚਿੱਠੀਆਂ ਪਾਉਂਦੇ ਨੇ ਈਮੇਲ ਕਰਦੇ ਨੇ ਇਹ ਗੁਜ਼ਾਰਿਸ਼ ਜ਼ਰੂਰ ਕਰਾਂਗੇ ਜੀ ਕਿ ਤੁਸੀਂ ਰਾਜਸਥਾਨ ਤੋਂ ਈਮੇਲਸ ਪਾਉਂਦੇ ਹੋ ਚਿੱਠੀਆਂ ਲਿਖਦੇ ਹੋ ਤੁਹਾਡੀਆਂ ਚਿੱਠੀਆਂ ਰੋਮਨ 'ਚ ਲਿਖੀਆਂ ਹੁੰਦੀਆਂ ਨੇ ਕੋਸ਼ਿਸ਼ ਕਰੋ ਜੇ ਤੁਸੀਂ ਪੰਜਾਬੀ 'ਚ ਨਹੀਂ ਲਿਖ ਸਕਦੇ ਤਾਂ ਦੇਵਨਾਗਰੀ ਦੇ ਵਿੱਚ ਜ਼ਰੂਰ ਲਿਖੋ ਆਪਣੀ ਚਿੱਠੀ ਤਾਂ ਜੋ ਅਸੀਂ ਹੋਰ ਜ਼ਿਆਦਾ ਆਸਾਨੀ ਦੇ ਨਾਲ ਤੁਹਾਡੀ ਚਿੱਠੀ ਪੜ੍ਹ ਸਕੀਏ ਪ੍ਰੋਗਰਾਮ 'ਚ ਸ਼ਾਮਿਲ ਕਰ ਸਕੀਏ
0: ਅਗਲਾ ਈਮੇਲ ਹੈ ਜੀ ਗੋਵਿੰਦਗੜ੍ਹ ਮਾਝੀ ਵਾਲਾ ਤੋਂ ਉਹਨਾਂ ਨੇ ਲਿਖਿਆ ਹੱਥ ਨਾਲ ਸੀ ਪਰ ਫਿਰ ਬਾਅਦ ਵਿੱਚ ਇਹਨਾਂ ਨੇ ਫੋਟੋ ਖਿੱਚ ਕੇ ਉਸਨੂੰ ਈਮੇਲ 'ਤੇ ਭੇਜਿਆ ਹੈ
1: ਇਸ ਕਿਸਮ ਦੇ ਖਤ ਨੂੰ ਆਪਾਂ ਕੀ ਕਹਾਂਗੇ
0: ਜੀ ਇਹ ਕਹਿ ਸਕਦੇ ਹਾਂ ਕਿ ਇਹਨਾਂ ਨੂੰ ਚਿੱਠੀ ਲਿਖਣੀ ਤਾਂ ਹੱਥ ਨਾਲ ਹੀ ਪਸੰਦ ਹੈ
1: ਮਤਲਬ ਇਹ ਈ ਕਾਰਡ ਹੋ ਗਿਆ ਇੱਕ ਤਰੀਕੇ ਦੇ ਨਾਲ ਹਨਾ
0: ਜੀ
1: ਪੋਸਟ ਕਾਰਡ ਈਮੇਲ ਦੇ ਥਰੂ ਭੇਜਿਆ ਵੈਸੇ ਇਹਨਾਂ ਨੇ ਨਾ ਕਾਪੀ 'ਤੇ ਲਿਖਿਆ ਦੇਖੋ ਕਾਪੀ ਦੇ ਪੰਨੇ ਦੇ ਉੱਤੇ ਜਿਹੜੀ ਡੇਟ ਅਤੇ ਪੇਜ ਨੰਬਰ ਦਾ ਸਟਿੱਕਰ ਜਾਂ ਸਟੈਂਪ ਹੈਗੀ ਆ ਉਹ ਵੀ ਵਿੱਚ ਨਜ਼ਰ ਆ ਰਹੀ ਹੈ ਖੈਰ ਜ਼ਰੀਆ ਕੋਈ ਵੀ ਵਰਤਿਆ ਹੋਵੇ ਇਹਨਾਂ ਨੇ ਮਤਲਬ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਨਾ ਔਰ ਉਹ ਸਾਡੇ ਕੋਲ ਪਹੁੰਚ ਗਿਆ ਹੋਇਆ
0: ਗੋਵਿੰਦਗੜ੍ਹ ਮਾਝੀ ਵਾਲਾ ਤੋਂ ਨੇ ਦੋਸਤ ਹੈ ਸ਼੍ਰੀ ਕਰਨਪੁਰ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਰਾਜੂ ਟੁਟੇਜਾ ਖੁਸ਼ ਦਿਲ ਅਤੇ ਉਰਮਿਲਾ ਟੁਟੇਜਾ
1: ਵਾਹ ਜੀ ਵਾਹ
0: ਕਹਿੰਦੇ ਕਿ 17 ਮਈ ਐਤਵਾਰ ਨੂੰ ਪ੍ਰੋਗਰਾਮ ਸੁਣਿਆ ਚੰਗਾ ਲੱਗਾ ਕਿਉਂਕਿ ਸ਼ਨੀਵਾਰ ਨੂੰ ਪ੍ਰੋਗਰਾਮ ਨਹੀਂ ਸੁਣ ਸਕੇ ਸੀ ਅਤੇ ਦੁਬਾਰਾ ਪ੍ਰਸਾਰਣ ਦਾ ਲਾਭ ਅਸੀਂ ਚੁੱਕਿਆ ਅਤੇ ਪਰਮਜੀਤ ਜੀ ਸਾਡਾ ਸੁਝਾਅ ਹੈ ਕਿ ਰਾਤ 10 ਵਜੇ ਇੱਕ ਫਰਮਾਇਸ਼ੀ ਪ੍ਰੋਗਰਾਮ ਸ਼ੁਰੂ ਕਰੋ ਜੋ ਕਿ ਸਿਰਫ ਖਤਾਂ 'ਤੇ ਹੋਵੇ 20 ਮਈ ਨੂੰ ਆਕਾਸ਼ਵਾਣੀ ਦੇ 90 ਵਰ੍ਹੇ ਪੂਰੇ ਹੋਣ 'ਤੇ ਸੁਖਜੀਤ ਜੀ ਨੇ ਜਸਵਿੰਦਰ ਜੀ ਨਾਲ ਜੋ ਗੱਲਬਾਤ ਕੀਤੀ ਬਹੁਤ ਚੰਗੀ ਲੱਗੀ ਅਸੀਂ ਆਕਾਸ਼ਵਾਣੀ ਜਲੰਧਰ ਦੇ ਇੰਚਾਰਜ ਸਾਹਿਬ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਸੁਖਜੀਤ ਮੈਡਮ ਜੀ ਦੀ ਆਵਾਜ਼ ਸਾਨੂੰ ਪ੍ਰੋਗਰਾਮਸ ਦੇ ਵਿੱਚ ਸੁਣਨ ਨੂੰ ਮਿਲਦੀ ਰਹਿੰਦੀ ਹੈ ਸਾਨੂੰ ਅਹਿਸਾਸ ਹੀ ਨਹੀਂ ਹੁੰਦਾ ਕਿ ਉਹ ਰਿਟਾਇਰ ਹੋ ਗਏ ਨੇ ਅੱਗੇ ਇਹਨਾਂ ਨੇ ਖਾਤੇ ਦੇ ਵਿੱਚ ਬਹੁਤ ਸਾਰੇ ਪ੍ਰੋਗਰਾਮਾਂ ਦਾ ਜ਼ਿਕਰ ਕੀਤਾ ਤਾਰੀਖ ਸਹਿਤ ਕਿ ਇਹ ਪ੍ਰੋਗਰਾਮ ਇਹਨਾਂ ਨੂੰ ਚੰਗੇ ਲੱਗਦੇ ਨੇ ਖਾਸ ਤੌਰ 'ਤੇ ਵਸਦੇ ਬੜੇ ਪ੍ਰੋਗਰਾਮ ਦੇ ਵਿੱਚ ਇਹਨਾਂ ਨੇ ਕੁਝ ਪ੍ਰੋਗਰਾਮਸ ਦਾ ਜ਼ਿਕਰ ਕੀਤਾ ਅਤੇ ਡਾਕਟਰਸ ਦੇ ਨਾਲ ਜੋ ਮੁਲਾਕਾਤਾਂ ਨੇ ਉਹਨਾਂ ਦਾ ਜ਼ਿਕਰ ਕੀਤਾ
1: ਬਹੁਤ ਸ਼ੁਕਰੀਆ ਜੀ ਇਹ ਖਤ ਲਿਖਣ ਵਾਸਤੇ ਰਾਜੂ ਟੁਟੇਜਾ ਜੀ ਖੁਸ਼ਦਿਲ ਔਰ ਉਰਮਿਲਾ ਟੁਟੇਜਾ ਜੀ ਤੁਹਾਡੀਆਂ ਚਿੱਠੀਆਂ ਅਕਸਰ ਸਾਨੂੰ ਮਿਲਦੀਆਂ ਨੇ ਔਰ ਉਹਦੇ 'ਚ ਇੱਕ ਫੋਟੋ ਖਿੱਚ ਕੇ ਨਾਲ ਇਹਨਾਂ ਨੇ ਭੇਜੀ ਹੁੰਦੀ ਆਪਣੀ ਡਾਇਰੀ ਦੇ ਪੰਨਿਆਂ ਦੀ ਜਿਹਦੇ ਵਿੱਚ ਲਿਖਿਆ ਹੁੰਦਾ ਕਿ ਕਿਹੜੇ ਕਿਹੜੇ ਦਿਨ ਕਿਹੜਾ ਕਿਹੜਾ ਪ੍ਰੋਗਰਾਮ ਸੁਣਿਆ ਬਾਕੀ ਅੱਜ ਦੇ ਖਤ ਵਿੱਚ ਖਾਸ ਗੱਲ ਜਿਹੜੀ ਇਹਨਾਂ ਨੇ ਇਹ ਲਿਖੀ ਹੈ ਕਿ ਰਾਤ ਨੂੰ 10 ਵਜੇ ਇੱਕ ਖਤਾਂ 'ਤੇ ਆਧਾਰਿਤ ਫਰਮਾਇਸ਼ੀ ਪ੍ਰੋਗਰਾਮ ਸ਼ੁਰੂ ਕੀਤਾ ਜਾਵੇ ਇਹਦੇ ਬਾਬਤ ਇਹ ਦੱਸਦਿਆਂ ਜੀ ਕਿ ਰਾਤ 10 ਵਜੇ ਫਰਮਾਇਸ਼ੀ ਪ੍ਰੋਗਰਾਮ ਤਾਂ ਹੁੰਦਾ ਹੈ ਲੇਕਿਨ ਹਫ਼ਤੇ 'ਚ ਇੱਕ ਦਿਨ ਹੁੰਦਾ ਹੈ ਉਹਦੇ ਵਿੱਚ ਖਤ ਵੀ ਹੁੰਦੇ ਨੇ ਫੋਨ ਵੀ ਹੁੰਦੇ ਨੇ ਵਟਸਐਪ ਮੈਸੇਜਿਸ ਵੀ ਹੁੰਦੇ ਨੇ ਇਸ ਤੋਂ ਇਲਾਵਾ 11:10 'ਤੇ ਜਿਹੜਾ ਪ੍ਰੋਗਰਾਮ ਹੈ ਜਿਹੜਾ ਸਾਡਾ DTH ਚੈਨਲ 'ਤੇ ਚੱਲਦਾ ਹੈ ਉਹ ਵੀ ਤਾਂ ਫਰਮਾਇਸ਼ੀ ਪ੍ਰੋਗਰਾਮ ਹੀ ਹੈ ਸੋ ਤੁਸੀਂ ਜਾਂ ਤਾਂ ਥੋੜ੍ਹਾ ਜਿਹਾ ਇੰਤਜ਼ਾਰ ਕਰ ਸਕਦੇ ਹੋ ਜਾਂ ਫਿਰ ਬਾਕੀ ਇਹ ਹੈ ਕਿ ਸਾਡੇ ਵੱਲੋਂ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇੱਕ ਤਰ੍ਹਾਂ ਦੇ ਪ੍ਰੋਗਰਾਮ ਵਿੱਚ ਇੱਕੋ ਤਰ੍ਹਾਂ ਦੀ ਇਨਪੁੱਟ ਰੱਖੀ ਜਾਵੇ ਤਾਂ ਜੋ ਜਿਸ ਤਰ੍ਹਾਂ ਦਾ ਵੀ ਸਰੋਤੇ ਦਾ ਮਨ ਹੈ ਉਹ ਉਸੇ ਤਰ੍ਹਾਂ ਦੇ ਪ੍ਰੋਗਰਾਮ 'ਚ ਹਿੱਸਾ ਲੈ ਕੇ ਆਪਣੀ ਪਸੰਦ ਦਾ ਸੰਗੀਤ ਸੁਣ ਸਕੇ
0: ਬਹੁਤ ਬਹੁਤ ਸ਼ੁਕਰੀਆ ਜੀ ਖਤ ਲਿਖਣ ਦੇ ਲਈ ਹੁਣ ਪ੍ਰੋਗਰਾਮ ਦਾ ਆਖਰੀ ਈਮੇਲ ਸ਼ਾਮਿਲ ਕਰਨ ਜਾ ਰਿਹਾ ਰਮਨ ਵਰਮਾ ਹੁਣਾਂ ਦਾ ਇਹ ਲਿਖ ਰਹੇ ਨੇ ਜੀ ਬਸ ਸਾਡਾ ਪਿੰਡ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ
1: ਜੀ
0: ਸਭ ਤੋਂ ਪਹਿਲਾਂ ਇਹਨਾਂ ਨੇ ਮੁਬਾਰਕਾਂ ਭੇਜੀਆਂ ਨੇ 90 ਵਰ੍ਹੇ ਪੂਰੇ ਹੋਣ 'ਤੇ ਦਿਲ ਮੁਬਾਰਕਾਂ ਭੇਜੀਆਂ ਨੇ ਦੁਆਵਾਂ ਭੇਜੀਆਂ ਨੇ ਕਹਿੰਦੇ ਆਕਾਸ਼ਵਾਣੀ 90 ਸਾਲ ਤਹਿਤ ਜਸਵਿੰਦਰ ਸਿੰਘ ਹੁਣਾਂ ਨਾਲ ਜੋ ਤੁਸੀਂ ਯਾਦਾਂ ਸਾਂਝੀਆਂ ਕੀਤੀਆਂ ਬਹੁਤ ਹੀ ਖੂਬਸੂਰਤ ਇੰਟਰਵਿਊ ਲੱਗੀ ਮੇਰੀ ਕਹਾਣੀ ਤਹਿਤ ਕਹਾਣੀ ਸੁਣੀ ਬਹੁਤ ਹੀ ਵਧੀਆ ਲੱਗੀ ਆਪਦੇ ਕੇਂਦਰ ਤੋਂ ਸਾਰੇ ਪ੍ਰੋਗਰਾਮ ਜਾਣਕਾਰੀ ਭਰਪੂਰ ਹੁੰਦੇ ਨੇ ਇਸ ਲਈ ਅਸੀਂ ਧੰਨਵਾਦ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਆਕਾਸ਼ਵਾਣੀ ਜਲੰਧਰ ਸਟਾਫ ਨੂੰ ਸਦਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੁਸੀਂ ਕਿਸਾਨ ਵੀਰਾਂ ਲਈ ਦਿਹਾਤੀ ਪ੍ਰੋਗਰਾਮ ਵਿੱਚ ਬਹੁਤ ਹੀ ਵਡਮੁੱਲੀ ਜਾਣਕਾਰੀ ਸਾਂਝੀ ਕਰਦੇ ਹੋ ਇਸ ਦੇ ਲਈ ਵੀ ਧੰਨਵਾਦ ਉਡਾਰੀਆਂ ਪ੍ਰੋਗਰਾਮ ਵਿੱਚ ਜਗਦੀਸ਼ ਕੌਰ ਜੀ ਨਾਲ ਖਾਸ ਇੰਟਰਵਿਊ ਸੁਣੀ ਉਹਨਾਂ ਨੇ ਡਾਕ ਵਿਭਾਗ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਬਹੁਤ ਹੀ ਵਧੀਆ ਜਾਣਕਾਰੀ ਸੀ ਪੰਜਾਬੀ ਝਲਕੀ ਸੁਣੀ ਇਸ਼ਕ 'ਚ ਕਮਲੀ ਬਹੁਤ ਵਧੀਆ ਝਲਕੀ ਸੀ ਮਹਿਮਾਨ ਬਰੂਹਾਂ ਦੇ ਪ੍ਰੋਗਰਾਮ ਵਿੱਚ ਇੰਟਰਵਿਊ ਸੁਣੀ ਅਜੇ ਕੁਮਾਰ ਆਸ਼ਾ ਜੀ ਨਾਲ ਬਹੁਤ ਵਧੀਆ ਗੱਲਬਾਤ ਲੱਗੀ ਅਤੇ ਪ੍ਰੋਗਰਾਮ ਫੈਮਲੀ ਨੰਬਰ 1 ਦੀ ਦਿਲੋਂ ਤਾਰੀਫ ਕੀਤੀ ਹੈ
1: ਵਾਹ ਵਾਹ ਅਤੇ ਸਾਡੇ ਵੱਲੋਂ ਵੀ ਅਮਨ ਵਰਮਾ ਜੀ ਰਮਨ ਵਰਮਾ ਜੀ ਦਿਵਿਆਂਸ਼ ਡਾਕਟਰ ਮਦਨ ਲਾਲ ਵਰਮਾ ਅਤੇ ਸਮੂਹ ਵਰਮਾ ਪਰਿਵਾਰ ਦਾ ਬਹੁਤ ਬਹੁਤ ਸ਼ੁਕਰੀਆ ਕਿਉਂਕਿ ਤੁਹਾਡੇ ਖਤ ਜਿਹੜੇ ਹੁੰਦੇ ਨੇ ਤੁਹਾਡੀਆਂ ਈਮੇਲਸ ਜਿਹੜੀਆਂ ਹੁੰਦੀਆਂ ਨੇ ਸਾਡੇ ਵਾਸਤੇ ਪਥ ਪ੍ਰਦਰਸ਼ਕ ਦਾ ਕੰਮ ਕਰਦੀਆਂ ਨੇ ਸਾਨੂੰ ਸੇਧ ਦਿੰਦੀਆਂ ਨੇ ਪ੍ਰੋਗਰਾਮਾਂ 'ਚ ਤਬਦੀਲੀਆਂ ਸੰਬੰਧੀ ਸਾਡਾ ਮਾਰਗ ਦਰਸ਼ਨ ਕਰਦੀਆਂ ਨੇ ਔਰ ਬਹੁਤ ਵਧੀਆ ਲੱਗਦਾ ਔਰ ਤੁਹਾਨੂੰ ਗੁਜ਼ਾਰਿਸ਼ ਕਰਾਂਗੇ ਸ਼ੁਕਰੀਆ ਦੇ ਨਾਲ ਨਾਲ ਕਿ ਤੁਸੀਂ ਇਹ ਮੁਹੱਬਤ ਜਾਂ ਇਹ ਸੇਧ ਇਸੇ ਤਰ੍ਹਾਂ ਜਾਰੀ ਰੱਖੋ ਤਾਂ ਜੋ ਅਸੀਂ ਸਹੀ ਦਿਸ਼ਾ ਵੱਲ ਅੱਗੇ ਵੱਧ ਸਕੀਏ
0: ਜੀ ਹੁਣ ਸਾਨੂੰ ਅੱਗੇ ਵਧਣਾ ਹੀ ਪਏਗਾ ਤੇ ਕਿਉਂਕਿ ਪ੍ਰੋਗਰਾਮ ਦਾ ਵੇਲਾ ਹੋ ਚੁੱਕਿਆ ਹੈ ਖਤਮ ਤੇ ਜਾਂਦੇ ਜਾਂਦੇ ਪਤਾ ਜ਼ਰੂਰ ਦੱਸ ਦਿੰਦੇ ਈਮੇਲ ਦਾ ਸਾਡਾ ਪਤਾ ਹੈ ਜੀ ਜੇਕਰ ਤੁਸੀਂ ਈਮੇਲ ਕਰਨਾ ਚਾਹੁੰਦੇ ਹੋ ਤਾਂ TCM ਜਲੰਧਰ @gmail.com
1: ਤੇ ਸਾਡਾ ਪਤਾ ਹੈ ਜੀ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ

0: ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਪਿੰਨ ਕੋਡ 1440001। ਅੱਗੇ ਵਧਣ ਤੋਂ ਪੂਨਮ ਜੀ ਦਾ ਕਹਿਣ ਦਾ ਮਤਲਬ ਇਹ ਸੀ ਕਿ ਸਾਨੂੰ ਬੱਸ ਕਰ ਦੇਣੀ ਚਾਹੀਦੀ ਹੈ ਤਾਂ ਜੋ ਅਗਲਾ ਪ੍ਰੋਗਰਾਮ ਅੱਗੇ ਵੱਧ ਸਕੇ।
1: ਬਿਲਕੁਲ ਬਿਲਕੁਲ ਸਹੀ ਪਹਿਚਾਣਿਆ ਤੁਸੀਂ। ਸੋ ਤੁਹਾਡੀ ਚਿੱਠੀ ਮਿਲੀ, ਪ੍ਰੋਗਰਾਮ ਹੁਣ ਕਰਦੇ ਹਾਂ ਜੀ ਖਤਮ, ਲੈਂਦੇ ਹਾਂ ਇਜਾਜ਼ਤ, ਨਮਸਕਾਰ।
2: ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ, ਅਤੇ ਸ਼ਰੋਤਿਆਂ ਨੇ ਆਪਣੀਆਂ ਚਿੱਠੀਆਂ ਦਾ ਜਵਾਬ ਲਿਆ। ਆਓ ਸੁਣਦੇ ਹਾਂ ਕੁਝ ਫਿਲਮੀ ਗੀਤ।

0: ਅਨੂ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
0: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਏ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

0: ਤੁਸੀਂ ਸੁਣ ਰਹੇ ਸੀ ਕੁਝ ਫਿਲਮੀ ਗੀਤ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ ਤਹਿਤ। 8:45 ਹੋ ਰਹੇ ਨੇ। ਪੇਸ਼ ਹੈ ਸਮਾਚਾਰ ਸੰਧਿਆ ਸਾਡੇ ਦਿੱਲੀ ਕੇਂਦਰ ਤੋਂ। 9 ਵਜੇ ਸੁਣੋਗੇ ਨਿਊਜ਼ ਐਟ 9।
1: नमस्कार, आकाशवाणी से समाचार संध्या के साथ।

ਡੀਡੀਐਸ ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜਲੰਧਰ ਕੇਂਦਰ ਲਈ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਤੁਹਾਡਾ ਦੋਸਤ ਸ਼ਾਮ ਸ਼ਰਮਾ ਹਾਜ਼ਰ ਹੋ ਗਿਆ ਅੱਜ ਦਾ ਸੌਗਾਤ ਪ੍ਰੋਗਰਾਮ ਲੈ ਕੇ। ਜੀ ਦੋਸਤੋ, ਬਿਲਕੁਲ ਸੌਗਾਤ ਪ੍ਰੋਗਰਾਮ 'ਚ ਤੁਸੀਂ ਪੰਜਾਬੀ ਗੀਤ ਸੁਣ ਸਕਦੇ ਹੋ, ਔਰ ਪੰਜਾਬੀ ਗੀਤ ਸੁਣਨ ਦੇ ਲਈ ਤੁਸੀਂ 0-100-8-2-43-174 ਨੰਬਰ ਡਾਇਲ ਕਰਕੇ ਇਸ ਪ੍ਰੋਗਰਾਮ 'ਚ ਪਹੁੰਚ ਜਾਣਾ ਜੀ। ਔਰ ਵਟਸਐਪ ਮੈਸੇਜ ਵੀ ਤੁਸੀਂ ਕਰ ਸਕਦੇ ਹੋ 94-655-36-077 'ਤੇ। ਜੀ ਦੋਸਤੋ, ਇਹ ਪ੍ਰੋਗਰਾਮ ਬਿਲਕੁਲ ਜੀ ਸ਼ੁਰੂ ਹੋ ਚੁੱਕਿਆ ਔਰ 1 ਵਜੇ ਤੱਕ ਐਵੇਂ ਜਾਰੀ ਰਹੇਗਾ। ਜਿਹਨਾਂ ਦੋਸਤਾਂ ਨੇ ਸਾਡੇ ਨਾਲ ਗੱਲਾਂ ਬਾਤਾਂ ਕਰਨੀਆਂ, ਯਾਨੀ ਕਿ ਆਪਣੇ ਪੰਜਾਬੀ ਗੀਤਾਂ ਦੀ ਫਰਮਾਇਸ਼ ਕਰਨੀ ਹੈ ਔਰ ਅੱਜ ਦੇ ਵਿਸ਼ੇ 'ਤੇ ਕੁਝ ਅਗਰ ਗੱਲਬਾਤ ਕਰਨੀ ਹੋਏਗੀ ਤਾਂ ਜ਼ਰੂਰ ਮੇਰੇ ਨਾਲ ਗੱਲਬਾਤ ਵੀ ਕਰ ਸਕਦੇ ਨੇ ਫੋਨ ਦੇ ਰਾਹੀਂ, ਔਰ ਵਟਸਐਪ ਮੈਸੇਜ ਦੇ ਵਿੱਚ ਵੀ ਤੁਸੀਂ ਆਪਣਾ ਕੋਈ ਨਾ ਕੋਈ ਸੁਨੇਹਾ ਭੇਜ ਸਕਦੇ ਹੋ। ਜੀ ਦੋਸਤੋ, ਪ੍ਰੋਗਰਾਮ ਸੌਗਾਤ ਦੇ ਵਿੱਚ ਤੁਸੀਂ ਅਕਸਰ ਜਿਹੜੇ ਕੁਝ ਨਾ ਕੁਝ ਸਾਡੇ ਜਿਹੜੇ ਟੋਪਿਕਸ ਹੁੰਦੇ ਨੇ ਅਸੀਂ ਉਹਨਾਂ ਟੋਪਿਕ ਦੇ ਉੱਪਰ ਗੱਲ ਤਾਂ ਕਰਦੇ ਹਾਂ, ਔਰ ਮੈਨੂੰ ਇਹ ਵੀ ਪਤਾ ਲੱਗਿਆ ਕਿ ਤੁਸੀਂ ਉਹਨਾਂ ਵਿਸ਼ੇ ਦੇ ਉੱਪਰ ਆਪਣੇ ਆਮ ਜ਼ਿੰਦਗੀ 'ਤੇ ਉਹਨਾਂ ਨੂੰ ਢਾਲਦੇ ਵੀ ਹੋ ਔਰ ਅਮਲ ਵੀ ਕਰਦੇ ਹੋ, ਇਹ ਬਹੁਤ ਹੀ ਵਧੀਆ ਗੱਲ ਹੈ ਜੀ। ਔਰ ਵੈਸੇ ਤਾਂ ਅਸੀਂ ਤੁਹਾਡੇ ਤੋਂ ਸਿੱਖਦੇ ਹਾਂ ਕੁਝ ਨਾ ਕੁਝ, ਔਰ ਤੁਸੀਂ ਆਕਾਸ਼ਵਾਣੀ ਤੋਂ ਵੀ ਸਿੱਖਦੇ ਹੋ, ਇਹ ਵੀ ਚੰਗੀ ਗੱਲ ਹੈ ਕਿਉਂਕਿ ਪ੍ਰੋਗਰਾਮ ਸੌਗਾਤ ਦੇ ਵਿੱਚ ਤਾਂ ਦੋਸਤੋ ਇਸੇ ਤਰ੍ਹਾਂ ਹੀ ਗੱਲਾਂ ਬਾਤਾਂ ਹੁੰਦੀਆਂ ਰਹਿਣਗੀਆਂ ਔਰ ਹੋਣਗੀਆਂ। ਪਰ ਅੱਜ ਜਿਹੜਾ ਇੱਕ ਬਹੁਤ ਖਾਸ ਦਿਨ ਹੈ ਦੋਸਤੋ, ਉਹ ਖਾਸ ਦਿਨ ਕਿਹੜਾ ਹੈ? ਵੈਸੇ ਤੁਸੀਂ ਮਨਾਇਆ ਹੋਏਗਾ, ਅੱਜ ਦਾ ਖਾਸ ਦਿਨ ਹੈ ਵਰਲਡ ਬ੍ਰਦਰਸ ਡੇ, ਯਾਨੀ ਕਿ ਭਰਾਵਾਂ ਦਾ ਖਾਸ ਦਿਨ। ਇਹ ਉਹ ਭਰਾ ਹੁੰਦੇ

ਨੇ ਜਿਹੜੇ ਕਿ ਔਖੇ ਵੇਲੇ ਸੌਖੇ ਵੇਲੇ ਕਹਿੰਦੇ ਨੇ ਨਾ, ਜਿਵੇਂ ਇੱਕ ਪਾਪਾ ਦੇ, ਜਦੋਂ ਇਹ ਪਾਪਾ ਜੀ ਦੇ ਦੋ ਬੇਟੇ ਹੋਣ ਜਾਂ ਚਾਰ ਬੇਟੇ ਹੋਣ ਜਾਂ ਛੇ ਬੇਟੇ ਹੋਣ, ਉਹ ਆਪਸ ਦੇ ਵਿੱਚ ਅਗਰ ਜਿੰਨਾ ਜ਼ਿਆਦਾ ਉਹਨਾਂ ਦਾ ਪਿਆਰ ਹੁੰਦਾ, ਇਸ ਕਰਕੇ ਉਹ ਜਿਹੜਾ ਪਰਿਵਾਰ ਹੈ ਉਹ ਹੋਰ ਵੀ ਜ਼ਿਆਦਾ ਪ੍ਰਫੁੱਲਿਤ ਹੁੰਦਾ, ਹੋਰ ਵੀ ਜ਼ਿਆਦਾ ਮਜ਼ਬੂਤ ਹੁੰਦਾ, ਹੋਰ ਵੀ ਜ਼ਿਆਦਾ ਤਾਕਤਵਰ ਹੁੰਦਾ ਜਦੋਂ ਭਰਾ ਆਪਸ ਦੇ ਵਿੱਚ ਇਕੱਠੇ ਹੋ ਕੇ ਸਾਰੇ ਕੰਮ ਕਰਦੇ ਨੇ। ਔਰ ਜਿਹੜੀ ਕਿਤੇ ਭਰਾਵਾਂ 'ਚ ਫਿੱਕ ਪੈ ਜਾਏ ਜਾਂ ਭਰਾਵਾਂ 'ਚ ਆਪਸ ਦੇ ਵਿੱਚ ਕਿਤੇ ਕੋਈ ਟਕਰਾਅ ਹੋ ਜਾਏ ਤਾਂ ਫਿਰ ਉਹ ਪਰਿਵਾਰ ਖੇਰੂੰ ਖੇਰੂੰ ਹੋ ਜਾਂਦਾ। ਇਸ ਕਰਕੇ ਦੋਸਤੋ ਜੀ, ਜਿਹੜੇ ਬ੍ਰਦਰਸ ਨੇ, ਭਰਾ ਨੇ, ਆਪਸ ਦੇ ਵਿੱਚ ਇਕੱਠੇ ਹੋ ਕੇ ਅਗਰ ਆਪਣੇ ਪਰਿਵਾਰ ਨੂੰ ਹੋਰ ਵੀ ਜ਼ਿਆਦਾ ਅੱਗੇ ਲੈ ਕੇ ਜਾਣ, ਤਾਂ ਇਹ ਪਰਿਵਾਰ ਦੇ ਨਾਲ ਨਾਲ ਸਮਾਜ ਦੇ ਲਈ ਵੀ ਬਹੁਤ ਵਧੀਆ ਇੱਕ ਮਿਸਾਲ ਵੀ ਬਣ ਸਕਦੀ ਹੈ, ਔਰ ਸਮਾਜ ਨੂੰ ਹੋਰ ਵੀ ਜ਼ਿਆਦਾ ਅੱਛਾ ਬਣਾਉਣ ਦੇ ਲਈ, ਸਮਾਜ ਨੂੰ ਹੋਰ ਵੀ ਜ਼ਿਆਦਾ ਪ੍ਰਫੁੱਲਿਤ ਕਰਨ ਦੇ ਲਈ ਅਸੀਂ ਆਪਣੇ ਪਰਿਵਾਰ ਨੂੰ ਹੋਰ ਮਜ਼ਬੂਤ ਕਰੀਏ। ਕਿਉਂਕਿ ਜਿਵੇਂ ਕਹਿੰਦੇ ਨੇ ਨਾ ਕਿ ਜਿਵੇਂ ਵੱਡੇ ਕਰਦੇ ਨੇ ਬੱਚੇ ਵੀ ਉਵੇਂ ਕਰਦੇ ਨੇ, ਇਸੇ ਕਰਕੇ ਜੇ ਭਰਾ ਆਪਸ ਦੇ ਵਿੱਚ ਪਿਆਰ ਰੱਖਣਗੇ ਤਾਂ ਅੱਗੇ ਆਉਣ ਵਾਲੀ ਜਨਰੇਸ਼ਨ ਜਿਹੜੀ ਹੋਏਗੀ ਉਹ ਵੀ ਉਸੇ ਤਰ੍ਹਾਂ ਪਿਆਰ ਮੁਹੱਬਤ ਵੰਡੇਗੀ ਔਰ ਆਪਸ 'ਚ ਮਿਲ ਵਰਤ ਕੇ ਰਹਿਣਗੇ। ਪਰ ਜਿਵੇਂ ਆਪਸ 'ਚ ਕਿਸੇ ਵੇਲੇ ਲੜਾਈਆਂ ਹੋ ਜਾਂਦੀਆਂ ਨੇ ਜਾਂ ਛੋਟੇ ਜਿਹੇ ਜ਼ਮੀਨ ਦੇ ਟੁਕੜੇ ਕਰਕੇ ਆਪਸ ਦੇ ਵਿੱਚ ਅਸੀਂ ਕਲਾ ਕਲੇਸ਼ ਕਰ ਲੈਂਦੇ ਹਾਂ, ਇਹ ਕੋਈ ਚੰਗੀ ਗੱਲ ਨਹੀਂ ਹੈ। ਪਰ ਆਪਸ ਦੇ ਵਿੱਚ ਮਿਲ ਬੈਠ ਕੇ ਕੋਈ ਵੀ ਇਸ਼ੂ ਹੈ, ਕੋਈ ਵੀ ਫੈਸਲਾ ਲੈਣਾ ਹੈ, ਉਹ ਤੁਸੀਂ ਮਿਲ ਬੈਠ ਕੇ ਲਓ, ਪਿਆਰ ਦੇ ਨਾਲ ਲਓ, ਤਾਂ ਜੋ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਤੋਂ ਵਾਂਝੇ ਹੋ ਜਾਓ। ਕਿਉਂਕਿ ਇਹ ਜਿਹੜੇ ਭਰਾ ਨੇ ਨਾ, ਇਹ ਫੇਰ ਨਹੀਂ ਕਦੀ ਮਿਲਣੇ, ਇਸ ਕਰਕੇ ਭਰਾਵਾਂ ਦਾ ਪਿਆਰ ਬਣਿਆ ਰਹਿਣਾ ਚਾਹੀਦਾ। ਖੈਰ ਜੀ, ਇਹ ਤਾਂ ਕੁਝ ਗੱਲਾਂ ਜਿਹੜੀਆਂ ਮੈਂ ਕੀਤੀਆਂ, ਹੁਣ ਤੁਸੀਂ ਕੀ ਇਸ ਵਿਸ਼ੇ ਬਾਰੇ ਦੱਸ ਸਕਦੇ ਹੋ ਜਾਂ ਤੁਹਾਡੇ ਕੀ ਐਕਸਪੀਰੀਅੰਸ ਰਹੇ ਨੇ, ਤੁਸੀਂ ਜ਼ਰੂਰ 94-655-36-077 ਵਟਸਐਪ ਮੈਸੇਜ ਕਰਕੇ ਦੱਸ ਦਿਓ। ਔਰ ਜੇ ਤੁਸੀਂ ਸਾਨੂੰ ਫੋਨ ਕਾਲ ਕਰਨੀ ਹੈ 0181-23-42-171। ਔਰ ਮੱਛਰਾਂ ਨੇ ਵੀ ਕਹਿੰਦੇ ਜੀ ਅਟੈਕ ਕਰਨਾ ਸ਼ੁਰੂ ਕਰ ਦਿੱਤਾ, ਅਤੇ ਹੁਣ ਮੱਛਰਾਂ ਦਾ ਵੀ ਟਾਈਮ ਹੈਗਾ, ਇਸ ਕਰਕੇ ਮੱਛਰਦਾਨੀ ਦੀ ਲੋੜ ਤਾਂ ਪੈਣੀ ਹੈ। ਸੁਣਦਿਆਂ ਜੀ ਗੀਤ, ਫਿਰ ਤੁਹਾਡੀ ਫਰਮਾਇਸ਼ ਚੱਲੇਗੀ।

ਇਹ ਸਾਡੇ ਦੋਸਤ ਨੇ ਜੀ ਜਿਨ੍ਹਾਂ ਨੇ ਸਾਨੂੰ ਵਟਸਐਪ ਮੈਸੇਜ ਕੀਤਾ ਹੈ ਅੰਬਾਲਾ ਤੋਂ, ਮਹਿੰਦਰ ਗੋਇਲਾ, ਰਣਜੀਤ ਗੋਇਲਾ, ਮਨੀ, ਰੂਬੀ, ਹੈਪੀ, ਕਿਰਨ, ਸੀਮੂ ਗੋਇਲਾ ਅਤੇ ਪੂਰੀ ਗੋਇਲਾ ਫੈਮਿਲੀ ਹੁਣਾਂ ਨੇ ਸਾਨੂੰ ਵਟਸਐਪ ਮੈਸੇਜ ਕੀਤਾ ਸੀ। ਗੰਜ ਡੁਡਵਾਰਾ ਤੋਂ ਸ਼ਮਸੂਲ, ਕਮਰ ਰਾਹੀ, ਸ਼ਾਹੀਨ, ਫਾਤਿਮਾ, ਅਦਨਾਨ ਖਾਨ, ਵੈਸ ਫੈਜ਼ਾਨ ਖਾਨ, ਅਨੂ ਖਾਨ, ਉਸਮਾਨ ਅੰਸਾਰੀ, ਕਲੀਮ ਅੰਸਾਰੀ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਬਹੁਤ ਸਾਰੇ ਦੋਸਤ ਨੇ। ਇਹ ਸਾਡੇ ਦੋਸਤ ਨੇ ਜੀ ਰਘਵੀਰ ਨਗਰ ਤੋਂ, ਦਿਲਾਵਰ ਖਾਨ, ਹਸੀਨਾ ਬਾਨੋ, ਅਲੀਜਾ ਨਾਇਬ ਅਤੇ ਲੱਡੂ ਹੁਣਾਂ ਨੇ ਸਾਨੂੰ ਵਟਸਐਪ ਮੈਸੇਜ ਕੀਤਾ। ਲਓ ਜੀ ਤੁਹਾਨੂੰ ਸਾਰਿਆਂ ਨੂੰ ਸੁਣਾਉਂਦੇ ਹਾਂ ਸਾਬਰ ਗੋਡੀ ਦੀ ਆਵਾਜ਼ ਦੇ ਵਿੱਚ ਇਹ ਗੀਤ।

0: ਮੇਰੀ
1: ਜਵਾਨੀ,
0: ਰਾਨੀ, ਵਾਹ ਜੀ
1: ਬੋਲ
0: ਵਾਹ।
1: ਬੋਲ
0: ਆਸ਼ਾ ਭੋਂਸਲੇ ਅਤੇ ਜਸਪਾਲ ਸਿੰਘ ਦੀਆਂ ਆਵਾਜ਼ਾਂ 'ਚ ਗੀਤ ਹੈ ਜੀ।
1: ਹਾਂਜੀ ਹਾਂਜੀ
0: ਹੈ ਜੀ, ਸ਼ੁਕਰੀਆ ਕਾਲ ਕਰਨ ਲਈ ਬਿੱਟੂ ਜੀ। ਮੈਂ ਕੁਝ ਵਟਸਐਪ ਮੈਸੇਜ ਸ਼ਾਮਿਲ ਕਰਦਾ, ਫਿਰ ਤੁਹਾਨੂੰ ਗੀਤ ਸੁਣਾਉਣਾ।
1: ਓਕੇ ਜੀ ਬਾਏ।
0: ਓਕੇ ਜੀ, ਬਾਈ ਜੀ। ਲਓ ਜੀ, ਬਿੱਟੂ ਭਾਅ ਜੀ ਨੇ ਤਾਂ ਫਰਮਾਇਸ਼ ਦੱਸ ਦਿੱਤੀ ਹੈ, ਅਤੇ ਬਾਕੀ ਸਾਡੇ ਵਟਸਐਪ ਮੈਸੇਜ ਦੇ ਵਿੱਚ ਜਿਹੜੇ ਮੈਸੇਜ ਆਏ ਨੇ, ਮਜਨੂੰ ਕਟੀਲਾ ਤੋਂ ਕਮਲ ਬਲੂਜਾ, ਮਧੂ ਬਲੂਜਾ, ਸਾਗਰ ਬਲੂਜਾ, ਸਤਨਾ ਮੱਧ ਪ੍ਰਦੇਸ਼ ਤੋਂ ਮਗ ਮਲਿਕ, ਆਕਾਂਕਸ਼ਾ ਮਲਿਕ, ਮਾਹੀ ਮਲਿਕ, ਉਹਨਾਂ ਨੇ ਸਾਨੂੰ ਵਟਸਐਪ ਮੈਸੇਜ ਕੀਤਾ। ਅਤੇ ਇਹ ਸਾਡੇ ਦੋਸਤ ਨੇ ਜੀ, ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਪੁੱਛੋ ਕੈਂਚੀਆਂ ਬਠਿੰਡਾ ਤੋਂ, ਜੋੜਾ ਪਰਿਵਾਰ ਹੈ ਜੀ, ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ,

ਜੋੜਾ ਪਰਿਵਾਰ ਜਿਨ੍ਹਾਂ ਨੇ ਸਾਨੂੰ ਵਟਸਐਪ ਮੈਸੇਜ ਕੀਤਾ, ਸੁਰਿੰਦਰ ਸੰਧੂ, ਅਨਿਤਾ ਸੰਧੂ, ਰੋਹਿਤ ਸੰਧੂ, ਰਿਤੇਸ਼ ਸੰਧੂ, ਸ਼ਿਖਾ ਸੰਧੂ, ਪ੍ਰਤੀਸ਼ਾ ਸੰਧੂ ਅਤੇ ਇਹਨਾਂ ਦਾ ਪੂਰਾ ਪਰਿਵਾਰ ਗੁਲਾਮ ਰੋਡ ਹਰਗੋਬਿੰਦ ਨਗਰ ਨਵਾਂ ਸ਼ਹਿਰ ਤੋਂ ਇਹਨਾਂ ਨੇ ਸਾਨੂੰ ਵਟਸਐਪ ਮੈਸੇਜ ਕੀਤਾ ਅਤੇ ਸਾਡੇ ਦੋਸਤ ਨੇ ਜੀ ਆਦਰਸ਼ ਨਗਰ ਮਲੋਟ ਪੰਜਾਬ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸਾਈਨਾ ਸ਼ਰਮਾ ਅਤੇ ਨਿਵਾਨ ਸ਼ਰਮਾ। ਲਓ ਜੀ, ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਨ ਢੋਲ ਜਾਨੀ।

0: ਹਾਂ ਦੱਸਣਾ ਪੈਂਦਾ ਬਿਲਕੁਲ ਜੀ, ਮਨਜੀਤ ਕੌਰ ਜੀ ਦਿੱਲੀ ਤੋਂ ਆ ਗਏ ਨੇ,
1: ਉਹੀ ਤੇ
0: ਦੇਖੋ ਨਾ ਕਿਵੇਂ
1: ਉਹ ਗੱਲ ਹੈ ਨਾ, ਜਿਵੇਂ ਉਹ ਕਹਿੰਦੇ ਨੇ ਬੋਲੀ ਪਾਈਏ ਤੇ ਕਰੀਏ ਨਾ ਜੇ ਕਿਵੇਂ ਨੇ, ਬੋਲੀ ਮਾਰੀਏ ਛੜੇ ਦੀ ਇੱਕ ਵਿੱਚ ਨਹੀਂ,
0: ਆਏ ਹਾਏ ਬਿਲਕੁਲ ਜੀ। ਦੇਖੋ ਜਦੋਂ ਇਹ ਏਦਾਂ ਦੀ ਛੜੀ ਲੱਗਣੀ ਹੈ ਫਿਰ ਹਿੱਕ ਤੇ ਲੱਗਣੀ ਲੱਗਣੀ ਹੈ, ਛੜੇ ਦੀ ਹਿੱਕ ਚ ਲੱਗਣੀ ਲੱਗਣੀ ਹੈ, ਕਿਉਂਕਿ ਛੜਾ ਤਾਂ ਹਿੱਕਾਂ ਚ ਸੱਟਾ ਖਾਣ ਨੂੰ ਜੰਮਿਆ।
1: ਹੈਂ
0: ਤੁਸੀਂ ਸੁਣਾਓ ਹਾਲੇ ਚਾਲੇ ਠੀਕ ਨੇ ਜੀ? ਦੇਖੋ ਨਾ ਇਹ ਇੱਕ ਜ਼ਿੰਦਗੀ ਦੇ ਵਿੱਚ ਉਤਾਰ ਚੜਾਵ ਦੁੱਖ ਸੁੱਖ ਇਹ ਆਉਂਦੇ ਰਹਿੰਦੇ ਨੇ, ਇਹਨਾਂ ਦਾ ਡਟ ਕੇ ਮੁਕਾਬਲਾ ਕਰੋ। ਹੈਂ ਜਾਂਦੇ ਨਹੀਂ ਪਏ, ਬਿਲਕੁਲ ਜੀ ਜਾਣਗੇ, ਇਹਨਾਂ ਨੂੰ ਜਦੋਂ ਤੁਸੀਂ ਡਟ ਕੇ ਮੁਕਾਬਲਾ ਕਰੋਗੇ ਨਾ, ਡਰਾ ਦੋਗੇ ਇੱਕਦਮ ਕਿ ਯਾਰ ਇਹ ਤਾਂ ਡਰਨ ਵਾਲਾ ਨਹੀਂ ਹੈ, ਫਿਰ ਨੱਠਣਗੇ। ਅੱਜ ਮੈਂ ਗੱਲ ਕਰ ਰਿਹਾ ਸੀਗਾ, ਮੈਂ ਕਿਹਾ ਜੀ ਬ੍ਰਦਰਸ ਡੇ ਹੈ ਤੇ ਕੁਝ ਭਰਾਵਾਂ ਲਈ ਤੁਸੀਂ ਵੀ ਕੁਝ ਨਾ ਕੁਝ ਕਹਿਣਾ ਚਾਹੋਗੇ ਕਿ ਤੁਹਾਡੇ ਭਰਾ ਔਰ ਕਿੱਦਾਂ ਦੀ ਜ਼ਿੰਮੇਵਾਰੀ ਨਿਭਾਈ ਉਹਨਾਂ ਨੇ, ਨਿਭਾ ਰਹੇ ਨੇ? ਇਹ ਤੇ ਬਹੁਤ ਭਾਗਾਂ ਵਾਲੇ ਲੋਕ ਆਏ ਹੋਏ, ਕਿਆ ਹੀ ਬਾਤ ਹੈ। ਵੈਸੇ ਤੇ ਤਾਰੀਫ ਤਾਂ ਤੁਸੀਂ ਜਿੰਨੀ ਕਰੋ ਉਨੀ ਘੱਟ ਹੈ, ਇਹ ਸੁਣ ਕੇ ਸਾਨੂੰ ਉਵੇਂ ਬਹੁਤ ਵਧੀਆ ਲੱਗਿਆ, ਕਿਉਂਕਿ ਜਿਹੜੇ ਭਰਾ ਹੁੰਦੇ ਨੇ ਨਾ ਉਹ ਵਿਆਹ ਤੋਂ ਬਾਅਦ ਕਹਿੰਦੇ ਨਾ ਭਰਾ ਬਦਲ ਜਾਂਦਾ। ਅੱਛਾ ਅੱਛਾ ਅੱਛਾ ਅੱਛਾ ਅੱਛਾ, ਬਿਲਕੁਲ। ਦੇਖੋ ਭੂਆ ਨੂੰ ਯਾਦ ਕਰਦੇ ਨੇ ਬੱਚੇ, ਹੈ ਤੇ ਕੋਈ ਨੀ ਜੀ, ਫਿਰ ਜੇ ਭੂਆ ਨੂੰ ਯਾਦ ਕਰਦੇ ਨੇ ਤੇ ਫਿਰ ਜ਼ਰੂਰ ਕਿਤੇ ਕਿਤੇ ਗੇੜਾ ਮਾਰ ਆਇਆ ਕਰੋ। ਉਹ ਵੀ ਮਾਰ ਜਾਂਦੇ ਨੇ, ਇਹ ਵੀ ਗੱਲ ਸਹੀ ਹੈ। ਤੇ ਇਸੇ ਤਰ੍ਹਾਂ ਜਿਹੜਾ ਪਿਆਰ ਹੈ ਉਹ ਭਰਾਵਾਂ ਦੇ ਵਿੱਚ ਬਣਿਆ ਰਹਿਣਾ ਚਾਹੀਦਾ। ਤੇ ਅੱਜ ਫਿਰ ਮਨਜੀਤ ਜੀ ਪਹੁੰਚੇ ਹੋ ਤੇ ਫਰਮਾਇਸ਼ ਵੀ ਦੱਸ ਦਿਓ, ਕਿਹੜੀ ਲੈ ਕੇ ਆਏ ਹੋ
1: ਫਰਮਾਇਸ਼? ਅੰਮੀ ਨੂੰ ਪੂਰ ਪਿਆ, ਦੇਖੋ ਸਾਡੇ ਕਿਹੜੇ ਕੋਲ ਮਾਂ ਪਿਓ ਬੈਠੇ ਨੇ, ਭਰਾ ਹੀ ਨੇ ਸਭ ਕੁਛ, ਹੈ ਨਾ, ਭੈਣਾਂ ਜੀ ਸਾਡਾ ਪਿਆਰ ਹੈ ਬੜਾ।
0: ਬਿਲਕੁਲ, ਦੇਖੋ ਇਹ ਇੱਕ ਬਹੁਤ
1: ਚੰਗੀਆਂ ਨੇ, ਭਰਾ ਵੀ ਚੰਗੇ ਨੇ।
0: ਅੱਛਾ,
1: ਸਾਰਿਆਂ ਤੋਂ ਸਭ ਛੋਟੇ ਨੇ ਬੜੇ ਕਰਦਾ।
0: ਦੇਖੋ ਨਾ ਤੁਸੀਂ ਸਭ ਤੋਂ ਵੱਡੇ ਹੋ, ਤੁਸੀਂ ਸਭ ਨੂੰ ਪਿਆਰ ਦਿੰਦੇ ਹੋ ਤੇ ਪਿਆਰ ਲੈਂਦੇ ਹੋ।
1: ਹਾਂਜੀ
0: ਹਾਂਜੀ, ਇਹੀ ਗੱਲ ਸਾਡੇ ਪਰਿਵਾਰ ਦੇ ਵਿੱਚ ਆ, ਦੇਖ ਲਓ ਸਾਡੇ ਸੌਗਾਤ ਪਰਿਵਾਰ ਦੇ ਵਿੱਚ ਮਨਜੀਤ ਜੀ ਆਉਂਦੇ ਨੇ ਤੇ ਸਾਰਿਆਂ ਨੂੰ ਚਾਹ ਚੜ ਜਾਂਦਾ। ਇਹ ਦੋਨੋਂ ਹੀ ਮਿਲ ਜਾਂਦੇ ਨੇ, ਚਾਹ ਵੀ ਮਿਲ ਜਾਂਦੀ ਹੈ ਤੇ ਚਾਹ ਵੀ ਆ ਜਾਂਦਾ। ਹਾਂ ਉਹੀ ਤਾਂ ਗੱਲ ਹੈ। ਦੇਖੋ ਹੁਣ ਜਿਹੜੀ ਤੁਸੀਂ ਫਰਮਾਇਸ਼ ਕੀਤੀ ਹੈ, ਤੁਹਾਡੀ ਫਰਮਾਇਸ਼ ਕਰਦੇ ਹਾਂ ਪੂਰੀ, ਤੇ ਮਨਜੀਤ ਜੀ ਸ਼ੁਕਰੀਆ ਕਾਲ ਕਰਨ ਦੇ ਲਈ।
1: ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ, ਸ਼ੁਕਰੀਆ, ਬਹੁਤ ਸੋਹਣਾ ਤੁਸੀਂ ਸਵਾਲ ਕੀਤਾ।
0: ਲਓ ਜੀ ਬਹੁਤ ਸ਼ੁਕਰੀਆ ਜੀ, ਅੱਜ ਫਿਰ ਕੁਝ ਵਟਸਐਪ ਮੈਸੇਜ ਵੀ ਸ਼ਾਮਿਲ ਕਰ ਲੈਂਦੇ ਹਾਂ। ਲਓ ਜੀ ਸਾਡੇ ਕੋਲ ਚੌਧਰੀ ਜ਼ੁਲਫ਼ੀਕਾਰ ਅਲੀ ਚੱਕ ਲਾਲੇਕਾ ਬਹਾਵਲ ਨਗਰ ਪੰਜਾਬ ਪਾਕਿਸਤਾਨ ਤੋਂ ਸਾਡੇ ਦੋਸਤ ਨੇ ਜੀ, ਇਹਨਾਂ ਨੇ ਵੀ ਸਾਨੂੰ ਮੈਸੇਜ ਭੇਜਿਆ, ਕਹਿੰਦੇ ਜੀ ਕਿ ਕੈਸੇ ਹੈ ਆਪ ਸਰ ਜੀ, ਇੱਕ ਪਲੇ ਕਰਦੇ ਆਵਾਜ਼ ਹੈ ਨਿੱਕੂ ਕੀ, ਬਿਲਕੁਲ ਜੀ ਉਹ ਸੁਣਾਏਂਗੇ ਗੀਤ, ਅਭੀ ਤੋ ਜੋ ਗੀਤ ਹੈ ਵੋ ਹਮ ਆਪਕੋ ਇਹ ਬਾਅਦ ਮੇਂ ਸੁਣਾਏਂਗੇ, ਕਿਉਂਕਿ ਹੁਣੇ ਤੁਹਾਨੂੰ ਗੀਤ ਸੁਣਾਵਾਂਗੇ ਆਪਾਂ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ। ਅਤੇ ਲਓ ਜੀ ਅਗਲਾ ਸਾਡੇ ਕੋਲ ਮੈਸੇਜ ਹੈ ਜੀ, ਪਿੰਡ ਦੇ ਡਾਕਖਾਨਾ ਨਿਮਾਣਾਬਾਦ ਨੇੜੇ ਸਫੀਦੋ ਮੰਡੀ ਜ਼ੀਲ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ ਹੋਣਾਂ ਨੇ ਸਾਨੂੰ ਵਟਸਐਪ ਮੈਸੇਜ ਕੀਤਾ ਸੀ। ਅਤੇ ਨੱਥੂ ਰਾਮ ਸ਼ਰਮਾ ਜੀ, ਲਲਿਤ ਸ਼ਰਮਾ, ਇੰਦਰਾ

ਸ਼ਰਮਾ, ਸੁਰੇਸ਼ ਸ਼ਰਮਾ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਬਹੁਤ ਸਾਰੇ ਦੋਸਤ ਨੇ। ਮਲੋਟ ਤੋਂ ਇਹਨਾਂ ਨੇ ਸਾਨੂੰ ਵਟਸਐਪ ਮੈਸੇਜ ਕੀਤਾ। ਲਓ ਜੀ, ਗੀਤ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਤੁਹਾਡੀ ਸਾਰਿਆਂ ਦੀ ਫਰਮਾਇਸ਼ 'ਤੇ।

ਜੀ ਦੋਸਤੋ, ਧੀਆਂ ਦੀ ਇਹੀ ਦੁਆ। ਗੱਲ ਤਾਂ ਸਹੀ ਹੈ ਜੀ, ਧੀ ਜਿਹੜੀ ਹੈ ਨਾ ਉਹ ਹਮੇਸ਼ਾ ਬਾਬੁਲ ਦੇ ਵਿਹੜੇ ਨੂੰ ਇਹੀ ਕਹਿੰਦੀ ਹੈ ਕਿ ਇਹ ਮੇਰਾ ਬਾਬੁਲ ਦਾ ਵਿਹੜਾ ਵੱਸਦਾ ਰਹੇ, ਹਮੇਸ਼ਾ ਹੀ ਖੁਸ਼ੀਆਂ ਮਾਣਦਾ ਰਹੇ, ਕਦੀ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸ਼ਕਲਾਂ ਜਿਹੜੀ ਹੈ ਉਹ

ਪਰਿਵਾਰ ਹੈ ਜਿਨ੍ਹਾਂ ਨੇ ਸਾਨੂੰ ਵਟਸਐਪ ਮੈਸੇਜ ਕੀਤਾ ਹੈ। ਅਤੇ ਇਹ ਸਾਡੇ ਦੋਸਤ ਆਏ ਨੇ ਜੀ, ਧਰਮਾ ਸਾਗਰ, ਹੈਪੀ ਸਾਗਰ, ਲੱਕੀ ਸਾਗਰ, ਫਾਜ਼ਿਲਕਾ ਤੋਂ ਇਹਨਾਂ ਨੇ ਸਾਨੂੰ ਮੈਸੇਜ ਭੇਜਿਆ। ਇੰਦਰਜੀਤ ਮੰਗਾ USA ਤੋਂ ਵੀ ਸਾਨੂੰ ਵਟਸਐਪ ਮੈਸੇਜ ਭੇਜ ਰਹੇ ਨੇ। ਲਓ ਜੀ ਫਿਰ ਤੁਹਾਡੀ ਸਾਰਿਆਂ ਦੀ ਫਰਮਾਇਸ਼ ਪੂਰੀ ਕਰਦੇ ਹਾਂ, ਕੰਠ ਕਲੀਅਰ ਦੀ ਆਵਾਜ਼ ਦੇ ਵਿੱਚ ਇਹ ਗੀਤ।

0: ਜੀ ਦੋਸਤੋ, ਮੈਨੂੰ ਰੇਸ਼ਮੀ ਰੁਮਾਲ ਵਾਂਗੂ ਰੱਖ ਮੁੰਡਿਆ। ਬਿਲਕੁਲ, ਇਹ ਤਾਂ ਦੇਖੋ ਗੀਤ ਦੇ ਵਿੱਚ ਵੀ ਕਿਹਾ ਗਿਆ, ਔਰ ਵੈਸੇ ਵੀ ਸਾਡਾ ਫਰਜ਼ ਬਣਦਾ ਕਿ ਸਾਨੂੰ ਹਮੇਸ਼ਾ ਹੀ ਰੇਸ਼ਮੀ ਰੁਮਾਲ ਵਾਂਗੂ, ਜਾਂ ਜਿਵੇਂ ਕਹਿੰਦੇ ਨਾ ਗੁਲਾਬ ਦੇ ਫੁੱਲ ਵਾਂਗੂ, ਐਵੇਂ ਰੱਖਣਾ ਚਾਹੀਦਾ। ਔਰ ਹਮੇਸ਼ਾ ਹੀ ਇਹ ਜਿਹੜਾ ਪਿਆਰ ਹੈ, ਇਸੇ ਤਰ੍ਹਾਂ ਪ੍ਰਫੁੱਲਿਤ ਹੁੰਦਾ ਰਹੇ, ਇਸੇ ਤਰ੍ਹਾਂ ਵੱਧਦਾ ਰਹੇ, ਇਸੇ ਤਰ੍ਹਾਂ ਪੁੰਗਰਦਾ ਰਹੇ, ਇਹ ਅਸੀਂ ਦੁਆ ਕਰਨੇ ਹਾਂ। ਲਓ ਜੀ, ਕਾਲਰ ਆਏ ਨੇ, ਦੇਖੀ ਜੀ ਕਿਹੜੇ ਦੋਸਤ ਨੇ। ਹੈਲੋ,
1: ਹੈਲੋ,
0: ਸਵਾਗਤ ਹੈ ਜੀ ਪ੍ਰੋਗਰਾਮ ਚ, ਕੌਣ ਬੋਲ ਰਹੇ ਹੋ?
1: ਸ਼ਾਮ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਦੇਸ ਰਾਜ ਡਰਾਈਵਰ, ਤਹਿਸੀਲ ਟਵਾਣਾ, ਜ਼ਿਲ੍ਹਾ ਫਤਿਹਾਬਾਦ, ਹਰਿਆਣਾ ਤੋਂ।
0: ਵਾਹ ਜੀ ਵਾਹ, ਦੇਸ਼ਰਾਜ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਚ।
1: ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਜੀ।
0: ਦੇਸ਼ਰਾਜ ਜੀ, ਪ੍ਰੋਗਰਾਮ ਸੁਣ ਰਹੇ ਹੋ ਔਰ ਚੰਗਾ ਲੱਗ ਰਿਹਾ ਨਾ?
1: ਬਹੁਤ ਚੰਗਾ ਲੱਗ ਰਿਹਾ ਜੀ।
0: ਤੇ ਅੱਜ ਫਿਰ ਫਰਮਾਇਸ਼ ਕਿਹੜੀ ਲੈ ਕੇ ਆਏ ਹੋ?
1: ਗੁਰਦਾਸ ਮਾਨ ਦਾ ਲਾ ਦੋ ਜੀ।
0: ਕਿਹੜਾ ਗੀਤ ਸੁਣਨਾ ਚਾਹੁੰਦੇ ਹੋ?
1: ਤੇਰੇ ਵਜੋਂ ਇਹ ਸਾਡੀ ਪਹਿਚਾਣ ਕਿਹੜੇ ਕੰਮ।
0: ਓਏ ਹੋਏ ਹੋਏ ਹੋਏ, ਇਹ ਕੀ ਗੱਲ ਕੀ ਹੈ? ਤੇਰੇ ਵਜੋਂ ਸਾਡੀ ਪਹਿਚਾਣ ਕਿਸੇ ਕੰਮ ਦੀ, ਕਿਸੇ ਖਾਸ ਦੋਸਤ ਦੇ ਲਈ ਕੋਈ ਇਹ ਗੀਤ
1: ਜੀ? ਹਾਂ ਜੀ ਹਾਂ,
0: ਸਮਰਪਿਤ ਕਰ ਰਹੇ ਹੋ ਲੱਗਦਾ ਹੈ।
1: ਹਾਂਜੀ ਹਾਂਜੀ,
0: ਉਹ ਕਿਆ ਬਾਤ ਹੈ ਜੀ! ਲਓ ਜੀ, ਫਿਰ ਤੁਹਾਡਾ ਦੋਸਤ ਵੀ ਪ੍ਰੋਗਰਾਮ ਜੇ ਸੁਣ ਰਿਹਾ ਹੋਵੇਗਾ ਤੇ ਗੀਤ ਉਹਨਾਂ ਤੱਕ ਜ਼ਰੂਰ ਪਹੁੰਚੇਗਾ। ਸ਼ੁਕਰੀਆ ਦੇਸ਼ਰਾਜ ਜੀ, ਕਾਲ ਕਰਨ ਲਈ ਸੁਣਾਉਂਦੇ ਹਾਂ ਤੁਹਾਨੂੰ ਵਟਸਐਪ ਤੋਂ ਮੈਸੇਜ ਸ਼ਾਮਿਲ ਕਰਨ ਤੋਂ ਬਾਅਦ। ਲਓ ਜੀ, ਫਾਜ਼ਿਲਕਾ ਪੰਜਾਬ ਖੇੜਾ ਤੋਂ ਸਾਡੇ ਦੋਸਤ ਨੇ ਜੀ, ਪਰਿਵਾਰ ਆ ਗਿਆ, ਭੂਸ਼ਣ ਖੇੜਾ, ਵਿਸ਼ੂ ਖੇੜਾ, ਵਿਸ਼ਾਲ ਖੇੜਾ, ਲਾਡੀ ਖੇੜਾ, ਸ਼ਾਲਨੀ ਖੇੜਾ, ਟਿਵਾਂਸੀ ਖੇੜਾ, ਪੂਰਾ ਖੇੜਾ ਪਰਿਵਾਰ ਹੈ ਜੀ ਇਸ ਪ੍ਰੋਗਰਾਮ ਦੇ ਵਿੱਚ। ਤੇ ਇਹ ਸਾਡੇ ਦੋਸਤ ਨੇ ਜੀ ਰਮਨ ਅਰੋੜਾ ਮਲੇਰਕੋਟਲਾ ਤੋਂ, ਇਹਨਾਂ ਨੇ ਵੀ ਸਾਨੂੰ ਵਟਸਐਪ ਮੈਸੇਜ ਕੀਤਾ। ਤੇ ਮੋਹਨ ਚੰਦਰ ਜੀ, ਇਹਨਾਂ ਨੇ ਸਾਨੂੰ USA ਤੋਂ ਮੈਸੇਜ ਕੀਤਾ। ਤੇ ਲਓ ਜੀ, ਇਹਨਾਂ ਸਭ ਦੋਸਤਾਂ ਦੀ ਫਰਮਾਇਸ਼ ਤੇ ਸੁਣਾਉਂਦੇ ਹਾਂ ਤੁਹਾਨੂੰ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਇਹ ਸੋਹਣਾ ਜਿਹਾ ਗੀਤ, ਜਿਸ ਨੂੰ ਤੁਸੀਂ ਸਾਰਿਆਂ ਨੇ ਪਸੰਦ ਕੀਤਾ। ਆਓ ਜੀ ਸੁਣਦੇ ਹਾਂ।

ਫਰਮਾਇਸ਼ ਆਈ ਹੈ ਅਤੇ ਸਾਡੇ ਦੋਸਤ ਨੇ ਜਿਨ੍ਹਾਂ ਨੇ ਸਾਨੂੰ ਇੰਦਰਜੀਤ ਮੰਗਾ, ਨੀਲਮ ਮੰਗਾ, ਪੀਟਰਸਬਰਗ ਕੈਲੀਫੋਰਨੀਆ USA ਤੋਂ ਸਾਨੂੰ ਇਹਨਾਂ ਨੇ ਫਰਮਾਇਸ਼ ਭੇਜੀ ਸੀ। ਅਤੇ ਇਹ ਸਾਡੇ ਦੋਸਤ ਨੇ ਜੀ, ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੌੜਾ ਸਿੱਡੀ ਦੀਵਾਨਾ, ਅਤੇ ਜਨਕਪੁਰੀ ਤੋਂ ਪਿੰਟੂ ਦੀਵਾਨਾ, ਰਜਿੰਦਰ ਸਿੰਘ ਓਬਰਾਏ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਬਹੁਤ ਸਾਰੇ ਦੋਸਤ ਮਿੱਤਰ ਨੇ। ਲਓ ਜੀ, ਸੱਜਣਾ ਵੀ ਸੱਜਣਾ, ਇਹ ਸਾਡੇ ਦੋਸਤ ਨੇ ਜੀ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਫਰਮਾਇਸ਼।

ਸਾਡਾ ਤਾਂ ਹੋ ਗਿਆ ਕੰਘਾ, 200 ਵਿੱਚ ਪਾਣੀ ਪੈ ਗਿਆ, 200 ਵਿੱਚ ਪਾਣੀ ਪੈ ਗਿਆ, ਮੈਂ ਇੱਥੇ ਜੋਗਾ ਰਹਿ ਗਿਆ, ਮੈਂ ਇੱਥੇ ਜੋਗਾ ਰਹਿ ਗਿਆ, ਔਰ ਰੱਬਾ ਰਹੀ ਸਵਾਰੀ ਕੱਲੀ ਕਲੈਣੀ ਕਲੈ

0: ਤੈਨੂੰ ਲੱਖ ਦੀ ਇੱਕ ਸੁਣਾਵਾ
1: ਸੁਣਾ
0: ਤੈਨੂੰ ਦਫ਼ਤਰ ਹੁਣੇ ਪਹੁੰਚਾਵਾ
1: ਸੱਚੀ
0: ਕਿਸੇ ਬੁੱਢੜੇ ਡਰਾਈਵਰ ਤਾਈ ਕਿਸੇ ਬੁੱਢੜੇ ਡਰਾਈਵਰ ਤਾਈ ਨਾ ਬਾਬਾ ਆਖ ਸੁਣਾਈ ਤੈਨੂੰ ਲੱਖ ਦੀ ਇੱਕ ਸੁਣਾ ਨੈ ਤੈਨੂੰ

ਜੀ ਦੋਸਤੋ, ਅੱਜ ਤੈਂ ਮੈਨੂੰ ਮਾਰ ਪੁਆਈ ਨਣ ਦੇ। ਬਿਲਕੁਲ ਜੀ, ਇਹ ਨਨਾਣ ਭਰਜਾਈ ਦਾ ਆਪਸ ਦੇ ਵਿੱਚ ਮਸਲਾ ਹੈ ਔਰ ਪਿਆਰ ਵੀ ਬਹੁਤ ਹੁੰਦਾ ਹੈ। ਅਤੇ ਲਓ ਜੀ, ਬੜਿੰਗ ਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ ਲਵਲੀ, ਆਰਤੀ ਅਰੋੜਾ, ਹੁਣਾਂ ਨੇ ਸਾਨੂੰ ਵਟਸਐਪ ਮੈਸੇਜ ਕੀਤਾ ਹੈ। ਕਹਿੰਦੇ ਜੀ ਇੰਦਰਜੀਤ ਨਿੱਕੂ ਦੀ ਆਵਾਜ਼ ਦੇ ਵਿੱਚ ਗੀਤ ਸੁਣਾ ਦਿਓ। ਲਓ ਜੀ, ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ।

ਕਰਾਂ ਤੇ ਕਦੇ ਭੁੱਲਿਆ ਹੋਵਾਂ। ਬਿਲਕੁਲ, ਅਸੀਂ ਹਮੇਸ਼ਾ ਤੁਹਾਨੂੰ ਸਾਰਿਆਂ ਨੂੰ ਯਾਦ ਕਰਦੇ ਰਹਿੰਦੇ ਹਾਂ ਔਰ ਤੁਸੀਂ ਵੀ ਇਸੇ ਤਰ੍ਹਾਂ ਪ੍ਰੋਗਰਾਮ ਨੂੰ ਯਾਦ ਕਰਦੇ ਰਹਿਣਾ। ਕੱਲ੍ਹ ਠੀਕ 11:10 ਤੋਂ ਫਿਰ ਸੌਗਾਤ ਪ੍ਰੋਗਰਾਮ ਹਾਜ਼ਰ ਹੋਏਗਾ। ਉਸ ਵੇਲੇ ਤੱਕ ਆਪਣੇ ਦੋਸਤ ਸ਼ਾਮ ਸ਼ਰਮਾ ਨੂੰ ਇਜਾਜ਼ਤ ਦਿਓ, ਆਪਣਾ ਅਤੇ ਆਪਣੇ ਗੁਆਂਢੀਆਂ ਦਾ ਰੱਖਣਾ ਧਿਆਨ, ਅਤੇ ਜਿਹੜੀ ਮੈਂ ਅੱਜ ਗੱਲ ਕੀਤੀ ਹੈ ਨਾ, ਭਰਾਵਾਂ ਦੇ ਨਾਲ ਪਿਆਰ ਮੁਹੱਬਤ ਇਵੇਂ ਬਣਾਏ ਰੱਖਣਾ। ਆਪਣੀਆਂ ਦੁਆਵਾਂ 'ਚ ਆਪਣੇ ਦੋਸਤ ਸ਼ਾਮ ਸ਼ਰਮਾ ਨੂੰ ਹਮੇਸ਼ਾ ਯਾਦ ਕਰਦੇ ਰਿਹਾ ਕਰੋ। ਅਤੇ ਹੁਣ ਦੇ ਦਿਓ ਇਜਾਜ਼ਤ, ਇਸੇ ਤਰ੍ਹਾਂ ਹੱਸਦੇ ਰਹੋ, ਵੱਸਦੇ ਰਹੋ। ਵੰਦੇ ਮਾਤਰਮ, ਜੈ ਹਿੰਦ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੌਗਾਤ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਹੀ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਲਓ ਜੀ, ਵੇਲਾ ਹੋ ਗਿਆ ਪ੍ਰੋਗਰਾਮ ਦੇ ਅਗਲੇ ਮਰਹੱਲੇ 'ਚ ਜਾਣ ਦਾ। ਪ੍ਰੋਗਰਾਮ ਹੋਏਗਾ ਜੀ ਪੰਜਾਬੀ ਮੈਲੋਡੀਅਸ ਗੀਤ, ਉਸ ਤੋਂ ਬਾਅਦ ਹੋਣਗੇ ਪੰਜਾਬੀ ਡੀਪ ਮਿਊਜ਼ਿਕ, ਸ਼ਬਦ ਸਰਵਣ ਕਰੋਗੇ, ਭਜਨ ਸਰਵਣ ਕਰੋਗੇ। ਪੂਰੀ ਰਾਤ ਅਸੀਂ ਤੁਹਾਡਾ ਇਸੇ ਤਰ੍ਹਾਂ ਮਨੋਰੰਜਨ ਕਰਦੇ ਰਹਿਣਾ, ਤੁਸੀਂ ਜਾਣਾ ਕਿਤੇ ਨਹੀਂ ਹੈ। ਚੱਲਦੇ ਹਾਂ ਜੀ ਪ੍ਰੋਗਰਾਮ ਦੇ ਅਗਲੇ ਸਿਲਸਿਲੇ 'ਚ ਪੰਜਾਬੀ ਮੈਲੋਡੀਅਸ ਗੀਤ।

0: ਜਗਿਆਸੂ ਦੀ ਸੁਰਤ ਵਿੱਚ ਚੱਲ ਰਹੀ ਲੜਾਈ ਨੂੰ ਅਹਿਮੀਅਤ ਦਿੱਤੀ ਗਈ ਹੈ। ਉਹਨਾਂ ਗੁਰਮੁਖਾਂ ਨੂੰ ਸੂਰਮਿਆਂ ਦੇ ਸੂਰਮੇ ਕਿਹਾ ਗਿਆ ਹੈ, ਜਿਹੜੇ ਰੱਬੀ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਉਹਨਾਂ ਅਨੁਸਾਰ ਆਪਣੇ ਜੀਵਨ ਦੀ ਤੋਰ ਤੋਰਨ ਦੇ ਸੰਘਰਸ਼ ਵਿੱਚ ਜੁਟੇ ਹੋਏ ਹਨ। ਸੋ ਸੂਰਾ ਪ੍ਰਧਾਨ ਸੋ ਮਸਤਕ ਜਿਸਦੇ ਭਾਗ ਜੀਓ, ਉਹੀ ਯੋਧਾ ਹੈ ਅਤੇ ਉਹੀ ਮੁਖੀਆ ਹੈ ਜਿਸਦੇ ਮੱਥੇ ਉੱਤੇ ਚੰਗੀ ਕਿਸਮਤ ਲਿਖੀ ਹੋਈ ਹੈ। ਉਹ ਆਪਣੇ ਅੰਤਸ਼ਕਰਨ ਅੰਦਰ ਮਾਲਕ ਦੀ ਯਾਦ ਨੂੰ ਵਸਾਉਂਦਾ ਹੈ ਅਤੇ ਇਹੀ ਉਸ ਲਈ ਬਾਦਸ਼ਾਹੀ ਰੰਗ ਰਲੀਆਂ ਮਾਨਣ ਦੀ ਤਰ੍ਹਾਂ ਹੈ ਅਤੇ ਉਹ ਇਸ ਸੰਘਰਸ਼ ਰਾਹੀਂ ਕਦੇ ਵੀ ਬਦੀ ਨੂੰ ਆਪਣੇ ਮਨ ਅੰਦਰ ਪੈਦਾ ਨਹੀਂ ਹੋਣ ਦਿੰਦਾ ਅਤੇ ਆਖਰ ਉਹ ਵਿਕਾਰਾਂ 'ਤੇ ਜਿੱਤ ਹਾਸਲ ਕਰਕੇ ਸਿਰਜਣਹਾਰ ਨੂੰ ਆਪਣੇ ਚਿੱਤ ਵਿੱਚ ਟਿਕਾ ਲੈਂਦੇ ਹਨ ਅਤੇ ਜੀਵਨ ਦਾ ਮੇਵਾ ਪ੍ਰਾਪਤ ਕਰਨ ਦੇ ਸਮਰੱਥ ਹੋ ਜਾਂਦਾ ਹੈ। ਨਾਮ ਦੀ ਅਮਰ ਦੌਲਤ ਨੂੰ ਹਾਸਲ ਕਰ ਜੀਵਨ ਦੇ ਅਸਲ ਮਨੋਰਥ ਨੂੰ ਪਾ ਲੈਂਦਾ ਹੈ। ਗੁਰਬਾਣੀ ਵਿਕਾਰਾਂ ਨਾਲ ਯੁੱਧ ਕਰਕੇ ਮਨਮਤ ਨੂੰ ਗੁਰਮਤ ਤੋਂ ਕੁਰਬਾਨ ਕਰਨ ਵਾਲੇ ਜਗਿਆਸੂ ਨੂੰ ਸੂਰਬੀਰ ਬਲੀ ਅਤੇ ਗੁਰਮੁਖ ਦੇ ਖਿਤਾਬ ਨਾਲ ਨਿਵਾਜਦੀ ਹੈ। ਆਸਾ ਰਾਗ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਫੁਰਮਾਨ ਹੈ, ਜਿਨ ਮਿਲ ਮਾਰੇ ਪੰਚ ਸੂਰਵੀਰ ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬੇਦਾਰ ਗੁਦਾਰੇ ਸੋ ਪੂਰਾ ਇਕਲੀ ਰੇ। ਕੋਈ ਵਿਰਲਾ ਹੀ ਐਸਾ ਬਲਵਾਨ ਅਤੇ ਸੂਰਵੀਰ ਬਲੀ ਗੁਰਮੁਖ ਹੈ ਜਿਸਨੇ ਗੁਰੂ ਸ਼ਬਦ ਦੀ ਖੜਕ ਦੁਆਰਾ ਵਿਕਾਰਾਂ ਨੂੰ ਮਾਰ ਕੇ ਜਿੱਤ ਹਾਸਲ ਕੀਤੀ ਹੋਵੇ। ਅਜਿਹੇ ਗੁਰਮੁਖ ਹੀ ਗੁਰਬਾਣੀ ਅਨੁਸਾਰ ਸ਼ਹੀਦ ਭਾਵ ਰੱਬੀ ਗੁਣਾਂ ਦੇ ਗਵਾਹ ਹਨ, ਜਿਨ੍ਹਾਂ ਨੇ ਔਗਣਾਂ 'ਤੇ ਫਤਿਹ ਪਾ ਲਈ ਹੋਵੇ। ਨਾਨਕ ਸੋ ਸੂਰਾ ਵਰੀਆਮ ਜਿਨ ਵਿੱਚੋਂ ਦੁਸ਼ਟ ਅਹੰਕਰਣ ਮਾਰਿਆ, ਗੁਰਮੁਖ ਨਾਮ ਸਾ ਲਾਹੇ ਜਨਮ ਸਵਾਰਿਆ। ਭਗਤ ਕਬੀਰ ਜੀ ਦਾ ਕਥਨ ਹੈ, ਗਗਨ ਦਮਾਮਾ ਬਾਜਿਓ ਪਰਿਓ ਨਿਸਾਨੈ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ, ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੇ ਖੇਤ। ਜਦੋਂ ਜਗਿਆਸੂ ਦੇ ਹਿਰਦੇ ਵਿੱਚ ਪ੍ਰਭੂ ਦੇ ਪ੍ਰੇਮ ਦੀ ਖਿੱਚ ਪੈਂਦੀ ਹੈ ਤਾਂ ਹਿਰਦੇ ਦੇ ਆਕਾਸ਼ ਵਿੱਚ ਲੜਾਈ ਦਾ ਨਗਾਰਾ ਵੱਜਦਾ ਹੈ ਤਾਂ ਇਸ ਜਗਤ ਰੂਪ ਰਣ ਭੂਮੀ ਵਿੱਚ ਜਗਿਆਸੂ ਦਲੇਰੀ ਨਾਲ ਵੈਰੀ ਵਕਾਰਾਂ ਦੇ ਟਾਕਰੇ ਵਿੱਚ ਮਨ ਕਰਕੇ ਖੜ ਜਾਂਦਾ ਹੈ, ਕਿਉਂਕਿ ਇਹ ਮਨੁੱਖਾ ਜਨਮ ਹੀ ਇੱਕ ਐਸਾ ਮੌਕਾ ਮਿਲਿਆ ਹੈ ਜਿਸ ਵਿੱਚ ਵਕਾਰਾਂ ਨਾਲ ਲੜ ਮਰਨ ਦਾ ਕਾਰਜ ਹੋ ਸਕਦਾ ਹੈ। ਉਹੀ ਯੋਧਾ ਜਾਣਿਆ ਜਾਂਦਾ ਹੈ ਜੋ ਆਪਣੇ ਰੱਬੀ ਪਿਆਰ ਵਿੱਚ ਧਰਮ ਭਾਵ ਅਸੂਲਾਂ ਦੀ ਖਾਤਰ ਲੜਦਾ ਹੈ ਅਤੇ ਉਹ ਟੁਕੜਾ ਟੁਕੜਾ ਵੱਢਿਆ ਜਾ ਕੇ ਮਰਦਾ ਜਾਂਦਾ ਹੈ, ਪਰ ਲੜਾਈ ਦੇ ਮੈਦਾਨ ਤੋਂ ਕਦੇ ਭੱਜਦਾ ਨਹੀਂ, ਨਿਰਾਸ਼ ਨਹੀਂ ਹੁੰਦਾ। ਗੁਰਬਾਣੀ ਅਨੁਸਾਰ ਅਸਲ ਵਿੱਚ ਸ਼ਹੀਦ ਉਹੀ ਹੈ ਜਿਸਨੇ ਆਪਣੇ ਜੀਵਨ ਨੂੰ ਗੁਰਬਾਣੀ ਦੇ ਸੰਚੇ ਵਿੱਚ ਢਾਲ ਕੇ ਵਿਕਾਰਾਂ 'ਤੇ ਜਿੱਤ ਪ੍ਰਾਪਤ ਕਰ ਲਈ ਹੋਵੇ। ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤਾਉ ਆਓ ਹਮਾਰੇ ਪਾਸ, ਇਹੀ ਸ਼ਹੀਦ ਦਾ ਸੰਕਲਪ ਗੁਰਬਾਣੀ ਦ੍ਰਿੜ ਕਰਵਾਉਂਦੀ ਹੈ।
1: ਗੁਰਬਾਣੀ ਵਿੱਚ ਸ਼ਹੀਦ ਦਾ ਸੰਕਲਪ, ਇਹ ਵਾਰਤਾ ਸੁਣਾ ਰਹੇ ਸਨ ਪ੍ਰੋਫੈਸਰ ਅਪਿੰਦਰ ਸਿੰਘ। ਨਾਮ ਰੂਪੀ ਰੰਗਤ ਪ੍ਰਾਪਤ ਕਰਨ ਵਾਲੇ ਪ੍ਰਾਣੀ ਸੂਰਮੇ ਅਖਵਾਉਂਦੇ ਨੇ, ਉਹ ਆਪਣੇ ਵਿਕਾਰਾਂ 'ਤੇ ਹੀ ਜਿੱਤ ਪ੍ਰਾਪਤ ਨਹੀਂ ਕਰਦੇ, ਸਗੋਂ ਸਮੁੱਚੇ ਜਗਤ ਨੂੰ ਵੀ ਜਿੱਤ ਲੈਂਦੇ ਨੇ। ਜਾ ਕਉ ਹਰ ਰੰਗ ਲਾਗੂ ਇਸ ਜੁਗ ਮਹਿ, ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ। ਸਰਵਣ ਕਰਦੇ ਹਾਂ ਭਾਈ ਗੁਰਦਿਆਲ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ

ਹੁਣੇ ਤੁਸੀਂ ਭਜਨ ਸਰਵਨ ਕਰ ਰਹੇ ਸੀ। ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਤੜਕੇ ਦੇ 4 ਵੱਜ ਚੁੱਕੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ele. Vai,

ਸਤਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੇ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪਹਿ ਕਰ ਵਿਚਿਤ

ਪ੍ਰਤਾਪ ਸਦਾ ਗੁਰ ਕਾ ਘਟ ਘਟ ਪਰਗਾਸ ਪਿਆ ਜਸ ਜਨ ਕੈ ਇੱਕ ਪੜੈ ਸੁਣੇ ਗਾਵੇ ਪ੍ਰਭਾਤੈ ਕਰੇ ਇਸ਼ਨਾਨ ਕਰੇ ਪ੍ਰਭਾਤ ਸ਼ੁੱਧ ਮਨ ਗੁਰ ਪੂਜਾ ਵਿਦ ਸਹਿਤ ਕਰੰ ਕੰਚਨ ਤਨ ਹੋਏ ਪਰਸ ਪਾਰਸ ਕੋ ਜੋਤ ਸਰੂਪੀ ਧਿਆਨ ਤਰੰ ਜਗ ਜੀਵਨ ਜਗਨਨਾਥ ਜਲ ਥਲ ਮੇਂ ਰੇਹ ਪੂਰਬੋ ਵਿਦ ਬਰਨੰ ਸਤ ਗੁਰ ਗੁਰਸੇਵ ਅਲਖ ਗਤ ਜਾਂ ਕੀ ਸ੍ਰੀ ਰਾਮਦਾਸ ਤਾਰਨ ਤਰਨੰ ਜਗ ਜੀਵਨ ਜਗਨਨਾਥ ਜਲ ਥਲ ਮੇਂ ਰੇਹ ਪੂਰਬੋ ਵਿਦ ਬਰਨੰ ਸਤ ਗੁਰ ਗੁਰਸੇਵ ਅਲਖ ਗਤ ਜਾਂ ਕੀ ਸ੍ਰੀ

Anatarnang. Waheguru, Waheguru, Waheguru, Wahejiyo. Kaval Nain, Mother Bain, Kot Sain, Sang Sob, Kehatma, Jisod Jise, Dehi Paat Khae Jiyo. Dekh Roop, Atanoop, Mohmah, Magpahi, Kinkini, Shabad, ਚਣਤਕਾਰ ਖੇਲ ਪਾਏ ਜੀਓ ਕਾਲ ਕਲਮ ਹੁਕਮ ਹਾਥ ਕਹੂ ਕੌਣ ਮੇਟ ਸਕੈ ਈਸ ਬਮ ਗਿਆਨ ਧਿਆਨ ਤਰਤ ਹੀਏ ਚਾਹੇ ਜੀਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ

ਪੀਤ ਬਸਨ ਕੁੰਦ ਦਸਨ ਪ੍ਰਿਆ ਸਹਿਤ ਕੰਠ ਮਾਲ ਮੁਕਟ ਸੀਸ ਮੋਰ ਪੰਖ ਚਾਹੇ ਜੀਓ ਬੇਵਜੀਰ ਵੱਡੇ ਤੀਰ ਧਰਮ ਅਲਖ ਕੰਮ ਖੇਲ ਕੀਆ ਆਪਣੇ ਉਹ ਚਾਹੇ ਜੀਓ ਅਕਥ ਕਥਾ ਕਥੀ ਨਾ ਜਾਏ ਤੀਨ ਲੋਕ ਰਿਹਾ ਸਮਾਏ ਸੁਤਹਿ ਸਿੱਧ ਰੂਪ ਧਰਿਓ ਸਾਹਨ ਕੈਸਾ ਜੀਓ ਸਤਿ ਸਾਚ ਸ੍ਰੀ

ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ ਬਲਹਿ ਸ਼ਲਨ ਸਬਲ ਮਲਨ ਭਗਤ ਫਲਨ ਕਾਨਕੁਰ ਨਿਹਕਲੰਕ ਬਜੀ ਡੰਕ ਚੜੂ ਦਲ ਰਵਿੰਦ ਜੀਓ ਰਾਮ ਰਵਨ ਦੁਰਤ ਦਵਨ ਸਕਲ ਭਵਨ ਕੁਸਲ ਕਰਨ ਸਰਬ ਭੂਤ ਆਪ ਹੀ ਦੇਵਾਦ ਦੇਵ ਸਹਿਸ ਮੁਖ ਫਨਿੰਦ ਜੀਓ ਜਰਮ ਕਰਮ ਮੱਛ ਕਛ ਹੋ ਬ੍ਰਹਾ ਜਮਨਾ ਕੈ ਕੂਲ ਖੇਲ ਖੇਲਿਓ ਜਿਨ ਗਿੰਦ ਜੀਓ ਨਾਮ ਸਾਰ ਹੀਏ ਤਾਰ ਤਜ ਵਿਕਾਰ ਮਨ ਗਿਅੰਦ ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤਿ ਜੀਓ ਗੁਰ ਕਿਹਾ ਮਾਨ ਨਿਜ ਨਿਧਾਨ ਸਚ ਜਾਨ ਮੰਤਰ ਹੈ ਨਿਸਬਾਸਰ ਹੋਏ ਕਲਿਆਣ ਲਹਿ ਪਰਮ ਗਤ ਜੀਓ ਕਾਮ ਕ੍ਰੋਧ ਲੋਭ ਮੋਹ ਜਨ ਜਨ ਸਿਓ ਸ਼ਾਸਤਰੋ ਹੋ ਮੇਕਾ ਫੰਦਕਾਰ ਸਾਹ ਸੰਗਰਤ ਜੀਓ ਦੇਹ ਗਿਹ ਤ੍ਰੇ ਸਨੇਹ ਚਿੱਤ ਵਿਲਾਸ ਜਗਤ ਇਹ ਚਰਨ ਕਮਲ ਸਦਾ ਸਿਓ ਦਿਰਤਾ ਕਰ ਮਤ ਜੀਓ ਨਾਮ ਸਾਰ ਹੀ ਏ ਤਾਰ ਤਜ ਵਿਕਾਰ ਮਨ ਗਿਅੰਦ

ਸੇਵਕ ਕਹਿ ਭਰਪੂਰ ਜੁਗ ਜੁਗ ਵਾਹ ਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੇ ਕਉ ਤੂੰ ਕਦਕਾ ਬ੍ਰਹਮਾ ਵਿਸ਼ਨ ਸਿਰੇ ਤੈ ਗਣਤ ਤਿਨਕੋ ਮੋਹ ਪਿਆ ਮਨ ਮਤਕਾ ਚੌਰਾਸੀ ਲਖ ਜੋਨ ਉਪਾਈ ਰਿਜ਼ਕ ਦੀਆ ਸਭੂ

तनासरी महला पहला कर दूजा अष्टपदिया एक ओंकार सतगुर प्रसाद

ਰੱਖ ਰੱਖ ਚਰਨ ਧਰੇ ਵਿਚਾਰੀ ਦੁਬਦਾ ਛੋੜ ਭਏ ਨਿਰੰਕਾਰੀ ਮੁਕਤ ਪਦਾਰਥ ਹਰ ਰਸ ਚਾਖੀ ਆਵਣ ਜਾਣ ਰਹੇ ਗੁਰ ਰਾਖੀ ਸਰਵਰ ਹੰਸਾ ਛੋੜ ਨਾ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਇ ਸਰਵਰ ਮਹਿ ਹੰਸ ਹੰਸ ਮਹਿ ਸਾਗਰ ਅਕਥ ਕਥਾ ਗੁਰ ਬਚਨੀ ਆਦਰ ਸੁਨ ਮੰਡਲ।

अनक जतन कर काल संताय मरण लिखाय मंडल महाय।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪਹਿਲਾ, ਘਰ ਦੂਜਾ ਅਸ਼ਟਪਦੀਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗੁਰਸਾਗਰ ਰਤਨੀ ਭਰ ਪੂਰੇ, ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ, ਹਰ ਰਸ ਜੋਗ ਚੁਗਹਿ ਪ੍ਰਭ ਭਾਵੈ, ਸਰਵਰ ਮਹਿ ਹੰਸ ਪ੍ਰਾਣਪਤ ਪਾਵੈ।

ਬੋਲ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੇ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨਉ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਘਰ ਨਉ ਨਿਧਿ ਆਵੇ ਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਪੰਜਾਂ ਪਿਆਰਿਆਂ ਸੋਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਾਪਿਆ ਵੰਡ ਸਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ